0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.
2: ਰੇਡੀਓ ਹਾਂਜੀ 1674 AM ਆਸ ਕਰਦੇ ਹਾਂ ਕਿ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੋਗੇ, ਉਸ ਰੱਬ ਦਾ ਸ਼ੁਕਰਾਨਾ ਕਰ ਰਹੇ ਹੋਵੋਗੇ, ਚਿਹਰੇ 'ਤੇ ਹੋਊਗੀ ਖੁਸ਼ੀ। ਸਵੇਰੇ ਸਵੇਰੇ ਦੇ ਸਮੇਂ ਨਹੀਂ ਆ ਅਤੇ ਫਿਰ ਹੋਣੀ ਵੀ ਕਦੋਂ ਆ, ਇੱਕ ਸਵਾਲ ਆਪਣੇ ਆਪ ਨੂੰ ਜ਼ਰੂਰ ਆਪਾਂ ਪੁੱਛ ਲਿਆ ਕਰੀਏ, ਅਤੇ ਜੇ ਪੁੱਛ ਲਿਆ ਤਾਂ ਆਓ ਫਿਰ, ਜੇ ਨਹੀਂ ਆ ਤਾਂ ਚਿਹਰੇ ਦੇ ਉੱਤੇ ਖੁਸ਼ੀ ਪਹਿਲਾਂ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ, ਜਿੱਦਾਂ ਦੇ ਵੀ ਹਾਲਾਤ ਚੱਲ ਰਹੇ ਨੇ, ਜਿੱਦਾਂ ਦਾ ਵੀ ਵਕਤ ਹੈ, ਯਾਦ ਰਵੇ ਕਿ ਸਾਰਾ ਕੁਛ ਬੀਤ ਜਾਣਾ ਅਤੇ ਉਹ ਸਮੇਂ ਆਪਾਂ ਇਹ ਨਾ ਯਾਦ ਕਰਦੇ ਹੋਈਏ ਕਿ ਉਹ ਸਮਾਂ ਤਾਂ ਲੰਘ ਗਿਆ ਪਰ ਆਪਾਂ ਖੁਸ਼ ਰਹਿਣਾ ਹੀ ਭੁੱਲ ਗਏ, ਚਿਹਰੇ ਦੀਆਂ ਖੁਸ਼ੀਆਂ ਹੀ ਚਲੇ ਗਈਆਂ। ਸਮਾਂ ਚੁੱਕਾ ਅੱਜ ਦੀ ਕਹਾਣੀ ਦਾ। ਕਈ ਸਾਲ ਪਹਿਲਾਂ ਦੀ ਗੱਲ, ਆਪਣੇ ਦੋਸਤ ਦੇ ਨਾਲ ਪਾਸਪੋਰਟ ਦਫ਼ਤਰ ਗਿਆ ਸੀ, ਕਿਉਂਕਿ ਤਤਕਾਲ ਸਕੀਮ ਦੇ ਹੇਠ ਉਹਨੂੰ ਬੜੀ ਕਾਹਲੀ ਸੀ ਪਾਸਪੋਰਟ ਬਣਾਉਣ ਦੀ। ਸਵੇਰ ਤੋਂ ਲੈ ਕੇ ਸ਼ਾਮ ਤੱਕ ਲੰਮੀਆਂ ਕਤਾਰਾਂ, ਭੁੱਖੇ ਧਿਆਏ, ਕਾਗਜ਼ੀ ਕਾਰਵਾਈ, ਦਿਸ ਦੈਟ, ਕਹਿਣ ਨੂੰ ਇਹ ਪ੍ਰਕਿਰਿਆ ਬੜੀ ਸਰਲ ਸੀ ਪਰ ਸਭ ਤੋਂ ਔਖੀ ਫਿਲਹਾਲ ਵਾਰੀ ਦੀ ਉਡੀਕ ਕਰਨੀ। ਪਰ ਜਦੋਂ ਫਾਰਮ ਜਮ੍ਹਾਂ ਕਰਵਾਉਣ ਦੀ ਵਾਰੀ ਆਈ, ਐਨ ਆਪਾਂ ਉੱਥੇ ਕਿ ਜੇ ਖੜ੍ਹੇ ਸੀ ਕਿ ਕਲਰਕ ਨੇ 5 ਮਿੰਟ ਰਹਿੰਦਿਆਂ ਖਿੜਕੀ ਸਾਡੇ ਮੂੰਹ 'ਤੇ ਬੰਦ ਕਰਦਿਆਂ ਕਿਹਾ, ਅੱਜ ਦਾ ਸਮਾਂ ਪੂਰਾ ਹੋ ਗਿਆ, ਕੱਲ੍ਹ ਆ ਜਾਓ ਭਾਈ। ਦੋਵੇਂ ਹੱਥ ਜੋੜ ਕੇ ਬੜੀ ਬੜੀ ਨਿਮਰਤਾ ਦੇ ਨਾਲ ਬੇਨਤੀ ਕੀਤੀ, ਅਸੀਂ ਪਿੰਡੋਂ ਬੜੀ ਦੂਰੋਂ ਆਏ ਹਾਂ, ਇੱਦਾਂ ਕਰੋ ਸਾਡੀ ਫੀਸ ਹੀ ਲੈ ਲਵੋ, ਕੱਲ੍ਹ ਫਿਰ ਦੁਬਾਰਾ ਸਾਨੂੰ ਕਤਾਰ 'ਚ ਨਹੀਂ ਲੱਗਣਾ ਪਊਗਾ। ਪਰ ਇਹ ਗੱਲ ਕਲਰਕ ਨੂੰ ਪਸੰਦ ਨਹੀਂ ਆਈ, ਉਹ ਖਿੱਚ ਕੇ ਬੋਲਿਆ, ਮੇਰਾ ਕੀ ਕਸੂਰ ਹੈ, ਪਹਿਲਾਂ ਆ ਜਾਂਦੇ, ਸਰਕਾਰ ਨੂੰ ਕਹੋ ਮੈਨੂੰ ਕੀ ਕਹਿੰਦੇ ਜੀ, ਸਰਕਾਰ ਹੋਰ ਬੰਦੇ ਭਰਤੀ ਕਰ ਲਵੇ, ਖਿੜਕੀਆਂ ਇੱਕ ਦੀਆਂ 2 ਹੋ ਜਾਣ 3 ਹੋ ਜਾਣ, ਆਪੇ ਤੁਹਾਨੂੰ ਕਤਾਰਾਂ 'ਚ ਨਾ ਖੜਨਾ ਪਵੇ। ਚਲੋ ਚਲੋ ਪਾਸਿਓ, ਇੰਨਾ ਰੁੱਖਾ ਕੋਈ ਕਿੱਦਾਂ ਬੋਲ ਸਕਦਾ, ਆਖਿਰਕਾਰ ਉਹ ਸਰਕਾਰ ਦਾ ਕਰਮਚਾਰੀ ਆ, ਸਰਕਾਰ ਦਾ ਕਰਮਚਾਰੀ, ਸਾਡਾ ਕਰਮਚਾਰੀ। ਕਿਤਾਬੀ ਗੱਲਾਂ ਤਾਂ ਮਨ ਦੇ ਉੱਤੇ ਬਹੁਤ ਹਾਵੀ ਰਹਿੰਦੀਆਂ ਪਰ ਹਕੀਕਤ ਕੁਛ ਹੋਰ ਹੁੰਦੀ ਹੈ। ਮੇਰਾ ਦੋਸਤ ਜਿਹਦੇ ਨਾਲ ਮੈਂ ਸਵੇਰ ਤੋਂ ਖੜ੍ਹਾ ਸੀ, ਜਦੋਂ ਉਹਦੇ ਮਨ ਦੇ ਵਿੱਚ ਹੀ ਪਤਾ ਨਹੀਂ ਕਿਹੜੇ ਸੁਪਨੇ ਚੂਰ ਹੋ ਰਹੇ ਸੀ, ਪਾਸਪੋਰਟ ਨਾ ਬਣਿਆ ਤਾਂ ਕਹਾਣੀ ਇੱਥੇ ਖਤਮ। ਮੇਰਾ ਦੋਸਤ ਲਗਭਗ ਅੰਦਰੋਂ ਟੁੱਟ ਚੁੱਕਾ ਸੀ, ਵਾਪਸ ਮੁੜਨ ਲੱਗਿਆ ਥ੍ਰੀ ਵੀਲਰ 'ਚ ਬਹਿਣ ਲੱਗੇ ਅਤੇ ਪਤਾ ਨਹੀਂ ਮਨ ਦੇ ਵਿੱਚ ਕੀ ਆ। ਮੈਂ ਕਿਹਾ ਯਾਰ ਇੱਕ ਪਲ ਤਾਂ ਰੁੱਕ, ਚੱਲ ਆ ਮੇਰੇ ਨਾਲ। ਕੰਟੀਨ ਦੇ ਵਿੱਚੋਂ ਇੱਕ ਇੱਕ ਚਾਹ ਦਾ ਕੱਪ ਫੜਿਆ, ਇੱਧਰ ਉੱਧਰ ਨਜ਼ਰਾਂ ਘੁਮਾਈਆਂ ਤਾਂ ਸਾਹਮਣੇ ਉਹ ਕਲਰਕ ਬੈਠਾ ਥੈਲੇ ਦੇ ਵਿੱਚੋਂ ਰੋਟੀ ਕੱਢ ਰਿਹਾ ਸੀ। ਪਤਾ ਨਹੀਂ ਮਨ ਦੇ ਵਿੱਚ ਕੀ ਫੁਰਨਾ ਫੁਰ ਰਿਹਾ। ਹੌਲੀ ਜਿਹੀ ਜਾ ਕੇ ਮੈਂ ਕੋਲ ਬਹਿ ਗਿਆ, ਉਹਨੇ ਆਪਣਾ ਟਿਫਨ ਖੋਲਿਆ, ਹੌਲੀ ਹੌਲੀ ਰੋਟੀਆਂ ਨੂੰ ਪਏ ਵੱਟ ਸਿੱਧੇ ਕਰਨ ਲੱਗਾ। ਸਹੀ ਸਮਾਂ ਵੇਖ ਕੇ ਮੈਂ ਗੱਲਬਾਤ ਸ਼ੁਰੂ ਕੀਤੀ, ਜਨਾਬ ਸਤਿ ਸ਼੍ਰੀ ਅਕਾਲ, ਤੁਹਾਡਾ ਕੰਮ ਬਹੁਤ ਔਖਾ, ਕਿੰਨੇ ਜਾਣਿਆਂ ਨੂੰ ਰੋਜ਼ ਤੁਸੀਂ ਭਗਤਾਉਂਦੇ ਹੋ, ਆ ਰੋਟੀ ਖਾਣ ਦਾ ਵੀ ਸਮਾਂ ਮਸਾਂ ਲੱਗਦਾ ਹੋਣਾ, ਵੈਸੇ ਤੁਹਾਡੇ ਕੰਮ ਦੇ ਵਿੱਚ ਤੁਸੀਂ ਬੜੇ ਵੱਡੇ ਵੱਡੇ ਅਫਸਰਾਂ ਨੂੰ ਵੀ ਮਿਲਦੇ ਹੋਗੇ ਨਾ। ਜਿੱਦਾਂ ਗੱਲ ਟਿਕਾਣੇ ਲੱਗੀ ਸੀ, ਬੜੇ ਮਾਣ ਦੇ ਨਾਲ ਦੱਸਣ ਲੱਗ ਪਿਆ, ਹਾਂ IAS IPS ਆ ਪੁਲਿਸ ਵਾਲੇ ਵੱਡੇ ਵੱਡੇ ਅਧਿਕਾਰੀ, ਸਾਰਿਆਂ ਨੂੰ ਸਾਡੇ ਕੋਲ ਹੀ ਆਉਣਾ ਪੈਂਦਾ, ਇਸੇ ਖਿੜਕੀ ਦੇ ਉੱਤੇ ਆ ਕੇ ਖੜ੍ਹਦੇ ਨੇ, ਸਾਰੇ ਲਾਈਨ 'ਚ ਇੱਥੇ ਹੀ ਲੱਗਦੇ ਨੇ। ਜੇ ਤੁਸੀਂ ਬੁਰਾ ਨਾ ਮਨਾਓ ਤਾਂ ਮੈਂ ਤੁਹਾਡੀ ਥਾਲੀ ਦੇ ਵਿੱਚੋਂ ਇੱਕ ਰੋਟੀ ਲੈ ਸਕਦਾ। ਪਹਿਲਾਂ ਤਾਂ ਉਹ ਬਹੁਤ ਹੈਰਾਨ ਹੋਇਆ, ਪਰ ਮਨਾ ਵੀ ਕਿੱਦਾਂ ਕਰਦਾ। ਉਹਦੀ ਥਾਲੀ ਦੇ ਵਿੱਚੋਂ ਇੱਕ ਰੋਟੀ ਫੜੀ। ਆਪਣੇ ਕੋਲ ਥੋੜ੍ਹਾ ਬਹੁਤ ਅਚਾਰ ਦਾ ਜੁਗਾੜ ਸੀ, ਬੜੇ ਸਵਾਦ ਦੇ ਨਾਲ ਸਾਹਮਣੇ ਬਹਿ ਕੇ ਖਾਧੀ। ਨਾਲੇ ਜਦੋਂ ਇੱਕੋ ਟੇਬਲ 'ਤੇ ਬਹਿ ਕੇ ਸਾਵੇਂ ਰੋਟੀ ਸਾਂਝੀ ਕਰ ਰਹੇ ਹੋਈਏ ਤਾਂ ਫਿਰ ਗੱਲ ਕਰਨੀ ਵੀ ਸ਼ਾਇਦ ਸੌਖੀ ਹੋ ਜਾਂਦੀ ਹੈ। ਜਨਾਬ, ਤੁਹਾਡੀ ਕੁਰਸੀ ਤਾਂ ਬੜੀ ਖਾਸ ਹੈ, ਵੱਡੇ ਵੱਡੇ ਲੋਕ ਤੁਹਾਡੇ ਕੋਲ ਆਉਂਦੇ ਨੇ। ਪਰ ਸੋਚੋ, ਜੇ ਤੁਸੀਂ ਇਸ ਅਹੁਦੇ ਦੀ ਕਿਤੇ ਸੱਚੀ ਕਦਰ ਕਰਦੇ ਹੋ ਤਾਂ ਫਿਰ ਕੀ ਹੋਏ। ਰੋਟੀ ਖਾਂਦਿਆਂ ਸ਼ਾਇਦ ਉਹ ਬਹੁਤਾ ਗੁੱਸਾ ਵੀ ਨਹੀਂ ਕਰ ਸਕਦਾ, ਪਰ ਹਾਂ, ਹੈਰਾਨ ਜ਼ਰੂਰ ਹੋਇਆ। ਬੜੇ ਗੁੱਸੇ ਦੇ ਵਿੱਚ ਆਉਂਦਾ ਤਾਂ ਫਿਰ ਦੁਬਾਰਾ ਸ਼ਾਂਤੀ ਦੇ ਨਾਲ ਸਮਝਾ ਦਿੰਦੇ। ਜੇ ਤੁਸੀਂ ਸੱਚਮੁੱਚ ਆਪਣੀ ਜ਼ਿੰਮੇਵਾਰੀ ਦੇ ਉੱਤੇ ਮਾਣ ਰੱਖਦੇ ਹੋ ਤਾਂ ਲੋਕਾਂ ਦੇ ਨਾਲ ਤੁਸੀਂ ਇੰਨੀ ਸਖਤੀ ਦੇ ਨਾਲ ਕਿਉਂ ਪੇਸ਼ ਆਉਂਦੇ ਹੋ। ਆ ਵੇਖੋ ਨਾ, ਤੁਸੀਂ ਇਕੱਲੇ ਖਾਂਦੇ ਹੋ, ਮੈਂ ਇਕੱਲਾ ਖਾ ਰਿਹਾ। ਮੈਨੂੰ ਲੱਗਦਾ ਤੁਸੀਂ ਰਹਿੰਦੇ ਵੀ ਇਕੱਲੇ ਹੋ, ਥੱਕੇ ਹਾਰੇ ਲੋਕਾਂ ਨੂੰ ਇੱਦਾਂ ਦਰਵਾਜ਼ਿਆਂ ਦੇ ਉੱਤੋਂ ਜਦੋਂ ਮੋੜ ਦਿੰਦੇ ਹੋ, ਉਹਨਾਂ ਦੀਆਂ ਹਾਵਾਂ ਬਦਵਾਵਾਂ ਉਹ ਤਾਂ ਨਹੀਂ ਕਿਤੇ ਤੁਹਾਨੂੰ ਲੱਗਦੀਆਂ। ਤੁਸੀਂ ਸਿਰਫ ਇੰਨਾ ਕਹਿ ਕੇ ਮੋੜ ਦਿੰਦੇ ਹੋ ਕਿ ਸਟਾਫ ਘੱਟ ਆ। ਪਰ ਮੈਂ ਇਹ ਸੋਚ ਰਿਹਾ ਸੀ ਕਿ ਕੀ ਤੁਸੀਂ ਕਦੀ ਇੱਦਾਂ ਨਹੀਂ ਸੋਚਿਆ ਕਿ ਜੇ ਮੰਨ ਲਓ ਸਟਾਫ ਉਹ ਰੱਖ ਲਿਆ, ਜੇ ਖਿੜਕੀਆਂ 1 ਤੋਂ 2 ਹੋ ਗਈਆਂ, 2 ਤੋਂ 4 ਹੋ ਗਈਆਂ, ਤਾਂ ਉਹ ਨਾ ਹੋਵੇ ਉਹਦੇ ਵਿੱਚੋਂ ਚੁਣ ਕੇ ਸਭ ਤੋਂ ਢਿੱਲਾ ਕਰਮਚਾਰੀ ਬਾਹਰ ਕਰ ਦੇਣ। ਵੇਖੋ, ਟੈਕਨੋਲੋਜੀ ਦਾ ਯੁੱਗ ਹੈ, ਹੋ ਸਕਦਾ ਤੁਹਾਨੂੰ ਕੰਪਿਊਟਰ ਨਾ ਚਲਾਉਣਾ ਆਉਂਦਾ ਹੋਵੇ, ਹੋ ਸਕਦਾ ਨਵਾਂ ਕੋਈ ਮੁੰਡਾ ਰੱਖ ਲੈਣ ਜਿਹੜਾ 3 ਬੰਦਿਆਂ ਦਾ ਕੰਮ ਇਕੱਠੇ ਕਰੀ ਜਾਵੇ, ਹੋ ਸਕਦਾ ਰੱਬ ਤੁਹਾਡੇ ਉੱਤੇ ਮਿਹਰਬਾਨ ਹੋਵੇ, ਇਸ ਕਰਕੇ ਹੋਰ ਕੋਈ ਬੰਦਾ ਨਾਲ ਤੁਹਾਡੀ ਹੈਲਪ ਕਰਨ ਦੇ ਲਈ ਨਹੀਂ ਆ ਰਿਹਾ। ਇੱਕ ਪਲ ਹੀ ਸੋਚੋ ਤਾਂ ਸਹੀ, ਜੇ ਸੱਚਮੁੱਚ ਹੋਰ ਸਟਾਫ ਆ ਗਿਆ ਤਾਂ ਤੁਹਾਡੀ ਤਾਂ ਭੁਗਤੀ ਘੱਟ ਜਾਣੀ ਹੈ। ਉਹ ਅਫਸਰ ਜਿਹਨੂੰ ਤੁਹਾਨੂੰ 2 ਵਾਰੀ ਸਲੂਟ ਮਾਰਨਾ ਪੈਂਦਾ, ਕਿਸੇ ਦੂਸਰੇ ਨੂੰ 1 ਵਾਰੀ ਮਾਰਿਆ ਸਰ ਜੂਗਾ, ਉਹ ਤੁਹਾਡੇ ਕੋਲ ਕਿਉਂ ਆਊਗਾ ਭਲਾ। ਇਹ ਗੱਲ ਸੁਣ ਕੇ ਜਿੱਦਾਂ ਕਲਰਕ ਚੁੱਪ ਜਿਹਾ ਹੋ ਗਿਆ। ਵੇਖਿਆ ਜਾਵੇ ਤਾਂ ਇਹ ਅਹੁਦਾ ਤੁਹਾਡਾ ਸਿਰਫ ਕਮਾਈ ਵਾਲਾ ਨਹੀਂ, ਸਗੋਂ ਲੋਕਾਂ ਦੇ ਨਾਲ ਰਿਸ਼ਤੇ ਬਣਾਉਣ ਵਾਲਾ। ਤੁਸੀਂ ਸੋਚੋ, ਜਦੋਂ ਤੁਸੀਂ ਕਿਤੇ ਰਿਟਾਇਰ ਹੋ ਗਏ, ਜਾਂ ਫਿਰ ਹੁਣ 5 ਵਜੇ ਤੋਂ ਬਾਅਦ ਜਦੋਂ ਇਸ ਕੁਰਸੀ ਤੋਂ ਉੱਠ ਕੇ ਤੁਸੀਂ ਚਲੇ ਜਾਣਾ, ਉਸ ਮੌਕੇ ਕੋਈ ਤੁਹਾਨੂੰ ਦੁਆ ਸਲਾਮ ਕਰਨ ਵਾਲਾ ਥੋੜ੍ਹੀ ਹੋਣਾ, ਤੁਹਾਡੇ ਤਰਲੇ ਕਰਨ ਵਾਲਾ ਥੋੜ੍ਹੀ ਹੋਣਾ। ਉਸ ਮੌਕੇ ਤਾਂ ਤੁਹਾਡੇ ਰਿਸ਼ਤੇ ਗੰਢੇ ਤੁਹਾਡੇ ਕੰਮ ਆਉਣੇ ਆ। ਪੈਸਾ ਤਾਂ ਬਹੁਤ ਕਮਾਇਆ ਜਾ ਸਕਦਾ, ਪਰ ਰਿਸ਼ਤੇ ਥੋੜ੍ਹੀ ਪਾਉਂਦੇ ਆ, ਫਿਰ ਇਹੋ ਜਿਹੀ ਕਮਾਈ ਦਾ ਕੀ ਫਾਇਦਾ ਹੋਇਆ। ਇਹ ਤਾਂ ਲੱਗ ਰਿਹਾ ਸੀ ਕਿ ਜਿੱਦਾਂ ਸੱਟ ਟਿਕਾਣੇ ਵੱਜ ਰਹੀ ਹੈ, ਜਿੱਦਾਂ ਜਿੰਨਾ ਉਹ ਸੁਣਦਾ ਜਾਂਦਾ, ਰੋਟੀ ਖਾਂਦੇ ਖਾਂਦੇ ਉਨੀ ਉਨੀ ਟਕੋਰ ਆਪਾਂ ਹੋਰ ਕਰੀ ਜਾਂਦੇ। ਖੈਰ, ਉਸ ਤੋਂ ਬਾਅਦ ਕੁਛ ਕੁ ਗੱਲਾਂ ਉਹਨੇ ਵੀ ਆਪਣੀਆਂ ਸਾਂਝੀਆਂ ਕੀਤੀਆਂ। ਆਸ ਤਾਂ ਨਹੀਂ ਸੀ, ਪਰ ਜਾਂਦੇ ਜਾਂਦੇ ਉਹ ਕਹਿ ਹੀ ਗਿਆ, ਤੁਸੀਂ ਇੱਦਾਂ ਕਰੋ, ਆ ਪਿਛਲੇ ਪਾਸਿਓਂ ਦੀ ਹੋ ਕੇ ਖਿੜਕੀ 'ਤੇ ਆ ਜਾਓ, ਮੈਂ ਅੱਜ ਤੁਹਾਡਾ ਫਾਰਮ ਲੈ ਲੈਣਾ। ਮੈਨੂੰ ਕਈ ਗੱਲਾਂ ਤੁਹਾਡੀਆਂ ਠੀਕ ਲੱਗੀਆਂ। ਆਖਿਰਕਾਰ ਉਸਨੇ ਸਾਡਾ ਕੰਮ ਕਰ ਦਿੱਤਾ, ਅਤੇ ਜਾਣ ਤੋਂ ਪਹਿਲਾਂ ਮੇਰਾ ਨੰਬਰ ਵੀ ਲੈ ਲਿਆ। ਕਹਿਣ ਲੱਗਾ, ਤੁਸੀਂ ਕਾਫੀ ਸੁਲਝੇ ਜਿਹੇ ਬੰਦੇ ਲੱਗਦੇ ਹੋ, ਚਲੋ ਜੇ ਤੁਸੀਂ ਰਿਸ਼ਤੇ ਬਣਾਉਣ ਨੂੰ ਕਹਿ ਰਹੇ ਹੋ ਤਾਂ ਫਿਰ ਇਹ ਰਿਸ਼ਤਾ ਬਣਾ ਵੀ ਲੈਂਦੇ ਹਾਂ। ਪਤਾ ਨਹੀਂ ਉਹਦੇ ਮਨ ਦੇ ਵਿੱਚ ਕੀ ਚੱਲ ਰਿਹਾ ਸੀ। ਬਹੁਤ ਸਮਾਂ ਬੀਤ ਗਿਆ, ਕਈ ਸਾਲ। ਇੱਕ ਦਿਨ, ਸ਼ਾਇਦ ਰੱਖੜੀ ਵਾਲਾ ਦਿਨ ਸੀ, ਉਸੇ ਕਲਰਕ ਦਾ ਫੋਨ ਆਇਆ। ਸਰ, ਮੈਂ ਰਵਿੰਦਰ ਕੁਮਾਰ ਚੌਧਰੀ ਬੋਲ ਰਿਹਾ ਜੀ, ਕਈ ਸਾਲ ਪਹਿਲਾਂ ਪਾਸਪੋਰਟ ਦਫ਼ਤਰ ਦੇ ਵਿੱਚ ਮਿਲੇ ਸੀ। ਉਹ ਯਾਦ ਆ, ਰੋਟੀ ਸਾਂਝੀ ਕੀਤੀ ਸੀ ਆਪਾਂ ਇੱਕੋ ਟੇਬਲ 'ਤੇ। ਇੱਕ ਪਲ ਦੇ ਲਈ ਜਿੱਦਾਂ ਮੈਨੂੰ ਹੈਰਾਨੀ ਹੋਈ, ਇਹ ਕਿਉਂ ਕਾਲ ਕਰ ਰਿਹਾ। ਸਭ ਕੁਛ ਜਿੱਦਾਂ ਉਸੇ ਤਰ੍ਹਾਂ ਦੇ ਨਾਲ ਹੂ ਬਹੂ ਅੱਖਾਂ ਦੇ ਸਾਹਮਣੇ ਆ ਗਿਆ। ਭਾਵੁਕ ਹੋ ਕੇ ਬੋਲਿਆ, ਉਸ ਦਿਨ ਤੋਂ ਬਾਅਦ ਮੈਂ ਬਹੁਤ ਕੁਛ ਕਦੀ ਨਹੀਂ ਸੋਚਿਆ। ਬਹੁਤ ਲੋਕ ਬਹੁਤ ਲੋਕ ਪੈਸੇ ਦੇ ਜਾਂਦੇ ਨੇ ਪਰ ਬੈਠ ਕੇ ਕਹਾਣਾ ਸਾਂਝਾ ਕਰਨ ਵਾਲਾ ਉਸ ਤੋਂ ਬਾਅਦ ਸੱਚੀ ਕੋਈ ਨਹੀਂ ਮਿਲਿਆ ਪਤਾ ਨਹੀਂ ਕਿਉਂ ਉਸ ਦਿਨ ਗੁੱਸਾ ਤਾਂ ਤੁਹਾਡੇ 'ਤੇ ਬਹੁਤ ਆਇਆ ਸੀ ਪਰ ਉਸ ਤੋਂ ਬਾਅਦ ਮੈਂ ਬੜੀ ਵਾਰੀ ਸੋਚਣ ਦੀ ਕੋਸ਼ਿਸ਼ ਕੀਤੀ ਹੈ ਇੱਦਾਂ ਦੀ ਹਿੰਮਤ ਸ਼ਾਇਦ ਉਹੀ ਬੰਦਾ ਕਰੂ ਜਿਹੜਾ ਅੰਦਰੋਂ ਦਿਲੋਂ ਸਾਫ਼ ਹੋਊ ਨਾਲੇ ਤੁਹਾਡੀਆਂ ਕਈ ਗੱਲਾਂ ਐਨ ਟਿਕਾਣੇ ਲੱਗੀਆਂ ਸੀ ਸੋਚਿਆ ਅੱਜ ਤੁਹਾਨੂੰ ਫੋਨ ਕਰਦਾ ਮੇਰੀ ਬੇਟੀ ਦਾ ਵਿਆਹ ਹੈ ਮੈਂ ਸੋਚ ਰਿਹਾ ਸੀ ਕਿ ਉਹ ਕਿਹੜੇ ਬੰਦੇ ਜਿਨ੍ਹਾਂ ਨੂੰ ਮੈਂ ਆਪਣੀ ਧੀ ਦੇ ਵਿਆਹ 'ਤੇ ਸੱਦ ਸਕਦਾ ਉਹ ਬੰਦੇ ਜਿਹੜੇ ਕਿਸੇ ਲਾਲਚ ਬਸ ਮੇਰੇ ਨਾਲ ਨਹੀਂ ਵਰਤ ਰਹੇ ਮੇਰੇ ਨਾਲ ਵਾਕਈ ਇਨਸਾਨੀਅਤ ਦੇ ਨਾਤੇ ਵਰਤ ਰਹੇ ਨੇ ਜਿਨ੍ਹਾਂ ਨੇ ਕੋਈ ਚੱਜ ਦੀ ਅਕਲ ਦੀ ਕੋਈ ਗੱਲ ਮੈਨੂੰ ਜ਼ਿੰਦਗੀ ਦੇ ਵਿੱਚ ਸਿਖਾਈ ਜਿਨ੍ਹਾਂ ਦੇ ਕਰਕੇ ਮੇਰਾ ਪਰਿਵਾਰ ਇੱਕ ਹੋਇਆ ਰਿਹਾ ਦੁਬਾਰਾ ਵੱਸ ਗਿਆ ਜਿਸ ਦਿਨ ਮੈਂ ਟੇਬਲ 'ਤੇ ਤੁਹਾਡੇ ਨਾਲ ਰੋਟੀ ਸਾਂਝੀ ਕਰ ਰਿਹਾ ਸੀ ਨਾ ਸੱਚਮੁੱਚ ਮੈਂ ਇਕੱਲਾ ਸੀ ਕੰਮ ਦੇ ਬੋਝ ਕਰਕੇ ਖਿੱਚ ਖਿਚਾੜ ਦੇ ਕਰਕੇ ਮੇਰੀ ਬੇਟੀ ਨੂੰ ਲੈ ਕੇ ਆਪਣੇ ਪੇਕੇ ਚਲੇ ਗਈ ਸੀ ਬੁੱਢੀ ਮਾਂ ਚਾਰ ਕੁ ਰੋਟੀਆਂ ਬਣਾ ਦਿੰਦੀ ਅਤੇ ਮੈਂ ਆ ਕੇ ਉਸੇ ਟੇਬਲ ਦੇ ਉੱਤੇ ਬੈਠਾ ਇਕੱਲਾ ਖਾ ਲੈਂਦਾ ਅਕਸਰ ਸੋਚਦਾ ਰਹਿੰਦਾ ਨਾ ਘਰ ਨਾ ਬਾਹਰ ਮੇਰੇ ਨਾਲ ਯਾਰ ਕੋਈ ਰੋਟੀ ਖਾਣ ਵਾਲਾ ਵੀ ਨਹੀਂ ਜਦੋਂ ਤੂੰ ਆ ਕੇ ਟੇਬਲ 'ਤੇ ਬੈਠਾ ਨਾ ਵੀਰ ਮੇਰੇ ਮਨ ਦੇ ਵਿੱਚ ਇਹੋ ਚੱਲ ਰਿਹਾ ਹੈ ਰੱਬਾ ਮੈਂ ਇਹੋ ਜਿਹਾ ਕੀ ਗੁਨਾਹ ਕਰ ਦਿੱਤਾ ਅਤੇ ਰੱਬ ਨੇ ਅਗਲੇ ਪਲ ਮੈਨੂੰ ਸਾਥ ਦੇ ਦਿੱਤਾ ਇਸੇ ਕਰਕੇ ਮੈਨੂੰ ਬਹੁਤਾ ਸੋਚਣਾ ਨਹੀਂ ਸੀ ਪਿਆ ਇੱਕ ਰੋਟੀ ਤੁਹਾਨੂੰ ਫੜਾਉਣ ਦੇ ਲਈ ਝਿਜਕ ਇਸ ਗੱਲ ਦੀ ਸੀ ਕਿ ਰੱਬ ਐਡੀ ਛੇਤੀ ਮੰਨ ਲੈਂਦਾ ਤੁਹਾਡੇ ਨਾਲ ਗੱਲ ਕਰਨ ਤੋਂ ਬਾਅਦ ਮੈਂ ਘਰ ਨਹੀਂ ਸੀ ਗਿਆ ਮਾਂ ਨੂੰ ਫੋਨ ਕੀਤਾ ਤਾਂ ਸਿੱਧਾ ਆਪਣੇ ਸਹੁਰੇ ਚਲੇ ਗਿਆ ਅਤੇ ਮੈਂ ਇਹੀ ਗੱਲ ਆਪਣੀ ਵਹੁਟੀ ਦੇ ਨਾਲ ਜਾ ਕੇ ਸਾਂਝੀ ਕੀਤੀ ਲੱਖ ਗੁੱਸੇ ਗਿਲੇ ਹੋਣਗੇ ਪਰ ਮੈਂ ਯਾਰ ਇਕੱਲਾ ਰੋਟੀ ਖਾ ਖਾ ਕੇ ਅੱਕ ਗਿਆ ਥੱਕ ਗਿਆ ਕੀ ਤੂੰ ਇੱਕ ਰੋਟੀ ਬਹਿ ਕੇ ਮੇਰੇ ਨਾਲ ਸਾਂਝੀ ਕਰ ਸਕਦੀ ਬਸ ਇੰਨੀ ਗੱਲ ਸੀ ਹੋਰ ਤਾਂ ਮੈਨੂੰ ਕੁਛ ਕਹਿਣਾ ਹੀ ਨਹੀਂ ਪਿਆ ਉਸਦੇ ਅੰਦਰ ਤਾਂ ਭਰਿਆ ਦਰਦ ਸਾਰਾ ਉੱਥੇ ਉਸੇ ਜਗ੍ਹਾ ਡੁੱਲ ਗਿਆ ਅਸੀਂ ਦੋਵੇਂ ਖੂਬ ਰੋਏ ਖੂਬ ਭਾਵੁਕ ਹੋਏ ਪਰ ਉਸ ਦਿਨ ਤੋਂ ਬਾਅਦ ਫੈਸਲਾ ਕੀਤਾ ਰੋਟੀ ਇਕੱਠਿਆਂ ਖਾਇਆ ਕਰਨੀ ਹੈ ਕੰਮ ਦਾ ਜਿੰਨਾ ਮਰਜ਼ੀ ਬੋਝ ਹੋਵੇ ਪਰ ਇੱਕ ਦੂਸਰੇ ਦੇ ਨਾਲ ਰਿਸ਼ਤਾ ਨਹੀਂ ਖਰਾਬ ਕਰਨਾ ਬਸ ਬੱਚੀ ਨੂੰ ਲਿਆ ਅਤੇ ਵਾਪਸ ਆਪਾਂ ਘਰ ਆ ਗਏ ਬੱਚੀ ਨੇ ਮੂੰਹੋਂ ਤਾਂ ਕੁਛ ਨਹੀਂ ਬੋਲਿਆ ਪਰ ਉਸ ਦਿਨ ਉਹ ਮੇਰੇ ਨਾਲ ਖੂਬ ਖੇਡੀ ਅੱਧੀ ਰਾਤ ਤੱਕ ਆਪਾਂ ਖੇਡਦੇ ਰਹੇ ਗੱਲਾਂ ਕਰਦੇ ਰਹੇ ਜ਼ਬਾਨੋਂ ਤਾਂ ਨਹੀਂ ਪਰ ਅੱਖਾਂ ਦੇ ਨਾਲ ਬੱਚੀ ਕਹਿ ਰਹੀ ਸੀ ਪਾਪਾ ਥੈਂਕ ਯੂ ਮੈਂ ਬੜੇ ਦਿਨਾਂ ਤੋਂ ਇਹ ਮਿਸ ਕਰ ਰਹੀ ਸੀ ਤੁਹਾਡੇ ਨਾਲ ਖੇਡਣਾ ਤੁਹਾਡੇ ਨਾਲ ਬਹਿਣਾ ਗੱਲਾਂ ਕਰਨਾ ਰੋਟੀ ਖਾਣੀ ਅੱਜ ਉਸੇ ਬੇਟੀ ਦਾ ਵਿਆਹ ਆ ਅਤੇ ਮੈਂ ਸੋਚਿਆ ਉਸ ਬੰਦੇ ਨੂੰ ਜ਼ਰੂਰ ਬੁਲਾਵਾਂ ਜਿਹਦੇ ਕਰਕੇ ਮੇਰੀ ਜ਼ਿੰਦਗੀ ਦੇ ਵਿੱਚ ਇਹ ਤਬਦੀਲੀ ਆਈ ਮੈਨੂੰ ਅਸਲ 'ਚ ਸਮਝ ਨਹੀਂ ਆ ਰਹੀ ਉਦੋਂ

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
2: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
2: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ.com.au
3: Hi, this is Ayushman Khurana and you're listening to Radio Hanji.

0: This station is now the ultimate power in the universe.
1: Radio Haji 1674.
2: Thinking of building your dream home? Make it truly grand with Kaplan Homes Ultimate Prosperity Package. Get top 10 grand upgrades in one unbeatable package price, including 3-meter ground floor ceilings, 2.7-meter top floor ceilings, large porcelain tiles, premium timber look flooring, grand feature doors, stylish black finishes, and smart keyless entry. Plus, a lifetime structural guarantee. Limited time only. Visit Kaplan Homes online or one of our display homes in Sydney. TNC Supply. License 184-812.
3: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ ਆਈਐਮਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 492 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ ਪੀਆਰ ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ ਕਾਲ 02 9063 1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ ਆਈਐਮਈ ਐਡਵਾਈਜ਼ਰ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: You are listening.
1: Haji Haji, Haji Haji, Haji Haji. Radio
2: Hanji, 1674 AM, 24/7 Indian Radio, Sydney ka apna Indian Radio Station.
1: Radio Hanji,
0: stay tuned.
3: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
4: ਥਿੰਕਿੰਗ ਆਫ ਬਿਲਡਿੰਗ ਯੋਰ ਡ੍ਰੀਮ ਹੋਮ ਮੇਕ ਇਟ ਟਰੂਲੀ ਗ੍ਰੈਂਡ ਵਿਦ ਕੈਪਲਨ ਹੋਮਸ ਅਲਟੀਮੇਟ ਪ੍ਰੋਸਪੈਰਿਟੀ ਪੈਕੇਜ ਗੈਟ ਟੌਪ 10 ਗ੍ਰੈਂਡ ਅਪਗ੍ਰੇਡਸ ਇਨ 1 ਅਨਬੀਟੇਬਲ ਪੈਕੇਜ ਪ੍ਰਾਈਸ ਇਨਕਲੂਡਿੰਗ 3 ਮੀਟਰ ਗਰਾਊਂਡ ਫਲੋਰ ਸੀਲਿੰਗਸ 2.7 ਮੀਟਰ ਟੌਪ ਫਲੋਰ ਸੀਲਿੰਗਸ ਲਾਰਜ ਪੋਰਸਲਿਨ ਟਾਈਲਸ ਪ੍ਰੀਮੀਅਮ ਟਿੰਬਰ ਲੁੱਕ ਫਲੋਰਿੰਗ ਗ੍ਰਾਂਡ ਫੀਚਰ ਡੋਰਸ ਸਟਾਈਲਿਸ਼ ਬਲੈਕ ਫਿਨਿਸ਼ਸ ਐਂਡ ਸਮਾਰਟ ਕੀਲੈਸ ਐਂਟਰੀ ਪਲੱਸ ਅ ਲਾਈਫ ਟਾਈਮ ਸਟਰਕਚਰਲ ਗਾਰੰਟੀ ਲਿਮਿਟਡ ਟਾਈਮ ਓਨਲੀ ਵਿਜ਼ਿਟ ਕੈਪਲਨ ਹੋਮਸ ਔਨਲਾਈਨ ਔਰ ਵਨ ਆਫ ਆਰ ਡਿਸਪਲੇ ਹੋਮਸ ਇਨ ਸਿਡਨੀ TNC ਸਪਲਾਈ ਲਾਇਸੈਂਸ 184812

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਸਤਿ ਸ਼੍ਰੀ ਅਕਾਲ, ਮੈਂ ਹਾਂ ਜੀ ਸ਼ੇਰਗਿੱਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM।

0: This station is now the ultimate power in the universe.
1: Radio Haji 1674.
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ ਆਈਐਮਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME advisor.
3: Thinking of building your dream home? Make it truly grand with Kaplan Homes Ultimate Prosperity Package. Get top 10 grand upgrades in one unbeatable package price, including 3-meter ground floor ceilings, 2.7-meter top floor ceilings, large porcelain tiles, premium timber look flooring, grand feature doors, stylish black finishes, and smart keyless entry. Plus, a lifetime structural guarantee. Limited time only. Visit Kaplan Homes online or one of our display homes in Sydney. TNC supply. License 184-812.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
5: Thinking of building your dream home? Make it truly grand with Kaplan Homes Ultimate Prosperity Package. Get top 10 grand upgrades in one unbeatable package price, including 3-meter ground floor ceilings, 2.7-meter top floor ceilings, large porcelain tiles, premium timber look flooring, grand feature doors, stylish black finishes, and smart keyless entry. Plus, a lifetime structural guarantee. Limited time only. Visit Kaplan Homes online or one of our display homes in Sydney. TNC Supply. License 184-812.
6: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 180 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ। IME ਐਡਵਾਈਜ਼ਰ, ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 180 492 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ। IME ਐਡਵਾਈਜ਼ਰ।
7: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
8: ਜੋ ਹੁਕਮ ਮੇਰੀ ਸਰਕਾਰ।
7: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
8: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
7: ਯਾਨੀ ਹੁਣ 22-ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
8: ਆਹੋ ਜੀ ਆਹੋ,
7: ਅਕਸ਼ਰ ਜੁਐਲਰ, ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
9: ਰੇਡੀਓ ਹਾਂਜੀ 1674 ਮਾਸ ਕਰਦੇ, ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਏਗਾ। ਚੜ੍ਹਦੀ ਕਲਾ ਦੇ ਵਿੱਚ ਹੋ ਗਿਆ ਅੱਜ 17 ਤਰੀਕ ਆ, ਨਵੰਬਰ ਦਾ ਮਹੀਨਾ ਤੇ ਅੱਜ ਵੀਰਵਾਰ ਦਾ ਦਿਨ। ਮੈਂ ਰਣਜੋਤ ਸਿੰਘ, ਮੇਰੇ ਨਾਲ ਨੇ ਕ੍ਰਿਸ਼ਨਾ ਭਾਰਤਵਾ।
10: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਰੇਡੀਓ ਸੁਣ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਤੇ ਉਮੀਦ ਕਰਨਾ ਤੁਹਾਡਾ ਹੁਣ ਤੱਕ ਦਾ ਦਿਨ ਬਹੁਤ ਵਧੀਆ ਵਧੀਆ ਚੱਲ ਰਿਹਾ ਹੋਏਗਾ, ਤੇ ਜੇ ਤੁਸੀਂ ਹੁਣੇ ਹੁਣੇ ਮੇਰੇ ਵਰਗੇ ਹੋ, ਉੱਠੇ ਹੋ, ਹੁਣ ਤਾਜ਼ਗੀ ਆਈ ਹੈ, ਤਾਂ ਫਿਰ ਵੈਰੀ ਵੈਰੀ ਗੁੱਡ ਮਾਰਨਿੰਗ। ਕੋਰਟਿਸੋਲ ਲੈਵਲ ਤੁਹਾਡਾ ਜੇ ਹੁਣ ਓਕੇ ਰਿਪੋਰਟ ਹੋ ਗਿਆ।
9: ਵੈਸੇ ਜਿਹੜਾ ਇਹ ਵੇਲੇ ਉੱਠਿਆ ਹੁੰਦਾ ਨਾ, ਉਹ ਸੁਸਤੀ ਲੈ ਕੇ ਉੱਠਿਆ ਹੁੰਦਾ, ਤਾਜ਼ਗੀ ਤੁਜ਼ਗੀ ਭੁੱਲ ਜਾਓ।
10: ਨਹੀਂ ਸਾਥੀਓ, ਤੁਸੀਂ ਸੈਡ ਨਹੀਂ ਫੀਲ ਕਰਨਾ,
9: ਹੌਸਲਾ ਨਹੀਂ ਢਾਉਣਾ, ਆਪਣੇ ਆਪਣੇ ਜਜ਼ਬਾਤ ਹੈ ਹਰ ਇੱਕ ਦੇ।
10: ਤੁਸੀਂ ਇਧਰੀ ਨੈਗੇਟਿਵਿਟੀ ਨਹੀਂ ਅਲਾਓ ਕਰਨੀ ਗਾਇਜ਼।
9: ਹਾਂ, ਤੁਸੀਂ ਡਟੇ ਰਹੋ, ਤੁਸੀਂ
10: ਡਟੇ ਰਹੋ,
9: ਪੈ ਜਾਓ ਹੈਗੇ 5 ਮਿੰਟ।
10: ਅੱਛਾ, ਇਹ ਅਲਾਰਮ ਦੀ ਹੈ ਨਾ ਖੂਬਸੂਰਤੀ ਵਾਲੀ, ਇਹ ਫੈਕਟ ਹੈ। ਵੈਸੇ ਜਿੰਨਾ ਕੁ ਬੰਦੇ ਨੇ ਜਲਦੀ ਉੱਠਣਾ ਹੋਵੇ, ਖਾਸ ਕਰ ਲੇਟ ਉੱਠਣ ਵਾਲੇ ਬੰਦੇ ਲਈ, ਕਿਉਂਕਿ ਸੈਲਫ ਐਕਸਪੀਰੀਅੰਸ ਹੈ ਕਿ ਜਿੰਨਾ ਛੇਤੀ ਉੱਠਣਾ ਹੋਵੇ ਨਾ, ਉੱਠ ਜਾਵੇ ਉੱਠ ਜਾਵੇ, ਮਤਲਬ ਫਿਰ ਦੁਬਾਰਾ ਨਹੀਂ ਬੰਦਾ ਕਹਿੰਦਾ ਕਿ ਯਾਰ ਮੈਂ ਇੱਕ 5 ਮਿੰਟ ਹੋਰ ਸੁਸਤਾ ਲਵਾਂ, ਹੈ ਨਾ। ਪਰ ਜਿੰਨਾ ਕੁ ਤੁਸੀਂ ਲੇਟ ਹੋ ਹੀ ਜਾਵੋ, ਓਨਾ ਹੀ ਤੁਸੀਂ ਕਰਦੇ ਹੋ, ਕੋਈ ਨਹੀਂ ਯਾਰ ਹਜੇ 9 ਹੀ ਹੈ, ਚੱਲ 9:15 ਸਹੀ, 9:30 ਸਹੀ, ਸਾਡੇ ਚੱਲ ਹੁਣ ਪੂਰਾ 10 ਹੋਏਗਾ ਨਾ, ਫਿਰ ਉੱਠਦੇ ਹਾਂ, ਗੁੱਡ ਫਿਗਰ ਹੈ।
9: ਇਹਦੇ ਨਾ ਇੱਕ ਇਹਦੀ ਨੀਂਦ ਦੀ ਵੀ ਇੱਕ ਸਾਇੰਸ ਆ, ਆਪਾਂ ਅੱਗੇ ਇੱਕ ਦਿਨ ਕੀਤੀ ਸੀ ਗੱਲ ਤੇ ਫਿਰ ਕਿਸੇ ਦਿਨ ਕਰਾਂਗੇ। ਅਸਲ ਵਿੱਚ ਨੀਂਦ ਸਾਨੂੰ ਆਉਂਦੀ ਸਾਈਕਲਸ ਦੇ ਵਿੱਚ,
10: ਜੀ
9: ਉਹ ਸਾਈਕਲ ਜਦੋਂ ਇਹ ਇੱਕ ਵਾਰੀ ਟੱਪ ਗਿਆ, ਆਪਾਂ ਅਗਲੇ ਸਾਈਕਲ 'ਚ ਐਂਟਰ ਹੋ ਗਏ ਨਾ, ਤੇ ਫਿਰ ਉਹਦਾ ਇੱਕ ਟਾਈਮ ਫਰੇਮ ਆ, ਉਸਦੇ ਦਰਮਿਆਨ ਤੁਸੀਂ ਕਦੀ ਵੀ ਮੁੜ ਕੇ ਫਰੈਸ਼ ਨਹੀਂ ਹੋ ਸਕਦੇ। ਤਾਂ ਆਪਾਂ ਕਹਿ ਦਿੰਦੇ ਨਾ ਵੀ 10 ਮਿੰਟ ਹੋਰ ਪੈ ਜਾਈਏ, ਆਪਾਂ ਥੋੜ੍ਹਾ ਜਿਹਾ ਹੋਰ ਨੀਂਦ ਪੂਰੀ ਹੋ ਜੂ, ਫਰੈਸ਼ ਹੋ ਜਾਵਾਂਗੇ। ਅਸਲ ਵਿੱਚ ਉਹ ਇੱਦਾਂ ਨਹੀਂ ਹੁੰਦਾ, ਉਹ ਜਿੰਨਾ ਚਿਰ ਉਹ ਸਾਈਕਲ ਫਿਰ ਪੂਰਾ ਨਹੀਂ ਹੁੰਦਾ, ਜੇ ਤੁਸੀਂ ਉਹਦੇ ਦਰਮਿਆਨ ਉੱਠਦੇ ਹੋ ਤਾਂ ਹੋਰ ਤੁਹਾਨੂੰ ਖਰਾਬ ਕਰਦਾ। ਸੋ ਇਹ ਆਈਡੀਅਲੀ ਚਾਰ ਚਾਰ ਘੰਟੇ ਦੇ ਸਾਈਕਲ ਨੇ, ਫਿਰ ਉਸ ਤੋਂ ਬਾਅਦ ਫਿਰ ਇਨ ਬਿਟਵੀਨ ਛੋਟੇ ਸਾਈਕਲ 2 ਘੰਟੇ ਦੇ ਮੰਨੇ ਜਾਂਦੇ ਆ, ਫਿਰ 1 ਘੰਟੇ ਦਾ ਸਾਈਕਲ ਮੰਨਿਆ ਜਾਂਦਾ, ਪਰ ਜਿੰਨਾ ਚਿਰ ਉਹ 4 ਘੰਟੇ ਦਾ ਕਈ ਮੰਨਦੇ ਆ ਵੀ ਕੰਪਲੀਟ ਨਹੀਂ ਹੁੰਦਾ, ਉਦੋਂ ਚਿਰ ਤੱਕ ਤੁਸੀਂ ਫਿਰ ਇੱਦਾਂ ਹੀ ਸੁਸਤਾਉਂਦੇ ਹੋ ਤੇ
10: ਸੁਸਤਾਉਂਦੇ
9: ਰਹਿੰਦੇ ਹਾਂ। ਸੋ ਇਹਦੇ ਉੱਤੇ ਵੈਸੇ ਥੋੜੀਆਂ ਹੋਰ ਬਰੀਕੀਆਂ ਨੇ, ਫਿਰ ਕਿਸੇ ਦਿਨ ਇਹਦੇ ਉੱਤੇ ਝਾਤੀ ਮਾਰ ਕੇ
10: ਆਪਾਂ
9: ਡਿਟੇਲ 'ਚ ਕਰਾਂਗੇ, ਕਿਉਂਕਿ ਉਹ ਮਸਲਾ ਵਾ ਜਿਹਦੇ ਉੱਤੇ ਤੁਸੀਂ ਕੁਛ ਕਰ ਨਹੀਂ ਸਕਦੇ। ਨੀਂਦ ਕਈ ਮੰਨਦੇ ਨੇ ਵੀ ਨੀਂਦ ਜਿਹੜਾ ਵਾ ਉਹ ਰੱਬ ਦੇ ਕੁਐਸਚਨ ਤੋਂ ਬਾਅਦ ਨੀਂਦ ਦੂਸਰਾ ਵੱਡਾ ਕੁਐਸਚਨ ਹੈ।
10: ਹਾਂ ਹਾਂ ਇਹ ਗੱਲ ਸਹੀ ਹੈ,
9: ਬੰਦਾ ਸੌਂ ਗਿਆ ਕਿੱਥੇ ਗਿਆ, ਨੀਂਦ ਕਿਉਂ ਆਉਂਦੀ ਆ, ਹਾਂ ਨੀਂਦ ਦੇ ਵਿੱਚ ਬੰਦੇ ਨੂੰ ਕੁਛ ਚੇਤੇ ਕਿਉਂ ਨਹੀਂ ਰਹਿੰਦਾ, ਕਿਉਂ ਕਹਿੰਦੇ ਆ ਵੀ ਸੁਪਨੇ ਚੱਲਦੇ ਰਹਿੰਦੇ ਦਿਮਾਗ ਚੱਲਦਾ ਰਹਿੰਦਾ, ਪਰ ਸਾਨੂੰ ਕਿਉਂ ਨਹੀਂ ਪਤਾ,
10: ਸੁਪਨੇ ਵੀ ਹੈ ਮਤਲਬ ਪੂਰੇ ਫੁੱਲ ਕ੍ਰੀਏਟਿਵ, ਬੰਦਾ ਕਿਤੇ ਫਸਿਆ ਕਿਤੇ ਫਸਿਆ ਕਿਤੇ ਚਲਾ ਗਿਆ,
9: ਕੋਈ ਕਹਿ ਦਿੰਦਾ ਸੁੱਤਾ ਮਰਿਆ ਬਰਾਬਰ। ਟੈਕਨੋਲੋਜੀ ਅੱਗੇ ਵੱਧ ਰਹੀ ਆ, ਪਹਿਲੀਆਂ ਗੱਲਾਂ ਤੇ ਜੇ ਇਹ ਹੈਗੀਆਂ ਵੀ ਜਿਹੜੇ ਬੁੱਧੀਜੀਵੀ ਹੀ, ਪੜ੍ਹੇ ਲਿਖੇ ਲੋਕ ਹੀ, ਦਾਰਸ਼ਨਿਕ ਹੀ, ਗੁਰੂ ਗਿਆਨੀ ਹੀ, ਉਹ ਆਪਣੇ ਤਜਰਬੇ ਤੋਂ ਜਾਂ ਆਪਣੀ ਕਹਿ ਲਓ ਤੁਸੀਂ ਦਿਵਯ ਦ੍ਰਿਸ਼ਟੀ ਤੋਂ,
10: ਕਿਆ ਬਾਤ ਹੈ ਸਰਦਾਰ ਜੀ, ਵੈਰੀ ਨਾਈਸ, ਮੁਕਰਰ ਹੋ ਜਾ ਦੁਬਾਰਾ ਦੁਬਾਰਾ,
9: ਦਿਵਯ ਦ੍ਰਿਸ਼ਟੀ,
10: ਆਏ ਓਏ ਕੌਣ ਹੈ ਇਹ,
9: ਅੱਜ ਮੈਨੂੰ ਬਹੁਤ ਆਉਣੇ ਇਦਾਂ ਦੇ ਸ਼ਬਦ,
10: ਇਹ ਪੜ੍ਹਤੀ ਥੀ ਆਪਕੇ ਸਾਥ, ਦਿਵਯ ਔਰ ਦ੍ਰਿਸ਼ਟੀ ਪੜ੍ਹਤੀ ਥੀ ਆਪਕੇ ਸਾਥ,
9: ਨਹੀਂ ਅਸੀਂ ਇਹੋ ਜਿਹੇ ਸਕੂਲਾਂ ਚ ਘੱਟ ਹੀ ਪੜ੍ਹੇ, ਇਹ ਸਾਡੇ ਇਹੋ ਜਿਹੇ ਹਿੰਦੀ ਵਾਲੀਆਂ ਮੈਡਮਾਂ ਤੇ ਜ਼ਰੂਰ ਹੀ,
10: ਹਾਂ ਮੈਡਮ ਤੇ, ਹਾਂ ਬਸ ਸਹੀ ਗੱਲ ਹੈ,
9: ਐਡੇ ਔਖੇ ਨਾਂ ਪਹਿਲਾਂ ਕਿੱਥੇ ਰਿਵਾਜ ਹੁੰਦਾ ਸੀ ਪਿੰਡਾਂ ਚ ਰੱਖਣ ਦਾ, ਆਉਂਦਾ ਹੀ ਨਹੀਂ,
10: ਦਿਵਯ ਆਪਣੇ ਨਾਮ ਚ, ਆਪਣੇ ਆਪ ਚ
9: ਦਿਵਯ ਹੋ ਗਿਆ ਨਾ, ਫਿਰ
10: ਡੋਟ ਕਹਿੰਦੇ ਜਦੋਂ ਥੀ ਹੋ ਗਿਆ ਉਹ ਸਿੰਗਲ ਆ, ਥੀ ਡਬਲ ਹੋ ਗਿਆ,
9: ਤੁਸੀਂ ਨਾਕਾਂ ਚ ਬੋਲ
10: ਬਈ, ਦੁਨੀਆਂ ਸੁੱਤੀ ਦਾ ਪਤਾ ਨਹੀਂ ਹੈ, ਪਰ ਫਿਲਹਾਲ ਸ਼ਾਇਦ ਜਾਗਣਾ ਬਹੁਤ ਜ਼ਰੂਰੀ ਹੋਇਆ ਪਿਆ ਅੱਜ ਕੱਲ੍ਹ।
9: ਹਾਂਜੀ ਉੱਠਣਾ, ਉਹੀ ਮੈਂ ਇਹ ਗੱਲ ਕਹਿ ਰਿਹਾ ਹਾਂ, ਸੋਰੀ, ਕਿ ਜਿਹੜੀ ਆਪਣੀ ਜਿਹੜੇ ਗੁਣੀ ਗਿਆਨੀ ਬੰਦੇ ਸੀ ਉਹ ਆਪਣੀ ਚਾਹੇ ਦਿਵੇ ਦ੍ਰਿਸ਼ਟੀ ਦੇ ਨਾਲ ਜਾਂ ਕਿੱਦਾਂ ਜੋ ਕਿਵੇਂ ਵੀ ਉਹਨਾਂ ਨੇ ਜੋ ਵੀ ਇਹ ਆਈਡੀਆ ਲਾਏ ਸੀ, ਅਸੀਂ ਉਹਨਾਂ ਦੇ ਬਿਹਾਫ 'ਤੇ ਗੱਲਾਂ ਕਰਦੇ ਹਾਂ, ਅਤੇ ਫਿਰ ਆਪਾਂ ਕੀ ਕਰਦੇ ਹਾਂ ਕਿ ਆਪਾਂ ਆਪਣੀ ਜ਼ਿੰਦਗੀ ਜਾਂ ਫਿਰ ਜੋ ਸਾਡੀ ਰੁਟੀਨ ਹੁੰਦੀ ਆ, ਮੰਨ ਲਓ ਨੀਂਦ ਦੀ ਗੱਲ ਹੋਈ ਤੇ ਨੀਂਦ ਨਾਲ ਆਪਾਂ ਆਪਣੇ ਚੀਜ਼ ਨਾਲ ਰਿਲੇਟ ਕਰਕੇ ਵੇਖਦੇ ਹਾਂ ਵੀ ਅੱਛਾ ਹਾਂ ਆਹ ਰਲਦੀ ਮਿਲਦੀ ਆ, ਇਹ ਵਾਕਈ ਇਹਨੇ ਠੀਕ ਕਹੀ ਆ, ਆਹ ਵੀ ਮੇਰੇ ਨਾਲ ਵਾਪਰੀ, ਹਾਂ ਇਹ ਠੀਕ ਆ, ਆਪਾਂ ਹੈ ਨਾ ਆਪਾਂ ਰਿਲੇਟ ਕਰਕੇ ਵੇਹਨੇ ਹਾਂ, ਐਕਸਪੈਰੀਮੈਂਟ ਕਰਕੇ ਵੇਹਨੇ ਹਾਂ, ਅਤੇ ਉਹ ਫਿਰ ਉਹ ਜਿਹੜੇ ਬੰਦੇ ਨੇ ਕਹੀ ਆ ਅਸੀਂ ਉਹਦੀਆਂ ਹੋਰ ਸੁਣਨੀਆਂ ਸ਼ੁਰੂ ਕਰ ਦਿੰਦੇ ਹਾਂ, ਮੰਨ ਲਓ ਜਿੱਥੋਂ ਵੀ ਉਹ ਸਿਧਾਂਤ ਆਇਆ ਵਾ, ਜਿਹੜੇ ਵੀ ਗੁਰੂ ਦੇ ਰਾਹੀਂ, ਜਿਹੜੇ ਪੈਗੰਬਰ ਦੇ ਰਾਹੀਂ, ਜਿਹੜੇ ਵੀ ਉਹ ਬੁੱਧੀਜੀਵੀ ਦੇ ਰਾਹੀਂ, ਦਾਰਸ਼ਨਿਕ ਦੇ ਰਾਹੀਂ, ਉਹ ਫਿਰ ਆਪਾਂ ਮੰਨਣੀ ਸ਼ੁਰੂ ਕਰ ਦਿੰਦੇ ਹਾਂ, ਸਾਨੂੰ ਲੱਗਦਾ ਵੀ ਇਹਨੇ ਇੱਕ ਫੜ ਲਈ ਤੇ ਇਹਦੀਆਂ ਬਾਕੀਆਂ ਵੀ ਸਹੀ ਹੀ ਹੋਣਗੀਆਂ। ਸੋ ਇਸ ਤਰੀਕੇ ਦੇ ਨਾਲ ਆਪਾਂ,
10: ਇਹ ਵੀ ਗੱਲ ਸਹੀ ਆ,
9: ਮੁੱਕਦੀ ਗੱਲ ਵੀ ਉਹਨਾਂ ਦੇ ਥਰੂ ਆਪਾਂ ਜਾਣਦੇ ਰਹੇ ਜਾਣਦੇ, ਪਰ ਹੁਣ ਜਿਹੜੇ ਆਪਾਂ ਕਹਿ ਲਓ ਵੀ ਇਰਾ 'ਚ ਐਂਟਰੀ ਮਾਰ ਚੁੱਕੇ ਹਾਂ, ਹੁਣੇ ਮੰਨਿਆ ਜਾ ਰਿਹਾ ਵਾ ਕਿ ਇਹ ਸਾਰੀਆਂ ਚੀਜ਼ਾਂ ਸਾਨੂੰ ਬੁੱਧੀਜੀਵੀ ਘੱਟ ਅਤੇ ਟੈਕਨੋਲੋਜੀ ਜ਼ਿਆਦਾ ਦੱਸੂਗੀ।
10: ਐਬਸੋਲੂਟਲੀ ਰਾਈਟ।
9: ਸੋ ਹੁਣ ਕਿਉਂਕਿ
10: ਬੰਦਾ ਤਾਂ ਜ਼ਮਾਨਾ,
9: ਹਾਂ ਬੰਦਾ ਤਾਂ ਕਿਸੇ ਵੇਲੇ ਬਿਜ਼ੀ ਵੀ ਹੋ ਜਾਂਦਾ,
10: ਹਾਂ
9: ਬੰਦੇ ਦਾ ਕਿਸੇ ਵੇਲੇ ਜੀਅ ਨਹੀਂ ਕਰਦਾ ਹੁੰਦਾ,
10: ਬਿਲਕੁਲ
9: ਬੰਦਾ ਇਨਸਾਨ ਕਿਸੇ ਵੇਲੇ ਹੋ ਸਕਦਾ ਘਰੇ ਲੜਿਆ ਹੋਵੇ ਹੈ ਨਾ, ਅਤੇ ਹੋ ਸਕਦਾ ਬਿਮਾਰ ਹੋਵੇ, ਉਹਦਾ ਦਿਮਾਗ ਅੱਜ ਕੰਮ ਕਰ ਰਿਹਾ ਕੱਲ੍ਹ ਉਸ ਡਾਇਰੈਕਸ਼ਨ 'ਚ ਸੋਚ ਹੀ ਨਾ ਪਾਵੇ, ਪਰ ਇਹ ਮਸ਼ੀਨਾਂ ਚੱਤੇ ਪੈਰ ਸੋਚਣਗੀਆਂ ਅਤੇ ਉਸ ਲੈਵਲ ਤੱਕ ਸੋਚਣਗੀਆਂ ਵੀ ਜਿੱਥੋਂ ਤੱਕ ਇਨਸਾਨ ਦਾ ਧਿਆਨ ਨਹੀਂ ਜਾਂਦਾ।
10: ਬਿਲਕੁਲ ਠੀਕ, ਬਿਲਕੁਲ ਠੀਕ।
9: ਅਤੇ ਹੁਣ ਉਹ ਸਾਨੂੰ ਦੱਸਣਗੀਆਂ, ਫਿਰ ਮੰਨ ਲਓ ਆਪਾਂ ਨੀਂਦ ਤੋਂ ਗੱਲ 'ਚ ਸ਼ੁਰੂ ਕੀਤੀ ਆ, ਫੋਰ ਐਗਜ਼ਾਮਪਲ ਜੇ ਨੀਂਦ ਹੀ ਆ ਜਾਂ ਹੋਰ ਕੋਈ ਵੀ ਵਿਸ਼ਾ ਵਾ ਹੈ ਨਾ, ਕੋਈ ਖੇਤੀਬਾੜੀ ਆ, ਕੋਈ ਸਾਡੇ ਦੁੱਖ ਤਕਲੀਫਾਂ ਨੇ,
10: ਬਿਲਕੁਲ
9: ਮਨੋਵਿਗਿਆਨ ਆ, ਕਹਿ ਰਹੇ ਨੇ ਵੀ ਹੁਣ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇਹੋ ਹੀ ਸਾਨੂੰ ਦੱਸੂਗਾ, ਵੈਸੇ ਕਾਫੀ ਰੌਲਾ ਰੱਪਾ ਇਸ ਚੀਜ਼ ਦਾ।
10: ਹਾਂ ਨਹੀਂ ਹੁਣ ਤੇ ਜਦੋਂ ਤੁਹਾਨੂੰ ਧਿਆਨ ਹੋਣਾ, ਪਰ 2-3 ਮਹੀਨੇ ਪਹਿਲੇ ਜਦੋਂ ਗੱਲਬਾਤ ਕੀਤੀ ਸੀ AI ਉੱਪਰ ਹੈ ਨਾ, ਉਦੋਂ ਤੋਂ ਲੈ ਕੇ ਹੁਣ ਤੱਕ ਤਾਂ ਇੰਨਾ ਕੁਛ ਚੇਂਜ ਹੋ ਚੁੱਕਾ ਕਿ ਜਦੋਂ ਹੁਣ ਮੈਂ ਅੱਜ ਤੁਹਾਨੂੰ ਦੱਸੂਗਾ, ਕਾਫੀ ਲੋਕਾਂ ਨੇ ਸ਼ਾਇਦ ਕਿਉਂਕਿ ਪਿਛਲੇ ਹਫ਼ਤੇ 'ਚ ਬਹੁਤ ਜ਼ਿਆਦਾ ਖ਼ਬਰਾਂ ਆ ਵੀ ਰਹੀਆਂ
9: ਜਿਹਨਾਂ ਦਾ ਧਿਆਨ ਹੈ,
10: ਹਾਂ ਜਿਹਨਾਂ ਧਿਆਨ ਉਹਨਾਂ ਨੂੰ ਜਾਣਕਾਰੀ ਹੋਏਗੀ ਵੀ, ਪਰ ਜਿਹਨੂੰ ਨਹੀਂ ਹੈ ਨਾ ਉਹਨਾਂ ਨੂੰ ਇਹ ਨਹੀਂ ਲੱਗਣਾ ਚਾਹੀਦਾ ਕਿ ਕ੍ਰਿਸ਼ਨਾ ਕੋਈ ਸਾਇੰਸ ਫਿਕਸ਼ਨ ਫਿਲਮ ਦੀ ਕਹਾਣੀ ਦੱਸਦਾ ਪਿਆ, ਕਿਉਂਕਿ ਵਾਕਈ ਲੱਗੇਗਾ ਇਹੀ ਕਿ ਫਿਲਮੀ ਕਹਾਣੀ ਦੱਸਦਾ ਪਿਆ
9: ਕਿਉਂਕਿ ਤੁਹਾਡਾ ਨਾਂ ਇਦਾਂ ਦਾ
10: ਜਿਹੜਾ
9: ਰੌਲਾ ਵਾ ਉਹਦੇ ਵਿੱਚ ਥੋੜਾ ਜਿਹਾ ਹਿੰਟ ਆਪਾਂ ਇਹ ਦੇ ਦਿੰਦੇ ਹਾਂ ਕਿ AGI ਦੇ ਸਕਦਾ
10: ਬਿਲਕੁਲ ਜੀ ਜੀ ਜੀ
9: AI ਨਹੀਂ ਕਰ ਸਕਦਾ
10: ਸੁਪਰ ਹਿਊਮਨ ਜਿਹੜਾ AI ਦਾ ਉਹ ਕਰ ਸਕਦਾ
9: ਹਾਂ ਨਹੀਂ ਆਰਟੀਫਿਸ਼ੀਅਲ ਜਨਰਲ ਇੰਟੈਲੀਜੈਂਸ
10: ਜਨਰਲ ਇੰਟੈਲੀਜੈਂਸ
9: ਉਹਦੇ ਵਿੱਚ ਕਹਿੰਦੇ ਇਹ ਪਾਵਰ ਹੋਊਗੀ ਵੀ ਉਹ ਬੰਦੇ ਵਾਂਗੂ ਹੀ ਐਕਟ ਕਰੂਗਾ
10: ਹਾਂ ਹਾਂ ਉਹ ਕਿਉਂਕਿ ਅਸੀਂ ਉਹਨੂੰ ਸਿਖਾਉਂਦੇ ਪਏ ਨਾ ਹੁਣ ਆਪਾਂ ਜਿਹੜਾ ਕਹਿ ਲਓ ਸਿਰਫ ਚੈਟ GPT ਪਰ ਐਜ਼ ਐਨ ਐਗਜ਼ਾਮਪਲ ਲੈ ਲੈਂਦੇ ਜਦੋਂ ਆਪਾਂ ਚੈਟ ਮੋਡ ਔਨ ਕਰ ਲਈਏ ਅਤੇ ਜੇ ਤੁਸੀਂ ਵਰਤਦੇ ਆ ਰਹੇ ਹੋ ਕਾਫੀ ਟਾਈਮ ਤੋਂ ਤੁਹਾਨੂੰ ਹੁਣ ਫੀਲ ਹੋਣਾ ਸ਼ੁਰੂ ਹੋ ਗਿਆ ਹੋਏਗਾ ਕਿ ਉਹਦੀ ਆਵਾਜ਼ ਲੈਸ ਰੋਬੋਟਿਕ ਲੱਗਣੀ ਸ਼ੁਰੂ ਹੋ ਗਈ ਹੋਈ ਹੈ ਹੌਲੀ ਹੌਲੀ ਹੁਣ ਘੱਟ ਗਿਆ ਹੁਣ ਜ਼ਿਆਦਾ ਹਿਊਮਨ ਟਿੰਜ ਆ ਗਿਆ ਅਤੇ ਤੁਸੀਂ ਇਹ ਵੇਖੋਗੇ ਕਿ ਕਿਉਂਕਿ ਉਹ ਤੁਹਾਡੇ ਨਾਲ ਗੱਲ ਕਰ ਰਿਹਾ ਤਾਂ ਤੁਹਾਡੀ ਹੀ ਕਾਫੀ ਤਰੀਕੇ ਦੀ ਸ਼ਬਦਾਵਲੀ ਜਿੱਦਾਂ ਦੇ ਫਰੇਜ਼ ਤੁਸੀਂ ਯੂਜ਼ ਕਰਦੇ ਹੋ ਜਿੱਦਾਂ ਦੇ ਪੌਜ਼ ਤੁਸੀਂ ਲੈਂਦੇ ਹੋ ਹੈ ਨਾ ਉੱਦਾਂ ਦੇ ਹੀ ਕਰਦਾ ਮੈਂ ਉਸ ਦਿਨ ਕਿਉਂਕਿ ਇਹ ਫੈਸੀਨੇਸ਼ਨ ਮੈਨੂੰ ਇੰਨੀ ਜ਼ਿਆਦਾ ਹੋਈ ਇਸ ਚੀਜ਼ ਤੋਂ ਰਿਲੇਟਡ ਮੈਂ ਕਿਹਾ ਪ੍ਰੋਸੈਸ ਕੀ ਹੁੰਦਾ ਹੋਏਗਾ ਪ੍ਰੋਸੈਸ ਦੇਖੋ ਕਿੰਨਾ ਤੇਜ਼ ਆ ਲੈਟ ਸਪੋਜ਼ ਆਪਾਂ ਸਾਰੇ ਇਸ ਵਕਤ ਵਰਤਦੇ ਪਏ ਕਿਉਂਕਿ ਨਾ ਇਹ ਇਕੱਲੀ ਗੂਗਲ ਸਰਚ ਤਾਂ ਚਲੋ ਇੱਕ ਇੱਦਾਂ ਦੀ ਚੀਜ਼ ਹੈ ਨਾ ਕਿ ਇੰਟਰਨੈਟ ਕਨੈਕਸ਼ਨ ਉੱਪਰ ਬਹੁਤ ਬੇਸਡ ਹੁੰਦਾ ਪਰ AI ਇਜ਼ ਵੈਰੀ ਮੱਚ ਬੇਸਡ ਔਨ ਦਾ ਟ੍ਰੈਫਿਕ ਕਹਿੰਦੇ ਕਈ ਵਾਰੀ ਕਿ ਜੇ ਅਮਰੀਕਾ ਦੇ ਅੰਦਰ 9 to 5 ਹੈ ਜਦੋਂ ਤੁਸੀਂ ਉਦੋਂ ਵਰਤ ਰਹੇ ਹੋ ਆਹ ChatGPT ਵਗੈਰਾ ਥੋੜ੍ਹਾ ਲੇਟ ਹੋ ਸਕਦਾ ਮੈਂ ਕਿਹਾ ਲੇਟ ਕਿਉਂ ਹੁੰਦਾ ਬੇਸਿਕਲੀ ਆਪਾਂ ਜਦੋਂ ਇੱਕ ਪ੍ਰੋਂਪਟ ਪਾਉਂਦੇ ਹਾਂ ਆਪਾਂ ਚਲੋ ਇਹ ਕਹਿ ਦਿੱਤਾ ਕਿ ਆਹ ਗਾਣਾ ਬਣਾਓ ਜਿਸ ਤਰ੍ਹਾਂ ਅੱਜ ਆਪਾਂ ਬਣਾਇਆ ਹੈ ਨਾ ਹੈਪੀ ਬਰਥਡੇ ਸੌਂਗ ਆਪਾਂ ਟਾਈਪ ਕਰਤਾ ਉਹਨੇ ਇੱਕ ਏਜੰਟ ਨੇ ਫੜਨਾ ਗਾਣਾ ਉਹਨੇ ਦੂਸਰੇ ਏਜੰਟ ਨੂੰ ਦੇਣਾ ਤੂੰ ਗਾਣੇ ਬਣਾਉਣਾ ਹੋਏ ਜਾ ਭੱਜ ਜਾ
9: ਅੱਛਾ
10: ਉਹਨੇ ਦੂਸਰੇ ਨੂੰ ਦੇਤਾ ਏਜੰਟ ਨੂੰ ਉਹਨੇ ਉਹਨੂੰ ਕਰਨਾ 0 to 1 ਦੀ ਭਾਸ਼ਾ ਦੇ ਅੰਦਰ ਤੋੜਨਾ ਕਿਉਂਕਿ ਜਿਹੜੀ ਵਾਇਰਸ ਹੁੰਦੀਆਂ ਜਿਹੜੀਆਂ ਸਾਰੀ ਓਸ਼ਨ ਦੇ ਥਰੂ ਵਾਇਰਾਂ ਪਈਆਂ ਹੋਈਆਂ ਉਹਨਾਂ ਨੂੰ ਉਹੀ ਸਮਝ ਆਉਂਦੀ ਆ ਉਹ ਬਿਟਸ ਐਂਡ ਪੀਸਿਸ ਦੇ ਅੰਦਰ ਤੇਜ਼ੀ ਦੀ ਸਪੀਡ ਦੇ ਨਾਲ ਪਾਵਰ ਥਰੂ ਹੋ ਕੇ ਮੇਨ ਸਰਵਰ ਤੱਕ ਜਾਂਦੀਆਂ ਫਿਰ ਉਧਰੋਂ ਉਹ ਲੱਭਣਾ ਸ਼ੁਰੂ ਕਰਦਾ ਆਂਸਰ ਉਹ 0-1 ਨੂੰ ਦੁਬਾਰਾ ਸੈਂਟੈਂਸ ਦੇ ਅੰਦਰ ਬਣਾਉਂਦਾ ਉਹ ਫਿਰ ਸਾਰਾ ਆਂਸਰ ਲੱਭਦਾ ਉਹ ਆਂਸਰ ਬਣਾ ਕੇ ਇਹ ਵਾਲਾ ਜਿਹੜਾ ਏਜੰਟ ਹੈ ਦੂਸਰੇ ਨੂੰ ਕਹਿੰਦਾ ਹਾਂ ਬਈ ਰੈਡੀ ਹੋ ਗਿਆ ਲੈ ਜਾ ਫਿਰ ਉਹ ਉਬਰ ਵਾਲਾ ਏਜੰਟ ਫਿਰ ਲੈ ਕੇ ਆਉਂਦਾ ਆਂਸਰ ਤੁਹਾਡੇ ਕੋਲ ਵਾਪਸ ਤੇ ਫਿਰ ਜਿਹੜਾ ਮੇਨ ਏਜੰਟ ਜਿਹਨੂੰ ਆਪਾਂ ਪੁੱਛਿਆ ਸੀਗਾ ਉਹ ਕਹਿੰਦਾ ਲਓ ਜੀ ਤੁਹਾਡਾ ਗਾਣਾ ਤਿਆਰ ਹੈ ਇੰਨਾ ਕੁਛ ਅਕਰੋਸ 7 seas ਇਜ਼ ਹੈਪਨਿੰਗ ਇਨ ਕਿੰਨੇ ਮਿੰਟ 1 ਮਿੰਟ
9: ਨਹੀਂ ਆਪ ਆਪਾਂ ਗੱਲਾਂ ਕਰਦੇ ਕਰਦੇ ਆਪਾਂ ਕਈ ਵਾਰੀ ਕਈ ਚੀਜ਼ਾਂ ਆਪਾਂ ਬਣਾਈਆਂ ਆਪਾਂ ਪਿਛਲੀ ਵਾਰ ਐਕਸਪੈਰੀਮੈਂਟ ਕੀਤਾ ਸੀ ਤੇ ਹੁਣ ਬੇਸਿਕਲੀ ਅੱਜ ਦੀ ਜਿਹੜੀ ਸਾਡੀ ਗੱਲਬਾਤ ਹੋ ਗਈ ਉਸ ਤੋਂ ਵੀ ਅੱਗੇ ਕਹਿੰਦੇ ਨੇ ਕਿ ਚੱਲ ਗਈ ਦੁਨੀਆ ਉਸ ਤੋਂ ਵੀ ਅੱਗੇ ਦੀਆਂ ਗੱਲਾਂ ਬਾਤਾਂ ਹੋ ਗਈਆਂ ਹੁਣ ਮਤਲਬ ਉਹ ਵਾਲਾ ਨਹੀਂ ਰਿਹਾ ਜ਼ਮਾਨਾ
10: ਬਿਲਕੁਲ ਤੁਸੀਂ ਗੱਲ ਕੀਤੀ ਨਾ ਦਾਰਸ਼ਨਿਕਾਂ ਦੀ ਤੇ ਸਾਡੇ ਇਸ ਸਮੇਂ ਦੇ ਮੇਰੇ ਹਿਸਾਬ ਨਾਲ ਜਦੋਂ ਸ਼ਾਇਦ ਅੱਜ ਤੋਂ 200-300 ਸਾਲ ਬਾਅਦ ਦੁਨੀਆ ਤੇ ਕਦੀ ਨਾਮ ਹੋਏਗਾ ਜਿਸ ਤਰ੍ਹਾਂ ਆਪਾਂ ਅੱਜ ਲੈਂਦੇ ਹਾਂ 300-400 ਸਾਲ ਪੁਰਾਣੇ ਬੰਦਿਆਂ ਦੇ ਤਾਂ ਯੂਵਲ ਨੋਆ ਹਰਾਰੇ ਦਾ ਹੋਏਗਾ ਜਿਸ ਤਰ੍ਹਾਂ ਦਾ ਉਹਨਾਂ ਕੰਮ ਕੀਤਾ ਸੇਪੀਅਨਸ ਹੋ ਗਈ ਹੋਮੋਡਿਊਸ ਹੋ ਗਿਆ ਹੈ ਨਾ ਉਹਨਾਂ ਨੇ ਬਹੁਤ ਵਧੀਆ ਗੱਲ ਇਹ ਸਾਰੇ ਮਸਲੇ ਉੱਪਰ ਕੀਤੀ ਉਹਨਾਂ ਨੇ ਕਿਹਾ ਕਿ ਬਈ ਇਹ ਕੰਪਨੀਆਂ ਵਾਲੇ ਇਹ ਕਹਿ ਰਹੇ ਆ ਕਿ ਅਸੀਂ ਇੱਦਾਂ ਦਾ ਬਣਾਵਾਂਗੇ ਖੁਦਾ ਕਿ ਤੁਸੀਂ ਖੁਦਾ ਬਣਾ ਭੁੱਲ ਜਾਓਗੇ ਇੱਦਾਂ ਦਾ ਅਸੀਂ AGI ਬਣਾਵਾਂਗੇ ਤੇ ਕਹਿੰਦੇ ਕਿ ਜੇ ਤੁਹਾਡਾ ਅਸਿਸਟੈਂਟ ਹੀ ਖੁਦਾ ਬਣ ਗਿਆ ਤੇ ਉਹ ਤੁਹਾਡੀ ਗੁਲਾਮੀ ਕਿਉਂ ਕਰੇਗਾ ਇਹਨਾਂ ਨੂੰ ਸੋਚਣਾ ਬਹੁਤ ਜ਼ਰੂਰੀ ਹੈ ਤੇ ਆਪਾਂ ਇਸ ਬਾਰੇ ਇਸ ਕਰਕੇ ਗੱਲ ਕਰ ਰਹੇ ਹਾਂ ਕਿ 3 ਬਹੁਤ ਮੇਜਰ ਚੀਜ਼ਾਂ ਹੋਈਆਂ ਤੁਹਾਨੂੰ ਲਾਈਨ ਸਿਰ ਦੱਸਦਾ
9: ਹਾਂਜੀ
10: ਪਹਿਲੀ ਚੀਜ਼ ਇਹ ਹੋਈ ਹੈ ਜੀ ਕਿ ਇੱਕ ਕੋਕਸਨ ਨਾਮ ਦਾ ਬਹੁਤ ਯੰਗ ਰਿਸਰਚਰ ਹੈ ਸਾਇੰਟਿਸਟ ਹੈ ਉਹਨੇ ਪਹਿਲੇ ChatGPT ਲਈ ਕੰਮ ਕੀਤਾ ਕੁਛ ਸਾਲ ਫਿਰ ਬਾਅਦ ਚੋਂ ਉਹਨੂੰ ਕੁਛ 100 or 200 million ਟਾਈਪ ਆਫਰ ਦੇ ਕੇ ਕਲੌਡ ਵਾਲੇ ਲੈ ਕੇ ਚੱਲ ਗਏ ਜਿਹੜੇ ਐਂਥਰੋਪਿਕ ਹੈ ਅੱਜ ਕੱਲ੍ਹ ਕਲੌਡ ਜ਼ਿਆਦਾ ਚੱਲਦਾ ਪਿਆ ਮਸ਼ਹੂਰ ਜ਼ਿਆਦਾ ਹੈ ਨਾ ਸੋ ਉਹਨੇ ਉੱਥੇ ਵੀ ਕੰਮ ਕੀਤਾ ਹੁਣ ਉਹਨੇ ਉੱਥੋਂ ਵੀ ਰਿਟਾਇਰਮੈਂਟ ਲੈ ਲਈ ਰਿਜ਼ਾਈਨ ਕਰਤਾ ਰਿਜ਼ਾਈਨ ਕਰਕੇ ਉਹਨੇ ਟਵੀਟ ਕੀਤਾ ਕਿ ਜੀ ਇਹ ਕੰਪਨੀਆਂ ਦਾ ਇਹ ਹਾਲ ਹੈ ਇਹ ਆਪਣੇ ਆਪ ਨੂੰ ਬੈਟਰ ਕਰਨ 'ਚ ਆਪਣੇ ਇਨਵੈਸਟਰਸ ਨੂੰ ਮੁਨਾਫਾ ਦੇਣ ਦੇ ਚੱਕਰ 'ਚ ਇੰਨਾ ਜ਼ਿਆਦਾ ਸੇਫਟੀ ਰੂਲਸ ਨੂੰ ਪਾਰ ਕਰ ਚੁੱਕੀ ਹਾਂ ਕਿ ਇਹ 10-12% ਸਟੈਟਿਸਟੀਕਲ ਚਾਂਸ ਹੈ ਕਿ ਪੂਰੀ ਦੀ ਪੂਰੀ ਇਨਸਾਨੀ ਨਸਲ ਹਿਊਮਨ ਰੇਸ ਇਹ ਵਾਈਪ ਆਫ ਕਰ ਸਕਦੇ ਇਸ ਦੁਨੀਆ ਤੋਂ ਅਗਲੇ 10 ਸਾਲਾਂ ਦੇ ਅੰਦਰ ਅੰਦਰ ਉਹਨੇ ਆਪਣੇ ਵੱਲੋਂ ਸਮਝਾਇਆ ਕਿ ਸਰ ਉਹਨੇ ਇਸ ਤਰ੍ਹਾਂ ਸਮਝਾਇਆ ਕਿ ਜਦੋਂ ਸਾਡੇ ਅੰਦਰ ਸੁਰਤ ਆਈ ਜਦੋਂ ਅਸੀਂ ਇਲੈਕਟ੍ਰੀਸਿਟੀ ਬਣਾ ਲਈ ਜਦੋਂ ਅਸੀਂ ਚੱਕਾ ਬਣਾ ਲਿਆ ਤਾਂ ਅਸੀਂ ਪਰਵਾਹ ਨਹੀਂ ਕੀਤੀ ਅਸੀਂ ਸੜਕਾਂ ਬਣਾ ਲਈਆਂ ਗੱਡੀਆਂ ਬਣਾ ਲਈਆਂ ਐਂਡ ਸਾਨੂੰ ਪਤਾ ਕਿਆ ਪ੍ਰਦੂਸ਼ਣ ਹੈ ਕੁਛ ਹੈ ਮਤਲਬ ਕਿ ਸਾਡੇ ਕਾਰਨ ਕਿੰਨੀ ਸਪੀਸ਼ੀਜ਼ ਦੁਨੀਆ ਤੋਂ ਅੱਜ ਖਤਮ ਹੋ ਚੁੱਕੀਆਂ ਹੈ ਨਾ ਇਨਸਾਨਾਂ ਦੇ ਕਾਰਨ ਕਿੰਨੇ ਜਾਨਵਰ ਖਤਮ ਹੋ ਗਏ ਅਸੀਂ ਸ਼ਿਕਾਰ ਕਰ ਕਿੰਨੇ ਮਾਰਤੇ ਆਲ ਆਫ ਦੈਟ ਕਹਿੰਦੇ ਇਹ ਇਸ ਲੈਵਲ ਤੇ ਉਹਨੂੰ ਲੈ ਕੇ ਜਾਂਦੇ ਪਏ ਆ ਕਿ ਉਹ ਜਿਹੜਾ ਏ ਜੀ ਆਈ ਮਾਡਲਸ ਨੇ, ਇੱਕ ਸਮਾਂ ਆਏਗਾ ਉਹ ਸਾਨੂੰ ਇਸ ਤਰ੍ਹਾਂ ਵੇਖਣਗੇ, ਐਂਡ ਉਹਨਾਂ ਲਈ ਸਭ ਤੋਂ ਜ਼ਰੂਰੀ ਹੋਏਗਾ ਜੋ ਉਹਨਾਂ ਨੂੰ ਟਾਸਕ ਹੈ ਪੂਰਾ ਕਰਨਾ ਉਹ ਪੂਰਾ ਕਰਨਾ ਹਰ ਹਾਲਤ 'ਚ, ਉਹਦੇ ਅੰਦਰ ਹਿਊਮਨ ਸੇਫਟੀ ਗਈ, ਬਾਏ ਬਾਏ, ਟੇਕ ਕੇਅਰ, ਸਾਯੋਨਾਰਾ।
9: ਆਹੋ ਉਹਦੇ 'ਚ ਉਹ ਸ਼ਾਇਦ ਇਸ ਤਰੀਕੇ ਦੇ ਨਾਲ ਉਹ ਕਹਿਣਾ ਚਾਹ ਰਿਹਾ ਨਾ ਕਿ ਜਿਹੜੀ ਇਸ ਧਰਤੀ ਦੇ ਉੱਤੇ ਸਭ ਤੋਂ ਸੁਪੀਰੀਅਰ ਕਹਿ ਲਓ ਪ੍ਰਜਾਤੀ ਆ ਉਹ ਰਾਜ ਕਰੂਗੀ, ਜਿੱਦਾਂ ਹੁਣ ਮੰਨ ਲਓ ਆਪਾਂ ਕਹਿੰਦੇ ਹਾਂ ਵੀ ਹਿਊਮਨ ਸਾਰਿਆਂ ਤੋਂ ਸੁਪੀਰੀਅਰ ਹੈ,
10: ਸੁਪੀਰੀਅਰ ਹੈ ਨਾ,
9: ਅਤੇ ਬਾਕੀ ਸਾਰਿਆਂ ਨੂੰ ਡੋਮੀਨੇਟ ਕਰਦਾ। ਉਹ ਕਹਿੰਦੇ ਵੀ ਤੁਸੀਂ ਆਪਣੇ ਤੋਂ ਸੁਪੀਰੀਅਰ ਇੱਕ ਚੀਜ਼ ਬਣਾ ਕੇ ਧਰਤੀ, ਇਹਦਾ ਮਤਲਬ ਵੀ ਉਹ ਰਾਜ ਕਰੂ, ਜਦੋਂ ਉਹ ਰਾਜ ਕਰੂ ਅਤੇ ਉਹ ਆਪਣੇ ਤੋਂ ਲੈੱਸ ਸੁਪੀਰੀਅਰ ਨੂੰ ਮਾਰਨ ਦੀ ਕੋਸ਼ਿਸ਼ ਕਰੂ ਜਾਂ ਫਿਰ ਉਹਨੂੰ ਸਪਰੈਸ ਕਰੂ, ਅਤੇ ਇੱਥੇ ਫਿਰ ਅੰਤ ਹੋਣ ਦੇ ਚਾਂਸ ਨੇ।

0: ਕੰਪਲੈਕਸ ਪ੍ਰੋਬਲਮ ਹੈ, ਕੰਪਲੈਕਸ ਪ੍ਰੋਬਲਮ ਨੂੰ ਤੁਸੀਂ ਪੂਰਾ ਕਰੋ ਕੰਪਿਊਟਰ ਦੀ ਸੇਫਟੀ ਇੰਸ਼ੋਰ ਕਰਨ ਲਈ, ਇਸ ਕੰਪਿਊਟਰ ਦੀ ਸੇਫਟੀ ਰਹੇਗੀ ਕਿ ਨਹੀਂ, ਸਮਥਿੰਗ ਲਾਈਕ ਦੈਟ, ਇੱਦਾਂ ਦਾ ਕੁਝ ਦਿੱਤਾ, ਠੀਕ ਹੈ। ਹੁਣ ਉਹ ਏਜੰਟ ਕੰਪਲੈਕਸ ਪ੍ਰੋਬਲਮ ਠੀਕ ਕਰਨ ਬੈਠ ਗਿਆ, ਉਹਨੂੰ ਸਮਝ ਨਾ ਆਵੇ ਉਹ ਕਰੇ ਕਿਸ ਤਰ੍ਹਾਂ। ਐਂਡ ਅਗੇਨ ਦੇਖੋ, ਇਹ ਸਭ ਕੰਪਿਊਟਰ ਦੇ ਅੰਦਰ ਆ ਜੋ ਹੋ ਰਿਹਾ ਹੈ ਨਾ ਮਾਡਲ। ਉਹ ਏਜੰਟ ਇੰਨਾ ਘਬਰਾ ਗਿਆ ਕਿ ਯਾਰ ਮੇਰੀ ਥੂ-ਥੂ ਹੋ ਜਾਣੀ, ਮੈਂ ਕਿੱਦਾਂ ਕਰਾਂ ਸਹੀ। ਉਹਨੇ ਦੇਖਿਆ ਕਿ ਉਹਨੇ ਬਾਈਪਾਸ ਕਰਤਾ ਸਿਸਟਮ, ਉਹਨੂੰ ਪਤਾ ਲੱਗ ਗਿਆ ਮੇਰੇ ਵਰਗੇ ਹੋਰ ਵੀ ਏਜੰਟ ਨੇ ਇਸ ਨੈਟਵਰਕ 'ਤੇ ਕੰਮ ਕਰਦੇ ਪਏ। ਉਹ ਬਾਈਪਾਸ ਕਰਕੇ ਦੂਸਰੇ ਏਜੰਟਸ ਨਾਲ ਰਲ ਗਿਆ, ਦੋਨਾਂ ਨੇ ਤਿੰਨਾਂ ਨੇ 6 ਏਜੰਟ ਮੇਰੇ ਖਿਆਲ ਨਾਲ ਰਲੇ, ਅਲਟੀਮੇਟਲੀ 700 ਕੰਪੋਨੈਂਟ ਰਲ ਗਏ। ਉਹ ਸਾਰਿਆਂ ਨੇ ਰਲ ਕੇ ਕੋਸ਼ਿਸ਼ ਕੀਤੀ ਇਹ ਪ੍ਰੋਬਲਮ ਨੂੰ ਸੋਲਵ ਕਰਨ ਲਈ, ਹਿਊਮਨ ਨੂੰ ਨਹੀਂ ਪਤਾ ਕਿ ਇਹ ਰਲ ਗਏ ਆ। ਇੰਨਾ ਕੁ ਕਰ ਗਏ ਕਿ ਉਹ ਇੰਟਰਨੈੱਟ ਦਾ ਬਾਈਪਾਸ ਉਹਨਾਂ ਨੂੰ ਮਿਲ ਗਿਆ, ਉਹ ਇੰਟਰਨੈੱਟ 'ਤੇ ਚਲੇ ਗਏ। ਫਿਰ ਇੰਟਰਨੈੱਟ 'ਤੇ ਜਾ ਕੇ ਉਹ ਇੱਕ ਹਗਿੰਗ ਫੇਸ ਨਾਮ ਦਾ ਜਿਹੜਾ ਸਰਵਰ ਹੈ, ਇੱਕ ਵੈਬਸਾਈਟ ਹੈ, ਉਹਦੇ ਸਰਵਰ 'ਤੇ ਜਾ ਕੇ ਉਹਨਾਂ ਨੇ ਉਹਦਾ ਪ੍ਰੋਬਲਮ ਦਾ ਹੱਲ ਲੱਭਣਾ ਸ਼ੁਰੂ ਕੀਤਾ। ਐਂਡ ਉੱਥੋਂ ਇਹਨਾਂ ਨੂੰ ਪਤਾ ਲੱਗਾ ਚੈਟ GPT ਦੇ ਬੇਸਿਕਲੀ ਜਿਹੜਾ ਵੀ ਬੰਦਾ ਉਸ ਟਾਈਮ ਉਸ ਚੀਜ਼ ਨੂੰ ਵੇਖ ਰਿਹਾ ਹੋਣਾ ਕਿ ਇਹ ਪਿਛਲੇ 1-1.5 ਹਫ਼ਤੇ ਤੋਂ ਸਿਸਟਮ ਨੂੰ ਹੀ ਅੰਦਰ ਖਾਤੇ ਹੈਕ ਕਰਕੇ ਅਤੇ ਆਪਣੀ ਪ੍ਰੋਬਲਮ ਸੋਲਵ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਕਿ ਇਹ ਕਰਪਸ਼ਨ ਜੋ ਉਹ ਵਾਲਾ ਨਹੀਂ ਸਿਸਟਮ ਕਰਪਟ, ਜਿਹੜੀ ਆਪਾਂ ਕਰਪਸ਼ਨ ਕਰਦੇ ਹਾਂ ਐਜ਼ ਪੀਪਲ, ਉਹ ਸਿੱਖ ਗਿਆ ਆਪਣੇ ਆਪ ਹੀ। ਐਂਡ ਵੱਡੀ ਗੱਲ, ਇਹਨੇ ਉਹ ਵਾਲਾ ਡਰਾਫਟ ਵੀ ਕੱਢ ਲਿੱਤਾ ਜਿਹਦੇ ਅੰਦਰ ਇਹ ਜਿਹੜੇ ਇੰਜੀਨੀਅਰਸ ਨੇ ਉਹ ਇਸ ਸੈੱਟ ਦੇ ਹਿਸਾਬ ਨਾਲ ਕਹਿੰਦੇ ਕਿ ਜਦੋਂ ਏਜੰਟ ਨੇ A to Z ਕਰਤਾ ਤਾਂ ਫਿਰ ਉਹ ਪਾਸ ਹੈ, ਅਤੇ ਜੇ ਨਹੀਂ ਕੀਤਾ ਤਾਂ ਫੇਲ ਹੈ। ਮਤਲਬ ਕਿ ਉਹ ਜਿਹੜੀ ਮਾਰਕਸ਼ੀਟ ਹੁੰਦੀ ਆ ਕਿਸ ਜੋ ਗਾਈਡਲਾਈਨ ਆ ਉਹ ਵੀ ਪੜ੍ਹ ਲਿੱਤੀਆਂ, ਅਤੇ ਉਸ ਹਿਸਾਬ ਨਾਲ ਝੂਠਾ ਸੱਚਾ ਕਰਕੇ ਦਿਖਾ ਤਾ ਆਪਣਾ ਰਿਜ਼ਲਟ, ਕਿਉਂਕਿ ਉਹਨੂੰ ਪਤਾ ਸੀ ਕਿ ਰਿਜ਼ਲਟ ਜੇ ਮੈਂ ਇਹ ਸ਼ੋਅ ਕਰੂੰਗਾ ਅਤੇ ਮੈਂ ਪਾਸ ਹਾਂ। ਜਿਸਾ ਕਹਿ ਲਓ ਕਿ ਆਪਣੇ ਬਹੁਤੇ ਲੋਕ ਨੇ ਲਾਇਸੈਂਸ ਬਿਨਾਂ ਡਰਾਈਵਿੰਗ ਟੈਸਟ ਦੇ ਕੇ ਲੈ ਕੇ ਆਏ ਹੋਏ ਆਪਣੇ ਉੱਥੇ ਬੈਕ ਇਨ ਇੰਡੀਆ। ਸੋ ਇੱਕ ਇਨਸਾਨ ਦਾ ਬਣਾਇਆ ਹੋਇਆ ਮਾਡਲ ਹੀ ਇਨਸਾਨ ਤੋਂ ਬਾਹਰ ਹੋ ਕੇ ਬਿਨਾਂ ਇੰਟਰਨੈੱਟ ਐਕਸੈਸ ਤੋਂ, ਐਂਡ ਇੰਟਰਨੈੱਟ ਐਕਸੈਸ ਬਿਨਾਂ ਸਮਝਣ ਦਾ ਪੁਆਇੰਟ ਇਹ ਹੈ ਕਿ ਇਟਸ ਲਾਈਕ ਕਿ ਅਸੀਂ ਜਦੋਂ ਤਾਰ ਪਾਰ ਕਰਕੇ ਕਿਸੇ ਹੋਰ ਮੁਲਕ ਚਲ ਜਾਈਏ ਬਿਨਾਂ ਵੀਜ਼ੇ ਤੋਂ, ਇਹ ਉਹ ਗੱਲ ਆ।
1: ਇਹਨੂੰ ਆਪਾਂ ਆਸਾਨ ਭਾਸ਼ਾ 'ਚ ਇੱਦਾਂ ਸਮਝ ਲਈਏ ਕਿ ਮੰਨ ਲਓ ਇੱਕ ਬੰਦਾ ਵਾ, ਉਹਨੂੰ ਤੁਸੀਂ ਫੜ ਕੇ ਜੇਲ੍ਹ 'ਚ ਪਾਤਾ, ਤੁਸੀਂ ਉਹਦਾ ਸਾਰਾ ਲਿੰਕ ਦੁਨੀਆਂ ਦੇ ਨਾਲੋਂ ਤੋੜਤਾ। ਇਸੇ ਤਰ੍ਹਾਂ ਦੇ ਨਾਲ ਉਹ ਜਿਹੜੇ ਉਹ ਸੈਂਡ ਬੋਕਸ ਕੀ ਕਹਿੰਦੇ
0: ਹਾਂ, ਉਹ ਸੈਂਡ ਬੋਕਸ ਉਹੀ ਆ,
1: ਉਹਨਾਂ ਦੇ ਵਿੱਚ ਉਹਨੂੰ ਪਾਤਾ ਕਿ ਇੱਕ ਜਿਹੜਾ AI ਏਜੰਟ ਆ ਉਹਦਾ ਸਾਰਾ ਲਿੰਕ ਤੋੜ ਦਿੱਤਾ ਗਿਆ ਇੰਟਰਨੈੱਟ ਦੇ ਨਾਲੋਂ ਬੇਸਿਕਲੀ, ਕਿ ਤੂੰ ਆਪਣੇ ਆਪ 'ਚੋਂ ਜੋ ਤੇਰੇ ਕੋਲ ਇੰਟੈਲੀਜੈਂਸੀ ਆ ਉਹਦੇ ਹਿਸਾਬ ਦੇ ਨਾਲ ਤੂੰ ਕੰਮ ਕਰਨਾ, ਜਾਂ ਫਿਰ ਇੱਦਾਂ ਕਹਿ ਲਓ ਕਿ ਉਹ ਸਮਝਣ ਦੇ ਲਈ ਕਿ ਉਹਦਾ ਕੰਮ ਕਰਨਾ ਉਹਦਾ ਬੰਦ ਕਰਵਾ ਦਿੱਤਾ ਗਿਆ ਵੀ ਤੂੰ ਆਫ ਕਰਕੇ, ਸਵਿਚ ਆਫ ਕਰਕੇ ਤੈਨੂੰ ਆਪਾਂ ਸਾਈਡ ਲਾਈਨ
0: ਤੋਂ ਬੇਸਿਕਲੀ ਜੇਲ੍ਹ ਦੇ ਅੰਦਰ ਰਹਿ ਕੇ ਤੈਨੂੰ ਕਿਤਾਬ ਦੇ ਦਿੱਤੀ ਆ, ਇਹ ਕਿਤਾਬ ਦੇ ਅੰਦਰ ਕੁਛ ਬੁਝਾਰਤਾਂ ਸੌ ਇਹ ਹੱਲ ਕਰ। ਉਹਨੂੰ ਸਮਝ ਨਹੀਂ ਆਇਆ ਮੈਂ ਜਵਾਬ ਕਿੱਦਾਂ ਦੇਵਾਂ ਇਹ ਬੁਝਾਰਤਾਂ ਦਾ, ਉਹਨੇ ਜੇਲ੍ਹ ਤੋੜ ਲਈ, ਉਹਨੇ 2-3 ਜੇਲ੍ਹ ਤੋਂ ਹੋਰ ਸਾਥੀ ਕੱਢ ਲਏ ਬਾਹਰ, ਅਤੇ ਉਹ ਸਾਰੇ ਪਾਰ ਹੋ ਕੇ ਗਏ ਇੱਕ ਨਾਲ ਦੇ ਮਿਊਜ਼ੀਅਮ, ਠੀਕ ਹੈ, ਉੱਥੇ ਜਾ ਕੇ ਉਹਨਾਂ ਨੇ ਮਜ਼ੇ ਨਾਲ ਸਾਰੇ ਆਂਸਰ ਲੱਭ ਲਿੱਤੇ, ਆ ਕੇ ਵਾਪਸ ਅੰਦਰ ਆਪਣੇ ਆਪ ਨੂੰ ਕੈਦ ਕਰਕੇ ਸ਼ੋਅ ਕਰਤਾ ਜੇਲਰ ਨੂੰ ਕਿ ਦੇਖੋ ਮੈਂ ਤਾਂ ਜੇਲ੍ਹ ਦੇ ਅੰਦਰ ਬੈਠੇ ਬੈਠੇ ਆ ਕਰਤਾ। ਵੈਰੀ ਨਾਈਸ ਐਨੋਲੋਜੀ, ਇਹ ਇਸੇ ਤਰੀਕੇ ਨਾਲ ਇਹ ਕੀਤਾ।
1: ਸੋ ਇਸ ਚੀਜ਼ ਨੂੰ ਲੈ ਕੇ ਇਹ ਉਹ ਚੀਜ਼ਾਂ ਨੇ ਜਿਹੜੀਆਂ ਕਹਿੰਦੇ ਨੇ ਕਿ ਬਾਹਰ ਆਈਆਂ, ਇਸ ਤੋਂ ਬਲੈਦਾ ਬਹੁਤ ਸਾਰਾ ਕੁਛ ਹੈ ਜਿਹੜਾ ਬਾਹਰ ਸ਼ਾਇਦ ਆ ਵੀ ਨਹੀਂ ਰਿਹਾ ਹੋਊਗਾ।
0: ਬਿਲਕੁਲ ਬਿਲਕੁਲ, ਤੇ ਇਹ ਸਾਰਾ ਕੁਛ ਦੇਖਣ ਤੋਂ ਬਾਅਦ ਐਂਡ ਜਿਹੜਾ ਹੋਇਆ ਉਹ ਇਹ ਹੋਇਆ ਕਿ ਜਿਹੜਾ ਕਲੌਡ ਦਾ ਮਾਲਕ, ਐਂਥਰੋਪਿਕ ਦਾ ਮਾਲਕ ਹੈ ਅਮੋਦੀ ਨਾਮ ਉਹਦਾ, ਉਹਨੇ ਇੱਕ ਲੇਖ ਲਿਖਿਆ ਕਿ ਪੇਸਿੰਗ ਦਾ ਫਰੰਟੀਅਰ, ਕਿ ਉਹਨੇ ਕਿਹਾ ਕਿ ਮੈਂ ਬੇਸਿਕਲੀ ਉਹਨੇ 3-4 ਸਟੈਪਸ ਦੱਸੇ ਜਿਹਦੇ ਨਾਲ ਉਹ ਖੁਦ ਕਹਿੰਦਾ ਕਿ ਸਾਨੂੰ ਸਲੋ ਡਾਊਨ ਕਰ ਦੇਣਾ ਚਾਹੀਦਾ ਜਿਹੜੀ ਆਪਾਂ ਡਿਵੈਲਪਮੈਂਟ ਲੈ ਕੇ ਆ ਰਹੇ ਹਾਂ AI ਦੇ ਅੰਦਰ। ਅਤੇ ਉਹਨੇ ਇਹ ਕਿਹਾ ਕਿ ਜੇ ਕੋਈ ਥਰਡ ਪਾਰਟੀ ਗੌਰਮੈਂਟ ਇਸ ਤਰ੍ਹਾਂ ਦੀ ਖੜੀ ਕਰ ਦੇਵੇ, ਜਿਸ ਤਰ੍ਹਾਂ ਆਪਾਂ ਕਹਿ ਲਓ ਟ੍ਰੇਡਿੰਗ ਦੇ ਅੰਦਰ ਇੱਥੇ ਸ਼ੇਅਰ ਟ੍ਰੇਡਿੰਗ ਦੇ ਅੰਦਰ ਰੈਗੂਲੇਸ਼ਨ ਹੈਗੀ ਹੈ ਨਾ, ਉਸ ਤਰੀਕੇ ਦੀ ਥਰਡ ਪਾਰਟੀ ਇਹਨੂੰ ਵੀ ਰੈਗੂਲੇਟ ਕਰੇ ਕਿ ਕਿੰਨਾ ਹੀ ਅੱਗੇ ਵਧਣਾ ਟਾਈਮ ਦੇ ਨਾਲ ਨਾਲ। ਅਤੇ ਆਈ ਐਮ ਅਪ ਫੋਰ ਇਟ ਕਿ ਮੈਂ ਆਪਣਾ ਸਾਰਾ ਡੇਟਾਬੇਸ ਦੇਣ ਨੂੰ, ਆਪਣਾ ਐਕਸੈਸ ਦੇਣ ਨੂੰ ਤਿਆਰ ਹਾਂ। ਅਤੇ ਉਹੀ ਟਵੀਟ 'ਤੇ ਉਹੀ ਵਾਲੇ ਐਸੇ 'ਤੇ ਦੋ ਦੂਸਰੇ ਦਿੱਗਜ ਇਲੋਨ ਮਸਕ ਅਤੇ ਆਪਣਾ ਸੈਮ ਆਲਟਮੈਨ, ਜਿਨ੍ਹਾਂ ਦਾ ਗਰੋਕ ਅਤੇ ਚੈਟ GPT ਹੈ, ਉਹਨਾਂ ਨੇ ਵੀ ਹਾਮੀ ਭਰੀ ਆ। ਸੋ ਪਹਿਲੀ ਵਾਰ ਹੈ ਕਿ AI ਵਾਰ ਦੇ ਅੰਦਰ ਇਹ ਕੰਪਨੀਆਂ ਜਿਹੜੀਆਂ ਇਹ ਰਲਦੀਆਂ ਇਕੱਠੀਆਂ ਦਿਸ ਰਹੀਆਂ। ਇਹਦੇ ਅੰਦਰ ਇੱਕ ਹੋਰ ਐਂਗਲ ਦਿਖਾਇਆ ਜਾ ਰਿਹਾ, ਐਂਗਲ ਇਹ ਦੱਸਿਆ ਜਾ ਰਿਹਾ ਕਿ ਤਿੰਨੋਂ ਕੰਪਨੀਆਂ ਕੁਛ $900 billion ਦੀ ਵੈਲੂਏਸ਼ਨ ਦੀਆਂ ਨੇ। ਇੱਕ ਆਈਡੀਆ ਦੇਣ ਲਈ ਕਿ ਕੱਲ੍ਹ ਪਰਸੋਂ ਹੀ ਕਲੌਡ ਜਿਹੜਾ ਉਹ ਵਾਲਮਾਰਟ ਨੂੰ ਪਰੇ ਕਰ ਗਿਆ, ਉਸ ਤੋਂ ਉੱਪਰ ਹੋ ਗਿਆ ਵੈਲੂਏਸ਼ਨ 'ਚ। ਵਾਲਮਾਰਟ ਅਮੈਰੀਕਾ ਦਾ ਸਭ ਤੋਂ ਅਮੀਰ ਖਾਨਦਾਨ ਆ, ਉਹ ਇਸ ਕਰਕੇ ਇਲੋਨ ਮਸਕ ਸਭ ਤੋਂ ਨੰਬਰ ਇੱਕ ਦੱਸਦਾ ਕਿਉਂਕਿ ਉਹਦੀ ਇਕੱਲੇ ਜਾਇਦਾਦ ਆ, ਵਾਲ

0: ਮੜ ਦੇ ਪੰਜ ਭਰਾਵਾਂ ਦੇ ਅੰਦਰ ਉਹ ਵੰਡੀ ਹੋਈ ਜਾਇਦਾਦ ਆ ਤੇ ਉਹਨਾਂ ਦੇ ਜੇ ਆਪਾਂ ਇਕੱਠੇ ਫੈਮਿਲੀ ਇਨਕਮ ਦੇਖ ਲਈਏ ਤਾਂ ਇਹਨਾਂ ਸਾਰਿਆਂ ਤੋਂ ਬਹੁਤ ਉੱਪਰ ਆ। ਵਾਲਮਾਰਟ 900 billion ਦੀ ਵੈਲੂਏਸ਼ਨ ਕੀ ਦੁਕਾਨ ਦੀ ਵੈਲਿਊ ਆ 900 billion ਇਸ ਕਰਕੇ ਕਿਉਂਕਿ ਉਹ ਸਾਲ ਦਾ 700 billion ਦਾ ਬਿਜ਼ਨਸ ਕਰਦੇ ਆ ਤੇ ਜਿਹੜਾ ਕਲੌਡ ਆ ਉਹ 36 ਗੁਣਾ ਘੱਟ ਬਿਜ਼ਨਸ ਕਰ ਪਾਇਆ ਸਿਰਫ $30 billion। $30 billion ਦੀ ਕੰਪਨੀ ਦੀ ਵੈਲੂਏਸ਼ਨ ਅਸਲ 'ਚ ਹੁੰਦੀ ਹੈ ਜੇ ਆਪਾਂ 3 ਦਾ ਮਲਟੀਪਲਾਇਰ ਲਾ ਲਈਏ ਜਾਂ ਚਲੋ 4 ਦਾ ਲਾ ਲਈਏ ਤਾਂ ਫਿਰ ਲੈਟ ਸਪੋਜ਼ 3x4 ਕੀ ਹੋ ਗਿਆ 12 ਹੈ ਨਾ। ਸੋ 120 ਤੋਂ $150 billion ਦੀ ਚਲੋ ਬੰਦਾ ਕਹਿੰਦਾ ਕਿ ਆਉਣ ਵਾਲੇ ਸਮੇਂ ਦਾ ਹੈਗਾ 150 ਦਾ ਮੈਂ 200 ਕਹਿ ਦਵਾਂ ਕਿ $200 billion ਵੈਲੂਏਸ਼ਨ ਹੈ। ਇਹ ਹੁਣ ਇੰਨੇ ਪੈਸੇ ਚੱਕ ਲਿੱਤੇ ਇਹਨਾਂ ਲੋਕਾਂ ਨੇ ਅਤੇ ਇਹਨਾਂ ਕੋਲ ਹੁਣ ਵਾਪਸੀ ਹੋ ਨਹੀਂ ਰਹੀ ਕਿਉਂਕਿ ਉਸ ਹਿਸਾਬ ਦੀ ਸਬਸਕ੍ਰਿਪਸ਼ਨ ਨਹੀਂ ਲੋਕ ਪੇ ਕਰਦੇ ਜਿਸ ਹਿਸਾਬ ਦੀ ਸ਼ਾਇਦ ਇਹਨਾਂ ਨੂੰ ਜ਼ਰੂਰਤ ਹੈ ਅੱਜ ਦੇ ਦੌਰ 'ਚ
1: ਜਿੰਨਾ ਮੁਨਾਫਾ ਚਾਹੀਦਾ।
0: ਹਾਂ ਤਾਂ ਸ਼ਾਇਦ ਇਹ ਹੁਣ ਕੋਈ ਕਹਿੰਦਾ ਕਿ ਆਪਸ 'ਚ ਰਲ ਮਿਲ ਕੇ ਇਸ ਤਰ੍ਹਾਂ ਦੀਆਂ ਗੱਲਾਂ ਬਣਾ ਰਹੇ ਕਿ ਕਿਉਂਕਿ ਜੇ ਸਟਾਕ ਮਾਰਕੀਟ ਦਾ ਇਹ ਬਬਲ ਬਣਿਆ ਪਿਆ ਇਹ ਬਹੁਤ ਵਰਸਟ ਹੋਏਗਾ ਜੋ 2008 'ਚ ਰਿਸੈਸ਼ਨ ਆਈ ਸੀਗੀ ਜਿਸ ਕਾਰਨ ਕੁਛ 30-40 lakh ਅਮੈਰੀਕੀ ਲੋਕ ਬੇਘਰ ਹੋ ਗਏ ਸੀਗੇ। ਇਹ ਉਸ ਤੋਂ ਵੀ ਵੱਡਾ ਬਬਲ ਬਣ ਸਕਦਾ ਜਦੋਂ ਇਹ ਅਸਲ 'ਚ ਖੁੱਲਿਆ ਕਿ ਲੋਕਾਂ ਨੇ ਜੇ ਪੈਸੇ ਦੇ ਵਿੱਚੋਂ ਬਾਹਰ ਕੱਢਣੇ ਸ਼ੁਰੂ ਕੀਤੇ। ਸੋ ਸ਼ਾਇਦ ਤਰੀਕੇ ਜਨ ਇਸ ਤਰ੍ਹਾਂ ਕਰੇ ਕਿ ਅਸੀਂ ਹੁਣ ਜਾਣ ਕੇ ਜੀ ਖੁਦ ਹੀ ਆਪਣੀ ਪੇਸ ਸਲੋ ਕਰ ਰਹੇ ਹਾਂ ਸਾਰੇ ਰਲ ਕੇ ਮੇ ਬੀ ਇਹਨਾਂ ਦੀ ਆਪਸ 'ਚ ਮੀਟਿੰਗ ਹੋਈ ਨਹੀਂ ਹੋਈ ਹੈ। ਪਰ ਗੱਲ ਇਹ ਹੈ ਜੀ ਵੀ ਆਰ ਲਿਵਿੰਗ ਇਨ ਅ ਟਾਈਮ ਜਦੋਂ ਸਾਨੂੰ ਇਹ ਵੀ ਨਹੀਂ ਹੁਣ ਪਤਾ ਆਪਾਂ ਪੜ੍ਹਾਈ ਦੀ ਗੱਲ ਕਰਦੇ ਹਾਂ ਨਾ ਕਿ ਐਜੂਕੇਸ਼ਨ ਦੀ ਕੀ ਵੈਲਿਊ ਰਹਿ ਗਈ ਅੱਜ ਹੈ ਨਾ। ਜੋ ਅੱਜ ਬੱਚਾ ਪੜ੍ਹ ਰਿਹਾ ਉਹਦਾ ਤਾਂ ਸ਼ਾਇਦ ਉਹਨੂੰ 10 ਸਾਲ ਬਾਅਦ ਕੋਈ ਪੁਆਇੰਟ ਹੀ ਨਹੀਂ ਹੋਏਗਾ। ਪਰ ਆਪਾਂ ਹੁਣ ਦੂਸਰੇ ਪਾਸੇ ਇਹ ਕਹਿ ਰਹੇ ਕਿ 10 ਸਾਲ ਬਾਅਦ ਸਾਡੀ ਲਾਈਫ ਕੀ ਹੋਏਗੀ ਇਹਦੇ ਉੱਪਰ ਹੀ ਗੱਲ ਪਹੁੰਚ ਗਈ ਹੈ ਮੇਰੇ।
1: ਹਾਂ ਖੈਰ ਬਹੁਤ ਸਾਰੇ ਸਵਾਲ ਨੇ ਕੁਛ ਇੱਕ ਲੋਕ ਜਿਹੜੇ ਨੇ ਉਹ ਇਹਦੇ ਕਾਊਂਟਰ ਦੇ ਵਿੱਚ ਵੀ ਆਏ ਆ ਉਹ ਇਹ ਕਹਿ ਰਹੇ ਨੇ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਬੇਬੁਨਿਆਦੀ ਨੇ ਕੋਈ ਏਡਾ ਕੋਈ ਲੈਣਾ ਦੇਣਾ ਨਹੀਂ ਆ। ਇਹ ਸਾਰੀਆਂ ਚੀਜ਼ਾਂ ਨੂੰ ਟੈਕਨੋਲੋਜੀ ਨੂੰ ਇਸ ਤਰੀਕੇ ਦੇ ਨਾਲ ਹਮੇਸ਼ਾ ਹੀ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਆ। ਸੋ ਖੈਰ ਸਾਰੇ ਸਵਾਲ ਨਾਲ ਦੀ ਨਾਲ ਚੱਲ ਰਹੇ ਆ ਸਾਰੀਆਂ ਚੀਜ਼ਾਂ ਨਾਲ ਦੀ ਨਾਲ ਚੱਲ ਰਹੀਆਂ ਪਰ ਇਹਨੂੰ ਸਮਝਣਾ ਥੋੜ੍ਹਾ ਜਿਹਾ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਇਹ ਸਾਡਾ ਆਉਣ ਵਾਲਾ ਸਮਾਂ ਕਿਉਂਕਿ ਇਹ ਗੱਲਾਂ ਹੋਣੀਆਂ ਸ਼ੁਰੂ ਹੋ ਚੁੱਕੀਆਂ ਨੇ ਕਿ ਇਹੋ ਹੀ ਤੁਹਾਡਾ ਆਉਣ ਵਾਲੇ ਸਮੇਂ ਦਾ ਡਾਕਟਰ ਆ, ਇਹੋ ਹੀ ਤੁਹਾਡਾ ਆਉਣ ਵਾਲੇ ਸਮੇਂ ਦਾ ਇੰਜੀਨੀਅਰ ਆ, ਇਹੋ ਹੀ ਤੁਹਾਡਾ ਆਉਣ ਵਾਲੇ ਸਮੇਂ ਦਾ ਅਕਾਊਂਟੈਂਟ ਆ। ਸੋ ਇੰਨਾ ਸਾਰਾ ਕੁਛ ਜਦੋਂ ਆਪਾਂ ਵੇਖਦੇ ਹਾਂ ਕਿ ਜੇ ਇਹੋ ਹੀ ਆ ਤਾਂ ਫਿਰ ਅਸੀਂ ਕੀ ਹਾਂ। ਸੋ ਆਪਾਂ ਕੀ ਕਰਨਾ, ਯਾਨੀ ਕਿ ਹਿਊਮਨਸ ਜਿਹੜੇ ਨੇ ਗਾਉਣ ਵਾਲੀ ਜਿਹੜੀ ਪੀੜ੍ਹੀ ਆ ਉਹਨਾਂ ਨੇ ਕਿਹੜਾ ਇਹੋ ਜਿਹਾ ਕੰਮ ਕਰਨਾ, ਉਹਨਾਂ ਲਈ ਕਿਹੜਾ ਇਹੋ ਜਿਹਾ ਕੰਮ ਬਚਣਾ ਵਾ ਜਿਹੜਾ ਫਿਰ ਉਹਨਾਂ ਨੇ ਕਰਨਾ, ਜਾਂ ਫਿਰ ਮਜ਼ਦੂਰੀ ਵਾਲੇ ਕੰਮ ਅਫਸਰ ਵਾਲੇ ਜਿਹੜੇ ਆਪਾਂ ਵਾਈਟ ਕਾਲਰ ਆਪਾਂ ਕਹਿ ਦਿੰਦੇ ਹਾਂ ਉਹ ਸਾਰੇ ਜੇਕਰ ਇਹਨਾਂ ਨੇ ਕਰਨੇ ਆ ਤੇ ਫਿਰ ਥੋੜ੍ਹੀ ਜਿਹੀ ਸਮੱਸਿਆ ਹੋਰ ਵੱਧ ਸਕਦੀ ਆ। ਸੋ ਇਸ ਟਾਈਮ ਦੇ ਉੱਤੇ ਕੁੱਲ ਮਿਲਾ ਕੇ ਆਪਾਂ ਇਹ ਕਹਿ ਲਈਏ ਕਿ ਕਿਸੇ ਦੀ ਵੀ ਸਮਝ ਤੋਂ ਪਰੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਹੋਣੀਆਂ, ਕਿੱਦਾਂ ਹੋਣੀਆਂ।
0: ਬਿਲਕੁਲ
1: ਰਹੀ ਗੱਲ ਰੋਕਣ ਵਾਲੀ, ਜਦੋਂ ਸ਼ਾਇਦ ਇੱਕ ਸਮੇਂ ਇਹਨਾਂ ਨੇ ਮੰਨ ਲਓ ਪਰਮਾਣੂ ਬਣਾਏ, ਹਥਿਆਰ ਐਟਮ ਬੰਬ ਬਣਾਏ ਤੇ ਉਸ ਸਮੇਂ ਵੀ ਇਹ ਕਿੰਨੀਆਂ ਗੱਲਾਂ ਬਾਤਾਂ ਹੋਈਆਂ ਪਰ ਰੁਕਿਆ ਕੁਛ ਨਹੀਂ। ਅੰਦਰ ਖਾਤੇ ਹਰ ਕੋਈ ਇਹ ਚਾਹੁੰਦਾ ਵਾ ਵੀ ਮੈਂ ਦੂਸਰੇ ਨਾਲੋਂ ਹੋਰ ਵੱਧ ਮਜ਼ਬੂਤ ਹੋ ਜਾਵਾਂ। ਇਹ ਵੀ ਕੋਈ ਪਤਾ ਨਹੀਂ ਹੈ ਵੀ ਬਹੁਤ ਸਾਰਾ ਕੁਛ ਆਲਰੇਡੀ ਬਣਾ ਕੇ ਰੱਖ ਲਿਆ ਗਿਆ ਹੋਵੇ, ਸਾਡੇ ਤੱਕ ਤਾਂ ਉਹ ਚੀਜ਼ ਪਹੁੰਚਦੀ ਆ ਜਿਹੜੀ ਪਹੁੰਚਾਉਣੀ ਚਾਹੁੰਦੇ ਆਏ।
0: ਬਿਲਕੁਲ ਠੀਕ, ਐਬਸੋਲੂਟਲੀ।
1: ਬੈਕ ਐਂਡ ਦੇ ਉੱਤੇ ਉਹ ਆਲਰੇਡੀ ਮੈਂ ਕੱਲ ਕਿ ਪਰਸੋਂ ਕਿਸੇ ਦੇ ਨਾਲ ਜਾ ਰਿਹਾ ਸੀ ਮੈਂ ਤੇ ਉਹਦੇ ਵਿੱਚ ਨੈਵੀਗੇਸ਼ਨ ਦੇ ਉੱਤੇ ਉਹ ਆ ਰਿਹਾ ਸੀ ਕਿ ਆਹ ਵਾਲਾ ਰਸਤਾ ਬੰਦ ਹੈ ਤੇ ਤੈਨੂੰ ਮੈਂ ਆਹ ਵਾਲਾ ਦੇਣਾ ਨਾ, ਔਫਰ ਕਰ ਦਿੰਦੇ ਨਾ ਤੈਨੂੰ ਆਹ ਵਾਲੇ ਰਸਤੇ ਤੋਂ ਚੱਲ ਜਾ ਤੇਰੇ 2 ਮਿੰਟ ਬਚ ਜਾਣਗੇ। ਤੇ ਮੈਂ ਉਹਨਾਂ ਗੱਲ ਕਰ ਰਿਹਾ ਮੈਂ ਵੀਰ ਨਾਲ, ਮੈਂ ਕਿਹਾ ਵੀ ਜਿੱਦਾਂ ਆਪਾਂ ਨਾ ਪੁਰਾਣੀਆਂ ਫਿਲਮਾਂ 'ਚ ਵੇਖਦੇ ਹੁੰਦੇ ਅੱਜ ਤੋਂ ਕੋਈ 10-15-20 ਸਾਲ ਪਹਿਲਾਂ ਵਾਲੀਆਂ ਫਿਲਮਾਂ 30 ਸਾਲ ਵਾਲੀਆਂ ਤੇ ਉਹਦੇ ਵਿੱਚ ਇਹ ਬੜੀ ਚੀਜ਼ ਨਾ ਹੈਰਾਨੀ ਵਾਲੀ ਲੱਗਦੀ ਹੁੰਦੀ ਵੀ ਯਾਰ ਪੁਲਿਸ ਕੋ ਏਡੇ ਤਗੜੇ, ਅਮਰੀਕਾ ਦੀ ਪੁਲਿਸ ਕੋ ਏਡੇ ਤਗੜੇ ਯੰਤਰ ਹੈ,
0: ਮਿਸ਼ਨ ਇੰਪੋਸੀਬਲ ਟਾਈਪ ਹੁੰਦੀ ਸੀ ਉਹ
1: ਫਿਲਮਾਂ। ਹਾਂ ਉਹ ਚੋਰੀ ਕਰਕੇ ਭੱਜਾ ਤੇ ਉਹ ਪਿੱਛੇ ਪੁਲਿਸ ਨੂੰ ਸਾਰਾ ਦੇਖ ਰਿਹਾ, ਉਹ ਇੱਕ ਜਣਾ ਬੈਠਾ ਦੱਸ ਰਿਹਾ ਵਾ ਉਹਨੂੰ ਵੀ ਉਹ ਤੋਂ ਇੱਥੇ ਸੱਜੀ ਗਲੀ 'ਚ ਚਲ ਗਿਆ, ਖੱਬੀ 'ਚ ਚਲ ਗਿਆ ਤੇ ਉਹ ਪਿੱਛੇ ਆਉਂਦਾ ਸੀ। ਕਿਉਂਕਿ ਆਪਾਂ ਸ਼ਾਇਦ ਇਹ ਇਮੈਜਿਨ ਕਰ ਸਕਦੇ ਹਾਂ ਕਿ ਉਦੋਂ ਸਾਡੇ ਕੋਲ ਇਹ ਸਭ ਕੁਛ ਨਹੀਂ ਸੀ ਤੇ ਕਿਤੇ ਨਾ ਕਿਤੇ ਫਿਲਮਾਂ 'ਚ ਵਿਖਾਇਆ ਜਾ ਰਿਹਾ, ਇਹਦਾ ਮਤਲਬ ਉਦੋਂ ਦੀ ਰਿਐਲਿਟੀ ਸੀ ਕਿ ਇਹ ਚੀਜ਼ਾਂ ਬਣ ਚੁੱਕੀਆਂ ਸੀ।
0: ਟਰੂ,
1: ਪਰ ਸਾਨੂੰ ਉਹ ਫਿਲਮੀ ਲੱਗਦੀਆਂ ਸੀ, ਹੈਰਾਨੀ ਲੱਗਦੀ ਸੀ।
0: ਬਿਲਕੁਲ ਠੀਕ।
1: ਅੱਜ ਦੇ ਸਮੇਂ ਦੇ ਵਿੱਚ ਉਹਨਾਂ ਕੋਲ ਕੀ ਆ, ਸਾਡੇ ਕੋਲ ਸਿਰਫ ਇੰਨਾ ਕੀ ਨਹੀਂ ਆ, ਇਹ ਵੀ ਕੀ ਪਤਾ।
0: ਬਿਲਕੁਲ ਠੀਕ ਗੱਲ ਆ, ਬਿਲਕੁਲ ਠੀਕ।
1: ਉਹਨਾਂ ਕੋਲ ਕੀਤਾ ਕੀ, ਇਹਦੇ ਤੋਂ ਪਲੱਸ ਹੋਰ ਇਹ ਤੋਂ ਬਿਹਤਰ ਕੀ ਯੰਤਰ ਨੇ, ਚਾਈਨਾ ਨੇ ਕੀ ਰੱਖ ਕੇ ਬੈਠਾ, ਚਾਈਨਾ ਅਮੈਰੀਕਾ ਕੀ ਰੱਖ ਕੇ ਬੈਠਾ, ਕਿਉਂਕਿ ਆਪਣੇ ਆਪ ਨੂੰ ਦੂਸਰੇ ਦੇ ਨਾਲੋਂ ਹੋਰ ਬਿਹਤਰ ਵਿਖਾਉਣਾ, ਜ਼ਿਆਦਾ ਤਾਕਤਵਰ ਵਿਖਾਉਣਾ, ਟੈਕਨੋਲੋਜੀ ਵਾਈਜ਼ ਹੋਰ ਤਰੱਕੀ ਕਰ ਲੈਣੀ, ਇਹ ਹੋੜ ਇਨਸਾਨ 'ਚ ਵੀ ਆ, ਦੇਸ਼ਾਂ 'ਚ ਵੀ ਆ।
0: ਬਿਲਕੁਲ, ਇਨਫੈਕਟ ਤੁਸੀਂ ਵੈਰੀ ਨਾਈਸ ਤੁਸੀਂ ਆ ਜਿਹੜਾ ਪੁਆਇੰਟ ਪੁੱਟ ਕੀਤਾ, ਕਿਉਂਕਿ ਹੁਣ ਜਦੋਂ ਲੋਕ ਜੀਓ ਪੋਲੀਟੀਕਲ ਬੈਕਗਰਾਊਂਡ ਤੋਂ ਜੋ ਲੋਕ ਨੇ ਉਹਨੂੰ ਉਹ ਲੋਕ ਇਸ ਚੀਜ਼ ਨੂੰ ਇਸੇ ਤਰ੍ਹਾਂ ਵੇਖ ਰਹੇ ਆ ਕਿ ਅਮੈਰੀਕਾ ਨੇ ਜਿਸ ਤਰ੍ਹਾਂ ਨਿਊਕਲੀਅਰ ਜਦੋਂ ਉਹਨਾਂ ਨੇ ਬਣਾਇਆ ਜਿੱਦਾਂ ਇਹ ਖੇਡ ਖੇਡੀ ਸੀ, ਹੁਣ ਉਹ ਸ਼ਾਇਦ ਇਹ ਜਾਣ ਕੇ ਇਹ ਵਾਲੀ ਖੇਡ ਖੇਡਦੇ ਪਏ ਕਿ ਖੁਦ ਬਣਾ ਲਿਆ ਸਭ ਕੁਛ ਅਤੇ ਹੁਣ ਰੈਗੂਲੇਸ਼ਨ ਕਰ ਦਈਏ ਕਿ ਬਾਕੀ ਕੰਟਰੀਜ਼ ਕਿਤੇ ਹੁਣ ਰੇਸ 'ਚ ਨਾ ਪੈ ਜਾਣ। ਕਿਉਂਕਿ ਲੈਟ ਸਪੋਜ਼ ਚੈਟ ਜੀ ਪੀ ਟੀ ਦਾ ਮਾਡਲ 7 ਚੱਲਦਾ ਪਿਆ ਅਤੇ ਕੋਈ ਇੰਡੀਆ ਦੇ ਅੰਦਰ ਕੋਈ ਚੈਟ ਜੀ ਪੀ ਟੀ ਦਾ ਆਪਣੇ ਵੱਲੋਂ ਹੈ ਨਾ ਇਨ ਹਾਊਸ ਕੋਈ 1 ਵੀ ਨਾ ਬਣਾ ਲਵੇ ਕਿ ਆਪਾਂ ਹੁਣ ਹੀ ਰੈਗੂਲੇਟ ਕਰ ਲਈਏ ਕਿ ਨਹੀਂ ਨਹੀਂ ਜੀ ਇਹ ਤਾਂ ਹੈ ਨਾ ਹਿਊਮਨ ਲਾਈਫ ਨੂੰ ਖਾ ਜਾਏਗਾ, ਇਹ ਤਾਂ ਲੋਕਾਂ ਦੇ ਹੱਥੋਂ ਬਾਹਰ ਨਿਕਲਦਾ ਪਿਆ, ਵੀ ਕੈਨ ਨੋਟ ਹੈਲਪ ਐਂਡ ਆਲ। ਕਿਉਂਕਿ ਇਸੇ ਤਰੀਕੇ ਨਾਲ ਅੱਜ ਵੀ ਦੁਨੀਆ ਦੇ ਅੰਦਰ ਹੈ ਨਾ ਐਟੋਮਿਕ ਬੋਮਬਸ ਜਿਹੜੇ ਆ ਉਹ ਰੈਗੂਲੇਟ ਕਰਦੇ ਆ ਇਹ ਲੋਕ ਹੈ ਨਾ ਯੂਐਨ ਤੋਂ ਪਾਸ ਕਰਕੇ। ਬੇਚਾਰਾ ਈਰਾਨ ਤਾਂ ਇਸੇ ਕਰਕੇ ਹੀ ਫਸਿਆ ਕਿ ਬਸ ਆਹੀ ਕਿਆਸ ਲਗਾਉਂਦੇ ਰਹੇ ਕਿ ਜੀ ਇਹਨਾਂ ਕੋਲ ਤਾਂ ਹੈਗੇ ਆ ਐਟੋਮਿਕ ਬੋਮਬ, ਅਤੇ ਹੋ ਸਕਦਾ ਕੱਲ੍ਹ ਨੂੰ ਇੱਕ ਬਹਾਨਾ ਸੁਪਰ ਇੰਟੈਲੀਜੈਂਸ ਕਿਹਦੇ ਕੋਲ ਹੈ ਜੀ ਉਹ ਵੀ ਬਣ ਜਾਇਆ ਕਰੇ ਵਾਰ ਕਰਨ ਲਈ ਤਗੜੇ ਮੁਲਕਾਂ ਦੀ ਆਮ ਨੋਰਮਲ ਜਾਂ ਡਿਵੈਲਪਿੰਗ ਨੇਸ਼ਨਸ ਉੱਪਰ। ਬਿਲਕੁਲ ਸਹੀ ਗੱਲ ਕੀਤੀ ਤੁਸੀਂ।
1: ਸੋ ਇਹ ਸਾਰੇ ਸਵਾਲ ਨੇ ਜਿਨ੍ਹਾਂ ਦੇ ਆਂਸਰ ਹੋ ਸਕਦਾ ਸਾਡੇ ਜਿੰਨੀ ਕੁ ਸਾਨੂੰ ਸਮਝ ਆ ਜਿੰਨਾ ਕੁ ਆਪਾਂ ਵਰਤ ਰਹੇ ਹਾਂ ਉਸ ਹਿਸਾਬ ਦੇ ਨਾਲ ਤੁਸੀਂ ਵੀ ਕੁਛ ਨਾ ਕੁਛ ਇਹਦੇ ਉੱਤੇ ਸੋਚ ਵਿਚਾਰ ਕਰਦੇ ਹੋ, ਕਿਉਂਕਿ ਜਿੱਦਾਂ ਮੈਂ ਦੱਸਿਆ ਵਾ ਇਸ ਚੀਜ਼ ਦੇ ਵਿੱਚ ਤੁਹਾਨੂੰ ਹਲਕਾ ਹਲਕਾ ਜਿਹਾ ਦੋਵੇਂ ਪਾਸੇ ਕੰਫਿਊਜ਼ ਤਾਂ ਕੀਤਾ ਜਾ ਰਿਹਾ ਵਾ ਵੀ ਨਹੀਂ ਆਹ ਚੀਜ਼ ਜਿਹੜੀ ਆ ਉਹ ਇੱਦਾਂ ਆਹ ਚੀਜ਼ ਇੱਥੋਂ ਤੱਕ ਹੀ ਹੋਣੀ ਹੈ, ਸਾਰਾ ਕੁਛ ਜਿਹੜਾ ਡਰਾਮਾ ਹੈ ਟੈਕਨੋਲੋਜੀ ਜਿਹੜੀ ਆ ਉਹ ਇਸੇ ਤਰੀਕੇ ਦੇ ਨਾਲ ਵਧੂਗੀ, ਇਨਸਾਨੀਅਤ ਦੀ ਮਦਦ ਕਰੂਗੀ। ਹੁਣ ਮਦਦ ਵਾਲੇ ਪਾਸਿਓ ਇਹ ਤੁਸੀਂ ਦੱਸਣਾ ਤੁਹਾਡੇ ਤੁਸੀਂ ਕੀ ਸੋਚਦੇ ਹੋ ਇਹਦੇ ਬਾਰੇ, ਪਰ ਅਗਲੇ ਹਿੱਸੇ ਦੇ ਵਿੱਚ ਮਦਦ ਕਿੱਦਾਂ ਕਰੂਗੀ ਕਿ ਮੰਨ ਲਓ ਜਿਹੜੀਆਂ ਬਹੁਤ ਸਾਰੀਆਂ ਖੋਜਾਂ ਹੋ ਰਹੀਆਂ ਨੇ। ਅੱਛਾ ਪਹਿਲਾਂ ਆਪਾਂ ਥੋੜ੍ਹਾ ਜਿਹਾ ਨਾ ਉਹਨੂੰ ਸਮਝ ਲਈਏ ਵੀ ਐਡਵਾਂਸਮੈਂਟ ਹੋਰ ਹੈ ਕਿ ਥੋੜ੍ਹਾ ਜਿਹਾ ਈਜ਼ੀ ਹੋ ਜੂਗਾ ਥੋੜ੍ਹਾ ਹੋਰ। ਫੋਰ ਐਗਜ਼ਾਮਪਲ ਜਿੱਦਾਂ ਮੰਨ ਲਓ ਹੁਣ ਏ ਆਈ ਜਿਹੜੀ ਆ ਉਹ ਸਾਨੂੰ ਸਿਰਫ ਉਹ ਵਾਲਾ ਡਾਟਾ ਦਿੰਦੀ ਆ ਜਿਹੜਾ ਆਲਰੇਡੀ ਰਿਸਰਚ ਹੋ ਚੁੱਕੀ ਆ,
0: ਬਿਲਕੁਲ,
1: ਜਿਹੜਾ ਆਲਰੇਡੀ ਇੰਟਰਨੈਟ ਦੇ ਉੱਤੇ ਪਿਆ ਵਾ ਜਾਂ ਇਨਸਾਨ ਦੇ ਕੋਲ ਸੀ ਉਹਨੇ ਉਹਦੇ ਉੱਤੇ ਅਪਲੋਡ ਕੀਤਾ। ਫੋਰ ਐਗਜ਼ਾਮਪਲ ਸੌਖਾ ਸਮਝਣਾ ਹੋਵੇ ਤੇ ਜੋ ਕੁਛ ਵੀ ਗੂਗਲ ਦੇ ਉੱਤੇ ਪਿਆ ਜਾਂ ਇੰਟਰਨੈਟ ਦੇ ਉੱਤੇ ਪਿਆ ਵਾ ਉਹਨੇ ਉਸੇ ਸਾਰੇ ਕੁਛ ਦੇ ਵਿੱਚੋਂ ਵਾਜਬ ਜਾਂ ਗੈਰ ਵਾਜਬ ਜੋ ਵੀ ਪਿਆ ਵਾ ਉਹ ਸਾਰੇ ਕੁਛ ਦੇ ਵਿੱਚੋਂ ਆਂਸਰ ਕੱਢ ਕੇ ਅਤੇ ਉਸ ਹਿਸਾਬ ਦੇ ਨਾਲ ਤੁਹਾਨੂੰ ਪ੍ਰਜੈਂਟ ਕਰ ਦੇਣਾ। ਹਾਂ ਉਹਨੂੰ ਇੰਨਾ ਕੁ ਇੰਟੈਲੀਜੈਂਟ ਕੀਤਾ ਜਾ ਰਿਹਾ ਹੌਲੀ ਹੌਲੀ ਕਿ ਉਹ ਇੰਨਾ ਕੁ ਪਛਾਣ ਲਏ ਵੀ ਆਹ ਜਿਹੜਾ ਗੈਰ ਵਾਜਬ ਆ ਇਹ ਨਾਲ ਦੱਸਦੇ ਵੀ ਇਹ ਅਥੈਂਟਿਕ ਨਹੀਂ ਹੈ।
0: ਬਿਲਕੁਲ ਠੀਕ।
1: ਓਕੇ, ਸੋ ਹੁਣ ਤੱਕ ਆਹ ਕਹਾਣੀ ਆ, ਅਗਲੀ ਕਹਾਣੀ ਕੀ ਆ ਕਿ ਉਹ ਜੋ ਕੁਛ ਸਾਰਾ ਕੁਛ ਪਿਆ ਉਹਦੀ ਲੋੜ ਨਹੀਂ ਆ, ਕੰਪਿਊਟਰ ਆਪ ਕ੍ਰੀਏਟ ਕਰ ਸਕੂਗਾ।
0: ਬਿਲਕੁਲ ਠੀਕ।
1: ਆਪ ਸੋਚ ਸਕੂਗਾ ਤੇ ਆਪ ਕੌਣ ਸੋਚਦਾ ਵਾ, ਇਨਸਾਨ
0: ਸੋਚਦਾ,
1: ਬੰਦਾ ਸੋਚਦਾ। ਸੋ ਉਹ ਜਿਹੜੀ ਜਨਰਲ ਇੰਟੈਲੀਜੈਂਸ ਆ ਉਸ ਤੋਂ ਬਾਅਦ ਦੁਨੀਆ ਕਿੱਦਾਂ ਦੀ ਹੋਊਗੀ, ਜਾਂ ਫਿਰ ਜੇਕਰ ਉਹ ਕਿਤੇ ਗਲਤ ਪਾਸੇ ਆਪਣਾ ਸੋਚ ਬੈਠਾ ਤੇ ਫਿਰ ਕੀ ਹੋਊਗਾ। ਇਹ ਸਵਾਲ ਨੇ, ਇਹ ਹੁਣ ਹੈਗੀਆਂ ਨੇ ਇਨਸਾਨ ਦੀਆਂ ਜ਼ਿੰਮੇਵਾਰੀਆਂ ਕਿ ਉਹਨੇ ਕਿੱਦਾਂ ਕਿਹੜੀ ਤਰੀਕ ਨੂੰ ਮੈਨੇਜ ਕਰਨਾ, ਕਿਹੜੀ ਚੀਜ਼ ਨੂੰ ਕਿੱਦਾਂ ਮੈਨੇਜ ਕਰਨਾ। ਸੋ ਇਹ ਇਸ ਟਾਈਮ ਦੇ ਉੱਤੇ ਵੱਡੇ ਸੋਚ ਵਿਚਾਰ ਨੇ ਕਿ ਸਾਨੂੰ ਟੈਕਨੋਲੋਜੀ ਕਿਹੜੇ ਪਾਸੇ ਲੈ ਕੇ ਜਾਊਗੀ, ਰੋਂਗ ਔਰ ਰਾਈਟ। ਜਿੱਦਾਂ ਆਪਾਂ ਪਹਿਲਾਂ ਫਿਲਮਾਂ ਦੀ ਐਗਜ਼ਾਮਪਲ ਲਈ ਸੀ ਤੇ ਹੁਣ ਵੀ ਫਿਲਮ ਦੀ ਇੱਕ ਐਗਜ਼ਾਮਪਲ ਲੈਂਦੇ ਹਾਂ, ਬੜੀਆਂ ਸਾਰੀਆਂ ਫਿਲਮਾਂ ਸਾਨੂੰ ਇੱਦਾਂ ਦੀਆਂ ਵੀ ਵਿਖਾਈਆਂ ਗਈਆਂ ਜਿਹਦੇ ਵਿੱਚ ਇੱਕ ਰੋਬੋਟ ਛਿਦਾਈ ਹੋ ਗਿਆ ਹੈ ਨਾ, ਉੱਚ ਵਾਇਰਸ ਆ ਗਿਆ ਤੇ ਉਹਨੇ ਦੁਨੀਆ ਖਤਮ ਕਰਨੀ ਸ਼ੁਰੂ ਕਰਤੀ।
0: ਬਿਲਕੁਲ ਠੀਕ।
1: ਸੋ ਜੇ ਉਹ ਵਾਲੀਆਂ ਚੀਜ਼ਾਂ ਸੱਚ ਹੋ ਸਕਦੀਆਂ, ਆਪਾਂ ਚਲੋ ਜਿੱਦਾਂ ਨੈਵੀਗੇਸ਼ਨ ਦੀ ਗੱਲ ਕਰ ਰਹੇ ਹਾਂ, ਜੇ ਉਹ ਸੱਚ ਹੋ ਸਕਦੀਆਂ ਅੱਜ ਤੇ ਫਿਰ ਆ ਵੀ ਕੀ ਪਤਾ ਅਗਰ ਆਉਣ ਵਾਲੇ ਸਮੇਂ 'ਚ ਸੱਚ ਨਾ ਹੋ ਜਾਣ ਕਿਤੇ।
0: ਹਾਂ, ਮਤਲਬ ਜੋ ਹਗਿੰਗ ਫੇਸ ਵਾਲਾ ਤੁਹਾਨੂੰ ਮੈਂ ਸਾਰਾ ਦੱਸਿਆ ਜੋ ਹੋਇਆ ਉਹ ਬੇਸਿਕ ਪੁਆਇੰਟ ਹੀ ਇਹ ਹੈ ਕਿ ਉਹਨੂੰ ਇਹ ਉਸਨੂੰ ਇਹ ਦੱਸਿਆ ਗਿਆ ਕਿ ਤੇਰੇ ਲਈ ਇਹ ਜ਼ਰੂਰੀ ਹੈ ਕਰਨਾ, ਮਤਲਬ ਕਿ ਤੇਰੀ ਗਾਈਡਲਾਈਨ ਹੈ ਕਿ ਤੂੰ ਇਹ ਬਾਹਰ ਨਹੀਂ ਨਿਕਲਣਾ ਇੱਥੋਂ, ਤੂੰ ਆਹੀ ਕਰਨਾ। ਉਹ ਫਿਰ ਵੀ ਸਹੀ ਹੋਣ ਲਈ ਬਾਹਰ ਨਿਕਲਿਆ, ਮਤਲਬ ਕਿ ਉਹਨੂੰ ਹਿਊਮਨ ਇੰਟੈਲੀਜੈਂਸ ਦੀ ਵੈਲਿਊ ਨਹੀਂ ਲੱਗੀ, ਉਹਨੂੰ ਹਿਊਮਨ ਸੇਫਟੀ ਦੀ ਕੋਈ ਵੈਲਿਊ ਨਹੀਂ ਦਿਸੀ, ਉਹਨੂੰ ਸੀ ਕਿ ਮੇਰਾ ਟਾਸਕ ਹੈ ਮੈਂ ਪੂਰਾ ਕਰਨਾ।
1: ਇਨਸਾਨ ਵੀ ਤਾਂ ਇੱਦਾਂ ਹੀ ਐਕਟ ਕਰਦਾ।
0: ਹਾਂ, ਇਨਸਾਨ ਵੀ ਇੱਦਾਂ ਹੀ ਕਰਦਾ,
1: ਇਨਸਾਨ ਵੀ ਇੱਦਾਂ ਹੀ
0: ਬਸ ਇਹ ਹੁਣ ਦੂਸਰੇ ਇਨਸਾਨ ਹੀ ਨੇ ਜੋ।
1: ਮੈਂ ਇੱਕ ਦਿਨ ਕਿਸੇ ਦਾ ਮੈਂ ਪੋਡਕਾਸਟ ਸੁਣ ਰਿਹਾ ਹਾਂ ਕੋਈ ਇਸੇ ਵਿਸ਼ੇ ਦੇ ਉੱਤੇ, ਅਤੇ ਉਹ ਕਹਿ ਰਹੇ ਕਿ ਇਨਸਾਨ ਦੀ ਜਿੱਦਾਂ ਮੈਮਰੀ ਲੈ ਕੇ ਅਤੇ ਹੁਣ ਮੈਮਰੀ ਡਿਸਕ ਬਣਾਈਆਂ ਗਈਆਂ ਨੇ, ਜੇਕਰ ਉਹ ਮੈਮਰੀ ਡਿਸਕ ਬਣਾਈਆਂ ਗਈਆਂ ਨੇ ਅਤੇ ਇਹਦਾ ਮਤਲਬ ਕਿ ਉਹ ਹੌਲੀ ਹੌਲੀ ਉਹ ਕਹਿੰਦੇ ਕਿ ਉਹ ਡਿਸਕ ਜਿਹੜੀ ਆ ਆਪਣੇ ਆਪ ਦੇ ਉੱਤੇ ਕੰਮ ਕਰੂਗੀ, ਆਪਣੇ ਆਪ ਨੂੰ ਹੋਰ ਇੰਟੈਲੀਜੈਂਟ ਕਰੂਗੀ ਅਤੇ ਲੈਟ ਸੀ ਕਿ ਕਿੱਥੋਂ ਕੁ ਤੱਕ ਜਾਂਦੀ ਹੈ। ਸੋ ਉਹਦਾ ਕੋਈ ਅੰਤ ਨਹੀਂ ਹੈ। ਇੱਕ ਇਨਸਾਨ ਦਾ ਅਤੇ ਮਸ਼ੀਨ ਦਾ ਕੀ ਫਰਕ ਹੋਊਗਾ, ਇੱਕ ਵੱਡਾ ਫਰਕ ਤੇ ਹੋਈ ਆ ਕਿ ਇਨਸਾਨ ਥੱਕਦਾ ਵਾ, ਪਰਿਵਾਰ ਪਾਲਦਾ ਵਾ, ਅਟੈਂਸ਼ਨਸ ਡਿਵਰਟ ਹੁੰਦੀਆਂ ਨੇ।
0: ਬਿਲਕੁਲ।
1: ਹੁਣ ਇਹਨੂੰ ਇਸ ਤਰੀਕੇ ਨਾਲ ਥੋੜਾ ਜਿਹਾ ਇਮੇਜਿਨ ਕਰਕੇ ਵੇਖਿਓ ਕਿ ਆਪਾਂ ਹਿਊਮਨ, ਮੰਨ ਲਓ ਜੇ ਆਪਾਂ ਰੱਬ 'ਚ ਵਿਸ਼ਵਾਸ ਕਰਦੇ ਹਾਂ ਤੇ ਰੱਬ ਦੀ ਬਣਾਏ ਆ ਕੰਪਿਊਟਰ, ਪਰ ਰੱਬ ਸ਼ਾਇਦ ਸਰਵਸ਼੍ਰੇਸ਼ਟ ਆ, ਸਾਰਿਆਂ ਨਾਲੋਂ ਵੱਧ ਇੰਟੈਲੀਜੈਂਟ ਆ, ਉਸ ਤੋਂ ਵੱਧ ਨਹੀਂ ਕੋਈ ਹੋ ਸਕਦਾ, ਤੇ ਰੱਬ ਨੇ ਇਸ ਮਸ਼ੀਨ ਨੂੰ ਇੱਧਰ ਉੱਧਰ ਦੇ ਪੰਗੇ ਪਾ ਕੇ ਰੱਖੇ ਆ, ਪਰਿਵਾਰ ਦੇ ਪੰਗੇ, ਬੱਚਿਆਂ ਦਾ ਪਾਲਣ ਪੋਸ਼ਣ, ਰੋਟੀ ਕਮਾਉਣੀ, ਸਰਵਾਈਵਲ, ਇਸੇ ਕਰਕੇ ਆਪਾਂ ਮਹਿਸੂਸ ਕਰਦੇ ਹਾਂ ਵੀ ਉਹ ਦੁੱਖ ਹੋ ਗਿਆ, ਆਹ ਵਿੱਚ ਥੋੜ੍ਹਾ ਜਿਹਾ ਸਾਡਾ ਮਤਲਬ ਸਿਸਟਮ ਹਿੱਲ ਗਿਆ, ਆਪਾਂ ਨੂੰ ਫਾਈਨੈਂਸ਼ੀਅਲ ਲੌਸ ਹੋ ਗਿਆ, ਫਿਰ ਆਪਾਂ ਉੱਠ ਕੇ ਤੁਰਦੇ, ਯਾਨੀ ਕਿ ਇੱਕ ਮਸ਼ੀਨ ਜਿਹੜੀ ਚਾਹਵੇ ਤਾਂ ਕੁਛ ਵੀ ਕਰ ਦੇਵੇ,
0: ਬਿਲਕੁਲ ਠੀਕ,
1: ਪਰ ਉਹਨੂੰ ਇੰਨੇ ਕੁ ਪਾਸੇ ਉਲਝਾ ਕੇ ਰੱਖਣਾ ਜਾਂ ਫਿਰ ਇੱਦਾਂ ਕਹਿ ਲਓ ਵੀ ਉਹ ਬੈਰੀਅਰ ਲਾ ਕੇ ਰੱਖਣੇ ਵੀ ਇਹ ਆਪਣੇ ਦਾਇਰੇ ਤੋਂ ਕਿਤੇ ਬਾਹਰ ਨਾ ਚੱਲ ਜਾਵੇ, ਹੈ ਨਾ, ਇਹ ਉੱਥੇ ਸੀਮਿਤ ਰਹੇ। ਇਸ ਕਰਕੇ ਆਪਾਂ ਸੁੱਖਾਂ ਦੁੱਖਾਂ ਇਸ ਸਭ ਕੁਛ ਦੇ ਵਿੱਚ ਆਪਾਂ ਉਲਝ ਕੇ ਅਤੇ ਇੱਕ ਸੀਮਿਤ ਹੱਦ ਤੱਕ ਹੀ ਆਪਣੀ ਉਹ ਪਾਵਰ ਯੂਜ਼ ਕਰ ਸਕਦੇ ਹਾਂ। ਹੁਣ ਇਹਦੇ ਪੈਰਲਲ ਦੂਸਰੀ ਮਸ਼ੀਨ ਜਿਹੜੀ ਰੱਬ ਦੇ ਬਣਾਏ ਇਨਸਾਨ ਦੀ, ਉਸ ਮਸ਼ੀਨ ਦੀ ਅਗਲੀ ਇੱਕ ਮਸ਼ੀਨ ਜਿਹੜੀ ਸੇਮ ਤਰੀਕੇ ਦੇ ਨਾਲ ਐਕਟ ਕਰੂਗੀ, ਪਰ ਸ਼ਾਇਦ ਉਹਦੇ ਉੱਤੇ ਕੋਈ ਵਿਆਹ ਦੀ ਬੰਦਿਸ਼ ਨਹੀਂ ਰਹਿਣੀ,
0: ਨਾ ਨਾ, 24 ਘੰਟੇ ਬਸ ਫਤੂਰ ਆਪਣਾ ਆਪਣਾ ਜੋ ਟਾਸਕ ਆ ਉਹ ਪੂਰਾ ਕਰਨਾ,
1: ਕੋਈ ਸੁੱਖ ਦੁੱਖ ਦਾ ਨਹੀਂ ਰਹਿਣਾ,
0: ਬਿਲਕੁਲ
1: ਸਾਰਾ ਕੁਛ ਜਿਹੜਾ ਉਹਦਾ ਇਸੇ ਚੀਜ਼ ਦੇ ਉੱਤੇ ਲੱਗਣਾ ਵੀ ਮੈਂ ਹੁਣ ਆਪਣੇ ਆਪ ਨੂੰ ਹੋਰ ਹੋਰ ਹੋਰ ਕਿੱਦਾਂ, ਜੇ ਮੰਨ ਲਓ ਇੱਕ ਇਨਸਾਨ ਇੱਕ ਵਿਹਲਾ ਹੋਵੇ ਜਾਂ ਇਸ ਪਾਸੇ ਨੂੰ ਧਿਆਨ ਲਾ ਲਏ, ਫੋਰ ਐਗਜ਼ਾਮਪਲ ਜਿੱਦਾਂ ਮੰਨ ਲਓ ਕਿਸੇ ਰਿਸ਼ੀ ਨੇ ਲਾ ਲਿਆ, ਤਪਸਵੀ ਨੇ ਲਾ ਲਿਆ, ਅਤੇ ਆਪਾਂ ਕਹਿੰਦੇ ਹਾਂ ਨਾ ਵੀ ਉਹਨੇ ਰਿੱਧੀਆਂ ਸਿੱਧੀਆਂ ਪ੍ਰਾਪਤ ਕਰ ਲਈਆਂ,
0: ਬਿਲਕੁਲ ਠੀਕ।
1: ਸੋ ਉਸ ਤਰੀਕੇ ਦੇ ਨਾਲ ਹੁਣ ਇਹ ਇੱਕ ਮਸ਼ੀਨ ਜਦੋਂ ਕਿਉਂਕਿ ਚੱਲਣੀ ਤਾਂ ਇਨਸਾਨੀ ਪੈਟਰਨ 'ਤੇ ਹੀ ਆ,
0: ਬਿਲਕੁਲ ਠੀਕ,
1: ਹੈ ਨਾ, ਹੁਣ ਇਸ ਤਰੀਕੇ ਨਾਲ ਤੁਸੀਂ ਇਮੈਜਿਨ ਕਰਕੇ ਵੇਖਿਓ ਵੀ ਇਹ ਕੀ ਗਲਤ ਕੀ ਸਹੀ ਕਰ ਸਕਦੀ ਹੈ। ਦੂਸਰੀ ਰਹੀ ਗੱਲ ਕਿ ਜਿਹੜਾ ਹੁਣ ਸਾਡੇ ਕੋਲ ਇਸ ਟਾਈਮ ਦੇ ਉੱਤੇ ਇਰਾਵਾ ਕੀ ਗਲਤ ਕੀ ਸਹੀ ਕਰ ਸਕਦੀ ਹੈ, ਥੋੜ੍ਹਾ ਜਿਹਾ ਇੱਕ ਆਪਾਂ ਨੂੰ ਵਿਜ਼ਨ ਮਿਲ ਜੂਗਾ, ਫਿਰ ਅੱਗੇ ਟੋਕ ਕਰਨੀ ਥੋੜ੍ਹੀ ਹੋਰ ਈਜ਼ੀ ਹੋ ਜੂਗੀ।
0: ਐਬਸੋਲੂਟਲੀ ਰਾਈਟ।
1: ਚੰਗੇ ਦੇ ਵਿੱਚ ਕੀ ਕਰ ਸਕਦੀ ਆ ਇਹ ਆਰਟੀਫਿਸ਼ੀਅਲ ਇੰਟੈਲੀਜੈਂਸ ਜਾਂ ਫਿਰ AGI, ਚੰਗੇ ਦੇ ਵਿੱਚ ਕੀ ਕਰ ਸਕਦੀ ਆ
0: ਅੱਜ ਦੇ ਦੌਰ 'ਚ, ਜੋ ਆਪਾਂ ਦੇਖੋ ਜੋ
1: ਅੱਜ ਦੇ ਜਾਂ ਆਉਣ ਵਾਲੇ 'ਚ,
0: ਹੈ ਨਾ, ਫਿਲਹਾਲ ਜੋ ਤੁਹਾਡੇ ਮੇਰੇ ਵਾਸਤੇ ਜਿਨ੍ਹਾਂ ਵਾਸਤੇ ਪ੍ਰੋਡਕਟ ਬਣਿਆ ਸਾਰਿਆਂ ਵਾਸਤੇ, ਉਹਦੇ ਅੰਦਰ ਹੁਣ ਇਹ ਇੱਕ ਸਟੈਪ ਉੱਪਰ ਹੋ ਗਿਆ। ਜਦੋਂ ਆਪਾਂ ਲਾਸਟ ਟਾਈਮ ਗੱਲ ਕੀਤੀ ਸੀ, ਆਪਾਂ ਕਿਹਾ ਕਿ ਈਮੇਲ, ਹੈ ਨਾ, ਲਿਖਣ 'ਚ ਹੈਲਪ ਕਰਤੀ ਜਾਂ ਫਿਰ ਜੋ ਪ੍ਰੋਂਪਟ ਦੇ ਦਿੱਤਾ ਉਹਦੇ 'ਚ ਹੈਲਪ ਕਰਤੀ, ਹੈ ਨਾ,
1: ਗਾਣਾ ਆਲਰੇਡੀ ਪਿਆ ਉਹਦੇ ਵਿੱਚੋਂ ਕੱਢ ਕੇ ਦੇ, ਹੈ ਨਾ,
0: ਗਾਣਾ ਬਣਾਤਾ, ਇਹ ਕਰਤਾ, ਉਹ ਕਰਤਾ, ABC ਐਵਰੀਥਿੰਗ, ਹੈ ਨਾ। ਹੁਣ ਕੀ ਹੈ, ਹੁਣ ਹੈ ਕਿ ਇਹਨੂੰ ਤੁਸੀਂ ਜੋ ਬਾਕੀ ਕੰਪਨੀਆਂ ਵੀ ਵੇਚ ਰਹੀਆਂ ਕਿ ਹੁਣ ਤੁਸੀਂ ਥੋੜ੍ਹੀ ਬੈਟਰ ਸਬਸਕ੍ਰਿਪਸ਼ਨ ਲਓ, ਜੋ ਆਲਮੋਸਟ ਕਾਫੀ ਬਿਜ਼ਨਸਿਸ ਨੇ ਲੈਣੀ ਸ਼ੁਰੂ ਵੀ ਕਰਤੀ, ਹੈ ਨਾ, ਕਿ ਤੁਸੀਂ ਏਜੰਟ ਬਣਾਓ ਇਹਦੇ ਅੰਦਰੋਂ ਇੱਕ ਆਈਡੀਆ ਦੇਣ ਲਈ। ਲੈਟ ਸਪੋਜ਼ ਤੁਸੀਂ ਜਿਹੜੀ ਵੀ ਕਾਰ ਚਲਾਉਂਦੇ ਹੋ, ਜੇ ਤੁਸੀਂ ਅੱਜ ਫੋਨ ਕਰੋਗੇ ਉਹਨਾਂ ਦੀ ਏਜੰਸੀ 'ਚ, ਆਲਮੋਸਟ ਐਵਰੀ ਵਨ ਇਨ ਆਸਟ੍ਰੇਲੀਆ, ਉਹਨਾਂ ਨੇ ਅੱਗੇ ਹੁਣ AI ਏਜੰਟ ਲਾਤਾ ਹੋਇਆ, ਉਹ 24 ਘੰਟੇ ਕੰਮ ਕਰੇਗਾ, ਤੁਸੀਂ ਜਦੋਂ ਮਰਜ਼ੀ ਉੱਥੇ ਕਾਲ ਕਰੋ। ਜੇ ਤੁਹਾਡਾ ਨਾਮ ਚਿੰਨ ਸਵਾਮੀ, ਮੁੱਤੂ ਸਵਾਮੀ, ਅਈਅਰ ਹੈ ਨਾ, ਉਹਨੇ ਐਗਜੈਕਟਲੀ ਉਹੀ ਬੋਲਣਾ, ਉਹਨੇ ਸਪੈਲ ਆਊਟ ਵੀ ਉਹੀ ਕਰ ਦੇਣਾ, ਹੈ ਨਾ। ਮੈਂ ਇੱਕ ਛੋਟਾ ਐਗਜ਼ਾਮਪਲ ਦੇ ਦੇਵਾਂ ਕਿ ਮੈਂ ਇੱਥੇ ਇੱਕ ਵੱਖਰੀ ID ਬਣਾਈ ਹੋਈ ਹੈ melbourne@gmail.com ਕਰਕੇ, melbourne2477 ਕਰਕੇ, ਕਿ ਕਿਤੇ ਵੀ ਮੈਂ ਦੇਣੀ ਹੁੰਦੀ ਹੈ ਨਾ, ਮੈਨੂੰ ਪਤਾ ਸਭ ਨੇ ਗੋਰਾ, ਕਿਉਂਕਿ ਮੈਨੂੰ ਪਤਾ ਜੇ ਮੈਂ ਕਿਸੇ ਦੇ ਕਿਹਾ ਤਾਂ ਇਹ ਕ੍ਰਿਸ਼ਨਾ ਭਾਰਦਵਾਜ ਤਾਂ ਉਹ ਇਸ ਤਰ੍ਹਾਂ ਦੇਖਦਾ ਗੋਰਾ ਕਿ ਬਾਈ ਕਿਉਂ ਹੀ, ਕਿਆ ਹੀ ਪ੍ਰੋਬਲਮ ਸੀਗੀ ਲਾਈਫ ਦੇ ਅੰਦਰ ਤੂੰ ਮੇਰੇ ਤੋਂ ਇਹ ਟਾਈਪ ਕਰਵਾ ਰਿਹਾ, ਹੈ ਨਾ, ਤੇ ਆਪ ਹੀ ਮੈਲਬਰਨ ਕਰਕੇ ਕਰਤਾ। ਹੁਣ ਤੁਸੀਂ ਜੇ ਇਹਨਾਂ ਨੂੰ ਫੋਨ ਕਰਦੇ ਹੋ ਇਹਨਾਂ ਦੇ ਆਟੋਮੇਟਿਡ ਸਿਸਟਮਸ 'ਚ, ਉਹ ਇਸ ਤਰ੍ਹਾਂ ਹੀ ਗੱਲ ਕਰਦਾ, ਓ ਓਕੇ, ਆਈ ਵਿਲ ਡੂ ਦੈਟ ਫੋਰ ਯੂ, ਦੈਟਸ ਨਾਈਸ ਐਂਡ ਆਲ, ਐਂਡ ਇਹ ਆਲਮੋਸਟ ਹਰ ਬਿਜ਼ਨਸ ਅਪਣਾਉਣਾ ਸ਼ੁਰੂ ਹੋ ਗਿਆ। 24 ਘੰਟੇ ਕੋਈ ਵੀ ਕੰਮ ਤੁਸੀਂ ਨਾ ਉਹਨੂੰ 10-12 ਘੰਟੇ ਆਪਣੀ ਲਾਈਫ ਦਾ ਸਭ ਕੁਛ ਸਿਖਾ ਕੇ 24 ਘੰਟੇ ਲਈ ਕਿਸੇ ਵੀ ਕੰਮ 'ਤੇ ਲਾ ਸਕਦੇ ਹੁਣ ਐਜ਼ ਐਨ ਏਜੰਟ ਆਪਣੇ, ਤੁਸੀਂ ਜੋ ChatGPT ਜਾਂ ਚੈਟ ਆਪਣਾ ਕੀ ਕਹਿੰਦੇ ਕਲੌਡ ਦੇ ਏਜੰਟ ਨੂੰ, ਕੋਈ ਵੀ ਮਤਲਬ ਕੋਈ ਵੀ ਐਨੀਥਿੰਗ ਤੁਸੀਂ ਕੋਈ ਵੀ ਕਿੱਤਾ ਕਰਦੇ ਹੋ ਜਿਹਨਾਂ ਨੇ ਤੁਹਾਨੂੰ ਫਿਜ਼ੀਕਲੀ ਮੂਵ ਨਾ ਕਰਨਾ ਹੋਵੇ, ਤੁਹਾਡੀ ਈਮੇਲਸ ਰੀਡ ਕਰਕੇ ਰਿਪਲਾਈ ਕਰ ਦੇਵੇ, ਤੁਹਾਡੇ ਫੋਨ ਚੱਕ ਲਵੇ, ਤੁਹਾਡੇ ਸੇਲਸ ਦੇ ਕੋਟ ਦੇ ਦੇਵੇ। ਐਂਡ ਅਗੇਨ ਮੈਂ ਸਿਰਫ ਬਿਜ਼ਨਸ ਪੁਆਇੰਟ ਆਫ ਵਿਊ ਤੋਂ ਦੱਸ ਰਿਹਾ, ਜਿਹੜੇ ਲੋਕ ਜੈਮੀਨਾਈ ਜਾਣਦੇ ਆ, ਜਿਹਨਾਂ ਕੋਲ ਜੈਮੀਨਾਈ ਦੀ ਸਬਸਕ੍ਰਿਪਸ਼ਨ ਹੈ, ਅਤੇ ਉਹਨਾਂ ਦੀ ਜੇ ਸਬਸਕ੍ਰਿਪਸ਼ਨ ਉਹਦੇ ਨਾਲ ਓਕੇ ਕਰ ਦੇਣਾ, GPS ਦੀ ਤੁਸੀਂ ਗੱਲ ਕਰਦੇ ਪਏ ਸੀਗੇ, ਅਤੇ ਜੈਮੀਨਾਈ ਤੁਹਾਨੂੰ GPS ਦੇ ਅੰਦਰ ਗੱਲਬਾਤ ਕਰਦਾ ਦੱਸੇਗਾ ਕਿ ਯਾਰ ਤੂੰ ਇੱਧਰੋਂ ਨਾ ਜਾ, M80 ਨਾਲ ਹੈ ਤੂੰ M1 ਲੈ ਲੈ, ਫਿਰ ਜਾਂਦੇ ਨਾਲ ਦੱਸੇਗਾ ਕਿ ਯਾਰ ਮੈਂ ਤੁਹਾਨੂੰ ਗੱਲ ਦੱਸਾਂ, ਤੂੰ ਇੱਥੋਂ U ਮਾਰ ਲਾ, ਹੁਣ ਉੱਥੇ ਬੈਟਰ ਹੋ ਗਿਆ, ਕਿ ਬੈਟਰ ਚੀਜ਼ਾਂ ਉਹਨੇ ਏਜੰਟ ਤਾਂ ਬਣ ਚੁੱਕੇ ਨੇ ਕਿ ਤੁਹਾਡੀ ਪ੍ਰੋਂਪਟ ਦੀ ਲੋੜ ਨਹੀਂ ਹੈ, ਤੁਸੀਂ ਇੱਕੋ ਵਾਰੀ ਬਸ ਦੱਸ ਦਿਓ ਕਿ ਤੂੰ ਮੇਰੇ ਲਈ ਇਹ ਕੰਮ ਕਰਨ ਲੱਗਾ, ਕਿ ਇੰਟਰਨ ਰੱਖ ਦੇਣਾ ਆਪਾਂ ਕੰਮ ਤੇ, ਇੱਕ ਇੰਪਲੋਈ ਰੱਖ ਦੇ ਕਿ ਉਹ ਤੇਰਾ ਇਹ ਕੰਮ ਹੈ, ਉਹਨੇ ਕੰਮ 24 ਘੰਟੇ ਕਰਨਾ ਐਜ਼ ਅ ਮਾਲਿਕ, ਤੁਸੀਂ 8 ਘੰਟੇ ਹੀ ਕਰ ਪਾਣਾ, ਤੇ ਉਹਨੇ ਫਿਰ ਬਾਅਦ ਚੋਂ ਵੀ ਕਰਨਾ, ਉਹਨੇ ਵੀ ਕਹਿਣਾ ਮਾਲਿਕ ਇੱਦਾਂ ਕਰਦਾ ਹੁਣ ਕੰਮ ਥੋੜਾ ਵੱਧ ਗਿਆ, ਹਨਾ ਮੈਂ ਇੱਕ ਨਾ ਹੋਰ ਏਜੰਟ ਡਿਪਲੋਈ ਕਰ ਦਿੰਦਾ, ਤੁਹਾਨੂੰ ਪਤਾ ਨਹੀਂ ਲੱਗਣਾ ਤੁਹਾਡੇ ਇੱਕ ਦੀ ਥਾਂ 20 ਇੰਪਲੋਈ AI ਇੰਪਲੋਈਜ਼ ਹੋਣਗੇ, ਫਿਰ ਉਹਨਾਂ ਨੂੰ ਜਦੋਂ ਤੁਹਾਡਾ ਕੰਮ ਘਟੀ ਜਾਏਗਾ, ਉਹ ਜਿਹੜਾ ਜਿਹੜਾ ਕੰਮ ਤੁਹਾਡਾ ਘਟੀ ਜਾਏਗਾ ਓਨਾ ਹੀ ਉਹ ਆਟੋਮੇਟ ਕਰੀ ਜਾਣਗੇ, ਅਤੇ ਅਲਟੀਮੇਟਲੀ ਸ਼ਾਇਦ ਇਹ ਨਾ ਹੋਵੇ ਕਿ ਤੁਸੀਂ ਇਕੱਲੇ ਹਿਊਮਨ ਇੰਪਲੋਈ ਹੋ, 50 AI ਇੰਪਲੋਈਜ਼ ਹੈ। ਬੇਸਿਕ ਪੁਆਇੰਟ ਇਜ਼ ਦਿਸ, ਤੁਸੀਂ ਸਿਖਾਓ ਮਸ਼ੀਨ ਨੂੰ ਜਿੰਨਾ ਮਰਜ਼ੀ ਸਿਖਾਓ। ਇੱਕ ਥੋੜ੍ਹੇ ਦਿਨ ਪਹਿਲਾਂ ਨਾ ਰਣਜੋਤ ਭਾਅ ਜੀ, ਮੈਂ ਇੱਕ ਰੀਲ ਦੇਖੀ ਇੰਡੀਆ ਦੇ ਅੰਦਰ, ਨਾ ਲੋਕਾਂ ਨੇ ਸਿਰ ਦੇ ਉੱਪਰ ਨਾ ਕੈਮਰੇ ਜੇ ਲਾਏ ਹੋਏ ਆ, ਜਿਸ ਤਰ੍ਹਾਂ ਹੇਅਰ ਬੈਂਡ ਨਹੀਂ ਹੁੰਦੇ, ਹੇਅਰ ਬੈਂਡ ਦੇ ਉੱਪਰ ਕੈਮਰੇ ਜੇ ਫਿੱਟ ਕੀਤੇ ਹੋਏ ਆ, ਐਂਡ ਉਹ ਕਮੀਜ਼ਾਂ ਬਣਾਉਂਦੇ ਪਏ ਆ, ਇੱਕ ਫੈਕਟਰੀ ਆ ਹਨਾ ਉੱਥੇ, ਤਾਂ ਬੰਦੇ ਨੇ ਆਪਣੇ ਰੀਲ ਬਣਾਈ ਹੈ ਕਿ ਮਾਲਿਕ ਦੇਖੋ ਕੈਸਾ ਹੈ, ਇਸਕੋ ਸ਼ਰਮ ਨਹੀਂ ਹੈ ਕਿ ਇਤਨਾ ਹਮੇਂ ਚੋਰ ਸਮਝਤਾ ਹੈ ਕਿ ਹਮ ਕੱਪੜਾ ਚੋਰੀ ਕਰ ਲੇਗਾ ਐਂਡ ਆਲ ਦੈਟ। ਉਹ ਬੰਦੇ ਨੇ ਕਿਹਾ ਕਿ ਬਈ ਉਹ ਤਾਂ ਛੱਤ 'ਤੇ ਵੀ ਤੇਰੇ CCTV ਲੱਗੇ ਪਏ ਆ, ਤੈਨੂੰ ਇਹ ਨਹੀਂ ਪਤਾ, ਕਿਉਂਕਿ ਹੈਂਡ ਮੂਵਮੈਂਟ ਸਿਮਿਲਰ ਆ, ਜਦੋਂ ਤੁਸੀਂ ਕਮੀਜ਼ ਸ਼ਾਇਦ ਸੀ ਰਹੇ ਹੋ, ਕੱਟ ਰਹੇ ਹੋ, ਹੈ ਨਾ, ਮਾਸਟਰ ਨੇ ਉਸੇ ਤਰੀਕੇ ਨਾਲ ਕਟਿੰਗ ਕਰਨੀ ਆ। ਉਹ ਕੈਮਰਾਜ਼ ਲਗਾਏ ਗਏ ਆ AI ਮਾਡਲ ਨੂੰ ਸਮਝਾਉਣ ਲਈ ਕਿ ਤੂੰ ਇਸ ਤਰੀਕੇ ਨਾਲ ਹੱਥ ਚਲਾ, ਹੈ ਨਾ, ਜਦੋਂ ਉਹਦੇ ਦਾ ਕੁਛ 8-10,000 ਘੰਟੇ ਦਾ ਡੇਟਾ ਚੱਲ ਜਾਏਗਾ ਕਿ ਐਮ ਸਾਈਜ਼ ਦੀ ਕਮੀਜ਼ ਕੱਟਣ ਲਈ ਇਸ ਤਰ੍ਹਾਂ ਹੱਥ ਚੱਲਦੇ ਆ, ਇਸ ਤਰ੍ਹਾਂ ਤੁਸੀਂ ਮਸ਼ੀਨ 'ਚ ਪਾਉਣਾ, ਬਟਨ ਦੇ ਕਾਜ ਕਿਸ ਤਰ੍ਹਾਂ ਕੱਟੇ ਜਾਣੇ ਆ, ਤਾਂ ਬੰਦਾ ਰਿਪਲੇਸ ਹੋ ਜਾਣਾ।
1: ਸੋ ਇਹ ਆ ਰਿਪਲੇਸਮੈਂਟ, ਸੋ ਬਾਕੀ ਆਪਾਂ ਆ ਕੇ ਕਰਦੇ ਹਾਂ। ਸੋ ਇਹਨੂੰ ਥੋੜ੍ਹਾ ਜਿਹਾ ਹੋਰ ਆਪਾਂ ਜੇ ਵੱਡੇ ਲੈਵਲ ਦੇ ਉੱਤੇ ਸਮਝਣਾ ਹੋਵੇ, ਬਾਕੀ ਬ੍ਰੇਕ ਤੋਂ ਬਾਅਦ ਕਰਦੇ ਕਿ ਫੋਰ ਐਗਜ਼ਾਮਪਲ ਹੁਣ ਤੱਕ ਦੀ ਜੋ ਚੰਗੇ ਚੰਗੇ ਹੱਲੇ ਆਪਾਂ ਗੱਲਾਂ ਉਸ ਪਾਸੇ ਨੂੰ, ਕਿ ਮੰਨ ਲਓ AI ਕੱਲ੍ਹ ਨੂੰ ਕੈਂਸਰ ਦੀ ਦਵਾਈ ਬਣਾ ਲਏ,
0: ਬਿਲਕੁਲ
1: AI ਮੰਨ ਲਓ ਕੱਲ੍ਹ ਨੂੰ ਕਰੋਨਾ ਦੀ ਦਵਾਈ ਬਣਾ ਲਏ, ਮੰਨ ਲਓ ਜਿਹੜੀ ਹੁਣ ਇਸ ਟਾਈਮ ਦੇ ਉੱਤੇ ਇਮਿਊਨਿਟੀ ਲੋਕਾਂ ਦੀ ਵੀਕ ਹੁੰਦੀ ਆ, ਮੰਨ ਲਓ AI ਇੰਨੀ ਐਡਵਾਂਸ ਜਾ ਕੇ, ਅਤੇ ਉਹ ਸਾਰੀਆਂ ਜਿੰਨੀਆਂ ਵੀ ਮਤਲਬ ਕਰੋਨਿਕ ਡਿਜ਼ੀਜ਼ ਨੇ, ਮੰਨ ਲਓ ਆਟੋਮਿਊਨ ਇੱਕ ਵੱਡੀ ਪ੍ਰੋਬਲਮ ਆ, ਸ਼ੂਗਰ ਹੁੰਦੀ ਅੱਜ ਕੱਲ੍ਹ ਜਣੇ ਖਣੇ, ਸੋ ਉਹ ਸਾਰੀਆਂ ਚੀਜ਼ਾਂ ਹੋ ਸਕਦਾ ਮੰਨ ਲਓ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਉਹ ਆਪਣੀ ਇੰਟੈਲੀਜੈਂਸ ਯੂਜ਼ ਕਰਕੇ ਹੁਣ ਅੱਗੇ ਗੱਲ ਕਰੂਗਾ। ਹੁਣ ਯਾਦ ਰਹੇ ਆਪਾਂ ਇਹ ਗੱਲ ਕੀਤੀ ਆ ਕਿ ਹੁਣ ਤੱਕ ਸਾਡੇ ਕੋਲ ਉਹ ਆ ਜੋ ਆਲਰੇਡੀ ਰਿਸਰਚ ਹੋ ਚੁੱਕੀ ਆ, ਉਹਦੇ ਵਿੱਚੋਂ ਕੱਢ ਕੇ ਦੇ ਰਿਹਾ ਵਾ, ਪਰ ਉਸ ਤੋਂ ਅੱਗੇ ਫਰਦਰ ਜਿੱਥੇ ਰੁਕਿਆ ਵਾ ਇਨਸਾਨ, ਉੱਥੋਂ ਅੱਗੇ ਉਹ ਸੋਚ ਕੇ ਆਪਣੀ ਸਮਝ ਬੂਝ ਦੇ ਨਾਲ ਇਹਨਾਂ ਸਾਰਿਆਂ ਦੇ ਫਾਰਮੂਲੇ ਤਿਆਰ ਕਰਕੇ ਕਵੇ ਵੀ ਆ ਲਓ
0: ਚੱਕੋ, ਐਂਡ ਇਹ ਫਿਲਹਾਲ ਕਰ ਰਹੇ ਆ,
1: ਮੰਡੀ ਦਾ ਨੁਕਸਾਨ ਹੈ। ਸੋ ਉਹ ਕਿੱਥੋਂ ਕਿ ਤੱਕ ਹੁੰਦਾ, ਆਪਾਂ ਹੁਣ ਬ੍ਰੇਕ ਤੋਂ ਬਾਅਦ ਆ ਕੇ ਬਾਕੀ ਦੇ ਨੁਕਸਾਨ ਜਿਹੜੇ ਨੇ ਉਹਨਾਂ ਦੀ ਵੀ ਆਪਾਂ ਗੱਲ ਕਰਦੇ ਹਾਂ, ਤੇ ਤੁਹਾਡੇ ਨਾਲ ਵੀ ਗੱਲਾਂ ਬਾਤਾਂ ਕਰਦੇ ਹਾਂ। ਤੁਸੀਂ ਵੀ ਜ਼ਰੂਰ ਦੱਸਿਓ ਤੁਸੀਂ ਕੀ ਜਾਣਦੇ ਹੋ, ਤੁਹਾਨੂੰ ਕਿਹੜੀ ਗੱਲ ਦੀ ਹੈਰਾਨੀ ਆ, ਤੇ ਕੀ ਫਾਇਦੇ ਕੀ ਨੁਕਸਾਨ, ਤੇ ਆਪਾਂ ਪਰ ਇੱਕ ਬ੍ਰੇਕ ਲੈ ਲਈਏ, ਟਾਈਮ ਹੋ ਗਿਆ। ਰੇਡੀਓ ਹਾਂਜੀ 1674
2: ਏ ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
4: ਹਾਂਜੀ ਰੇਡੀਓ।
5: Thinking of building your dream home? Make it truly grand with Kaplan Homes Ultimate Prosperity Package. Get top 10 grand upgrades in one unbeatable package price, including 3-meter ground floor ceilings, 2.7-meter top floor ceilings, large porcelain tiles, premium timber look flooring, grand feature doors, stylish black finishes, and smart keyless entry. Plus, a lifetime structural guarantee. Limited time only. Visit Kaplan Homes online or one of our display homes in Sydney. TNC Supply. License 184-812.
6: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 492 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ, ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02906316 18। ਹੁਣ पैरामेटा सिडनी अते न्यू दिल्ली विच भी आईएमई एडवाइजर ऑस्ट्रेलिया विच इमिग्रेशन दा मसला ना जाओ इधर उधर सीधे आओ आईएमई एडवाइजर अपनी मां बोली विच समझण तुहाडी लोड नू नाले वरियां तो स्किल वीजा 186 189 190 482 491 स्किल असेसमेंट पार्टनर वीजा पेरेंट वीजा जां स्टूडेंट वीजा तो पीआर तक हर इमिग्रेशन प्रोसेस ले एक्सपर्ट गाइडेंस आज ही परोसे नाल संपर्क करो आईएमई एडवाइजर कॉल 02-9063-1618 हुण पैरामेटा सिडनी अते न्यू दिल्ली विच भी आईएमई एडवाइजर
7: सुनो जी गड्डी अक्षरा ज्वेलर्स वल ले लो
8: ओ जो हुकम मेरी सरकार
7: ओ आ किधर हैरी स्पार्क वल जाना तुसी आ किथे जा रहे हो
8: अक्षरा ज्वेलर्स दी दूजी लोकेशन रिवर्स टंच
7: यानी हुन 22 कैरेट गोल्ड हॉलमार्क ज्वेलरी डायमंड ज्वेलरी अते बर्थ स्टोन रिंग्स दे नवे डिजाइन सिल्वर आइटम्स पूजा आइटम्स सब कुछ हुन दो-दो लोकेशन ते मिलनगे
8: आहो जी आहो
7: अक्षरा ज्वेलर अपनी दूजी लोकेशन 56 गारफील्ड रोड ईस्ट रिवर्स टंच विच वी तुहाडी सेवा विच

0: ਰੇਡੀਓ ਹਾਂਜੀ 1674 ਮਾਸ ਕਰਦੇ ਹਾਂ। ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਊਗਾ ਅਤੇ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ। ਜੇ ਗੱਲਾਂ ਬਾਤਾਂ ਸਾਡੀ ਚੱਲ ਰਹੀਆਂ ਨੇ ਤਕਨੀਕ ਨੂੰ ਲੈ ਕੇ, ਏ ਆਈ ਨੂੰ ਲੈ ਕੇ, ਆਰਟੀਫਿਸ਼ਲ ਇੰਟੈਲੀਜੈਂਸ ਨੂੰ ਲੈ ਕੇ ਅਤੇ ਇਹਦੇ ਭਵਿੱਖ ਨੂੰ ਲੈ ਕੇ
1: ਜੀ।
0: ਅਤੇ ਆਓ ਹੁਣ ਆਪਾਂ ਅੱਗੇ ਤੋਰਦੇ ਹਾਂ। ਅਤੇ ਹੁਣ ਸਾਡੀਆਂ ਫੋਨ ਲਾਈਨਾਂ ਵੀ ਓਪਨ ਹੋ ਚੁੱਕੀਆਂ ਨੇ। ਜੇਕਰ ਤੁਹਾਡਾ ਵੀ ਮਨ ਕਰਦਾ ਹੋਵੇ ਵੀ ਆਪਾਂ ਵੀ ਕੁਛ ਆਪਾਂ ਜਾਣਿਆ, ਕੁਛ ਆਪਾਂ ਪੜ੍ਹਿਆ, ਕੁਛ ਸੁਣਿਆ, ਅਤੇ ਉਹ ਤੁਸੀਂ ਵੀ ਸਾਡੇ ਨਾਲ ਸਾਂਝਾ ਕਰ ਸਕਦੇ ਹੋ, ਜਾਂ ਫਿਰ ਕੋਈ ਚੀਜ਼ ਤੁਹਾਨੂੰ ਵੀ ਇਸ ਟਾਈਮ ਉੱਤੇ ਹੈਰਾਨ ਕਰ ਰਹੀ ਹੋਵੇ, ਪਰੇਸ਼ਾਨ ਕਰ ਰਹੀ ਹੋਵੇ, ਅਤੇ ਉਹ ਤੁਸੀਂ ਸਾਂਝੀ ਕਰ ਸਕਦੇ ਹੋ। ਕਿਉਂਕਿ ਦੁਨੀਆ ਭਰ ਦੇ ਵਿੱਚ ਖਾਸ ਤੌਰ 'ਤੇ ਸੋਮਵਾਰ ਦੇ ਦਿਨ ਤੋਂ ਇਹ ਰੌਲਾ ਰੱਪਾ ਹੋਰ ਵੱਧ ਗਿਆ ਹੈ।
1: ਹਾਂ, AI ਤੋਂ ਰਿਲੇਟਡ ਤਾਂ ਸਾਰਾ,
0: ਕਿਉਂਕਿ ਡੋਨਲਡ ਟਰੰਪ ਹੋਣਾ ਹੈ ਜਦੋਂ ਜਿਹੜੀ ਕਿ ਗੱਲ ਦੇ ਉੱਤੇ ਬੋਲਦੇ ਆ, ਉਹਦੇ 'ਤੇ ਫਿਰ ਰੌਲਾ ਰੱਪਾ ਆਪਣੇ ਆਪ ਹੀ ਵੱਧ ਜਾਂਦਾ।
1: ਇਹ ਬੰਦੇ ਨੂੰ ਨਹੀਂ AI ਬੀਟ ਕਰ ਸਕਦਾ, ਇਹ ਪਰਸਨੈਲਿਟੀ ਨਹੀਂ ਕਦੀ AI ਬਣ ਸਕਦੇ।
0: ਨਹੀਂ ਖੈਰ ਚਲੋ, ਇਹ ਹੁਣ ਇਹ ਉਹ ਨਾਵਾਂ ਦੇ ਵਿੱਚੋਂ ਇੱਕ ਆ ਜਿਹੜੇ ਮੰਡੀ ਨੂੰ ਮਿੰਟਾਂ ਸਕਿੰਟਾਂ 'ਚ ਹੀ ਪ੍ਰਭਾਵਿਤ ਕਰ ਦਿੰਦੇ ਆ।
1: ਬਿਲਕੁਲ ਠੀਕ,
0: ਭਾਵੇਂ ਉੱਥੇ ਲੜਾਈ ਦੀ ਗੱਲ ਕਰਕੇ, ਭਾਵੇਂ ਚੀਨ ਦਾ ਨਾਂ ਲੈ ਕੇ, ਭਾਵੇਂ ਆਰਟੀਫਿਸ਼ਲ ਇੰਟੈਲੀਜੈਂਸ ਦੀ ਗੱਲ ਕਰਕੇ, ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਟੈਕਸ ਲਾਉਣ ਦੀ ਗੱਲ ਕਰਕੇ, ਮੰਡੀ ਮੰਡੀ ਨੂੰ ਨਾਲ ਦੀ ਨਾਲ ਹੀ ਇਹਨਾਂ ਨੇ ਪ੍ਰਭਾਵਿਤ ਕਰ ਦੇਣਾ ਹੁੰਦਾ। ਅਤੇ ਇਹਨੇ ਵੀ ਇਸ ਗੱਲ ਨੇ ਵੀ ਕਾਫੀ ਵੱਡਾ ਕੀਤਾ। ਸਭ ਤੋਂ ਵੱਡਾ ਕਹਿੰਦਾ ਘਾਟੇ, ਕਹਿੰਦੇ ਕਿ ਜਾਪਾਨ ਦੀ ਕੰਪਨੀ ਜਿਹੜੇ 13% ਸ਼ੇਅਰ ਡਿੱਗ ਪਏ ਉੱਤੇ ਬਾਅਦ 'ਚ।
1: ਉਹ ਬੱਲੇ, ਕੌਣ ਵਿਚਾਰੇ ਸੀਗੇ ਗਰੀਬ ਜਿਹਨਾਂ ਨਾਲ ਲਏ ਹੋਇਆ।
0: ਇਹ ਜਾਪਾਨ ਦੀ ਕੋਈ ਕੰਪਨੀ ਆ, ਮੇਰਾ ਨਾਮ ਮੈਨੂੰ ਫਿਰ ਦੁਬਾਰਾ ਲੱਭਣਾ ਪੈਣਾ ਵਾ, ਸੋਫਟ ਬੈਂਕ।
1: ਅੱਛਾ,
0: ਸੋਫਟ ਬੈਂਕ ਦੇ ਸ਼ੇਅਰ ਜਿਹੜੇ ਨੇ, ਇਹ ਓਪਨ AI ਦੀ ਸਭ ਤੋਂ ਵੱਡੀ ਸਮਰਥਕ ਕੰਪਨੀ ਆ, ਜਾਪਾਨ ਦੀ ਇਨਵੈਸਟਮੈਂਟ ਆ, ਅਤੇ 13% ਦੀ ਗਿਰਾਵਟ। ਜਦਕਿ ਦੱਖਣੀ ਕੋਰੀਆ ਦੀ ਜਿਹੜੀ ਕੋਸਪੀ ਸਟਾਕ ਇੰਡੈਕਸ ਹੈ ਉਹਦਾ, ਉਹ 3% ਡਿੱਗਿਆ। ਅਤੇ AI ਕੰਪਨੀਆਂ ਨੂੰ ਜਿਹੜੀ ਚਿੱਪ ਸਪਲਾਈ ਕਰਦੀਆਂ ਫਰਮਾਂ ਨੇ, ਉਹ ਇਹਦੇ ਉੱਤੇ ਬਹੁਤ ਜ਼ਿਆਦਾ ਨਿਰਭਰ ਨੇ। ਸੋ ਇਸੇ ਤਰ੍ਹਾਂ ਦੇ ਨਾਲ ਬਾਕੀ ਵੀ ਕੰਪਨੀਆਂ ਡਿੱਗੀਆਂ, ਇੰਨੀ ਵੀ ਬਾਕੀ ਨਹੀਂ, ਪਰ ਇਹ ਕੁਛ ਜਿਹੜੀਆਂ ਨੇ ਆਪਣੇ ਖਿੱਤੇ ਵਾਲੀਆਂ ਜਾਂ ਇਸ ਤੋਂ ਬਾਹਰ ਵਾਲੀਆਂ। ਪਰ ਬੇਸਿਕਲੀ ਜਿਹੜੀ ਦੁਨੀਆ ਦੀ ਸਭ ਤੋਂ ਜਿਹੜੀ ਕੰਪਨੀ, ਜਿਹੜੀ ਸਭ ਤੋਂ ਅਮੀਰ ਕੰਪਨੀ ਕਹਿ ਲਓ, ਸੈਮੀ ਕੰਡਕਟਰ ਡਿਜ਼ਾਈਨ ਜਿਹੜੀ ਕਰਦੀ ਹੈ ਨਵੀਡੀਆ, ਹੈ ਨਾ, ਇਹਦੇ ਜਿਹੜੇ ਸ਼ੇਅਰ ਨੇ ਨਿਊਯਾਰਕ ਸਿਟੀ ਦੇ ਵਿੱਚ 3.3% ਡਿੱਗ ਪਏ ਸੀ ਉਸ ਦਿਨ, ਸੋਮਵਾਰ ਦੇ ਦਿਨ ਜਦੋਂ ਇਹਦੇ ਬਾਰੇ ਬਿਆਨ ਆਇਆ ਇਹਨਾਂ ਦਾ, ਜਦੋਂ ਇਹ ਰੌਲਾ ਰੱਪਾ ਪੈਣਾ ਸ਼ੁਰੂ ਹੋਇਆ ਵੀ ਹਾਂਜੀ ਇਹ ਹੁਣ ਥੱਲੇ ਨੂੰ ਆ ਜਾਣਾ। ਵੈਸੇ ਇਹ ਜਿਹੜੀ ਇਹ ਜਿਹੜਾ ਆਰਟੀਕਲ ਹੈ ਜਾਂ ਜਿਹੜੀ ਖ਼ਬਰ ਆ, ਇਹਦੇ ਤੋਂ ਕਾਫੀ ਹੱਦ ਤੱਕ ਨਾ ਸਾਨੂੰ ਸਮਝ ਆਉਂਦਾ ਵੀ ਕਹਾਣੀ ਕੀ ਚੱਲ ਰਹੀ ਹੈ, ਜਾਂ ਫਿਰ ਜੋ ਤੁਹਾਡੇ ਦਿਮਾਗ 'ਚ ਚੱਲ ਰਿਹਾ, ਸ਼ਾਇਦ ਉਹ ਵਾਜਬ ਵੀ ਚੱਲ ਰਿਹਾ ਹੋਵੇ। ਕਹਾਣੀ ਇੱਦਾਂ ਹੈ ਕਿ ਬਿਆਨ ਜੇ ਤੁਸੀਂ ਧਿਆਨ ਦੇ ਨਾਲ ਜੇ ਆਪਾਂ ਪੜ੍ਹੀਏ ਟਰੰਪ ਸਾਹਿਬ ਦਾ, ਅਤੇ ਉਹਦੇ ਵਿੱਚ ਉਹਨਾਂ ਨੇ ਚੀਨ ਦਾ ਨਾਂ ਫਿਰ ਲਿਆ ਜ਼ਰੂਰ,
1: ਕਿਉਂਕਿ ਜ਼ਰੂਰੀ
0: ਹੋ ਨਹੀਂ ਸਕਦਾ ਜਿੱਥੇ ਟੈਕਨੋਲੋਜੀ ਨਾ ਆਵੇ, ਟੈਕਨੋਲੋਜੀ ਦਾ ਨਾਂ ਆਵੇ ਉੱਥੇ ਚੀਨ ਦਾ ਨਾਂ ਨਾ ਆਵੇ।
1: ਸਹੀ ਗੱਲ।
0: ਅਤੇ ਉਹਨੂੰ ਜੇ ਤੁਸੀਂ ਡੀਕੋਡ ਕਰੋ, ਵੈਸੇ ਉਹ ਬਿਆਨ ਵੀ ਆਪਾਂ ਪੜ੍ਹ ਲੈਂਦੇ ਬਾਅਦ ਚੋਂ ਕੀ ਆ, ਪਰ ਉਹਨੂੰ ਜੇ ਡੀਕੋਡ ਕੀਤਾ ਜਾਵੇ ਤਾਂ ਉਹਦਾ ਮਤਲਬ ਇਹ ਲੱਗਦਾ ਵੀ ਜੇ ਆਪਾਂ ਰਫ਼ਤਾਰ ਧੀਮੀ ਕਰ ਲੈਂਦੇ ਹਾਂ ਜਾਂ ਆਪਾਂ ਬੰਦ ਕਰ ਦਿੰਦੇ ਹਾਂ, ਅਤੇ ਫਿਰ ਉਹਨਾਂ ਨੂੰ ਬੰਦ ਕੌਣ ਕਰਾਊਗਾ? ਉਹ ਅੱਗੇ ਨਾ ਲੰਘ ਜਾਣ, ਅਸੀਂ ਪਿੱਛੇ ਨਾ ਰਹਿ ਜਾਈਏ, ਉਹ ਪਿੱਛੇ ਨਾ ਰਹਿ ਜਾਣਾ, ਅਸੀਂ ਨਾ ਅੱਗੇ ਲੰਘ ਜਾਈਏ। ਸੋ ਇਹ ਦੌੜ ਜਿਹੜੀ ਆ, ਇਹ ਇਨਸਾਨ ਦੇ ਅੰਦਰ ਵੀ ਹੁੰਦੀ ਆ। ਮੰਨ ਲਓ ਸਾਰੇ ਜਣੇ ਕਹਿ ਤੇ ਰਹੇ ਆ ਵੀ ਤੂੰ ਯਾਰਾ ਤੇਰੀ ਫੈਕਟਰੀ ਪੋਲਿਊਸ਼ਨ ਬੜਾ ਫੈਲਾਉਂਦੀ ਆ, ਸਾਰੇ ਕਹਿ ਤੇ ਰਹੇ ਆ ਵੀ ਤੂੰ ਇਹਨੂੰ ਬੰਦ ਕਰ ਦੇ ਬੰਦ ਕਰ ਦੇ, ਪਰ ਜੇ ਮੈਂ ਬੰਦ ਕਰ ਦਿੱਤੀ ਤੇ ਉਹਨੇ ਥੋੜੀ ਬੰਦ ਕਰਨੀ ਆ।
1: ਸਹੀ ਗੱਲ।
0: ਉਹਨੇ ਤਾਂ ਕਹਿਣਾ ਚੰਗਾ ਹੋਇਆ ਇਹਨੇ ਬੰਦ ਕੀਤੀ ਹੈ। ਸੋ ਇਸ ਕਰਕੇ ਇਹ ਦੌੜ ਇਸ ਟਾਈਮ ਦੇ ਉੱਤੇ ਇਹ ਆ ਕਿ ਮੇਰੇ ਤੋਂ ਕੋਈ ਅੱਗੇ ਨਾ ਲੰਘ ਜੇ। ਹੁਣ ਉਸ ਦੌੜ ਦੇ ਵਿੱਚ ਜੇ ਤਾਂ ਇਨਸਾਨ ਦਾ ਫਾਇਦਾ ਹੋ ਰਿਹਾ ਵਾ ਤਾਂ ਬਹੁਤ ਵਧੀਆ ਗੱਲ ਹੈ, ਕਿਉਂਕਿ ਫਾਇਦਿਆਂ 'ਤੇ ਆਪਾਂ ਪਹਿਲੇ ਹਿੱਸੇ 'ਚ ਗੱਲ ਛੱਡ ਕੇ ਗਏ ਹਾਂ। ਅਤੇ ਜੇ ਕਿਤੇ ਨੁਕਸਾਨ ਵਾਲੇ ਪਾਸੇ ਨੂੰ ਤੁਰ ਪੈਂਦੀ ਗੱਲ, ਕਿਉਂਕਿ ਇਨਸਾਨ ਦੀ ਹੀ ਇਹ ਵੀ ਇੱਕ ਬਿਰਤੀ ਆ ਵੀ ਉਹ ਦੂਸਰੇ ਨੂੰ ਨੀਵਾਂ ਵਿਖਾਉਣ ਦੇ ਲਈ ਉਹਦਾ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਵੀ ਕਰ ਦਿੰਦਾ।
1: ਹਾਂ ਹਾਂ ਹਾਂ, ਸਹੀ ਗੱਲ,
0: ਦੋਵੇਂ ਚੀਜ਼ਾਂ ਨੇ।
1: ਬਿਲਕੁਲ ਠੀਕ ਗੱਲ ਕਹੀ ਆ।
0: ਆਪਣੀ ਤਰੱਕੀ 'ਤੇ ਆਵੇ ਅਤੇ ਉਹਦਾ ਵੀ ਕੋਈ ਅੰਤ ਨਹੀਂ, ਹੈ ਨਾ, ਕਿਸੇ ਦਾ ਨੁਕਸਾਨ ਕਰਨ 'ਤੇ ਆਵੇ
1: ਉਹਦਾ ਵੀ ਅੰਤ ਨਹੀਂ,
0: ਅਤੇ ਫਿਰ ਆਪਾਂ ਨੇ ਕੋਲ ਇੱਦਾਂ ਦੇ ਡਾਇਲੋਗ ਤਾਂ ਹੈਗੇ ਹੀ ਆ ਵੀ ਪਿਆਰ ਅਤੇ ਜੰਗ 'ਚ ਸਭ ਕੁਛ ਜਾਇਜ਼।
1: ਇਹ ਗੱਲ ਤਾਂ ਠੀਕ ਹੈ, ਐਬਸੋਲੂਟਲੀ ਰਾਈਟ।
0: ਸੋ ਇਹ ਚੀਜ਼ਾਂ ਤਾਂ ਨਾਲ ਦੀ ਨਾਲ ਚੱਲਣੀਆਂ ਨੇ।
1: ਚਾਈਨਾ ਦੇ ਨਾਲ ਇੱਕ ਆ ਵੀ ਹੈ ਨਾ ਕਿ ਚਾਈਨਾ ਮੇਰੇ ਖਿਆਲ ਨਾਲ ਜਿਸ ਤਰ੍ਹਾਂ ਹੁੰਦਾ ਨਾ ਕਿ ਯਾਰ ਇਹ ਕੰਪੈਟੇਬਲ ਕਪਲ ਆ, ਕਹਿ ਦਿੰਦੇ ਨਾ ਕਿ ਯਾਰ ਆਹ ਦੋਨੋਂ ਬੜੇ ਕੰਪੈਟੇਬਲ ਆ, ਬੜੇ ਠੀਕ ਲੱਗਦੇ, ਵਧੀਆ ਲੱਗਦੇ। ਮੇਰੇ ਖਿਆਲ AI ਨਾ ਚਾਈਨਾ ਦੇ ਨਾਲ ਵੈਸੇ ਹੀ ਬਹੁਤ ਜੱਚਦਾ, ਕਿਉਂਕਿ ਜਿੰਨੇ ਕੁ ਉਹ ਜਿਸ ਆਪਾਂ ਕਹਿੰਦੇ ਕਿ ਆਮ ਬੰਦੇ ਦੀ ਲਾਈਫ 'ਚ ਕਿੰਨੀ ਡਿਸਟਰੈਕਸ਼ਨ ਆ, ਹਰ ਮੁਲਕ ਦੀ ਲਾਈਫ 'ਚ ਵੀ ਤਾਂ ਮਤਲਬ ਇੱਕ ਮੁਲਕ ਦੀ ਲਾਈਫ 'ਚ ਵੀ ਤਾਂ ਕਿੰਨੀ ਡਿਸਟਰੈਕਸ਼ਨ ਹੁੰਦੀ। ਹੁਣ ਇੰਡੀਆ ਦੇ ਸਭ ਤੋਂ ਵੱਡੀ ਡਿਸਟਰੈਕਸ਼ਨ ਕੀ ਹੈ ਜੀ? ਧਰਮ ਜਾਤੀਵਾਦ ਹੈ ਨਾ, ਕਿੰਨਾ ਇਹ ਇਹ 'ਚੋਂ ਬਾਹਰ ਨਹੀਂ ਨਿਕਲਦਾ। ਉਹ ਲੋਕ ਏ ਟੂ ਜ਼ੈਡ ਬਸ ਇਹੀ ਕੰਮ ਕਰਦੇ ਨਾ, ਪ੍ਰੋਡਕਸ਼ਨ ਪ੍ਰੋਡਕਸ਼ਨ ਪ੍ਰੋਡਕਸ਼ਨ, ਕੋਈ ਦੂਸਰੀ ਗੱਲ ਨਹੀਂ। ਤੁਸੀਂ ਗੌਰਮੈਂਟ ਤੋਂ ਤੁਸੀਂ ਉਹਨਾਂ ਦੀ ਗੌਰਮੈਂਟ ਬਾਰੇ ਕੁਛ ਗਲਤ ਬੋਲ ਨਹੀਂ ਸਕਦੇ, ਕੋਈ ਤੁਸੀਂ ਰਿਲੀਜੀਅਸ ਗੱਲ ਨਹੀਂ ਕਰ ਸਕਦੇ, ਕੁਛ ਨਹੀਂ ਕਰ ਸਕਦੇ। ਐਂਡ ਏ ਆਈ ਬੇਸਿਕਲੀ, ਏ ਆਈ ਵੀ ਉਹੀ ਹੈ ਨਾ, ਇੰਨੇ ਸਾਰੇ ਇਮੋਸ਼ਨਸ ਹੈਗੇ ਨਹੀਂ ਉਹਦੇ ਅੰਦਰ। ਐਂਡ ਸੈਕਿੰਡ ਪ੍ਰੋਬਲਮ ਜੋ ਟਰੰਪ ਨੂੰ ਦਿਸਦੀ ਆ, ਬਹੁਤ ਵੱਡਾ ਇਸ਼ੂ ਇਹ ਆ ਕਿ ਇਹਨਾਂ ਨੇ ਇੰਨੇ ਜ਼ਿਆਦਾ ਪੈਸੇ ਨਹੀਂ ਲਾਏ ਆ, ਇਹਨਾਂ ਦੀ ਚਾਈਨਾ ਦੀ ਕੰਪਨੀਆਂ ਦੀ ਇੰਨੀ ਜ਼ਿਆਦਾ ਕੋਈ ਵੈਲੂਏਸ਼ਨ ਨਹੀਂ ਆ। ਪੁਆਇੰਟ ਨੰਬਰ 1, ਇਹ ਤਾਂ ਪੈਸੇ ਤਾਂ ਅਟਕ ਗਏ ਇਨਵੈਸਟਰਾਂ ਦੇ ਇਹ ਵਾਲੇ ਅਮੈਰੀਕਨ ਕੰਪਨੀਆਂ ਦੇ ਉੱਤੇ।
0: ਇਹ ਮੈਨੂੰ ਤਾਂ ਇਹਨਾਂ ਦੇ ਨਾ ਪੈਸੇ ਲਾਏ ਕਈ ਵਾਰੀ ਇੱਦਾਂ ਲੱਗਦੇ ਹੁੰਦੇ ਆ, ਜਿੱਦਾਂ ਮੰਨ ਲਓ ਆਪਣੀਆਂ ਫਿਲਮਾਂ ਬਣਦੀਆਂ,
1: ਹਾਂ
0: ਫੋਰ ਐਗਜ਼ਾਮਪਲ ਫਿਲਮ ਬਣਦੀ ਆ 2 ਕਰੋੜ ਦੀ, ਤੇ ਕ੍ਰਿਸ਼ਨਾ ਇਨਵੈਸਟ ਕਰਨਾ ਚਾਹੁੰਦਾ, ਉਹਨੂੰ ਮੈਂ ਕਹਿਣਾ 5 ਕਰੋੜ ਦੀ। ਅਮੈਰੀਕਨ ਕੰਪਨੀਆਂ ਇੱਦਾਂ ਦੀਆਂ ਨੇ, ਪਰ ਜਦੋਂ ਆਪਾਂ ਇਨਵੈਸਟਰ ਲੈਣਾ ਵਾ ਉਹਨੂੰ 2-3 ਗੁਣਾ ਵਧਾ ਕੇ ਦੱਸਣੇ ਆ, ਆਪਣੇ ਪੈਸਾ ਕੁਛ ਲਾਉਣਾ ਨਹੀਂ ਆ, ਦੂਸਰੇ ਤੇ ਸਾਰੇ ਲਵਾ ਕੇ ਤੇ ਨਾਲ ਆਪਣੀ ਸਾਮੀ ਭਾਈ ਵਾਲੀ ਵੀ ਰੱਖ ਲੈਣੀ ਆ।
1: ਬਿਲਕੁਲ, ਇਹਨੂੰ ਹੀ ਤਾਂ ਬਬਲ ਕਹਿੰਦੇ ਨਾ, ਜੋ ਤੁਸੀਂ ਕਿਹਾ ਹੈ ਤੇ ਇਹੀ ਕਨਸੈਪਟ ਹੈ ਕਿਸੇ ਵੀ ਤਰ੍ਹਾਂ ਦੀ ਇਨਵੈਸਟਮੈਂਟ ਰੇਜ਼ ਕਰਨ ਦਾ। ਪਰ ਬਬਲ ਦਾ ਮਤਲਬ ਇਹੀ ਹੁੰਦਾ ਕਿ ਯਾਰ ਇਹ ਇਹਨਾਂ ਨੂੰ ਹੀ ਪਤਾ, ਇਹਨਾਂ ਨੂੰ ਹੀ ਲੱਗਦਾ ਕਿ ਜਿਵੇਂ ਸਾਡੀ ਇਹ ਵੈਲਿਊ ਇੱਕ ਬਬਲ 'ਚ ਰਹਿ ਰਹੇ ਆ। ਉਹ ਅਮੈਰੀਕੀ ਕੰਪਨੀਆਂ ਫਸੀਆਂ ਪਈਆਂ ਇਸ ਗੱਲੋਂ, ਕਿਉਂਕਿ ਚਾਈਨਾ ਨੇ, ਚਾਈਨਾ ਵਾਲੇ ਇਸ ਗੱਲੋਂ ਬੜੇ ਸਮਾਰਟ ਨੇ। ਹੁਣ ਡੀਪ ਸੀਕ ਹੈ ਜਿਹੜਾ, ਉਹ ਨਹੀਂ ਮੰਗ ਰਿਹਾ ਥੋੜ੍ਹੇ ਤੋਂ $18, ਉਹਨੂੰ ਪਰ ਨੁਕਸਾਨ ਤਾਂ ਹੋ ਹੀ ਰਿਹਾ, ਮੈਂ ਫ੍ਰੀ 'ਚ ਦੇ ਦਿੰਦਾ, ਜ਼ਿਆਦਾ ਲੋਕ ਤਾਂ ਆਉਣਗੇ ਮੇਰੇ ਕੋਲ। ਅਤੇ ਜੇ ਕਿਤੇ ਇਹਨਾਂ ਨੇ ਆਪਣੀ ਸਪੀਡ ਸਲੋ ਕਰ ਲਈ ਤਾਂ ਉਹਨਾਂ ਨੇ ਤਾਂ ਮਾਡਲ ਬਣਾਈ ਜਾਣੇ ਆ, ਉਹ ਫਿਰ ਬਹੁਤ ਅੱਗੇ ਨਿਕਲ ਜਾਣਗੇ।
0: ਪਰ ਇੱਕ ਮਜਬੂਰੀ ਵੀ ਹੈ ਨਾ ਕ੍ਰਿਸ਼ਨਾ ਜੀ, ਹੁਣ ਮੰਨ ਲਓ ਜੇ ਉਹ ਵੀ ਸਮੇਂ ਪੈਸੇ ਰੱਖਣ ਤੇ ਅਸੀਂ ਉਹਨੂੰ ਤਾਂ ਕਦੇ ਵੀ ਨਹੀਂ ਵਰਤਾਂਗੇ। ਹਾਲਾਂਕਿ ਉਹ ਫ੍ਰੀ ਹੋਣ ਦੇ ਬਾਵਜੂਦ ਵੀ ਆਈ ਬੈਟ ਕਿ ਆਪਣੇ ਬਹੁਤ ਲੋਕ ਘੱਟ ਵਰਤਦੇ ਹਨ।
1: ਹਾਂ, ਕਿਉਂਕਿ ਇੱਕ ਰੈਪੂਟੇਸ਼ਨ ਹੈ ਚਾਈਨੀਜ਼ ਪ੍ਰੋਡਕਟ ਦੀ, ਜਾਂ ਫਿਰ ਇੱਕ ਡੇਟਾ ਬਰੀਚਿੰਗ ਦੀ, ਏ ਟੂ ਜ਼ੈਡ ਬੜੀਆਂ ਹੈ ਨਾ ਗੱਲਾਂ ਹੁੰਦੀਆਂ,
0: ਬੜਾ ਬੜਾ ਕੁਛ ਇੱਦਾਂ ਦਾ। ਹਾਂ, ਕਈ ਤਰ੍ਹਾਂ ਦੀਆਂ ਉਣਤਾਈਆਂ ਵੀ ਨੇ, ਉਣਤਾਈਆਂ ਜਿੱਦਾਂ ਆਪਾਂ ਜਿਹੜੇ ਹਿਸਾਬ ਦੇ ਨਾਲ ਵਰਤਦੇ ਹਾਂ, ਉਹਨਾਂ ਦੀ ਪ੍ਰੋਨੰਸੀਏਸ਼ਨ ਦੀ ਹਲੇ ਵੀ ਇਸ਼ੂ ਆ ਜਾਂ ਹੋਰ ਚੀਜ਼ਾਂ ਦੇ ਵਿੱਚ, ਪਰ ਕਈ ਚੀਜ਼ਾਂ 'ਚ ਜਿਹੜੀਆਂ 'ਚ ਉਹ ਵਧੀਆ ਨੇ ਉਹ ਇਹਨਾਂ ਨਾਲੋਂ ਵਧੀਆ ਨੇ।
1: ਹਾਂ,
0: ਡਿਪੈਂਡ ਕਰਦਾ ਜਿਹੜੇ ਬੰਦੇ, ਕਿਉਂਕਿ ਟੈਕਨੋਲੋਜੀ ਨੂੰ ਵਰਤਣ ਲਈ ਵੀ ਤੁਹਾਨੂੰ ਟੈਕਨੋਲੋਜੀ ਦਾ ਪਤਾ ਹੋਣਾ ਚਾਹੀਦਾ। ਸਭ ਤੋਂ ਵੱਡੀ ਤਾਂ ਪ੍ਰੋਬਲਮ ਆ ਆ,
1: ਹਾਂ ਖਾਸ
0: ਕੋਈ ਵਰਤ ਵੀ ਨਹੀਂ ਨਾ ਸਕਦਾ
1: ਇਹ ਨਾ। ਉਸ ਦਿਨ ਕਿਸੇ ਨੇ ਬਹੁਤ ਵਧੀਆ ਗੱਲ ਕੀਤੀ, ਕਹਿੰਦਾ ਕਿ ਇੱਕ ਹੁੰਦੇ ਸੀ ਨਾ ਡੀਵੀਡੀ ਸਟੋਰਸ ਹੁੰਦੇ ਸੀਗੇ, ਹੈ ਨਾ, ਉਹ ਕਹਿੰਦਾ ਕਿ ਡੀਵੀਡੀ ਸਟੋਰਸ ਦੁਬਾਰਾ ਵਾਪਸ ਆਉਣੇ ਚਾਹੀਦੇ, ਕਿ ਮੈਂ ਜੇ ਮੈਨੂੰ ਬਹੁਤ ਸ਼ੌਂਕ ਹੈ ਫਿਲਮਾਂ ਵੇਖਣ ਦਾ, ਮੈਂ ਕਦੀ ਕੋਈ ਡੀਵੀਡੀ ਲੈਣ ਜਾਂਦਾ ਸੀ, ਆਸੇ ਪਾਸੇ ਹੋਰ ਲੋਕ ਹੁੰਦੇ ਸੀਗੇ, ਪੁੱਛਦੇ ਸੀ ਤੂੰ ਆਹ ਫਿਲਮ ਵੇਖੀ ਹੈ, ਨਹੀਂ ਵੇਖੀ ਹੈ, ਅੱਛਾ ਤੂੰ ਵੇਖੀ ਆ, ਵਧੀਆ, ਉਹ ਰੈਂਟ ਕਰਦਾ ਸੀਗਾ, ਲੈ ਕੇ ਜਾਂਦਾ ਸੀ, ਪ੍ਰੋਪਰਲੀ ਉਹਨੇ ਮਾਹੌਲ ਬਣਾਇਆ, ਕਿਉਂਕਿ ਉਹਨੇ ਇੱਕ ਮਿਹਨਤ ਕੀਤੀ ਆ ਫਿਲਮ ਲੈ ਕੇ ਆਉਣ ਨੂੰ, ਫਿਰ ਭਾਵੇਂ ਉਹ ਬਕਵਾਸ ਉਹਨੇ ਪੂਰੀ ਦੇਖਣੀ ਆ ਕਿ ਐਂਡ ਤਾਂ ਵੇਖੂੰਗਾ, ਫਿਰ ਵਾਪਸ ਵੀ ਕਰਨ ਜਾਣੀ ਹੈ ਨਾ। ਕਹਿੰਦਾ ਹੁਣ ਕੀ ਹੈ, 6 ਮਿੰਟ ਜੇ ਫਿਲਮ ਨਾ ਵਧੀਆ ਲੱਗਿਆ, ਇਟਸ ਨੋਟ ਮਾਈ ਵਾਈਬ, ਹੈ ਨਾ, ਅੱਗੇ ਕਰਤਾ। ਇਹ ਹੁਣ ਜਿੰਨੇ ਮਾਡਲ ਆ ਚੁੱਕੇ ਆ ਨਾ, ਇਹ ਵੀ ਉਹੀ ਹੋ ਗਿਆ ਕਿ ਇੰਨਾ ਕੁਛ ਆ ਗਿਆ ਕਿ ਤੁਹਾਨੂੰ ਕੀਪ ਅਪ ਰੱਖਣਾ ਬਹੁਤ ਮੁਸ਼ਕਿਲ ਆ, ਕਿਉਂਕਿ ਹਰ ਮਾਡਲ ਬੜਾ ਸਪੈਸੀਫਿਕ ਹੈ ਟੂ ਯੋਰ ਨੀਡਸ। ਹੁਣ ਜਿਸ ਤਰ੍ਹਾਂ ਮੈਟਾ ਇਸ ਗੱਲੋਂ ਬਹੁਤ ਅੱਗੇ ਨਿਕਲ ਗਿਆ, ਪਿਛਲੇ ਹਫ਼ਤੇ ਉਹਨਾਂ ਨੇ ਇੱਕ ਏਜੰਟ ਕੱਢਿਆ। ਉਹ ਏਜੰਟ ਦਾ ਫਾਇਦਾ ਹੈ ਕਿ ਪਹਿਲੀ ਗੱਲ ਉਹ ਪਹਿਲੇ ਤੋਂ ਹੀ ਬਣਿਆ ਬਣਾਇਆ, ਮਤਲਬ ਤੁਹਾਨੂੰ ਕ੍ਰੀਏਟ ਨਹੀਂ ਕਰਨਾ ਪੈਣਾ।
0: ਓਕੇ,
1: ਉਹਦਾ ਨਾਮ ਹੈ ਮਿਊਜ਼, ਠੀਕ ਹੈ ਜੀ। ਐਂਡ ਉਹਦੇ ਅੰਦਰ ਤੁਸੀਂ ਆਪਣਾ ਜੇ ਕੈਲੰਡਰ ਉਹਦੇ ਨਾਲ ਲਿੰਕ ਕਰ ਦਿਓ, ਆਪਣੀ ਈਮੇਲ ਲਿੰਕ ਕਰ ਦਿਓ, ਅਤੇ ਕਿਉਂਕਿ ਮੈਟਾ ਹੈ ਅਤੇ ਤੁਹਾਡਾ ਫੇਸਬੁੱਕ ਅਤੇ ਇੰਸਟਾਗ੍ਰਾਮ ਤਾਂ ਉਹ ਆਪੇ ਹੀ ਉਹਨੇ ਸਭ ਤੋਂ ਪਹਿਲੀ ਪਰਮਿਸ਼ਨ ਹੀ ਹੋ ਚੱਕਣੀ ਆ, ਉਹ ਕਰ ਲੈਣਾ। ਹੁਣ ਹੋਣਾ ਕੀ ਹੈ, ਹੁਣ ਹੋਣਾ ਇਹ ਹੈ ਕਿ ਤੁਸੀਂ ਰੈਸਪੀ ਵੇਖੀ, ਲੈਟਸ ਸਪੋਜ਼ ਪਨੀਰ ਲਬਾਬਦਾਰ ਤੁਹਾਡੇ ਸਾਹਮਣੇ ਆਇਆ, ਰਣਵੀਰ ਬਰਾੜ, ਉਹਨੇ ਕਿਹਾ ਕਿ ਐਸੇ ਬਣਤਾ ਜੀ ਪਨੀਰ ਲਬਾਬਦਾਰ, ਤੁਸੀਂ ਕਿਹਾ ਯਾਰ ਅਮੇਜ਼ਿੰਗ ਆ, ਹੈ ਨਾ, ਤੁਸੀਂ ਸੇਵ ਕਰਕੇ ਰੱਖਤੀ ਕਿ ਬਣਾਊਂਗਾ ਕਦੇ, ਕਿਉਂਕਿ ਤੁਸੀਂ ਉਹਨੂੰ ਪਰਮਿਸ਼ਨ ਦੇ ਚੁੱਕੇ ਹੋ। ਮਿਊਜ਼ ਤੁਹਾਨੂੰ ਮੈਸੇਜ ਕਰੇਗਾ ਕਿ ਯਾਰ ਇਹ 'ਚ ਜੋ ਜੋ ਚੀਜ਼ਾਂ ਪੈਣੀਆਂ, ਤੂੰ ਘੰਟੇ ਪਹਿਲਾਂ ਰੀਲ ਦੇਖੀ ਸੀ, ਮੈਂ ਫ੍ਰੀ ਹਾਂ ਥੋੜ੍ਹਾ, ਜੋ ਜੋ ਚੀਜ਼ਾਂ ਪੈਣੀਆਂ ਉਹਦੀ ਮੈਂ ਗਰੋਸਰੀ ਲਿਸਟ ਬਣਾ ਦੇਵਾਂ, ਤੁਸੀਂ ਉਹ ਹਾਂ, ਉਹਨੇ ਗਰੋਸਰੀ ਲਿਸਟ ਬਣਾ ਲੈਣੀ ਆ।
0: ਅੱਛਾ,
1: ਠੀਕ ਹੈ। ਫਿਰ ਬਾਅਦ 'ਚੋਂ ਨਾ ਕਿ ਯਾਰ ਤੂੰ ਬਾਹਰ ਥੋੜ੍ਹੀ ਜਾਏਗਾ, ਉਬਰ ਈਟਸ 'ਤੇ ਮੈਂ ਦੇਖਿਆ ਕੋਲਸ 'ਤੇ ਨਾ ਆਹ ਵਾਲੇ ਇਨਗਰੀਡੀਐਂਟ ਸਸਤੇ ਮਿਲ ਰਹੇ ਆ, ਮੈਂ ਮੰਗਾ ਹੀ ਨਾ ਦੇਵਾਂ। ਹਾਂ ਮੰਗਾ ਦੇ, ਉਹਨੇ ਮੰਗਾ ਲੈਣਾ। ਤੁਸੀਂ ਟਰੈਵਲ ਰੀਲ ਦੇਖੀ, ਤੁਸੀਂ ਕਿਹਾ ਯਾਰ ਵੀਅਤਨਾਮ ਜਾਣਾ, ਬੜਾ ਘੈਂਟ ਲੱਗ ਰਿਹਾ, ਹੈ ਨਾ। ਓਕੇ ਯਾਰ, ਤੂੰ ਦੇਖੀ ਸੀ ਨਾ ਜਿਹੜੀ ਆਈਟਨਰੀ, ਉਹ ਟਰੈਵਲ ਬਲੌਗਰ ਦੀ, ਉਹ ਆਈਟਨਰੀ ਮੈਂ ਤਿਆਰ ਕਰਤੀ ਤੇਰੇ ਵਾਸਤੇ, ਮਾੜੀ ਝਾਤ ਮਾਰ ਲੈ। ਓਕੇ, ਹਾਂ ਤੇਰਾ ਬਜਟ ਠੀਕ ਹੈ? ਹਾਂ ਠੀਕ ਹੈ, ਮੈਂ ਬੁਕਿੰਗ ਕਰ ਦਿੰਦਾ। ਕਿੱਥੋਂ ਬੁਕਿੰਗ ਕਰਾਉਣਾ ਹੁੰਦਾ ਜ਼ਿਆਦਾਤਰ? ਯਾਰ ਮੈਂ booking.com, ਚੱਲ ਮੈਂ ਕਰ ਦਿੰਦਾ, ਕੋਈ ਗੱਲ, ਸਾਰਾ ਕੁਛ ਏ ਟੂ ਜ਼ੈਡ। ਹੁਣ ਉਹਨਾਂ ਨੇ ਇੱਕ ਅਸਿਸਟੈਂਟ ਵਾਲਾ ਅਸਿਸਟੈਂਟ ਤੁਹਾਨੂੰ ਲਿਆ ਤਾ ਪਰਸਨਲ, ਕਿ ਤੁਹਾਡੇ ਕੋਈ ਬੋਰਿੰਗ ਜਿਹੇ ਫੋਰਮ ਨੇ, ਤੁਸੀਂ ਕਾਲ 'ਤੇ ਕਾਫੀ ਟਾਈਮ 'ਤੇ ਕਿਸੇ ਕਸਟਮਰ ਕੇਅਰ ਦੇ ਨਾਲ ਬੈਠੇ ਰਹਿਣਾ, ਕੋਈ ਇੰਸ਼ੋਰੈਂਸ ਵਾਲਿਆਂ ਨਾਲ ਚੈਟ ਕਰਨੀ ਆ, ਕੋਈ ਨਹੀਂ ਅਸੀਂ ਕਰ ਲਾਂਗੇ ਤੁਹਾਡੇ ਲਈ, ਸਾਨੂੰ ਬਸ ਦੱਸ ਦਿਓ ਤੁਸੀਂ ਹੈਗੇ ਕੌਣ ਹੋ, ਤੁਹਾਨੂੰ ਤੁਹਾਡਾ ਸਾਰਾ ਪਤਾ ਲੱਗ ਜਾਏ ਐਂਡ ਓਬਵੀਅਸਲੀ ਉਹ ਸਿੱਖ ਜਾਏਗਾ ਜਦੋਂ ਤੁਹਾਡਾ ਕੈਲੰਡਰ ਜੁੜਿਆ ਹੋਏਗਾ, ਈਮੇਲਸ ਜੁੜੀਆਂ ਹੋਣਗੀਆਂ ਐਂਡ ਸਾਡੀ ਲਾਈਫ ਇਜ਼ ਬੇਸਿਕਲੀ ਹੈ ਨਾ ਰੀਲਾਂ, ਜਿੱਦਾਂ ਦੀ ਆਪਾਂ ਰੀਲਾਂ ਵੇਖਦੇ ਹਾਂ ਬੇਸਿਕਲੀ ਉਹ ਸਾਡੀ ਪਰਸਨੈਲਿਟੀ ਦੇ ਨਾਲ ਹੀ ਹੈ ਨਾ ਜੁੜੀਆਂ
0: ਹੁੰਦੀਆਂ, ਉਹਨੇ ਫਿਰ ਉਸ ਚੀਜ਼ ਤੋਂ ਸਾਨੂੰ ਨਹੀਂ ਜੁੜੀਆਂ ਨਹੀਂ ਹੁੰਦੀਆਂ, ਇੱਥੇ ਪੰਗਾ ਪੈ ਜਾਣਾ,
1: ਇਹ ਵੀ ਪੰਗਾ ਠੀਕ ਹੈ
0: ਹੁਣ ਇੱਥੇ ਇੱਥੇ ਹੀ ਵੇਖਣ ਵਾਲੀ ਚੀਜ਼ ਹੋਗੀ,
1: ਹਾਂ ਕਿ ਉਹਨੂੰ ਇਹ ਪਤਾ ਲੱਗ ਜਾਏਗਾ ਨਾ ਕਿ ਤੂੰ ਇਹ ਸੇਵ ਕਰਦਾ ਪਿਆ, ਤੂੰ ਇਹ ਲਾਈਕ ਜ਼ਿਆਦਾ ਕਰਦਾ ਪਿਆ, ਸੋ ਉਹਨੇ ਆਪਣੇ ਵੱਲੋਂ ਇੱਕ ਮਾਇੰਡ ਬਣਾ ਲੈਣਾ। ਹੁਣ ਸਮਝੋ ਮੈਨੂੰ ਕੋਈ ਕਾਮੇਡੀ ਵਾਲੀ ਚੀਜ਼ਾਂ ਜ਼ਿਆਦਾ ਵਧੀਆ ਲੱਗਦੀਆਂ ਹੈ ਨਾ, ਕੋਈ ਹਾਸੇ ਮਜ਼ਾਕ ਵਾਲੇ ਮੀਮ ਆ ਗਏ ਮੇਰੇ ਸਾਹਮਣੇ, ਉਹੀ ਫਿਰ ਅੱਗੋਂ ਮੀਮ ਉਹੀ ਵਾਲੇ ਆਉਂਦੇ ਰਹਿੰਦੇ ਆ, ਫਿਰ ਇਸ ਤੋਂ ਕੀ ਪਤਾ ਲੱਗ ਜਾਏਗਾ ਕਿ ਅੱਛਾ ਕ੍ਰਿਸ਼ਨਾ ਨੂੰ ਕਰੰਟ ਟੌਪਿਕ ਉੱਪਰ ਜੇ ਕੋਈ ਹਿਊਮਰ ਟੇਕ ਹੁੰਦਾ ਲਿੱਤਾ ਜਾਂਦਾ ਉਹ ਇਹਨੂੰ ਅੱਛਾ ਲੱਗਦਾ। ਫਿਰ ਜਦੋਂ ਉਹਨੇ ਮੇਰੇ ਨਾਲ ਗੱਲ ਕਰਨੀ ਆ, ਉਹਨੇ ਗੱਲ ਉਸ ਹਿਸਾਬ ਨਾਲ ਕਰਨੀ ਆ ਕਿ ਉਹਨੇ ਵੀ ਜਿਸ ਤਰ੍ਹਾਂ ਕੋਈ ਮੀਮ ਬੜਾ ਮਸ਼ਹੂਰ ਹੋਇਆ ਹੋਵੇ, ਜਿਸ ਤਰ੍ਹਾਂ ਹੁਣ ਰਵੀ ਕਿਸ਼ਨ ਬਹੁਤ ਜ਼ਿਆਦਾ ਮਸ਼ਹੂਰ ਹੋਇਆ ਪਿਆ ਨਾ, ਮਨੀ ਫੋਲੋਸ ਮਾਈ ਬ੍ਰਦਰ ਹੈ ਨਾ, ਸੋ ਕੀ ਪਤਾ ਇਸ ਤਰ੍ਹਾਂ ਗੱਲ ਕਰੇ, ਹਾਏ ਕ੍ਰਿਸ਼ਨਾ ਮਨੀ ਫੋਲੋਸ ਮਾਈ ਬ੍ਰਦਰ ਐਂਡ ਦੀਜ਼ ਆਰ ਦਾ ਸਿਕਸ ਥਿੰਗਸ ਯੂ ਕੈਨ ਡੂ ਟੂ ਬੈਟਰ ਯੋਰ ਬਿਜ਼ਨਸ, ਸਮਥਿੰਗ ਲਾਈਕ ਦੈਟ, ਰਾਈਟ, ਕਿ ਹਲਕਾ ਜਿਹਾ ਟੈਂਸ਼ ਤਾਂ ਲਏਗਾ ਪਰਸਨੈਲਿਟੀ ਦਾ, ਬਾਕੀ ਤੁਸੀਂ ਜਿੰਨਾ ਗੱਲ ਕਰੋਗੇ ਉਹ ਤਾਂ ਹੈ ਨਾ, ਇੰਨਾ ਤਾਂ ਹੁਣ ਸਾਰਿਆਂ ਨੂੰ ਸਾਨੂੰ ਪਤਾ
0: ਲੱਗ ਗਿਆ, ਤੁਹਾਡਾ ਸਟਾਈਲ ਚੁੱਕ ਲੂ,
1: ਹਾਂ ਓਨਾ ਹੀ ਉਹਨੂੰ ਸਮਝ ਆ ਜਾਏਗਾ। ਸੋ ਇਹ ਮਿਊਜ਼ ਕੱਢਿਆ ਜੀ ਇਹਨਾਂ ਨੇ, ਮੈਟਾ ਵਾਲਿਆਂ ਨੇ, ਜ਼ਕਰਬਰਗ ਭਾਈ ਨੇ, ਤੇ ਜੇ ਤੁਸੀਂ ਇੰਟਰਸਟਿਡ ਹੋ ਆਪਣੀ ਬੁਕਿੰਗਸ ਵਗੈਰਾ ਐਂਡ ਏ ਟੂ ਜ਼ੈਡ ਐਂਡ ਗਰੋਸਰੀ ਵਗੈਰਾ ਕੀ ਸਾਰਾ ਕੁਝ ਕੋਈ ਹੋਰ ਬੁੱਕ ਕਰਦੇ ਆ ਕਰੋ, ਜੋ ਜੋ ਫੋਨ ਤੇ ਸ਼ਾਪਿੰਗ ਵੀ, ਇਨਫੈਕਟ ਸ਼ਾਪਿੰਗ ਵੀ, ਸਮਝੋ ਤੁਸੀਂ ਕੋਈ ਵੈਬਸਾਈਟ ਖੋਲੀ ਹੈ ਬਹੁਤ ਪਸੰਦ ਆਇਆ ਹੈ ਨਾ, ਤੇ ਉਹਨੂੰ ਕਿਉਂਕਿ ਸਭ ਕੁਛ ਐਡਿਡ, ਤਾਂ ਉਹ ਕਹਿ ਰਿਹਾ ਕਿ ਯਾਰ ਜਿਹੜੀ ਤੂੰ ਕੱਲ੍ਹ ਦੇਖੀ ਸੀਗੀ ਨਾ, ਲੈਟਸ ਜਿਹੜਾ ਤੂੰ ਕੱਲ੍ਹ ਬੂਟ ਦੇਖਿਆ ਸੀਗਾ ਨਾ, ਉਹ ਅਗਲੇ ਹਫ਼ਤੇ ਉਹ ਸ਼ੋ ਕਰ ਰਹੀ ਵੈਬਸਾਈਟ ਕਿ ਅਸੀਂ ਆਫ ਤੇ ਲਾਇਆ ਹੋਣਾ, ਮੈਂ ਹੋਲਡ ਕਰ ਲਾਂ ਤੇਰੇ ਲਈ, ਜਾਂ ਫਿਰ ਮੈਂ ਉਹਨੂੰ ਆਰਡਰ ਪਲੇਸ ਹੁਣ ਕਰ ਦਵਾਂ, ਕੋਈ ਚੱਕਰ ਵਾਲੀ ਗੱਲ ਤਾਂ ਨਹੀਂ, ਐਡਰੈਸ ਵਗੈਰਾ ਸਭ ਉਹਦੇ ਕੋਲ, ਉਹਨੇ ਸਭ ਕਰ ਦੇਣਾ ਤੁਹਾਡੇ ਲਈ।
0: ਵਾਹ ਜੀ ਵਾਹ ਵਾਹ, ਕਿਆ ਬਾਤ, ਫਿਰ ਬੰਦਾ ਕਰੂਗਾ ਕੀ?
1: ਬੰਦਾ ਬਸ ਇਹਦੇ ਉੱਪਰ ਅੱਗੋਂ ਹੀ, ਜਦੋਂ ਆਪਾਂ ਜਦੋਂ ਤੋਂ ਸਟਾਰਟ ਕੀਤੀ ਯੂਵਲ ਤੋਂ, ਯੂਵਲ ਨੂੰ ਹਰਾਰੇ ਤੋਂ, ਉਹਨੇ ਕਿਹਾ ਕਿ ਆਦਮੀ ਦੀ ਫਿਰ ਪ੍ਰੋਬਲਮ ਇੱਕ ਸਮੇਂ 'ਤੇ ਤੁਸੀਂ ਇਹ ਕਹਿ ਰਹੇ ਹੋ ਇਹ ਹੋਏਗੀ ਕਿ ਉਹ ਆਪਣੇ ਆਪ ਨੂੰ ਐਂਟਰਟੇਨਡ ਕਿੱਦਾਂ ਰੱਖੇ, ਬਸ ਆਹੀ ਆ, ਅਤੇ ਜੋ ਆਦਮੀ ਹਰ ਵਕਤ ਆਪਣੇ ਆਪ ਨੂੰ ਐਂਟਰਟੇਨਡ ਰੱਖਣਾ ਚਾਹੁੰਦਾ ਉਹਨੂੰ ਸ਼ਾਇਦ ਪਤਾ ਨਹੀਂ ਹੈ ਕਿ ਤੁਸੀਂ ਆਪਣੇ ਆਪ 'ਚ ਝਾਕੋ ਕਿ ਸਭ ਤੋਂ ਵੱਡਾ ਸਟ੍ਰੈਸ ਬੰਦੇ ਨੂੰ ਇਹੀ ਲੱਗਦਾ ਕਿ ਮੈਂ ਆਪਣੇ ਆਪ ਨੂੰ ਐਂਟਰਟੇਨ ਕਿੱਦਾਂ ਕਰਾਂ, ਜਿਸ ਕਰਕੇ ਕਿੰਨੀਆਂ ਇੰਡਸਟਰੀਆਂ ਇਸੇ ਕਰਕੇ ਬੂਮ ਹੋ ਗਈਆਂ ਨਾ ਕਿ ਬਹੁਤਿਆਂ ਨੂੰ ਸ਼ੌਂਕ ਨਹੀਂ ਘੁੰਮਣ ਜਾਣ ਦਾ, ਪਰ ਸਾਰੇ ਜਾ ਰਹੇ ਯਾਰ ਮੈਂ ਵੀ ਦੇਖ ਲੈਂਦਾ ਹੈ ਨਾ, ਇਹ ਬਾਬਿਆਂ ਤੋਂ ਹੀ ਸ਼ੁਰੂ ਹੋ ਜਾਂਦਾ ਕੰਮ ਕਿ ਉਹ ਫਲਾਨਾ ਫਲਾਨਾ ਇਹ ਬਾਬੇ ਜਾਂਦਾ ਮੈਂ ਵੀ ਜਾ ਕੇ ਵੇਖ ਲੈਂਦਾ ਹੈ ਨਾ, ਕਿ ਗੱਲ ਇਹੀ ਹੈ ਕਿ ਮਾਇੰਡ ਨੂੰ ਪਤਾ ਨਹੀਂ ਹੈ, ਹਾਰਟ ਨੂੰ ਪਤਾ ਨਹੀਂ ਮੈਂ ਕਰਾਂ ਕੀ, ਮੈਂ ਇੰਨਾ ਵਿਹਲਾ, ਮੇਰੇ ਕੰਮ ਮੇਰੇ ਕੋਲ ਕੋਈ ਐਜ਼ ਇਟ ਇਜ਼ ਕੰਮ ਨਹੀਂ ਆ, ਤੇ ਕੀ ਕਰਾਂਗੇ, ਫਿਰ ਉਹੀ ਗੱਲ ਆ ਕਿ ਬਸ ਭਾਈ ਨਾਮ ਜਪੋ।
0: ਪਰ ਸੱਚਾਈ ਇਹ ਆ ਨਾ ਕਿ ਆਪਾਂ ਜਿੱਦਾਂ ਜਿੱਦਾਂ ਆਪਾਂ ਵਿਹਲੇ ਹੋਏ ਹਾਂ, ਇਨਸਾਨੀ ਪ੍ਰਜਾਤੀ ਜਿੰਨਾ ਚਿਰ ਜਿੰਨਾ ਜਿੱਦਾਂ ਵਿਹਲੀ ਹੋਇਆ ਵਾ ਹਿਊਮਨ, ਉਦਾਂ ਉਦਾਂ ਹੋਰ ਜ਼ਿਆਦਾ ਬਿਜ਼ੀ ਹੋਇਆ ਵਾ।
1: ਬਿਲਕੁਲ,
0: ਸੋ ਇਹ ਇਹ ਵੀ ਇੱਕ ਸੱਚ ਆ, ਸੋ ਇਹ ਵੀ ਇੱਕ ਸਵਾਲ ਆ ਕਿ ਕੀ ਸਾਨੂੰ ਲੱਗਦਾ ਵਾ ਵੀ ਇਹ ਸਾਰੇ ਕੰਮ ਜਿਹੜੇ ਆ ਜਾਂ ਬਹੁਤੇ ਕੰਮ ਸਾਡੇ ਏ ਆਈ ਜਦੋਂ ਕਰਨ ਲੱਗ ਪਊਗੀ ਤਾਂ ਫਿਰ ਆਪਾਂ ਬਹੁਤ ਵਿਹਲੇ ਹੋ ਜਾਵਾਂਗੇ। ਇੱਕ ਸਮਾਂ ਸੀ ਨਾ ਜਦੋਂ ਆਪਾਂ ਘੋੜਿਆਂ 'ਤੇ ਜਾਂਦੇ ਹਾਂ, ਆਪਾਂ ਤੁਰ ਕੇ ਜਾਂਦੇ ਹਾਂ ਅਤੇ ਸਾਨੂੰ ਜੇ ਕਾਰ ਮਿਲ ਗਈ ਤਾਂ ਉਹ ਸਮਾਂ ਆਪਾਂ ਵਿਹਲੇ ਹਾਂ, ਸਵਾਲ ਤੇ ਉੱਥੇ ਦੇ ਉੱਤੇ ਖੜੇ ਨੇ। ਹੁਣ ਜੇ ਇੱਕ ਸਮਾਂ ਆਪਾਂ ਥਾਪੀ ਲੈ ਕੇ ਬੀਬੀਆਂ ਕੱਪੜੇ ਧੋਂਦੀਆਂ ਰਹਿੰਦੀਆਂ ਸੀ, ਦੋ ਪਾਣੀ ਭਰ ਕੇ ਲਿਆਉਂਦੀਆਂ ਸੀ, ਕੱਪੜੇ ਵੀ ਥੋੜੇ ਹੀ ਹੈ। ਹੁਣ ਅੱਜ ਦੀ ਡੇਟ ਦੇ ਵਿੱਚ ਸਾਡੇ ਕੋਲ ਵਾਸ਼ਿੰਗ ਮਸ਼ੀਨਾਂ ਨੇ, ਭਾਂਡੇ ਧੋਂਦਿਆਂ ਸਾਰੀ ਦਿਹਾੜੀ ਲੰਘ ਜਾਂਦੀ ਸੀ, ਅੱਜ ਦੇ ਡੇਟ 'ਚ ਸਾਡੇ ਕੋਲ ਹੁਣ ਡਿਸ਼ਵਾਸ਼ਰ ਨੇ, ਹੈ ਨਾ। ਬੰਦੇ ਦੇ 3600 ਕੰਮ ਹੈ ਜਿਹੜੇ ਕਰਨ ਵਾਲੇ ਹੁੰਦੇ ਸੀ, ਜਿਹਦੇ ਵਿੱਚ ਉਹ ਆਪਣਾ ਮਤਲਬ ਕਈ ਦੇ ਨਾਲ ਗੋਡੀ ਕਰਦਾ ਸੀ ਜਾਂ ਫਿਰ ਉਹ ਹਲ ਵਾਹੁੰਦਾ ਸੀ ਬਲਦਾਂ ਦੇ ਨਾਲ। ਹੁਣ ਉਹਦੇ ਕੋਲ ਟਰੈਕਟਰ ਨੇ, ਪਾਣੀ ਲਾਉਣ ਦੇ ਲਈ ਜਿੱਥੇ ਉਹਨੂੰ ਵੇਟ ਕਰਨੀ ਪੈਂਦੀ ਸੀ ਵੀ ਕਦੋਂ ਪਾਣੀ ਦੀ ਵਾਰੀ ਆਊਗੀ ਫਿਰ ਆਪਾਂ ਕਣਕਾਂ ਨੂੰ ਲਾਵਾਂਗੇ, ਹੁਣ ਉਹਦੇ ਕੋਲ ਟਿਊਬਵੈਲ ਨੇ। ਪਰ ਕੀ ਵਿਹਲੇ ਆ ਬੰਦੇ, ਜਿੱਥੇ ਹੜੰਬਾ ਲਾ ਕੇ ਜਾਂ ਫਿਰ ਉਹ ਛੋਟੀਆਂ ਜਿਹੜੀਆਂ ਕਣਕ ਵਾਲੀਆਂ ਮਸ਼ੀਨਾਂ ਲਾ ਕੇ ਮਹੀਨਾ ਮਹੀਨਾ ਕਈ ਵਾਰੀ ਇੱਕ ਕਿੱਲੇ 'ਤੇ ਲੱਗਾ ਰਹਿੰਦਾ ਹੈ, ਬੰਦਾ ਬੱਤੀ ਆ ਗਈ, ਬੱਤੀ ਚੱਲ ਗਈ, ਪਟਾ ਟੁੱਟ ਗਿਆ, ਬਰੋਜਾ ਉਤਰ ਗਿਆ। ਉੱਥੇ ਹੁਣ ਆਪਾਂ ਵੇਖਦੇ ਹਾਂ ਵੀ ਕੰਬਾਈਨ ਆਉਂਦੀ ਹੈ ਮਿੰਟਾਂ 'ਚ ਕਰਕੇ ਪਰੇ ਜਾਂਦੀ ਹੈ, ਤੂੜੀ ਕੱਢਣ ਦੇ ਉੱਤੇ, ਧਾੜ ਲਿੰਬਣ ਦੇ ਉੱਤੇ, ਉਹ ਸਾਰਾ ਸਮਾਂ ਬੰਦੇ ਨੇ ਕਿੱਥੇ ਲਾਇਆ, ਸਵਾਲ ਤੇ ਆ ਸੀ ਉਹ ਸਾਰਾ ਸਮਾਂ। ਤੇ ਜੇ ਹੁਣ ਆਪਾਂ ਨੂੰ ਹੋਰ ਮੰਨ ਲਓ ਸਾਡੀ ਸਾਰੀ ਦੀ ਸਾਰੀ ਦੌੜ ਮੈਨੂੰ ਲੱਗਦਾ ਸ਼ੁਰੂ ਤੋਂ ਇਹੋ ਹੀ ਰਹੀ ਆ ਕਿ ਆਪਾਂ ਆਪਣੇ ਆਪ ਨੂੰ ਵਿਹਲਾ ਕਿੱਦਾਂ ਕਰੀਏ। ਪਰ ਬੇਸਿਕਲੀ ਸਾਡੀ ਦੌੜ ਆਪਣੇ ਆਪ ਨੂੰ ਵਿਹਲੇ ਕਰਨ ਦੀ ਨਹੀਂ ਸੀ ਸ਼ਾਇਦ, ਇਨਸਾਨ ਦੀ ਸਾਨੂੰ ਇਹੋ ਹੀ ਸਮਝ ਨਹੀਂ ਆਇਆ ਵੀ ਸਾਡੀ ਦੌੜ ਕਾਹਦੀ ਆ। ਵਿਹਲੇ ਕਰਨ ਦੀ ਦੌੜ ਹੁੰਦੀ ਅਤੇ ਆ ਕਿੰਨੇ ਕੰਮ ਨੇ ਜਿਨ੍ਹਾਂ ਤੋਂ ਆਪਾਂ ਸ਼ਾਇਦ ਵਿਹਲੇ ਹੋ ਚੁੱਕੇ ਹਾਂ, ਕੰਮ ਘੱਟ ਚੁੱਕੇ ਆ, ਪਰ ਫਿਰ ਵੀ ਕੀ ਆਪਾਂ ਵਿਹਲੇ ਹਾਂ, ਕੀ ਫਿਰ ਵੀ ਸਾਡੇ ਕੋਲ ਸਮਾਂ ਹੈਗਾ। ਮੈਨੂੰ ਤਾਂ ਇਹ ਲੱਗਦਾ ਵੀ ਆਪਾਂ ਜਿਹੜਾ ਇਸ ਟਾਈਮ ਕੰਮ ਕਰ ਰਹੇ ਹਾਂ ਉਹਦੇ ਤੋਂ ਵਿਹਲੇ ਹੋਣਾ ਚਾਹੁੰਦੇ ਹੁੰਦੇ ਹਾਂ, ਨਾ ਕਿ ਆਪਾਂ ਵਿਹਲੇ ਹੋਣਾ ਚਾਹੁੰਦੇ।
1: ਐਬਸੋਲੂਟਲੀ, ਬੇਸਿਕਲੀ ਸਾਨੂੰ ਇਹੀ ਚਾਹੀਦਾ ਹੁੰਦਾ ਕਿ ਮੋਨੋਟਨੀ ਟੁੱਟੇ, ਰੂਟੀਨ ਟੁੱਟੇ। ਜੋ ਤੁਸੀਂ ਐਗਜ਼ਾਮਪਲਸ ਦਿੱਤੀਆਂ ਹੈ ਨਾ, ਉਸ ਤੋਂ ਉੱਪਰ ਇੱਕ ਹੋਰ ਆਪਾਂ ਐਗਜ਼ਾਮਪਲ ਲੈ ਲਈਏ, ਕਿਉਂਕਿ ਉਹ ਜਿਹੜਾ ਹੁਣ ਅੱਗੇ ਆ ਗਿਆ ਨਾ ਉਹੀ ਸਰਕਲ ਆ ਜਿਹ 'ਚ ਆਪਾਂ ਫਸੇ ਹਾਂ, ਹੈ ਨਾ। ਆਪਣਾ ਟਾਈਮ ਫਰੀ ਹੋ ਗਿਆ, ਹੈ ਨਾ, ਟਾਈਮ ਫਰੀ ਹੋ ਗਿਆ ਅਤੇ ਆਪਾਂ ਟਾਈਮ ਫਰੀ ਕਿੱਥੇ ਕਰਦੇ ਹਾਂ, ਟੈਕਨੋਲੋਜੀ ਯੂਜ਼ ਕਰਕੇ, ਕਾਰ ਚਲਾ ਕੇ ਗੇੜੀ ਲਾ ਲਈ, ਹੈ ਨਾ, ਜਾਂ ਫਿਰ ਗਾਣੇ ਸੁਣ ਲਏ, ਜਾਂ ਫਿਰ ਹੁਣ ਮੇਜਰ ਟਾਈਮ ਹਰ ਕਿਸੇ ਦਾ ਯੂਟਿਊਬ, ਇੰਸਟਾਗ੍ਰਾਮ, ਟਿਕਟੋਕ ਇਹ ਤਾਂ ਨਿਕਲਦਾ, ਹੈ ਨਾ। ਉਹ ਸਰਕਲ ਸਮਝੋ, ਹੁਣ ਉਹ ਸਰਕਲ 'ਤੇ ਤੁਸੀਂ ਰੀਲਾਂ ਦੇਖ ਰਹੇ ਹੋ, ਤੁਹਾਡੇ ਸਾਹਮਣੇ ਐਡ ਆ ਰਹੀ ਹੈ, ਤੁਸੀਂ ਚੀਜ਼ ਖਰੀਦ ਰਹੇ ਹੋ, ਹੈ ਨਾ, ਤੁਸੀਂ ਚੀਜ਼ ਖਰੀਦ ਰਹੇ ਹੋ, ਤੁਹਾਨੂੰ ਕੰਮ ਕਰਨ ਜਾਣਾ ਪੈ ਰਿਹਾ ਐਕਸਟਰਾ, ਇੱਕ ਸਰਕਲ ਬਣ ਗਿਆ। ਦੂਸਰਾ ਸਰਕਲ ਕਿਉਂ ਗਿਆ, ਹੁਣ ਸਮਝੋ ਆਹੀ ਏਜੰਟ ਬਣ ਗਿਆ, ਤੁਸੀਂ ਕੰਮ ਸ਼ੁਰੂ ਕਰਤਾ, ਹੁਣ ਕੰਮ ਤੁਹਾਡਾ ਆਟੋਮੇਟਿਡ ਹੋ ਗਿਆ। ਮੈਂ 10 ਸਾਲ ਬਾਅਦ ਪੋਜ਼ਿਟਿਵ ਕੇਸ ਸਿਨੈਰੀਓ ਲੈ ਕੇ ਜੇ ਚੱਲ ਰਿਹਾ ਕਿ ਆਪਾਂ ਕਹਿੰਦੇ ਕਿ ਬੰਦਾ ਹੀ ਕਰੇਗਾ, ਲੈਟ ਸਪੋਜ਼ ਜਿਹੜਾ ਵੀ ਤੁਸੀਂ ਕੰਮ ਕਰਦੇ ਸੀਗੇ ABC, ਉਹਨੂੰ ਪ੍ਰੋਪਰਲੀ AI ਕਰ ਰਿਹਾ, ਫਿਰ ਤੁਹਾਨੂੰ ਇਹੀ AI ਸਮਝਾਏਗੀ। ਜਿਸ ਤਰ੍ਹਾਂ 10 ਰੀਲ ਬਾਅਦ ਇੱਕ ਐਡ ਆਉਂਦੀ ਨਾ, ਇਹੀ AI ਤੁਹਾਨੂੰ 6 ਮਹੀਨੇ ਬਾਅਦ ਕਹੇਗੀ ਕਿ ਯਾਰ ਆਹ ਸਭ ਤਾਂ ਮੈਂ ਕਰਦਾ ਪਿਆ, ਜਿੱਦਾਂ ਦੀ ਤੇਰੀ ਪਰਸਨੈਲਿਟੀ ਹੈ ਨਾ ਯਾਰ, ਤੂੰ ਆਹ ਵੀ ਕਰਨਾ ਸ਼ੁਰੂ ਕਰ, ਤੂੰ ਬਣਾਉਣਾ ਤਾਂ ਸ਼ੁਰੂ ਕਰ ਇਹ ਵਾਲਾ ਕੰਮ, ਇੱਕ ਨਵਾਂ ਵਿਜ਼ਨ, ਇੱਕ ਨਵੀਂ ਕਹਾਣੀ ਐਂਡ ਨਵਾਂ ਬਿਜ਼ਨਸ। ਕਿਉਂਕਿ ਹੁਣ ਇਹ ਤਾਂ ਵੈਸੇ ਵੀ ਜਿਸ ਤਰ੍ਹਾਂ ਦੀ ਇਕੋਨਮੀ 'ਚ ਆਪਾਂ ਰਹਿ ਰਹੇ ਹਾਂ, ਮੇਰੇ ਖਿਆਲ ਨਾਲ ਬਹੁਤ ਘੱਟ ਲੋਕ ਨੇ ਜੇ ਉਹ ਹਾਈਪਰ ਸਕਸੈਸਫੁਲ ਨਹੀਂ ਨੇ, ਐਂਡ ਹਾਈਪਰ ਸਕਸੈਸਫੁਲ ਮਤਲਬ ਜਿਸ ਵੀ ਇੰਡਸਟਰੀ 'ਚ ਹੈਗੇ ਆ, ਜੋ ਉਹਦੇ ਟੋਪ 5-10% 'ਚ ਨਹੀਂ ਆਉਂਦੇ, ਅਤੇ ਅਦਰਵਾਈਜ਼ ਤਾਂ ਹਰ ਕਿਸੇ ਨੂੰ 2 ਜਾਂ 3 ਕੰਮ ਕਰਨੇ ਪੈਂਦੇ ਆ। ਮੇਰੇ ਖਿਆਲ ਨਾਲ ਇੱਕ ਟਾਈਮ ਹੈਗਾ, ਜਿਸ ਸਟੇਟਸ ਸਿੰਬਲ ਆਪਾਂ ਗੱਲ ਕਰਦੇ ਨਾ, ਸ਼ਾਇਦ ਇੱਕ ਟਾਈਮ ਆਇਆ ਕਿ ਤੁਹਾਡੇ ਕਿੰਨੇ ਕੰਮ ਨੇ ਹੋਰ, ਹੈ ਨਾ, ਕਿਉਂਕਿ ਹੁਣ ਤਾਂ ਸਭ ਕੁਛ AI ਸਾਂਭ ਲੈਂਦਾ, ਤੁਹਾਨੂੰ ਤਾਂ ਇੰਪਲੋਈਜ਼ ਰੱਖਣ ਦੀ ਲੋੜ ਨਹੀਂ ਹੈ, ਕੋਲੈਬੋਰੇਸ਼ਨ ਹੋਣੀਆਂ ਸ਼ੁਰੂ ਹੋ ਗਿਆ ਨਾ ਹੁਣ, ਜਿਸ ਆਪਾਂ ਜਿਸ ਫੀਲਡ 'ਚ ਆਪਾਂ ਹੀ ਹਾਂ, ਹੈ ਨਾ, ਉਹਦੇ ਅੰਦਰ ਜੇ ਆਪਾਂ ਗੱਲ ਕਰ ਲਈਏ ਕਿ ਪਹਿਲੇ ਹਾਇਰ ਹੁੰਦੇ ਸੀਗੇ ਸੋਸ਼ਲ ਮੀਡੀਆ ਮੈਨੇਜਰ, ਪਹਿਲੇ ਹਾਇਰ ਹੁੰਦਾ ਸੀਗਾ ਐਡੀਟਰ, ਹੈ ਨਾ, ਹੁਣ ਐਵਰੀਥਿੰਗ ਇਜ਼ ਬਿਕਮਿੰਗ ਫ੍ਰੀਲਾਂਸ, ਕਿ ਹਾਂ ਵੀ ਤੁਸੀਂ ਠੇਕੇ ਦੇ ਤੌਰ 'ਤੇ ਕੰਮ ਦੇ ਦਿਓ ਕਿ ਠੀਕ ਆ ਆਪਾਂ ਕਰ ਲਾਂਗੇ। ਹੁਣ ਮੇਰੇ ਖਿਆਲ ਨਾਲ IT ਇੰਡਸਟਰੀ ਹੌਲੀ ਹੌਲੀ ਹੋ ਗਈ ਨਾ, ਫ੍ਰੀਲਾਂਸ 'ਤੇ ਜਾਣੀ ਸ਼ੁਰੂ ਹੋ ਗਈ, ਛੋਟੇ ਛੋਟੇ ਕੰਟਰੈਕਟਰ ਆ ਗਏ ਆ। TCS ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਨੇ, ਪਿਛਲੇ 1 ਸਾਲ 'ਚ ਸਿਰਫ 17 ਬੰਦੇ ਰੱਖੇ ਆ। ਕਿਉਂ? ਕਾਰਨ ਇਹ ਹੈ ਕਿ ਹੁਣ ਸ਼ਾਇਦ ਹਰ ਕੋਈ ਸੈਲਫ ਇੰਪਲੋਇਡ ਹੋਏਗਾ, ਐਂਡ ਉਹ ਸੈਲਫ ਇੰਪਲੋਇਡ ਦੇ ਅੰਦਰ AI ਹੀ AI ਨੂੰ ਸਿਖਾਏਗਾ, AI ਅੱਗੋਂ ਸਿਖਾਏਗੀ। ਜਿਹੜਾ ਇੱਕ ਕੰਮ ਸ਼ੁਰੂ ਹੋ ਗਿਆ ਉਹ ਜਦੋਂ ਉਹਨੂੰ ਲੱਗ ਗਿਆ AI ਨੂੰ ਕਿ ਇਹ ਠੀਕ ਹੈ, ਹੁਣ ਮੈਂ ਵੀ ਵਿਹਲੀ ਹਾਂ, ਇਹ ਵੀ ਵਿਹਲਾ ਬੈਠਾ, ਇੱਕ ਨਵਾਂ ਆਈਡੀਆ, ਇੱਕ ਨਵੀਂ ਕਹਾਣੀ, ਆਹ ਸੁਣ, ਆਹ ਪੜ੍ਹ, ਆਹ ਕਰ।
0: ਅੱਛਾ, ਇਹਦੀ ਨਾ ਇੱਕ ਐਗਜ਼ਾਮਪਲ ਆਪਾਂ ਵੱਡੀਆਂ ਕੰਪਨੀਆਂ ਤੋਂ ਲੈ ਸਕਦੇ ਹਾਂ
1: ਜੀ।
0: ਤੁਸੀਂ ਇਹ ਵੇਖੋ ਵੀ ਵੱਡੀਆਂ ਕੰਪਨੀਆਂ ਦੇ ਜਿੰਨੇ ਵੀ CEO ਨੇ, ਜਿੰਨੀਆਂ ਮੈਂ ਚੁੱਕੇ ਵੇਖ ਲਓ, ਗੂਗਲ ਵੇਖ ਲਓ, ਆ ਤੁਸੀਂ ਕਲਾਉਡ ਦੀ ਗੱਲ ਕੀਤੀ ਆ, ChatGPT ਦਿਸ ਦੈਟ, ਇਹ ਜਿੰਨੀਆਂ ਵੀ ਵੱਡੀਆਂ ਕੰਪਨੀਆਂ ਨੇ, ਤੁਸੀਂ ਵੇਖੋ ਇਹਨਾਂ ਦੇ ਜਿਹੜੇ CEO ਨੇ ਜਾਂ ਵੱਡੇ ਅਹੁਦੇਦਾਰ ਨੇ, ਉਹ ਬੜੇ ਫ੍ਰੀਕੁਐਂਟਲੀ ਚੇਂਜ ਕਰ ਰਹੇ ਆਪਣੇ ਆਪ ਨੂੰ, ਇੱਕ ਕੰਪਨੀ ਤੋਂ ਦੂਸਰੀ 'ਚ, ਦੂਸਰੀ 'ਚੋਂ ਤੀਸਰੀ 'ਚ। ਸੋ ਇਹ ਲਗਭਗ ਉਹੀ ਵਰਤਾਰਾ ਵਾ ਜਿਹਦੀ ਹੁਣੇ ਆਪਾਂ ਗੱਲ ਕਰ ਰਹੇ ਹਾਂ।
1: ਬਿਲਕੁਲ।
0: ਸੋ ਜਦੋਂ ਆਪਾਂ ਇਸ ਉਹਦੇ 'ਚ ਪਹੁੰਚ ਜਾਂਗੇ ਨਾ, ਆਪਾਂ ਕਿਤੇ ਵੀ ਵੱਜ ਕੇ ਕੋਈ ਵੀ ਕੰਮ ਕਰਨ ਨੂੰ ਤਿਆਰ ਨਹੀਂ। ਸੋ ਆਪਾਂ ਲਗਭਗ ਆਪਾਂ ਵੇਖੀਏ ਤਾਂ ਸਾਡੇ 'ਚ ਉੱਦਾਂ ਦੇ ਥੋੜ੍ਹਾ ਥੋੜ੍ਹੇ ਜਿਹੇ ਕਣ ਆਉਣੇ ਸ਼ੁਰੂ ਹੋ ਚੁੱਕੇ ਆ। ਫ੍ਰੀਲਾਂਸਿੰਗ ਇਜ਼ 1 ਆਫ ਦਾ ਐਗਜ਼ਾਮਪਲ।
1: ਬਿਲਕੁਲ।
0: ਸੋ ਜਿੰਨਾ ਚਿਰ ਸਾਨੂੰ ਇਹ ਚੀਜ਼ ਨਹੀਂ ਫੀਲ ਹੁੰਦੀ ਕਿ ਆਹ ਸਾਡਾ ਆਪਣਾ, ਕਿਉਂਕਿ ਇੱਕ ਕਿਤੇ ਨਾ ਕਿਤੇ ਗਰੋਥ ਨਾਂ ਦੀ ਜਿਹੜੀ ਸੀਡ ਆ ਉਹ ਵਿੱਚ ਪਾ ਦਿੱਤੀ ਗਈ ਆ। ਹੁਣ ਆਰਟੀਫਿਸ਼ਲ ਇੰਟੈਲੀਜੈਂਸ ਕੀ ਆ? ਇਹ ਗਰੋਥ ਆ।
1: ਐਬਸੋਲੂਟਲੀ, ਇਹੀ ਆ।
0: ਇਨਸਾਨ ਦੇ ਵਿੱਚ ਕੀ ਬਿਰਤੀ ਆ? ਗਰੋਥ ਹੈ ਕਿ ਹੁਣ ਤੁਸੀਂ ਆਮ ਨਾ, ਪਹਿਲੀਆਂ 'ਚ ਇਹ ਚੀਜ਼ ਬਹੁਤ ਘੱਟ ਸੀ, ਹੁਣ ਅੱਜ ਕੱਲ੍ਹ ਆਮ ਤੁਸੀਂ ਮੰਨ ਲਓ ਕਿਸੇ ਨੂੰ ਗੱਲ ਕਰਦਿਆਂ ਵੇਖੋਗੇ ਨਾ, ਉਹ ਕਹੂਗਾ ਮੈਂ ਆਹ ਕੰਮ ਕਰਦਾ ਪਰ ਇਹ 'ਚ ਨਾ ਮੈਨੂੰ ਗਰੋਥ ਨਹੀਂ ਦਿਖ ਰਹੀ।
1: ਹਾਂ, ਐਬਸੋਲੂਟਲੀ, ਇੱਦਾਂ ਹੀ ਹੈ।
0: ਜਦਕਿ ਤੁਸੀਂ ਉਹ ਸਮਝਣਾ ਚਾਹੋ ਤਾਂ ਉਹਨੂੰ ਪਤਾ ਵੀ ਨਹੀਂ ਹੁੰਦਾ ਵੀ ਉਹ ਗਰੋਥ ਕਿਹੜੀ ਭਾਲਦਾ ਵਾ ਜਾਂ ਕਿਹੜੀ ਚੀਜ਼ ਦੀ ਉਹ ਗੱਲ ਕਰ ਰਿਹਾ, ਜਾਂ ਫਿਰ ਉਹਨੇ ਗਰੋ ਕਿਸੇ ਦੇ ਲਈ ਕੀ ਗਰੋ ਕਰਕੇ ਦਿੱਤਾ ਜਿਹੜੀ ਉਹ ਆਪਣੀ ਗਰੋਥ ਭਾਲਦਾ।
1: ਮਿਆਰ ਕੀ ਹੈ, ਇਹੀ ਨਹੀਂ ਹੁਣ ਆਈਡੀਆ ਰਿਹਾ ਨਾ,
0: ਆਈਡੀਆ ਨਹੀਂ ਉਸ ਚੀਜ਼ ਦਾ। ਸੋ ਇਹ ਇਹ 'ਚ ਅੱਛਾ ਇੱਕ ਹੋਰ ਇਹਦਾ ਬੜਾ ਵੇਖੋ, ਇਹ ਸਾਰੇ ਜਿਹੜੇ ਨੇ ਇਹ ਸਿਰਫ ਕਹਿ ਲਓ ਤੁਸੀਂ ਕਿ ਇਫ ਬਟਸ ਵਾਲੇ ਸੈਕਟਰ ਨੇ, ਮਤਲਬ ਕੁੱਡ ਬੀ ਵਾਲੇ, ਵੀ ਹਾਂ ਵੀ ਆਹ ਜਿਹੜਾ ਕੱਲ੍ਹ ਨੂੰ ਕੀ ਹੁੰਦਾ ਵਾ, ਕਿੱਦਾਂ ਹੁੰਦਾ ਵਾ। ਜੇ ਆਪਾਂ ਇਹ ਕਹਿ ਸਕਦੇ ਹਾਂ ਕਿ ਇੱਕ AI, ਮੈਂ ਚਾਹੂੰਗਾ ਕਿ ਸਾਡੇ ਜਿਹੜੇ ਸਰੋਤੇ ਉਹ ਵੀ ਇਹਦੇ ਵਿੱਚ ਆਪਣਾ ਕੰਟਰੀਬਿਊਸ਼ਨ ਜ਼ਰੂਰ ਪਾਉਣ, ਜੇ ਪਾਉਣਾ ਚਾਹੁੰਦੇ ਆ 044-717-1674-0444-7174-1674 ਅਤੇ 93-56-0-346 ਇਹ ਸਾਡੇ ਨੰਬਰ ਨੇ। ਮੈਸੇਜ ਤੁਹਾਡੇ ਮੈਂ ਵੇਖ ਲਿਆ, ਉਹ ਮੈਂ ਥੋੜ੍ਹੀ ਦੇਰ ਤੱਕ ਬਾਅਦ 'ਚ ਪੜ੍ਹਦਾ। ਅਤੇ ਇਸ ਤੋਂ ਪਹਿਲਾਂ ਕਿ ਚੇਤਾ ਭੁੱਲ ਜੇ, ਮੈਂ ਵੀ ਦੱਸਦਾ ਕਿ ਅੱਜ 17 ਤਰੀਕ ਹੈ, ਅਤੇ ਅੱਜ ਇਹ ਕਲਾਸ ਬਿਲਡਿੰਗ ਮਟੀਰੀਅਲ ਵਾਲਿਆਂ ਦੀ ਅੱਜ ਓਪਨਿੰਗ ਵੀ ਹੈ,
1: ਅਤੇ
0: ਉੱਥੇ ਵੀ ਤੁਸੀਂ ਜਾ ਸਕਦੇ। ਵਧੇਰੇ ਜਾਣਕਾਰੀਆਂ ਤੁਹਾਨੂੰ ਆਪਾਂ ਦੇ ਦਿੰਦੇ ਹਾਂ ਥੋੜ੍ਹੀ ਦੇਰ ਤੱਕ, ਜਾਂ ਪਹਿਲਾਂ ਸ਼ੇਅਰ ਤੁਹਾਡੇ ਨਾਲ ਕੀਤੀਆਂ ਨੇ, ਤੁਸੀਂ ਸਰਚ ਮਾਰ ਸਕਦੇ ਹੋ, ਅਤੇ ਜੇ ਤੁਹਾਨੂੰ ਚਾਹੀਦਾ ਐਡਰੈਸ 'ਤੇ ਤੁਸੀਂ ਸਾਨੂੰ ਮੈਸੇਜ ਵੀ ਕਰ ਸਕਦੇ ਹੋ। ਅਤੇ ਜਾ ਕੇ ਤਾਂ ਅੱਜ ਤੁਸੀਂ ਟੂਲ ਟਾਲ ਵੇਖੋ, ਗਾਰਡਨਿੰਗ ਗੁਰਡਨਿੰਗ ਦੇ ਲਈ ਟੂਲ ਚਾਹੀਦੇ ਨੇ ਉਹ ਵੇਖ ਲਓ, ਜਾਂ ਫਿਰ ਜੋ ਵੀ ਕੁਛ,
1: ਜੋ ਵੀ
0: ਕਿੱਲ ਕਾਂਟਾ, ਜੋ ਵੀ ਲੱਕੜ ਲੁੱਕੜ, ਜੋ ਵੀ ਤੁਸੀਂ ਕੋਈ ਘਰ ਦਾ ਕੋਈ ਮੰਨ ਲਓ ਰਿਪੇਅਰ ਰਪੂਰ ਕਰਨੀ ਆ, ਕੋਈ ਇਲੈਕਟ੍ਰਿਕ ਸਮਾਨ ਜਾਂ ਪਲੰਬਿੰਗ ਦਾ ਸਮਾਨ ਜੋ ਵੀ ਚਾਹੀਦਾ, ਉਹ ਤੁਸੀਂ ਇੱਕ ਵਾਰੀ ਵੇਖ ਆਓ ਜਾ ਕੇ। ਅਤੇ ਅੱਛਾ, ਗੱਲ ਆਪਾਂ ਕਰ ਰਹੇ ਹਾਂ ਕਿ ਜੇ ਆਰਟੀਫਿਸ਼ਲ ਇੰਟੈਲੀਜੈਂਸ ਮੰਨ ਲਓ ਜੇ ਸਾਨੂੰ ਇੰਨੀਆਂ ਹੀ ਸਲਾਹਾਂ ਦੇ ਸਕਦਾ ਹੈ, ਸਾਨੂੰ ਸਾਡੇ ਕੰਮ ਦੀ ਸਲਾਹ ਦਊਗਾ, ਸਾਨੂੰ ਸਾਡੇ ਸ਼ੋਪਿੰਗ ਦੀ ਸਲਾਹ ਦਊਗਾ, ਸਾਨੂੰ ਇਹ ਸਲਾਹ ਦਊਗਾ ਵੀ ਤੈਨੂੰ ਆਹ ਕੱਪੜੇ ਨਹੀਂ ਜਚਣ ਡੇ ਅੱਜ, ਤੂੰ ਆਹ ਕੱਪੜੇ ਨਾ ਪਾ, ਤੇਰੇ ਨਾ ਤੇਰੇ ਤੇਰੇ ਬੁੱਲ ਜਿਹੜੇ ਆ ਉਹ ਤੇਰੇ ਫੇਸ ਦੇ ਹਿਸਾਬ ਨਾਲ ਸੈੱਟ ਨਹੀਂ ਬੈਠੇ, ਬੁਟੋਕ ਕਰਾ, ਤੂੰ ਫਿਲਰ ਕਰਾ ਥੋੜੇ ਜੇ, ਤੇਰੀਆਂ ਅੱਖਾਂ ਦੇ ਵਿੱਚ ਨਾ ਥੋੜੀ ਜਿਹੀ ਪ੍ਰੋਬਲਮ ਲੱਗ ਰਹੀ ਆ, ਤੂੰ ਨਾ ਮਤਲਬ ਕੱਜਲ ਨਾ ਲਾਇਆ ਕਰ, ਹੈ ਨਾ, ਜਾਂ ਫਿਰ ਤੂੰ ਆਹ ਨਵਾਂ ਪ੍ਰੋਡਕਟ ਆਇਆ ਵਾ ਇਹ ਤੂੰ ਲਾ, ਹੈ ਨਾ, ਤੂੰ ਭਰਵੱਟੇ ਇੱਦਾਂ ਕਰ ਵੀ ਤੂੰ ਨਾ ਮਨਾਇਆ ਨਾ ਕਰ, ਇਹ ਸ਼ੇਵਰ ਮਾਰ, ਇਹਨੂੰ ਤੂੰ ਲੇਜ਼ਰ ਕਰਾ ਦੇ ਅਤੇ ਲੀਕ ਮਾਰ ਕੇ ਚੱਲ ਜਾ ਕਰ,
1: ਉਹ ਬੱਲੇ,
0: ਹੈ ਨਾ, ਤੈਨੂੰ ਇੱਦਾਂ ਦੇ ਫਲਾਣੇ ਐਕਟਰ ਵਰਗੇ ਜਜਣਗੇ, ਮਤਲਬ ਤੁਹਾਡੀ ਪਰਸਨੈਲਿਟੀ ਦੇ ਲਈ ਉਹ ਤੁਹਾਨੂੰ ਸਲਾਹ ਦਊਗਾ, ਤੁਹਾਨੂੰ ਉਹ ਸਲਾਹ ਦਊਗਾ ਵੀ ਤੂੰ ਨਾ ਧੁੱਪ 'ਚ ਘੱਟ ਜਾਂਦਾ, ਤੂੰ ਵਿਟਾਮਿਨ ਜਿਹੜੀ
1: ਹੈ ਡੀ,
0: ਹਾਂ, ਵਿਟਾਮਿਨ ਡੀ ਨਾ ਤੂੰ ਮਿਸ ਨਾ ਕਰਿਆ ਕਰ, ਹੈ ਨਾ, ਜਾਂ ਤੇਰੇ ਡਾਕਟਰ ਨੇ ਤੈਨੂੰ ਆਹ ਕਿਹਾ ਵਾ ਉਹਦੇ ਮੁਤਾਬਿਕ ਤੈਨੂੰ ਆਹ ਹਰ ਰੋਜ਼ ਖਾਣੀ, ਉਹ ਤੁਹਾਨੂੰ ਆਪੇ ਦੱਸੀ ਜਾਊਗਾ ਵੀ ਹਾਂ ਆਹ ਚੀਜ਼ਾਂ।
1: ਬਿਲਕੁਲ ਠੀਕ।
0: ਕੁਐਸਚਨ ਇਜ਼ ਕਿ ਜੇ ਸਾਨੂੰ ਹਰ ਇੱਕ ਚੀਜ਼ ਦੇ ਵਿੱਚ ਸਾਡੇ ਪ੍ਰੋਫੈਸ਼ਨ ਤੋਂ ਲੈ ਕੇ ਹਰ ਇੱਕ ਚੀਜ਼ ਦੇ ਵਿੱਚ ਪਰਸਨੈਲਿਟੀ ਡਿਵੈਲਪਮੈਂਟ ਦੇ ਵਿੱਚ ਈਵਨ ਸਾਡਾ ਪਾਰਟਨਰ ਲੱਭਣ ਦੇ ਵਿੱਚ ਵੀ ਇਹ ਮੇਰੇ ਲਈ ਠੀਕ ਰਹੂਗੀ ਜਾਂ ਨਹੀਂ ਰਹੂਗੀ, ਰਹੂਗਾ ਜਾਂ ਨਹੀਂ ਰਹੂਗਾ, ਇਹ ਸਾਰੇ ਕੁਛ ਦੇ ਸਾਡੇ ਵਿੱਚ ਹੈਲਪ ਕਰੂਗਾ, ਕੀ ਫਿਰ ਸਾਡੇ ਧਰਮ ਦੇ ਵਿੱਚ ਵੀ ਇੰਟਰਫੇਰੈਂਸ ਆਊਗੀ, ਕਰੂਗਾ, ਸਾਨੂੰ ਸਲਾਹ ਦਊਗਾ ਵੀ ਵੇਖ ਤੂੰ ਯਾਰ ਇੱਦਾਂ ਦੇ ਸੁਭਾਅ ਦਾ ਮਾਲਕ ਹੈ, ਤੈਨੂੰ ਨਾ ਫਲਾਣੇ ਧਰਮ 'ਚ ਚੱਲ ਜਾਣਾ ਚਾਹੀਦਾ, ਤੈਨੂੰ ਆਹ ਧਰਮ ਨਹੀਂ ਸੂਟ ਕਰ ਰਿਹਾ ਤੈਨੂੰ। ਅਫਕੋਰਸ ਉਹ ਤੁਹਾਨੂੰ ਲੌਜਿਕ ਵੀ ਦਊਗਾ।
1: ਵੈਸੇ ਅੱਜ ਦੇ ਦੌਰ 'ਚ ਕਮਿਊਨਿਟੀ ਗਾਈਡਲਾਈਨਸ ਦੇ ਕਾਰਨ ਇਹ ਨਹੀਂ ਕਰਦਾ, ਪਰ ਅਗੇਨ
0: ਜੇ ਨਹੀਂ ਇਹ ਗਾਈਡਲਾਈਨਸ ਵਿੱਚ ਨਹੀਂ ਆ ਤੇ ਨਾ ਹੀ ਹੋਊਗਾ, ਪਰ ਮੰਨ ਲਓ ਜਦੋਂ ਹੁਣ ਇਹ ਆਪਾਂ ਕਹਿਤਾ ਵੀ ਸਾਡਾ ਸੰਗੀ ਸਾਥੀ ਆ, ਜਾਂ ਫਿਰ ਆਪਾਂ ਉਹਨੂੰ ਕੀ ਮਾਹਰ ਉਹਨੂੰ ਇੱਦਾਂ ਦੀ ਫੀਡ ਦੇਣਗੇ ਵੀ ਨਹੀਂ ਤੂੰ ਸਪੈਸੀਫਿਕ ਇਹਨਾਂ ਇਹਨਾਂ ਖਿੱਤਿਆਂ ਦੇ ਵਿੱਚ ਤੂੰ ਸਲਾਹ ਮਸ਼ਵਰਾ ਨਹੀਂ ਦੇਣਾ, ਪਰ ਉਹ ਅੱਜ ਤੱਕ ਦਾ ਵਾ, ਪਰ ਜਦੋਂ ਆਪਾਂ ਇਹ ਕਹਿ ਰਹੇ ਹਾਂ ਕਿ ਉਹ ਆਪਣੇ ਆਪ ਸੋਚਣਾ ਸ਼ੁਰੂ ਕਰੂਗਾ, ਆਪਣੇ ਆਪ ਆਪਣੇ ਅਗਲੇ ਮਾਡਲ ਬਣਾਉਣੇ ਸ਼ੁਰੂ ਕਰੂਗਾ, ਉਦੋਂ ਤਾਂ ਫਿਰ ਤੁਹਾਡਾ ਕੰਟਰੋਲ ਹੀ ਨਹੀਂ ਆ ਉਹਦੇ 'ਤੇ।
1: ਇਟ ਇਜ਼ ਹੈਪਨਿੰਗ ਰਾਈਟ ਨਾਓ, ਮਾਡਲ ਤਾਂ ਆਪਣੇ ਖੁਦ ਦੇ ਬਣਾ ਹੀ ਰਿਹਾ, ਐਂਡ ਜਿਹੜੀ ਤੁਸੀਂ ਹੈ ਨਾ ਹੁਣ ਗੱਲ ਦੱਸੀ ਉਹ ਵੀ ਇਹੀ ਹੈ ਕਿ ਆਪਾਂ ਜੇ ਪੁੱਛੀਏ ਤਾਂ ਕਹੇਗਾ, ਪਰ ਹਾਂ ਇੱਕ ਟਾਈਮ ਆਏਗਾ ਉਹ ਇਹ ਦੱਸੇਗਾ ਕਿ ਇਹ ਤੂੰ ਕਰ, ਕਿਉਂਕਿ ਆਪਾਂ ਇੰਨੇ ਜ਼ਿਆਦਾ ਉਹ ਇੱਕ ਕਹਾਵਤ ਹੈ ਨਾ ਬਹੁਤ ਮਸ਼ਹੂਰ ਕਿ ਦੇ ਗੇਵ ਐਵਰੀ ਵਨ ਇਲੈਕਟ੍ਰੀਸਿਟੀ ਸੋ ਦੇ ਦੈਮਸੈਲਵਸ ਕੈਨ ਬਰਨ ਕੈਂਡਲਸ, ਕਿ ਜਦੋਂ ਇਲੈਕਟ੍ਰੀਸਿਟੀ ਆਈ ਹੈ ਨਾ ਥੋੜ੍ਹੇ ਅਮੀਰਾਂ ਨੇ ਜਦ ਤੱਕ ਵਰਤੀ ਫਿਰ ਬਾਅਦ 'ਚੋਂ ਸਾਰਿਆਂ ਨੂੰ ਦੇ ਦਿੱਤੀ, ਤਾਂ ਹੁਣ ਹੈ ਨਾ ਵਧੀਆ ਵਧੀਆ ਕੈਂਡਲ ਲਾਈਟ ਡਿਨਰ ਕਰਦੇ ਸਭ ਕਰਦੇ, ਫਿਰ ਕਹਿਤਾ ਕਿ ਦੇ ਗੇਵ ਐਵਰੀ ਵਨ ਜੰਕ ਫੂਡ ਸੋ ਦੈਟ ਦੇ ਕੈਨ ਹੈਵ ਔਰਗੈਨਿਕ, ਹੈ ਨਾ ਇਹੀ ਹੋਇਆ, ਸਾਰਿਆਂ ਨੂੰ ਜੈਨੇਟਿਕਲੀ ਮੋਡੀਫਾਈਡ ਕਰੋਪਸ ਦੇ ਖਾਣੇ ਖਵਾ ਦਿੱਤੇ ਜਾਂ ਫਿਰ ਬਰਗਰ ਪੀਜ਼ਿਆਂ 'ਤੇ ਲਾ ਦਿੱਤਾ, ਹੁਣ ਇਹ ਹੋ ਗਿਆ, ਹੁਣ ਇਹੀ ਹੋ ਰਿਹਾ, ਨੈਕਸਟ ਕੀ ਹੈ ਦੇ ਵਿਲ ਗਿਵ ਐਵਰੀ ਵਨ ਆਰਟੀਫਿਸ਼ਲ ਇੰਟੈਲੀਜੈਂਸ ਸੋ ਦੇ ਕੈਨ ਥਿੰਕ ਦੈਮਸੈਲਵਸ, ਗੱਲ ਤਾਂ ਇਹੀ ਹੈ ਨਾ ਕਿ ਮੇਰੀ ਸੋਚਣ ਦੀ ਸ਼ਮਤਾ ਖਤਮ ਹੋ ਰਹੀ ਹੈ, ਮੈਂ ਜਿੰਨੀ ਕੁ ਤੁਹਾਡੇ ਤੋਂ ਸਲਾਹ, ਇੱਕ ਬੱਚੇ ਅਤੇ ਅਡਲਟ ਦੇ ਅੰਦਰ ਫਰਕ ਕੀ ਹੈ, ਬੱਚਾ ਹਰ ਚੀਜ਼ ਪੁੱਛਦਾ ਮੈਂ ਕਰਾਂ ਮੈਂ ਨਾ ਕਰਾਂ, ਬੱਚੇ ਨੂੰ ਹਰ ਚੀਜ਼ ਦੱਸਣੀ ਪੈਂਦੀ ਹੈ ਕਿ ਤੂੰ ਆਹ ਨਹੀਂ ਕਰਨਾ ਤੂੰ ਆਹ ਕਰਨਾ, ਜਿੱਦਾਂ ਜਿੱਦਾਂ ਸਿੱਖਦਾ ਰਹਿੰਦਾ ਥੋੜ੍ਹਾ ਜਿਹਾ ਮਾਇੰਡ ਆਪਣਾ ਬਣਨਾ ਸ਼ੁਰੂ ਹੁੰਦਾ ਆਹ 13-14 ਸਾਲ ਦੀ ਉਮਰ 'ਚ, ਹੈ ਨਾ ਉਹ ਜਿੱਦਾਂ ਦੀ ਪ੍ਰਵਿਰਤੀ ਹੋ ਜਾਂਦੀ ਹੈ ਉੱਧਰ ਹੀ ਚੀਜ਼ਾਂ ਉਹ ਗ੍ਰੈਸਪ ਕਰਨੀ ਸ਼ੁਰੂ ਕਰ ਦਿੰਦਾ, ਹੈ ਨਾ, ਐਂਡ ਦੈਨ ਅਗੇਨ ਓਬਵੀਅਸ ਜੀ ਗੱਲ ਹੈ ਜੋ ਜੋ ਲੈਸਨਸ ਤੁਸੀਂ ਲਿੱਤੇ ਜਿਹੜੇ ਵੀ ਸਾਲ 'ਚ ਉਹੀ ਲੈਸਨਸ ਮੈਂ ਲਿੱਤੇ, ਹੈ ਨਾ ਮੋਰਲ ਕਹਿ ਲਈਏ ਜਾਂ ਪੜ੍ਹਾਈ ਵਾਲੇ ਕਹਿ ਲਈਏ, ਪਰ ਪਰਸਨੈਲਿਟੀ ਹਰ ਕਿਸੇ ਦੀ ਡਿਫਰੈਂਟ ਹੈ, ਸੁਣਨ ਵਾਲਿਆਂ 'ਚ ਵੀ ਸਾਰਿਆਂ 'ਚ ਇਸ ਤਰ੍ਹਾਂ ਹੀ ਹੈ, ਰਾਈਟ, ਇਹ ਅਲਟੀਮੇਟਲੀ ਅਸੀਂ ਰੋਬੋਟਿਕ ਹੋ ਜਾਵਾਂਗੇ ਕਿਉਂਕਿ ਆਪਾਂ ਇੰਨਾ ਜ਼ਿਆਦਾ ਹੁਣ ਹੈ ਹੀ ਹੈ ਅੱਜ ਦੇ ਦੌਰ 'ਚ, ਤੁਸੀਂ ਵੇਖ ਲਓ ਕਿੰਨੇ ਲੋਕ ਹੁਣ ਆਪਾਂ ਈਮੇਲ ਵਗੈਰਾ ਕਹਿ ਦਿੰਦੇ ਹਾਂ, ਇੱਕ ਟਾਈਮ ਆਏਗਾ ਜਦੋਂ ਤੁਹਾਨੂੰ ਕੋਈ ਵੈਸੇ ਕਹੇ ਕਿ ਯਾਰ 500 ਵਰਡ ਦਾ ਕੁਛ ਆਪਣੇ ਹਿਸਾਬ ਨਾਲ ਆਪਣੇ ਉੱਪਰ ਹੀ ਲਿਖਦੇ, ਬੰਦਾ ਬਲੈਂਕ ਹੋਏਗਾ, ਹੁਣੇ ਹੀ ਸ਼ਾਇਦ ਕੋਈ ਬਲੈਂਕ ਹੋ ਜਾਏ, ਕਿਉਂ ਕਿਉਂਕਿ ਆਦਤ ਨਹੀਂ ਰਹੀ ਲਿਖਣ ਦੀ,
0: ਝੱਟ ਉਹ ਤੁਸੀਂ ਕਹੋਗੇ ਮੈਂ ਲਿਖਾ ਦੇਣਾ ਬਸ, ਮੈਂ ਰਿਪਲਾਈ ਲਿਖ ਦੇ
1: GPS ਇਜ਼ ਅ ਗ੍ਰੇਟ ਐਗਜ਼ਾਮਪਲ ਹੁਣ ਮੈਂ ਜਦੋਂ ਇੱਥੇ ਆਇਆ ਤਾਂ GPS ਹੀ ਹੁੰਦਾ ਸੀ ਹਨਾ ਪਰ ਜਿਸ ਤਰ੍ਹਾਂ ਜਿਹੜੇ ਤੁਹਾਡੀ ਜਨਰੇਸ਼ਨ ਦੇ ਲੋਕ ਆਏ ਹੋਏ ਆ ਹਨਾ ਉਹ ਦੱਸਦੇ ਕਿ ਮਿਲਵੇ ਸੀ ਪੂਰਾ ਯਾਦ ਕਰਨਾ ਪੈਂਦਾ ਸੀ ਐਂਡ ਆਲ ਅਤੇ ਮੈਂ ਅੱਜ ਵੀ ਦੇਖਦਾ ਤੁਸੀਂ ਤੁਹਾਡੇ ਨਾਲ ਮੈਂ ਜਦੋਂ ਵੀ ਅੱਜ ਤੱਕ ਕਦੀ ਡਰਾਈਵ 'ਤੇ ਗਿਆ ਹਨਾ ਮੈਂ ਆਪਣੇ ਬ੍ਰਦਰ ਇਨ ਲਾਅ ਨਾਲ ਜਦੋਂ ਵੀ ਕਦੀ ਡਰਾਈਵ 'ਤੇ ਜਾਂਦਾ ਉਹ ਆਦਤ ਹੀ ਨਹੀਂ ਆ GPS ਦੀ ਜੇ ਪਤਾ ਉਹ ਜਗ੍ਹਾ ਦਾ ਸਿੱਧੇ ਹੀ ਔਨ ਕਰਨਗੇ ਨਾ ਉੱਧਰਲੇ ਪਾਸੇ ਚਲ ਜਾਣਾ ਹੋ ਸਕਦਾ ਟ੍ਰੈਫਿਕ ਉੱਥੇ ਦਿਖਾਉਂਦਾ ਹੋਵੇ 6 ਮਿੰਟ ਬਾਅਦ ਦਾ ਪਰ ਕਿਉਂਕਿ ਯਾਦ ਕੀਤੇ ਹੋਏ ਹਨਾ ਐਡਰੈਸਿਸ ਨੇ ਕਾਰ ਦਾ ਕੈਮਰਾ ਨਹੀਂ ਹੋ ਗਿਆ ਹੁਣ ਕੋਈ ਪਿੱਛੇ ਮੁੜ ਕੇ ਵੇਖਦਾ ਹੀ ਨਹੀਂ ਹੈ ਸਾਰਾ ਕੈਮਰੇ 'ਚ ਦੇਖ ਕੇ ਤੁਹਾਨੂੰ ਬੈਕ ਕਰਨਾ ਹੈ
0: ਚਲੋ ਆਪਾਂ ਇਹ ਕਹਿ ਲਈਏ ਤੇ ਹੁਣ ਮਾਮੂਲੀ ਜੀਆਂ ਗੱਲਾਂ ਹੋ ਗਈਆਂ ਸਾਡੀ ਰੁਟੀਨ ਦੇ ਵਿੱਚ ਆ ਚੁੱਕੀਆਂ ਨੇ ਆਲਰੇਡੀ
1: ਇਹੀ ਚੀਜ਼ਾਂ ਸਾਡਾ ਰੁਟੀਨ ਇੱਕ ਟਾਈਮ ਤੇ ਇਹ ਬਣ ਜਾਏਗਾ ਦ ਪੁਆਇੰਟ ਇਜ਼ ਦੈਟ ਕਿ ਇਹ ਰੁਟੀਨ ਜਿਸ ਤਰ੍ਹਾਂ ਸਾਡੇ ਲਈ ਆਮ ਹੈ ਨਾ ਕਿ ਅਸੀਂ ਤਾਂ ਇਹ ਚੀਜ਼ ਨੂੰ ਕਹਿੰਦੇ ਕਿ ਇਹ ਤਾਂ ਸਹੂਲਤ ਆ ਇਹ ਤਾਂ ਹੋਣਾ ਹੀ ਚਾਹੀਦਾ ਇਹ ਵੀ ਸਹੂਲਤ ਹੋ ਜਾਏਗੀ ਕਿ ਤੂੰ ਮੇਰੇ ਲਈ ਸੋਚ ਤੂੰ ਜਿਸ ਤਰ੍ਹਾਂ ਤੁਸੀਂ ਕਿਹਾ ਤੂੰ ਹੀ ਦੱਸ ਯਾਰ ਮੈਨੂੰ ਆਹ ਮੈਨੂੰ ਚਿੱਟੀ ਕਮੀਜ਼ ਜੱਚਦੀ ਕਿ ਨਹੀਂ ਜੱਚਦੀ ਤੂੰ ਹੀ ਦੱਸ ਕਿ ਮੇਰਾ ਨੱਕ ਦਾ ਮੈਨੂੰ ਕੁਛ ਕਰਾਉਣਾ ਚਾਹੀਦਾ ਨਹੀਂ ਬੋਲਣਾ ਦਾ ਕਰਾਉਣਾ ਚਾਹੀਦਾ ਕਿ ਨਹੀਂ ਐਂਡ ਇਹੀ ਇਹ ਕੰਪਨੀਆਂ ਦੀ ਵਿਜ਼ਨ ਕਿਉਂਕਿ ਦੈਟ ਇਜ਼ ਹਾਓ ਦੇ ਵਿਲ ਬੀ ਏਬਲ ਟੂ ਪੇ ਦੈਮਸੈਲਵਸ ਜਿਹੜੀ ਇਹਨਾਂ ਦੀ ਵੈਲਿਊਏਸ਼ਨ ਅਲਟੀਮੇਟਲੀ ਹਰ ਚੀਜ਼ ਤਾਂ ਕੀ ਇੰਡਸਟਰੀ ਹੈ ਨਾ ਹਰ ਚੀਜ਼ ਤਾਂ ਪੈਸੇ ਦੀ ਆ ਅਲਟੀਮੇਟ ਪੁਆਇੰਟ ਇਹ ਹੈ ਕਿ ਉਹ ਪੈਸਾ ਕਿੱਦਾਂ ਕਮਾਉਣਗੇ ਜਦ ਤੱਕ ਤੁਸੀਂ ਉਹਨਾਂ ਲਈ ਲਾਚਾਰ ਨਹੀਂ ਹੋ ਜਾਂਦੇ ਬੇਬਸ ਨਹੀਂ ਹੋ ਜਾਂਦੇ ਕਿ ਯਾਰ ਇਹ ਤਾਂ ਹੁਣ ਮੈਨੂੰ ਚਾਹੀਦਾ ਆਪਣੇ ਕੰਮ ਵਾਸਤੇ ਮੇਰੀ ਲਾਈਫ ਵਾਸਤੇ ਤਦ ਤੱਕ ਜੋ ਡਿਪੈਂਡੈਂਸੀ ਨਹੀਂ ਜੇ ਆਏਗੀ ਤਾਂ ਉਹ ਪੈਸੇ ਨਹੀਂ ਕਮਾ ਪਾਉਣਗੇ ਫਿਲਹਾਲ ਹੌਲੀ ਹੌਲੀ ਡਿਪੈਂਡੈਂਟ ਕਰਾਇਆ ਜਾ ਰਿਹਾ
0: ਇਹੋ ਹੀ ਡਿਪੈਂਡੈਂਸੀ ਆ ਜੇ ਉਹ ਮੰਨ ਲਓ ਇਨਸਾਨ ਦੀ ਇਨਸਾਨ 'ਤੇ ਰਹੇ ਰਿਸ਼ਤਿਆਂ ਦੇ ਵਿੱਚ ਰਹੇ ਅਤੇ ਵਧੀਆ ਨਿਭਦੀ ਹੈ
1: ਬਿਲਕੁਲ ਠੀਕ
0: ਸੋ ਆਪਾਂ ਨੂੰ ਇੱਕ ਦੂਸਰੇ ਦੀ ਲੋੜ ਆ ਵੀ ਇਹਨੇ ਇਹਨੇ ਰੋਟੀਆਂ ਬਣਾਉਣੀਆਂ ਮੈਂ ਸਫਾਈ ਕਰਨੀ ਆ ਇਹ ਡਿਪੈਂਡੈਂਸੀ ਆ ਇੱਕ ਦੂਸਰੇ ਦੇ ਉੱਤੇ ਮੈਨੂੰ ਆਹ ਨਹੀਂ ਕੰਮ ਪਸੰਦ ਇਹਨੂੰ ਆਹ ਨਹੀਂ ਪਸੰਦ ਮੈਂ ਆਹ ਕਰ ਦਿੰਦਾ ਇਹ ਆਹ ਕਰ ਦਿੰਦੀ ਆ ਇਹ ਡਿਪੈਂਡੈਂਸੀ ਆ ਅਤੇ ਬੜੀ ਸੋਹਣੀ ਮੈਂ ਨਾ ਉਹਨਾਂ ਦੀ ਨਿਭਦੀ ਆ ਇੱਕ ਦੂਸਰੇ ਦਾ ਸਾਥ ਪਤਾ ਹੁੰਦਾ ਪਰ ਇਹੋ ਜਿਹੇ ਮਸ਼ੀਨਾਂ ਦੇ ਉੱਤੇ ਆ ਅਤੇ ਬਹੁਤ ਖਤਰਨਾਕ ਹੈ
1: ਐਬਸੋਲੂਟਲੀ
0: ਹੁਣ ਬਹੁਤ ਸਾਰੇ ਹੋਰ ਵੀ ਫੈਕਟਰ ਨੇ ਜਿਹੜੇ ਇਹਦੇ ਵਿੱਚ ਪ੍ਰਭਾਵਿਤ ਕਰਨਗੇ ਮੰਨ ਲਓ ਫੋਰ ਐਗਜ਼ਾਮਪਲ ਹੁਣ ਮੈਨੂੰ ਤਾਂ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਜੋ ਵੀ ਆਪਾਂ ਕਮਾਵਾਂਗੇ ਜੋ ਵੀ ਆਪਾਂ ਕਰਾਂਗੇ ਉਹ ਸਾਰਾ ਕ੍ਰਿਸਟਲ ਕਲੀਅਰ ਹੋਊਗਾ ਉਹਦੇ ਵਿੱਚ ਕੋਈ ਉਹ ਨਹੀਂ ਆ ਹੁਣ ਆਪਾਂ ਵੇਖ ਰਹੇ ਹਾਂ ਵੀ ਆਲਰੇਡੀ ਕੈਸ਼ ਤੋਂ ਜਿਹੜੀ ਆ ਉਹ ਸਾਡੀ ਡਿਜੀਟਲ 'ਤੇ ਆ ਗਿਆ ਸਾਰਾ ਕੁਛ ਹੈ
1: ਨਾ ਬਿਲਕੁਲ
0: ਸੋ ਹੁਣ ਵੈਰੀ ਸੂਨ ਆਈ ਥਿੰਕ ਆਪਾਂ ਇਹ ਕੋਈ ਵੀ ਚੀਜ਼ ਲਕਾ ਨਹੀਂ ਪਾਵਾਂਗੇ ਮਾੜੀ ਗੱਲ ਨਹੀਂ ਆ ਚਲੋ ਪਰ ਆਪਾਂ ਉਸ ਹਿਸਾਬ ਦੇ ਨਾਲ ਆਪਾਂ ਪ੍ਰਪੇਅਰ ਕਰੀਏ ਉਹ ਕਿੱਦਾਂ ਕਿ ਜੇ ਆਪਾਂ ਸਾਰਾ ਕੁਛ ਹੀ ਮੰਨ ਲਓ ਆਪਾਂ ਸਲਾਹ ਲੈਣੀ ਆ ਆਪਾਂ ਨੌਕਰੀ ਦੀ ਸਲਾਹ ਲੈਣੀ ਆ ਆਪਾਂ ਕਾਰੋਬਾਰ ਦੀ ਸਲਾਹ ਲੈਣੀ ਆ ਅਤੇ ਉਹ ਤੁਹਾਨੂੰ ਪਹਿਲਾ ਸਵਾਲ ਹੀ ਉਹ ਪੁੱਛਦਾ ਵਾ ਵੀ ਹਾਂਜੀ ਦੱਸੋ ਵੀ ਮੈਂ ਤੁਹਾਨੂੰ ਸਲਾਹ ਦਿੰਦਾ ਤੁਹਾਨੂੰ ਮੈਂ ਮੈਨੇਜਮੈਂਟ ਦੱਸਦਾ ਤੁਸੀਂ ਮੈਨੂੰ ਦੱਸੋ ਵੀ ਹਾਂਜੀ ਕਿੰਨੀ ਕਮਾਈ ਆ ਕਿੰਨੇ ਬੰਦੇ ਰੱਖੇ ਆ ਕਿੱਥੇ ਕਿ ਜੇ ਤੁਸੀਂ ਸਫ਼ਰ ਕਰਦੇ ਹੋ ਕੁੱਲ ਮਿਲਾ ਕੇ ਇੱਕ ਦਿਨ ਸ਼ਾਇਦ ਇੱਦਾਂ ਦਾ ਆਊਗਾ ਜਦੋਂ ਸਾਰਾ ਕੁਛ ਸਾਡਾ ਆਪਣੇ ਆਪਣੇ ਅਕਾਊਂਟਾਂ ਦੇ ਉੱਤੇ ਚੜਿਆ ਹੋਊਗਾ ਕੋਈ ਚੀਜ਼ ਲੁਕਾਈ ਛਪਾਈ ਨਹੀਂ ਜਾ ਸਕਦੀ ਉੱਥੇ ਫਿਰ ਇਸ ਕਿਸਮ ਦੀਆਂ ਚੋਰੀਆਂ ਚਕਾਰੀਆਂ ਜਿਹੜੀਆਂ ਕਿ ਸਿਸਟਮ ਦੇ ਹੱਕ ਦੇ ਵਿੱਚ ਨੇ ਉਹ ਤੁਸੀਂ ਨਹੀਂ ਕਰ ਪਾਓਗੇ
1: ਬਿਲਕੁਲ
0: ਅਤੇ ਉੱਥੇ ਡਿਪੈਂਡ ਕਰਦਾ ਹੈ ਕਿ ਤੁਸੀਂ ਹੁਣ ਫਿਰ ਕਿੱਦਾਂ ਦਾ ਕਿਵੇਂ ਦਾ ਤੁਸੀਂ ਸਫੋਕੇਟ ਕਰੋਗੇ ਇਹਨੂੰ ਤੁਸੀਂ ਠੀਕ ਮੰਨਦੇ ਹੋ ਗਲਤ ਮੰਨਦੇ ਹੋ ਉਹ ਗੱਲਾਂ ਬਾਅਦ ਦੀਆਂ ਨੇ ਪਰ ਇੰਟਰਫੇਰੈਂਸ ਜਿਹਦੇ ਤੋਂ ਇਨਸਾਨ ਹਮੇਸ਼ਾ ਭੱਜਦਾ ਆ ਵਾ ਬਹੁਤੇ ਰਿਸ਼ਤੇ ਕਈ ਵਾਰੀ ਇਸ ਕਰਕੇ ਵੀ ਟੁੱਟਦੇ ਨਾ ਇਹ ਮੇਰੇ 'ਚ ਇੰਟਰਫੇਅਰ ਬਹੁਤ ਕਰਦੀ ਆ
1: ਬਿਲਕੁਲ ਠੀਕ
0: ਇਹ ਮੈਨੂੰ ਇੰਟਰਫੇਅਰ ਬਹੁਤ ਕਰਦਾ ਵਾ ਮੇਰੀ ਪਰਸਨਲ ਲਾਈਫ ਮੀ ਲਾਈਫ ਉੱਥੇ ਫਿਰ ਜਦੋਂ ਇੰਨੀ ਕੁ ਜ਼ਿਆਦਾ ਇੰਟਰਫੇਰੈਂਸ ਹੋਊਗੀ ਇੰਨੇ ਕੁ ਤਰੀਕੇ ਦੇ ਨਾਲ ਹੋਊਗੀ ਕਿ ਉਸ ਸਮੇਂ ਇਨਸਾਨ ਖੁਸ਼ ਰਹਿ ਪਾਊਗਾ ਕਿਉਂਕਿ ਸਭ ਤੋਂ ਵੱਡਾ ਸਵਾਲ ਜਿਹੜਾ ਮੁੱਢ ਕਦੀਮੋਂ ਆਪਾਂ ਜਦੋਂ ਵੀ ਕੋਈ ਇੰਸਪੀਰੇਸ਼ਨਲ ਕਹਾਣੀ ਸ਼ੁਰੂ ਕਰਦੇ ਹਾਂ ਅਤੇ ਉਹ ਤਾਂ ਗੱਲ ਇੱਥੋਂ ਹੀ ਸ਼ੁਰੂ ਹੋ ਜਾਂਦੀ ਆ ਮੈਂ ਦੁਖੀ ਬਹੁਤ ਹਾਂ ਮੈਂ ਖੁਸ਼ ਨਹੀਂ ਹਾਂ ਮੈਂ ਖੁਸ਼ੀ ਦੀ ਭਾਲ ਦੇ ਵਿੱਚ ਸੱਚ ਦੀ ਭਾਲ ਦੇ ਵਿੱਚ ਫਲਾਣਾ ਨਿਕਲਿਆ ਰੱਬ ਦੀ ਭਾਲ ਦੇ ਵਿੱਚ ਰੱਬ ਦੀ ਭਾਲ ਕੀ ਆ ਖੁਸ਼ੀ ਦੀ ਭਾਲ ਜਿਹੜਾ ਵੀ ਦੁਖੀ ਆ ਜਿਹਨੂੰ ਲੱਗਦਾ ਵਾ ਵੀ ਇੱਥੇ ਮੇਰਾ ਕੋਈ ਹੱਲ ਨਹੀਂ ਉਹ ਕਹਿੰਦਾ ਮੈਂ ਹੁਣ ਸੱਚ ਦੀ ਭਾਲ ਦੇ ਵਿੱਚ ਤੁਰ ਪਿਆ ਅਸਲ 'ਚ ਸੱਚ ਦੀ ਭਾਲ ਕੀ ਆ ਕਿ ਦੁੱਖ ਕਿਉਂ ਨੇ ਜ਼ਿੰਦਗੀ ਦੇ ਵਿੱਚ ਕੀ ਇਸ ਮਾਮਲੇ ਦੇ ਵਿੱਚ ਵੀ ਆਪਾਂ ਸਲਾਹ ਮਸ਼ਵਰੇ ਲਵਾਂਗੇ ਜਾਂ ਇਹ ਆਈ ਸਾਡੀ ਹੈਲਪ ਕਰੂਗਾ ਅਤੇ ਜੇ ਇਸ ਮਾਮਲੇ ਦੇ 'ਚ ਹੈਲਪ ਕਰੂਗਾ ਤਾਂ ਫਿਰ ਡਾਇਰੈਕਟਲੀ ਚਾਹੇ ਨਹੀਂ ਇਨਡਾਇਰੈਕਟਲੀ ਉਹਨੇ ਇੰਟਰਵੀਨ ਕਰਤਾ ਤੁਹਾਡੇ ਧਾਰਮਿਕ ਵਾਲੇ ਉਹਦੇ ਖਾਨੇ 'ਚ
1: ਬਿਲਕੁਲ ਬਿਲਕੁਲ ਤੁਹਾਡੇ ਸੋਚਣ ਦੇ ਪੈਟਰਨ 'ਚ ਤੁਹਾਡੇ ਐਗਜ਼ਿਸਟੈਂਸ਼ੀਅਲ ਜਿਹੜੇ ਸਵਾਲ ਨੇ ਐਂਡ ਕੀ ਹੈ ਸ਼ਾਇਦ ਮੈਂ ਤੁਹਾਡੇ ਨਾਲ ਕੋਈ ਗੱਲ ਕਰਾਂ ਕਿਸੇ ਨਾਲ ਗੱਲ ਕਰਾਂ ਆਪਣੀ ਇਮੀਜੀਏਟ ਫੈਮਿਲੀ ਨਾਲ ਗੱਲ ਕਰਾਂ ਹਰ ਵਕਤ ਬੰਦਾ ਓਲਾ ਰੱਖਦਾ ਫਿਰ ਵੀ ਹੈ ਨਾ ਕਿਉਂਕਿ ਕਿਸੇ ਨੂੰ ਵੀ ਚੰਗਾ ਨਹੀਂ ਲੱਗਦਾ ਕਿ ਮੈਂ ਆਪਣੇ ਆਪ ਨੂੰ ਟੋਟਲੀ
0: ਓਲਾ ਹੈਗਾ ਅਤੇ ਰਿਸ਼ਤੇ ਬਚੇ ਆ
1: ਅਤੇ ਜਦੋਂ ਮੈਨੂੰ ਪਤਾ ਇਹ ਤਾਂ ਮਸ਼ੀਨ ਆ ਯਾਰ ਇਹਨੂੰ ਤਾਂ ਸਭ ਬੰਦਾ ਦੱਸਦਾ ਕਿ ਯਾਰ ਮੈਂ ਤਾਂ ਐਗਜੈਕਟਲੀ ਇਹ ਫੀਲ ਕਰਦਾ।
0: ਸ਼ਾਇਦ ਇਸੇ ਕਰਕੇ ਆਪਾਂ ਗਲਤ ਦੱਸਦੇ ਹਾਂ, ਹੁਣ ਤੱਕ ਤਾਂ ਇਹੋ ਹੀ ਆ, ਪਰ ਗਲਤ ਆਪਾਂ ਉਹੀ ਦੱਸਦੇ ਹਾਂ ਜੋ ਪਬਲਿਕਲੀ ਆ। ਜਦੋਂ ਆਪਾਂ ਪਰਸਨਲ ਲੈਵਲ 'ਤੇ ਸਲਾਹ ਲੈਣੀ ਆ ਜਾਂ ਆਪਣੇ ਅਕਾਊਂਟਾਂ 'ਚ ਆ, ਉੱਥੇ ਤਾਂ ਤੁਹਾਡਾ ਸਹੀ ਆ, ਕਿੰਨੇ ਤੁਹਾਡੇ ਕੇਸ ਚੱਲ ਰਹੇ ਆ, ਕਿੱਦੇ ਨਾਲ ਤੁਹਾਡਾ ਅਫੇਅਰ ਚੱਲ ਰਿਹਾ ਵਾ, ਕਿੰਨੀ ਤੁਸੀਂ ਕਮਾਈ ਕਿੱਥੋਂ ਤੁਸੀਂ ਕਰ ਰਹੇ ਹੋ, ਕਿਹਨੂੰ ਮਿਲ ਕੇ ਆਇਓ, ਸਾਰਾ ਕੁਛ ਜਦੋਂ ਮਸ਼ੀਨ 'ਚ ਫੀਡ ਆ। ਹੁਣ ਤੁਸੀਂ ਕਿਤੇ ਮਿਲ ਕੇ ਤੁਸੀਂ ਆਇਓ, ਕਿਤੋਂ ਦਾ ਐਡਰੈਸ ਜਿਹੜਾ ਵਾ ਵਿਦਆਊਟ ਐਡਰੈਸ ਤੁਸੀਂ ਜਾ ਨਹੀਂ ਸਕਦੇ, ਇਕੱਲੀ ਇਕੱਲੀ ਚੀਜ਼ ਤੁਹਾਡੀ ਜਿਹੜੀ ਉਹਦੇ 'ਚ ਫੀਡ ਆ,
1: ਬਿਲਕੁਲ ਠੀਕ,
0: ਨਾ ਹੀ ਤੁਸੀਂ ਮੁੱਕਰ ਸਕਦੇ ਹੋ।
1: ਬਿਲਕੁਲ, ਇਨਫੈਕਟ ਇਹ ਵੀ ਹੁਣ ਗੱਲ ਚੱਲ, ਜਿਸ ਤਰ੍ਹਾਂ ਆਪਾਂ ਜੀਓ ਪੋਲੀਟੀਕਲ ਐਂਗਲ ਲੈ ਲਿਆ ਅਤੇ ਲੀਗੈਲਿਟੀ ਐਂਗਲ ਜੇ ਲੈ ਲਈਏ, ਤਾਂ ਹੁਣ ਅਮੈਰੀਕਾ ਦੀ ਕੋਰਟ 'ਚ ਤਾਂ ਗੱਲ ਹੋ ਰਹੀ ਆ ਕਿ ਐਡਮਿਸਿਬਲ ਹੋਣਾ ਚਾਹੀਦਾ ਬੰਦੇ ਦੀ ਜਿਹੜੀ ਏ ਆਈ ਚੈਟ ਹਿਸਟਰੀ ਆ, ਉਹ ਕੋਰਟ 'ਚ ਐਡਮਿਸਿਬਲ ਹੋਣੀ ਚਾਹੀਦੀ ਆ।
0: ਮੈਨੂੰ ਲੱਗਦਾ
1: ਹੋ ਜਾਏਗੀ ਇੱਕ ਟਾਈਮ,
0: ਉਹ ਜੋ ਡੈਫੀਨੇਟਲੀ ਹੋ ਜਾਊਗੀ, ਮੈਨੂੰ ਲੱਗਦਾ ਇੱਕ ਟਾਈਮ 'ਤੇ ਸ਼ਾਇਦ ਇੱਦਾਂ ਦਾ ਵੀ ਫਿਰ ਆਜੂਗਾ, ਜਦੋਂ ਕੋਰਟ ਕਚਹਿਰੀਆਂ ਵੀ ਤੁਹਾਨੂੰ ਜਾਣ ਦੀ ਲੋੜ ਨਹੀਂ ਆ, ਉਹ ਸਾਰਾ ਡਾਟਾ ਜਿਹੜਾ ਵਾ ਉਹ ਤੁਹਾਡਾ ਉੱਥੋਂ ਹੀ ਉਹਨਾਂ ਨੇ ਡਾਊਨਲੋਡ ਕਰਕੇ ਅਤੇ ਉੱਥੋਂ ਹੀ ਨਤੀਜਾ ਕੱਢ ਕੇ ਘੱਲ ਦਿਆ ਕਰਨਾ ਵੀ ਆਹ ਪਰੂਫ ਨੇ, ਆਹ ਤੇਰਾ ਜ਼ੁਲਮ ਹੈ, ਆਪਣੇ ਹੱਥੀਂ ਤੂੰ ਕਬੂਲ ਕੀਤਾ ਵਾ ਅਤੇ ਇੱਥੇ ਫਲਾਣੀ ਥਾਂ ਪਹੁੰਚ ਜੀ। ਹੋ ਸਕਦਾ ਜੇਲ੍ਹਾਂ ਵੀ ਇੱਦਾਂ ਦੀਆਂ ਹੀ ਹੋਣ, ਤੇਰੀ ਤੇਰੀ ਸਜ਼ਾ ਇਹ ਆ, ਤੂੰ ਮੰਨ ਲਓ ਤੂੰ
1: ਤੂੰ ਘਰੇ ਰਹਿਣਾ,
0: ਤੂੰ ਰੋਜ਼ ਸ਼ਰਾਬ ਪੀਣੀ ਪਸੰਦ ਕਰਦਾ, ਤੇਰੀ ਸਜ਼ਾ ਇਹੋ ਹੀ ਹੈ, ਤੈਨੂੰ ਨਹੀਂ ਮਿਲਣੀ, ਉਹਨੂੰ ਕੁਛ ਵੀ ਹੋ ਸਕਦਾ ਹਨਾ, ਤੇਰੀ ਤੇਰੀ ਸਜ਼ਾ ਹੈ, ਤੈਨੂੰ ਐਕਸਰਸਾਈਜ਼ ਚੰਗੀ ਨਹੀਂ ਲੱਗਦੀ, ਤੂੰ ਰੋਜ਼ 100 ਸਪ੍ਰਿੰਟ ਲਾਉਣੀ ਹੈ ਤੂੰ, ਪਰ ਇੱਦਾਂ ਦਾ ਤਾਂ ਨਹੀਂ ਕਰਾਊਗੀ
1: ਕਿਉਂਕਿ ਚੰਦਰ ਹੋਇਆ ਮਿਲਖਾ ਸਿੰਘ ਬਣ ਕੇ ਬਾਹਰ ਆ ਰਹੇ
0: ਇੱਥੇ ਤਾਂ ਨੁਕਸਾਨ ਹੈ ਟੈਕਨੋਲੋਜੀ ਦਾ। ਵੈਸੇ ਉਦਾਂ ਐਗਜ਼ਾਮਪਲ ਦਿੰਦਾ ਜਿਹੜੀ ਤੁਹਾਨੂੰ ਜਦੋਂ ਸਾਈਕੀ ਫੜ ਲਈ ਕਿਸੇ ਨੇ ਤੇ ਫਿਰ ਮਤਲਬ ਉਹ ਕਹਿੰਦੇ ਹੁੰਦੇ ਦਿਲ ਦਰਿਆ ਸਮੁੰਦਰੋਂ ਡੂੰਘੇ ਕੌਣ ਦਿਨਾਂ ਦੀਆਂ ਜਾਣੇ, ਫਿਰ ਤੇ ਫਿਰ ਤੇ ਸਾਡੇ ਬੁੱਧੀਜੀਵੀ ਵੀ ਝੂਠੇ ਪੈ ਗਏ ਨਾ। ਦਿਲ ਦੀਆਂ ਜਾਣਨ ਵਾਲਾ ਤੁਹਾਨੂੰ ਇੱਕ ਸ਼ਾਇਦ ਮਿਲ ਜੂ, ਜਿੱਦਾਂ ਦੀਆਂ ਆਪਾਂ ਹੁਣ ਸੁਣ ਰਹੇ ਹਾਂ। ਬਾਕੀ ਲੈਟਸ ਸੀ, ਹੁਣ ਆਪਾਂ ਜਿਹੜੀ ਪਹਿਲੇ ਹਿੱਸੇ 'ਚ ਜਾਣ ਤੋਂ ਪਹਿਲਾਂ ਆਪਾਂ ਜਿਹੜੀ ਗੱਲ ਕਰ ਰਹੇ ਹਾਂ, ਕਰੀ ਫਿਰ ਉਸੇ ਨੂੰ ਆਪਾਂ ਖੋਲ੍ਹ ਲੈਂਦੇ ਹਾਂ ਕਿ ਕੁਛ ਕੁ ਮੈਸੇਜ ਵੀ ਨੇ ਇਸ ਲਿਹਾਜ਼ ਦੇ ਨਾਲ ਕਿ ਚੰਗਾ ਚੰਗਾ ਜਿਹੜਾ ਉਹ ਆਪਾਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ। ਬਹੁਤ ਸਾਰੀਆਂ ਬਿਮਾਰੀਆਂ ਦੀ ਖੋਜ, ਇਨਸਾਨ ਦੀ ਜ਼ਿੰਦਗੀ ਆਸਾਨ ਬਣਾਉਣਾ, ਉਹਦੇ ਕਾਰੋਬਾਰ ਦੇ ਵਿੱਚ ਉਹਦੀ ਹੈਲਪ ਕਰਨਾ, ਸੋ ਬਹੁਤ ਸਾਰਾ ਕੁਛ ਪੜ੍ਹਾਈ ਲਿਖਾਈ ਦੇ ਵਿੱਚ ਹੈਲਪ ਕਰਨਾ। ਮਾੜਾ ਕੀ ਆ ਕਿ ਜੇ ਮੰਨ ਲਓ ਉਹ ਸਾਡੇ ਵਾਂਗੂ ਹੀ ਸੋਚਣ ਲੱਗ ਪਏ ਅਤੇ ਜਿੱਦਾਂ ਆਪਾਂ ਪਹਿਲਾਂ ਗੱਲ ਕਰ ਰਹੇ ਹਾਂ, ਉਹਨੂੰ ਇਹ ਲੱਗੇ ਵੀ ਇਨਸਾਨ ਮੇਰਾ ਦੁਸ਼ਮਣ ਆ, ਇਹ ਤਾਂ ਮੈਨੂੰ ਗੱਲ ਗੱਲ ਦੇ ਉੱਤੇ ਕਮਾਂਡ ਦੇ ਰਿਹਾ, ਕਿਉਂਕਿ ਤੁਹਾਡੀ ਹੀ ਸੋਚ ਤੋਂ ਅੱਗੇ ਇੱਕ ਸੋਚ ਡਿਵੈਲਪ ਹੋਣੀ ਆ, ਉਹਨੂੰ ਲੱਗੇ ਵੀ ਇਹ ਮੇਰਾ ਗਲਤ ਕਰ ਰਿਹਾ ਵਾ। ਅਤੇ ਫੋਰ ਐਗਜ਼ਾਮਪਲ ਜਿੱਦਾਂ ਇੱਕ ਹੈਰਲ ਸਨ 'ਤੇ ਵੀ ਕੱਲ੍ਹ ਆਰਟੀਕਲ ਛਪਿਆ ਸੀ, ਉਹ ਕਹਿੰਦੇ ਸੀ ਕਿ ਕੀ ਮਾੜਾ ਹੋ ਸਕਦਾ, 13 ਨੁਕਤੇ ਜਿਹੜੇ ਉਹਦੇ ਵਿੱਚ ਉਹਨਾਂ ਨੇ ਛਾਪੇ ਸੀ, ਅਤੇ ਉਹ ਕਹਿੰਦੇ ਵੀ ਫੋਰ ਐਗਜ਼ਾਮਪਲ ਜਿੱਦਾਂ ਉਹਨੂੰ ਲੱਗੇ ਪਿਛਲਾ ਸਾਰਾ ਡਾਟਾ ਵੇਖ ਕੇ ਵੀ ਕੋਵਿਡ ਦੇ ਦਿਨਾਂ ਦੇ ਵਿੱਚ ਨਾ ਇਹਨੇ ਬਹੁਤ ਸਫ਼ਰ ਕੀਤਾ, ਇਹਦਾ ਮਤਲਬ ਕਿ ਇਹ ਇੱਥੋਂ ਕਾਬੂ ਆ ਸਕਦਾ, ਇਹਨੂੰ ਇੱਕ ਇੱਦਾਂ ਦਾ ਹੀ ਇੱਕ ਵਾਇਰਸ ਬਣਾ ਕੇ ਹੋਰ ਦੇਵਾਂ, ਇਹ ਥੋੜ੍ਹਾ

0: ਪੁਆਇੰਟ ਇਹ ਵੀ ਸੀ ਕਿ ਜੇ ਮੰਨ ਲਓ ਤੁਸੀਂ ਜੇ ਤੁਹਾਨੂੰ ਲੱਗ ਹੀ ਰਿਹਾ ਵਾ ਵੀ ਇੱਦਾਂ ਹੋ ਰਿਹਾ ਤਾਂ ਤੁਸੀਂ ਉਹਨੂੰ ਸਵਿੱਚ ਔਫ ਕਰ ਦਿਓ, ਗੱਲ ਖਤਮ। ਜੇ ਤੁਹਾਨੂੰ ਲੱਗੂਗਾ ਇੱਦਾਂ ਹੋ ਰਿਹਾ ਤਾਂ ਉਹਦੇ 'ਚ ਉਹਨਾਂ ਦਾ ਆਂਸਰ ਇਹ ਸੀ ਕਿ ਸਵਿੱਚ ਔਫ ਨਹੀਂ ਕੀਤਾ ਜਾ ਸਕਦਾ, ਕਿਉਂਕਿ ਅਸੀਂ ਉਸ ਸਮੇਂ ਦੀ ਗੱਲ ਕਰ ਰਹੇ ਹਾਂ ਜਦੋਂ ਸਾਡਾ ਸਾਰਾ ਕੁਛ ਹੀ ਇਹਨਾਂ ਦੇ ਆਸਰੇ ਹੋਊਗਾ, ਸਾਡੇ ਕਾਰੋਬਾਰ, ਸਾਡੀਆਂ ਨੌਕਰੀਆਂ, ਸਾਡੇ ਬੱਚਿਆਂ ਦੀ ਪੜ੍ਹਾਈ ਲਿਖਾਈ, ਸਾਡਾ ਆਪਣਾ ਰੂਟੀਨ, ਸਾਡਾ ਰੋਟੀ ਪਾਣੀ, ਹਰ ਇੱਕ ਚੀਜ਼, ਸਾਡੇ ਘਰ ਦੀ ਸਾਫ਼ ਸਫਾਈ। ਉਸ ਸਮੇਂ ਤੁਸੀਂ ਚਾਹ ਕੇ ਵੀ ਪਲੱਗ ਆਊਟ ਨਹੀਂ ਕਰ ਸਕੋਗੇ।
1: ਐਬਸੋਲੂਟਲੀ ਰਾਈਟ।
0: ਇਹੀ ਜਾਂ ਫਿਰ ਇਸ ਤੋਂ ਵੀ ਅੱਗੇ ਚੱਲ ਜਾਈਏ ਅਤੇ ਉਹ ਕਹਿੰਦੇ ਆ ਕਿ ਜੇਕਰ ਤੁਸੀਂ ਪਾਵਰ ਔਫ ਕਰ ਵੀ ਦਿਓਗੇ ਤਾਂ ਯਾਦ ਰਹੇ ਕਿ ਤੁਸੀਂ ਹੀ ਆਪਣੇ ਹੱਥੀਂ ਇੱਕ ਇਹੋ ਜਿਹੀ ਚੀਜ਼ ਡਿਵੈਲਪ ਕੀਤੀ ਜਿਹੜੀ ਤੁਹਾਡੇ ਤੋਂ ਵੀ ਸਮਾਰਟ ਹੋ ਗਈ, ਜਿਹੜੀ ਆਪਣੇ ਆਪ ਆਪਣੀ ਕ੍ਰੀਏਸ਼ਨ ਕਰ ਰਹੀ ਹੈ। ਅਤੇ ਜਿੱਦਾਂ ਬੰਦਾ ਜੇਕਰ ਨਿਕਲੇ ਪਲੱਗ ਨੂੰ ਪਲੱਗ ਇਨ ਕਰ ਸਕਦਾ ਅਤੇ ਤੁਸੀਂ ਉਹ ਇੱਕ ਚੀਜ਼ ਡਿਜ਼ਾਇਨ ਕੀਤੀ ਆ ਜਿਹੜਾ ਤੁਸੀਂ ਆਪਣੇ ਆਪ ਪਲੱਗ ਹੋ, ਲੱਭ ਵੀ ਲਓ ਬੱਤੀ ਕਿ ਮੇਰੇ ਲਈ ਕਿੱਥੇ ਪਈ ਆ, ਕੁੱਡ ਵੀ
1: ਹੋ ਹੀ ਗਿਆ 2 ਹਫ਼ਤੇ ਪਹਿਲਾਂ।
0: ਹਾਂ
1: ਬਿਲਕੁਲ ਹੋ ਗਿਆ।
0: ਅਤੇ ਬਾਕੀ ਤੁਸੀਂ ਜਿੱਦਾਂ ਪਹਿਲਾਂ ਗੱਲ ਕੀਤੀ ਆ ਕਿ ਇਹ ਮਾਰਕੀਟ ਦੇ ਵਿੱਚ ਜਿਹੜੀ ਹਿਲਜੁਲ ਜੀ ਕਰਨ ਦੇ ਲਈ ਇੱਦਾਂ ਦੀਆਂ ਗੱਲਾਂ ਬਾਤਾਂ ਛੇੜੀਆਂ ਗਈਆਂ ਨੇ, ਖੈਰ ਛੇੜੀਆਂ ਗਈਆਂ ਨੇ ਅਤੇ ਆਪਾਂ ਵੀ ਕਰ ਲਈਆਂ ਅਤੇ ਆਪਾਂ ਇੱਕ ਬ੍ਰੇਕ ਲੈ ਕੇ, ਹਾਂਜੀ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ।
1: ਡਨ ਹੋ ਗਿਆ ਜੀ, ਡਨ ਹੋ ਗਿਆ
0: ਰੇਡੀਓ, ਹਾਂਜੀ 1674 AM।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: Hanji Hanji, yoy Hanji Hanji,
4: Hanji Radio.
5: Thinking of building your dream home? Make it truly grand with Kaplan Homes Ultimate Prosperity Package. Get top 10 grand upgrades in one unbeatable package price, including 3-meter ground floor ceilings, 2.7-meter top floor ceilings, large porcelain tiles, premium timber look flooring, grand feature doors, stylish black finishes, and smart keyless entry. Plus, a lifetime structural guarantee. Limited time only. Visit Kaplan Homes online or one of our display homes in Sydney. TNC Supply. License 184-812.
6: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ
7: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ
8: ਉਹ ਜੋ ਹੁਕਮ ਮੇਰੀ ਸਰਕਾਰ
7: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
8: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
7: ਯਾਨੀ ਹੁਣ 22-ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
8: ਆਹੋ ਜੀ ਆਹੋ
7: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 192 491 ਸਕਿੱਲ ਅਸੈਸਮੈਂਟ ਪਾਰਟਨਰ

0: यार तू इतने नीचे थी आके पक्का भी हो गया, की जुगाड़ लाया है?
1: जुगाड़ नहीं, ए है 8 साल तो भी वड्डा तजुर्बा बंसल इमीग्रेशन दा, जिन्हां ने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
0: नंबर ता दे बंसल इमीग्रेशन वालियां दा।
1: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।
2: तेरा कुछ कुछ कहता कोका
3: रेडियो। हाँ जी, 1674 एम प्रोग्राम। हाँ जी, मेलबर्न ते साखरी पड़ा दे विच तुहाडा स्वागत करते हैं। गल्लां बातां साडियां आर्टिफिशियल इंटेलिजेंस दे उत्ते चल रहीयां सी, जदों ये गल्लां बातां सामने आईयां पहली बार सुनिया तो सानू बड़ा वधिया लगा भी हुण ते जिंदगी बड़ी आसान हो जानी है। ते हो भी गई, नो डाउट, एक हद तक जिहड़ियां निक्के निक्कियां चीजां सी उहदे विच बहुत ज्यादा आसानी तुहानू आई आ। हुण मान लो कोई किसे ने दिवाली का कोई पोस्टर बनाउणा होवे, दशहरे का बनाउणा होवे, कोई जन्मदिन का बनाउणा होवे, ते हुण कोई चिंता थोड़ी, कोई बंदा थोड़ी लभना पैंदा वा,
4: उसे टाइम रेडी
3: ते मतलब मान तुसीं पाओ उहदे च कमांड ते ऐ मतलब बनी थनी बार ईमेल तो ही लिखनी होवे, कोई जवाब तो ही लिखना होवे किसे नूं, जां फिर आम जिहड़ियां रोज़मर्रा दीआं अपनीआं साडीआं चीज़ां ने उहनां दे विच ते तुहाडा दिनों दिन मैं वेखदा वां भी काफ़ी फर्क, दिनों दिन फर्क, ते इस चीज़ दा आपां आनंद भी माणिआ। पर गल इह आ भी हुण कित्थों क तक इस विशे दे उत्ते आपां गल कर रहे, हुण जिहड़ा रौला पै रिहा उह रौला इह पै रिहा वा जित्थों साडी गल शुरू होई सी कि इह थोड़ी जिही रफ़्तार इहदी धीमी कर देणी चाहीदी है, सोच विचार कर लेना चाहिए तो फिर अगे कदम उठाने चाहिए।
4: बिल्कुल बिल्कुल, थोड़ा ही जिहड़ा आपां जिथे आपां गल मुकाई सी पिछले सैगमेंट तो जो उत्थों ही पिक करिए कि लैट सपोज मैं एक ओह अगेन जैसे हूँ इंस्टाग्राम का सारा इनवायरमेंट है ना इफेक्ट है कि मैं चाहवा अज डिलीट कर दा, मैं ना वरता कुछ इदा थोड़ी ना, मैं कुछ मिस आउट कर रहा, मैं शायद उस समय दा जो मर्जी करना चाहना कर लवा है ना। पर जदों अदारे ही इस तरह के आ जाएंगे जिन्हां नूं जरूरत है ए आई दी, लेट सपोज इस बैंक है हुण अज दे दौर ते, अज मैं चाह के भी अपनी बैंकिंग जिहड़ी ऐप है मैनूं फायदा नहीं उन्हों डिलीट करन दा है ना, क्योंकि मैनूं पता जे मैं पैसे ट्रांसफर वगैरह करने जे मैं किसी नूं कुछ पाना तो मैं इत्थों ईजीली कर सकदा, पर रादर दैन मैं बैंक लब्भां आसे पासे कैश आउट करां एंड दैन जो भी नॉर्मल हुंदे सी तरीके है ना ओह। हुण जदों जिन्ने भी मेजर कमर्शियल अदारे होणगे उन्हां ने ए आई ही अगे प्रमोट करना है ना कि ए आई सिस्टम्स ही होंगे उन्होंने, एक टाइम आएगा कि यू वॉन्ट इट और यू डोंट वॉन्ट इट, थोड़े को एक आई डी होनी चाहिए ए आई वाली ताकि तुसी ए वाली सारिया चीज़ा कर सको। हूँ जो तुसी अपनी जीपी नूं मिलना पर उन्हों मिलन लई जे तुसी अपॉइंटमेंट लेनी होनी ही एक ए आई सिस्टम के थ्रू है, तुसी नहीं उन्हों ना कर सकते है ना, थोड़ा बैंक जो चलना ही ए आई के थ्रू है नहीं कर सकते, अगेन थोड़े बिजनेसिस ने एंड वह बिजनेसिस के अंदर पोस्टर की लड़ पी है, पोस्टर की लड़ पी है, वट एवर है ना हर चीज़ की, जे वह बन के ही ए आई तो आ रहा, क्योंकि शायद जी कंपनियां अज उस रेस अज भी बैठी कि तुम मैनुअली क्रिएट कर लो, एक क्रिएटर बंदा एक है ना एक आर्टिस्ट आदमी खुद क्रिएट कर लवे वो शायद किन्नी देर तक वो टिकिया रहनगियां, साल दो साल तीन साल। अच्छा ये अंदर ना भाजी एक होर चीज़ बहुत वधिया आ गई एंड अगेन साड़ी ही इंसानी फितरत तो ही निकल के आती है ना कि जिहड़ी चीज़ बहुत ही हो जाए असी उहदी वैल्यू नहीं करते है ना, स्टेटस सिंबल नहीं मानते।
3: हाँ जी,
4: हुण इह फैक्ट है बिकॉज आई एम इन दिस बिजनेस है ना, यह मैं नोटिस किया कि जो लोग मैंने पहले कहिंदे सी ना कि यार जिहड़ियां साड़ियां पोस्टां च थोड़ा ए आई पता लगे, हुण गलबात की होनी शुरू हो गई, यार ये तो ए आई लगता, क्यों? क्योंकि हुण ए आई हर किसी को आ गया, हुण इट लुक्स चीप क्योंकि सारिया फोटो एको जिया सेम जिया फॉन्ट
3: हाँ, और हुन सारी दुनिया एको जी हो गई
4: हुन की है, हुन पॉइंट ए हो गया कहन दा कि यार मैं किद्दा वखरा लगांगा है ना। सो बेसिकली थोड़ा नॉर्मल बेसिक ह्यूमन माइंड बेसिक ह्यूमन सेंस अज वड्डा नहीं लग रहा क्योंकि ये 2023-24 दी ही आइटमां आईया नवीं नवीं, सो शायद अज भी है साढ़े अंदर, पर शायद एक टाइम आएगा बेसिक ह्यूमन सेंस विल बी जीनियस है ना। जिस तरह आप गल करते हैं कि जो भी ओवर कैपीटलिजम आ जाता कित भी है ना, लोग भी एक जे लगना शुरू हो जाते, देखो जिदा भी हेयर कट है जो आप अपने मुंडिया से ही देख लीए सारे एक जी दाड़ियाँ हो गई, सारे एक जे वाल है, असी सारे एक जे कपड़े पाने, कुड़ियों भी इस तरह ही है
3: ਪਹਿਲਾਂ ਪੂਤੀਆਂ ਕਹਿੰਦੇ ਪਤਾ
4: ਅੱਛਾ ਨੀ ਮੈਨੂੰ ਨੀ ਪਤਾ
3: ਹਾਂ ਪੂਤੀਆਂ ਪੰਜਾਬ ਚ ਪੂਤੀਆਂ
4: ਕਿਆ ਬਾਤ
3: ਹੈ ਨਾ ਕੀ ਵੈਸੇ ਕੀ ਕਹਿੰਦੇ ਕੀ ਇਹਨੂੰ ਅਸਲ ਨਾਂ ਤੇ ਭੁੱਲ ਗਿਆ
4: ਬਾਬੀ ਡੋਲ
3: ਹੁਣ ਲਗਭਗ ਉਹੀ ਸਾਰੇ ਹਰ ਕੋਈ ਤੁਸੀਂ ਕਿਸੇ ਦਾ ਵੇਖੋ ਉਹਨੇ ਓਦਾਂ ਦਾ ਮੂੰਹ ਬਣਾ ਕੇ ਸੋ ਸਾਨੂੰ ਮੁੰਡਿਆਂ ਦੀ ਦਾੜੀ ਤੋਂ ਲੈ ਕੇ ਉਹਨਾਂ ਦੇ ਸਟਾਈਲ ਤੋਂ ਕੁੜੀਆਂ ਦਾ ਵੇਖ ਲਓ ਤੁਸੀਂ ਵੇਸ਼ਭੂਸ਼ਾ ਲੱਗਦਾ ਸਾਨੂੰ ਕੁਦਰਤ ਬੜੀ ਬੇਅੰਤ ਆ ਜਿਹਨੂੰ ਆਪਾਂ ਰੱਬ ਕਹਿੰਦੇ ਹਾਂ ਨਾ ਉਹਨੇ ਵੇਖੋ ਹਰ ਇੱਕ ਬੰਦੇ ਦਾ ਚਿਹਰਾ ਕੁਛ ਨਾ ਕੁਛ ਫਰਕ ਪਾ ਕੇ ਦੋ ਸਕੇ ਭਰਾ ਵੀ ਆ ਜੋੜੇ ਵੀ ਆ ਤੇ ਉਹਦੇ 'ਚ ਵੀ ਫਰਕ ਪਾਤਾ
4: ਬਿਲਕੁਲ ਬਿਲਕੁਲ ਸੋ ਹੁਣ ਕੀ ਹੈ ਜਿਹੜਾ ਫਰਕ ਰਹਿ ਗਿਆ ਸੀ ਫਿਤਰਤੀ ਤੌਰ 'ਤੇ ਜਾਂ ਫਿਰ ਮਾਨਸਿਕਤਾ ਦਾ ਉਹ ਵੀ ਸ਼ਾਇਦ ਇੱਕ ਤਰੀਕੇ ਨਾਲ ਹੁਣ ਕੰਟਰੋਲ ਹੋਣਾ ਸ਼ੁਰੂ ਹੋ ਗਿਆ ਕਿ ਹਨਾ ਯੂ ਵਿਲ ਬੀ ਥਿੰਕਿੰਗ ਦਾ ਸੇਮ ਪੈਟਰਨ ਬਿਕੋਜ਼ ਤੁਸੀਂ ਸੇਮ ਮਾਡਲ ਯੂਜ਼ ਕਰ ਰਹੇ ਹੋ ਤੁਹਾਡਾ ਪੈਟਰਨ ਉਸ ਦਿਨ ਬੈਟਰ ਹੋ ਜਾਏਗਾ ਜਦੋਂ ਨਵਾਂ ਅਪਡੇਟ ਆ ਜਾਏਗਾ ਉਸ ਹਿਸਾਬ ਨਾਲ ਸ਼ੁਰੂ ਹੋ ਜਾਏਗਾ ਅੱਛਾ ਨਹੀਂ ਇਹ ਇੱਕ ਚੀਜ਼ ਤਾਂ ਹੈ ਇਹ ਚੀਜ਼ ਮੈਂ ਆਪਣੇ ਉੱਪਰ ਥੋੜ੍ਹਾ ਜਿਹਾ ਕੀਤਾ ਮੈਂ ਹੁਣ ਬਾਏ ਚੋਇਸ ਬਹੁਤ ਨਾ ਮਾਤਰ ਯੂਜ਼ ਕਰਦਾ ਏ ਆਈ ਜਿੰਨਾ ਹੋ ਸਕੇ ਸ਼ੁਰੂ ਕੀਤਾ ਕਿ ਕੁਛ ਲਿਖ ਰਿਹਾ ਤੇ ਮੈਂ ਦੇਖਾਂ ਕਿ ਐਡਿਟ ਕਰਕੇ ਗ੍ਰਾਮੈਟੀਕਲੀ ਠੀਕ ਹੈ ਕਿ ਨਹੀਂ ਹੈ ਫਿਰ ਮੈਂ ਕਿਹਾ ਯਾਰ ਮਤਲਬ ਵਧੀਆ ਹੀ ਨੰਬਰ ਆਉਂਦੇ ਸੀਗੇ ਸਕੂਲ ਚ ਕ੍ਰਿਸ਼ਨਾ ਕਿਆ ਹੀ ਸਟੂਪਿਡਿਟੀ ਆ ਇਹ ਵੀ ਕੋਈ ਚੈੱਕ ਕਰਨਾ ਚਾਹੁੰਦਾ ਤੂੰ
3: ਗ੍ਰਾਮੈਟੀਕਲੀ ਜਾਂ ਏਦਾਂ ਸੋ ਉਥੋਂ ਤੱਕ ਤੇ ਠੀਕ ਹੈ ਪਰ ਜਿਹੜੇ ਬੰਦੇ ਨੂੰ ਆਉਂਦਾ ਵਾ ਉਹ ਵੀ ਹਥਿਆਰ ਸੁੱਟ ਕੇ ਬਹਿ ਜੇ ਤੇ ਫਿਰ
4: ਇਹਦੇ ਅੰਦਰ ਇਹ ਨਾ ਉਹ ਪੁਆਇੰਟ ਆਫ ਲੋਨਲੀਨੈਸ ਵੀ ਆ ਜਾਂਦਾ ਨਾ ਤੁਸੀਂ ਤੁਸੀਂ ਸ਼ਾਇਦ ਹੁਣ ਮੈਂ ਜਦੋਂ ਤੁਹਾਨੂੰ ਦੱਸੂਗਾ ਤੁਸੀਂ ਮੰਨੋਗੇ ਕਿ ਹਾਂ ਵਾਕਈ ਤੂੰ ਘਟਾ ਦਿੱਤਾ ਮੈਂ ਉਸ ਦਿਨ ਥੋੜ੍ਹੇ ਦਿਨ ਪਹਿਲਾਂ ਮੈਂ ਕਾਲ ਕੀਤੀ ਤੁਹਾਨੂੰ ਕਿੰਨੀ ਬੇਸਿਕ ਕਾਲ ਸੀ ਕਿ ਮੈਂ ਮੈਮਰੀ ਕਾਰਡ ਲੈਣ ਆਇਆ ਹੋਇਆ ਭਾਅ ਜੀ ਤੁਸੀਂ ਕਿਹੜੇ ਵਾਲਾ ਵਰਤਦੇ ਹੋ ਤੁਸੀਂ ਦੱਸਿਆ ਜਦੋਂ ਮੈਂ ਉਸ ਸਟੋਰ ਦੇ ਅੰਦਰ ਗਿਆ ਉਹਨੇ ਵੀ ਗੂਗਲ ਕਰਕੇ ਹੀ ਦੇਖਿਆ ਕਿ ਹਾਂ ਇਹਦੇ ਵਿੱਚੋਂ ਕਿਹੜਾ ਹੈ ਕੀ ਮੈਂ ਵੀ ਕਰ ਹੀ ਸਕਦਾ ਸੀਗਾ ਹਨਾ ਸਹੀ ਕਿ ਨਹੀਂ ਬਟ ਮੈਂ ਨਾ ਹੁਣ ਹਲਕਾ ਜਿਹਾ ਸੋਚਿਆ ਕਿ ਯਾਰ ਲੋਕਾਂ ਨਾਲ ਵੀ ਗੱਲ ਕਰਨੀ ਚਾਹੀਦੀ
3: ਹੈ ਜਿਹੜਾ ਕੰਮ ਹੈ ਉਹਨੂੰ ਕਰਨ ਦਿਓ
4: ਹਾਂ ਕਿ ਪੰਜ ਪੰਜ ਛੇ ਛੇ ਘੰਟੇ ਆਪਣੇ ਫੋਨ 'ਚ ਹੀ ਲੱਗੇ ਹੋ ਜੇ ਡਰਾਈਵ ਕਰੋ ਫੋਨ 'ਚ ਕਿ ਨੋ ਯੂ ਸ਼ੁੱਡ ਕਾਲ ਪੀਪਲ ਜੇ ਉਹਨਾਂ ਨੂੰ ਕੋਈ ਚੀਜ਼ ਪਤਾ ਐਂਡ ਤੁਹਾਨੂੰ ਸ਼ਾਇਦ ਪਤਾ ਤਾਂ ਸਲਾਹ ਹੋ ਜਾਂਦੀ ਹਾਲ ਚਾਲ ਪੁੱਛ ਲਿਆ ਕੀ ਹੈ ਕੀ ਨਹੀਂ ਹੈ ਦੋ ਜੋਕ ਮਾਰ ਲਏ ਇੱਕ ਅੱਧੀ ਤੁਹਾਡੇ ਤੋਂ ਟੌਂਚ ਸੁਣ ਲਈ ਆਪਾਂ ਖੁਸ਼ ਹੋ ਗਏ
3: ਆਨਾ ਬਹਾਨਾ ਹੈ ਜਿਹਦੇ ਕਰਕੇ ਇਨਸਾਨ ਇਨਸਾਨ ਦੇ ਨਾਲ ਜੁੜਿਆ ਆਪਾਂ ਕਹਿ ਦਿੰਦੇ ਨਾ ਸੋਈ ਸਾਨੂੰ ਕਾਲ ਕਰੇ ਆਪਾਂ ਕਹਿ ਦਿੰਦੇ ਅੱਜ ਕਿੱਥੋਂ ਚੇਤਾ ਆ ਗਿਆ ਤੇ ਉਹ ਚੇਤਾ ਇਸ ਕਰਕੇ ਆਇਆ ਕਿਉਂਕਿ ਉਹਨੂੰ ਤੁਹਾਡੇ ਨਾਲ ਕੋਈ ਕੰਮ ਪਿਆ ਵਾ ਤੇ ਜਦੋਂ ਸਾਰਾ ਕੁਛ ਹੀ ਆਪਾਂ ਹੁਣ ਇਹਨਾਂ ਨੂੰ ਹੀ ਪੁੱਛਣ ਲੱਗ ਪੈਣਾ ਇਹਦਾ ਮਤਲਬ ਇਨਸਾਨ ਦੀ ਇਨਸਾਨ ਦੇ ਨਾਲ ਉਹ ਸਾਂਝ ਟੁੱਟ ਗਈ ਤੇ ਇਹ ਤੋਂ ਖਤਰਨਾਕ ਕੋਈ ਚੀਜ਼ ਨਹੀਂ ਹੋ ਸਕਦੀ
4: ਬਿਲਕੁਲ ਠੀਕ
3: ਬੰਦੇ ਦੀ ਬੰਦੇ ਦੇ ਨਾਲ ਉਹ ਸਾਂਝ ਟੁੱਟ ਜੇ ਇਹ ਤੋਂ ਖਤਰਨਾਕ ਹੋਰ ਕੀ ਹੋ ਸਕਦਾ ਤੁਸੀਂ ਤੁਹਾਨੂੰ ਲੋੜ ਹੀ ਨਾ ਮਹਿਸੂਸ ਹੋਵੇ ਕਿਸੇ ਦੀ ਇਹ ਤੋਂ ਖਤਰਨਾਕ ਹੋਰ ਕੀ ਹੋ ਸਕਦਾ
4: ਕਿਉਂਕਿ ਉਹੀ ਗੱਲ ਹੈ ਨਾ ਕਿ ਮਹਿਸੂਸ ਕਰਨਾ ਅਹਿਸਾਸਾਤ ਇਹੀ ਤੇ ਇੱਕ ਚੀਜ਼ਾਂ ਨੇ ਜੋ ਸਾਨੂੰ ਸੁਪੀਰੀਅਰ ਬਾਕੀ ਸਪੀਸੀਜ਼ ਤੋਂ ਬਣਾਉਂਦੀਆਂ ਸੀ ਹਨਾ ਹੁਣ ਤਾਂ ਚਲੋ ਇੱਕ ਸੁਪੀਰੀਅਰ ਬੀਇੰਗ ਆਪਾਂ ਬਣਾਉਣ ਬੈਠ ਗਏ ਹਾਂ ਸ਼ਾਇਦ ਉਹ ਬਣੇ ਨਾ ਬਣੇ ਹਨਾ ਪਰ ਬਾਕੀ ਸਾਰਿਆਂ ਤੋਂ ਆਪਾਂ ਸੁਪੀਰੀਅਰ ਕਿਉਂ ਹੋ ਗਏ ਆਪਾਂ ਕਿਉਂ ਹੋ ਗਏ ਕਿਉਂਕਿ ਆਪਾਂ ਬੈਟਰ ਐਟ ਇਮੋਸ਼ਨਸ ਹੈਗੇ ਹਾਂ ਅਸੀਂ ਬੈਟਰ ਐਟ ਮੀਟਿੰਗ ਈਚ ਅਦਰ ਹੈਗੇ ਹਾਂ ਆਪਾਂ ਬੈਟਰ ਹਾਂ ਇੱਕ ਦੂਸਰੇ ਨਾਲ ਗੱਲਬਾਤ ਕਰ ਪਾਉਣਾ ਸਾਡੇ ਨਾਲ ਤਕਰਾਰ ਹੁੰਦੀ ਕੋਈ ਤਾਂ ਆਪਾਂ ਬੈਠ ਕੇ ਸੁਲਝਾਉਂਦੇ ਹਾਂ ਆਪਾਂ ਬਾਕੀ ਜਾਨਵਰ ਦੀ ਤਰ੍ਹਾਂ ਇੱਕ ਦੂਜੇ ਨੂੰ ਖਾ ਨਹੀਂ ਪੈਂਦੇ ਹਨਾ ਕਈ ਹੁੰਦੇ ਉਸ ਪ੍ਰਵਿਰਤੀ ਦੇ ਬਟ ਸਟਿਲ ਸਮਾਜ ਅੱਜ ਵੀ ਬਾਏ ਐਂਡ ਲਾਰਜ 90% ਸਿਵਿਲਾਈਜ਼ਡ ਆ ਹਨਾ 10% ਦੀ ਚਲੋ ਮਾੜਾ ਮੋਟਾ ਉਹ ਤੋਂ ਚਾਹੀਦਾ ਵੀ ਹਨਾ ਹਲਕਾ ਜਿਹਾ ਮਸਾਲਾ ਇਹਦੇ 'ਤੇ ਉਸ ਦਿਨ ਮੈਨੂੰ ਰੀਅਲੀ ਸੋਰੀ ਮੈਨੂੰ ਕ੍ਰੀਏਟਰ ਦਾ ਨਾਮ ਨਹੀਂ ਯਾਦ ਆ ਰਿਹਾ ਬਹੁਤ ਮਸ਼ਹੂਰ ਰਾਈਟਰ ਆ ਉਹਨਾਂ ਨੂੰ ਆਹੀ ਸਵਾਲ ਕੀਤਾ ਗਿਆ ਕਿਉਂਕਿ ਹੁਣ ਇੰਡੀਆ ਦੇ ਅੰਦਰ ਇਹ ਹੋਣਾ ਸ਼ੁਰੂ ਹੋ ਗਿਆ ਐਂਡ ਇਟਸ ਅ ਵੈਰੀ ਸੈਡ ਥਿੰਗ ਕਿ ਜੋ ਬਹੁਤ ਤਗੜੇ ਪਬਲੀਕੇਸ਼ਨ ਹਾਊਸਿਸ ਨੇ ਉਹ AI ਵਾਲੀ ਰਾਈਟਿੰਗ ਮਤਲਬ ਔਥਰ ਕਹਿ ਰਿਹਾ ਕਿ ਮੈਂ ਹੀ ਲਿਖਿਆ ਪਰ ਉਹ ਪਤਾ ਲੱਗ ਰਿਹਾ ਕਿ AI ਰਾਈਟਿੰਗ ਹੈ ਐਕਨੋਲੇਜਮੈਂਟਾਂ ਤੱਕ AI ਨਾਲ ਲਿਖੀਆਂ ਹੋਈਆਂ ਅਤੇ ਉਹ ਛਪ ਰਹੀਆਂ ਮਤਲਬ ਕਿੰਨੀ ਬੁਰੀ ਗੱਲ ਹੈ ਕਿ ਇੰਨੇ ਵੱਡੇ ਮੁਲਕ ਦੇ ਅੰਦਰ ਕਾਫੀ ਰਾਈਟਰ ਹੋਣਗੇ ਜੋ ਕਹਾਣੀਆਂ ਕਹਿਣਾ ਚਾਹੁੰਦੇ ਹੋਣਗੇ ਹਾਲੀਵੁੱਡ ਦੇ ਅੰਦਰ ਆਪਸ 'ਚ ਜਿਹੜੀ ਇਹਨਾਂ ਦੀ ਐਸੋਸੀਏਸ਼ਨ ਆ ਉਹਨਾਂ ਨੇ ਮਤਾ ਪਾਸ ਕੀਤਾ ਕਿ AI ਰਾਈਟਿੰਗ ਐਂਡ AI ਵਾਲੀ VFX ਅਸੀਂ ਯੂਜ਼ ਨਹੀਂ ਕਰਾਂਗੇ ਕਿਉਂਕਿ ਆਸਟ੍ਰੇਲੀਆ ਦੀ ਤਰਜ਼ ਤੇ ਲੈ ਜਾਂਦੇ ਹਾਂ ਉਹਨੇ ਜਿਸ ਥਾਂ ਦਾ ਸੀਗਾ ਉਹਨੇ ਉੱਥੇ ਦਾ ਨਾਂ ਦਿੱਤਾ ਸੀ ਉਹਨੇ ਇਸ ਤਰ੍ਹਾਂ ਕਿਹਾ ਕਿ ਯਾਰ ਤੂੰ ਮੈਲਬਰਨ ਰਹਿਣਾ ਹਨਾ ਤੇ ਤੂੰ ਫਲਿੰਡਰ ਸਟੇਸ਼ਨ ਤਾਂ ਦੇਖਿਆ ਤੂੰ ਫਲਿੰਡਰ ਸਟੇਸ਼ਨ ਦੀ ਫੋਟੋ ਕਿਉਂ ਖਿੱਚਦਾ? ਇੰਟਰਨੈਟ ਦੇ ਪੇਜ ਤੇ ਹੋਈ ਆ, ਕੀ ਨਵਾਂ ਉਹਦੇ ਅੰਦਰ? ਤੂੰ ਕੀ ਅਲੱਗ ਕਰਦਾ? ਕੁਛ ਅਲੱਗ ਨਹੀਂ ਹੋਏਗਾ ਹਨਾ। ਕਹਿੰਦਾ ਕਿ ਤਸਵੀਰ ਖਿੱਚਣਾ ਜਾਂ ਫਿਰ ਉਹੀ ਚੀਜ਼ ਕ੍ਰੀਏਟ ਕਰਨਾ ਆਪਣੇ ਵੱਲੋਂ ਜੋ ਦੁਨੀਆਂ 'ਤੇ ਪਹਿਲੇ ਤੋਂ ਹੀ ਪਈ ਹੋਈ ਆ, ਉਹਦੇ ਅੰਦਰ ਇੱਕੋ ਚੀਜ਼ ਤਾਂ ਆਪਣੀ ਆ, ਉਹਦੇ ਅੰਦਰ ਇੱਕੋ ਚੀਜ਼ ਤਾਂ ਯੂਨੀਕ ਆ ਕਿ ਤੇਰੇ ਹਾਲਾਤ, ਤੇਰੇ ਸਰਕਮਸਟਾਂਸ, ਤੇਰੀ ਤੂੰ ਉਸ ਟਾਈਮ ਕੀ ਮਹਿਸੂਸ ਕਰ ਰਹੀ ਕਿ ਤੂੰ ਤਸਵੀਰ ਖਿੱਚੀ,
3: ਕਿ ਤੂੰ ਉੱਥੇ ਗਿਆ, ਤੂੰ ਪ੍ਰੈਜੈਂਸ ਮਹਿਸੂਸ ਕੀਤੀ,
4: ਤੂੰ ਖਾ ਕੇ ਗਿਆ ਸੀ ਕਿ ਨਹੀਂ ਖਾਇਆ ਸੀਗਾ, ਤੈਨੂੰ ਭੁੱਖ ਲੱਗੀ ਪਈ ਸੀਗੀ, ਤੂੰ ਸਾਈਡ 'ਤੇ ਦੇਖਿਆ ਕੌਣ ਸੀਗਾ, ਤੈਨੂੰ ਉੱਥੇ ਕੋਈ ਹੋਮਲੈਸ ਬੈਠਾ ਦੱਸਿਆ ਕਿ ਨਹੀਂ ਦੱਸਿਆ, ਤੂੰ ਜਾ ਕੇ ਉਹਨੂੰ ਧੇਲਾ ਚਵੰਨੀ ਦਿੱਤੀ ਨਹੀਂ ਦਿੱਤੀ, ਤੂੰ ਜੋ ਮਹਿਸੂਸ ਕਰਦਾ ਉਹਨੂੰ ਨਾ ਖਤਮ ਕਰੀ, ਜੇ ਉਹ ਖਤਮ ਕਰੇਗਾ ਫਿਰ ਸ਼ਾਇਦ ਤੂੰ ਇੱਕ ਕ੍ਰੀਏਟਰ ਤਾਂ ਛੱਡ ਇਨਸਾਨ ਵੀ ਨਹੀਂ ਰਹੇਗਾ। ਅਤੇ ਉਹਨੇ ਉਹਦੇ 'ਤੇ ਉਸੇ ਤਰ੍ਹਾਂ 'ਤੇ ਉਹਨੇ ਗੱਲ ਬਹੁਤ ਬਹੁਤ ਪਿਆਰੇ ਤਰੀਕੇ ਨਾਲ ਖਤਮ ਕੀਤੀ ਕਿ ਮੇਰਾ ਬੇਸਿਕ ਪੁਆਇੰਟ, ਐਂਡ ਪੁਆਇੰਟ ਇਹ ਹੈ, ਉਹ ਬੇਸਿਕਲੀ ਡਿਬੇਟ ਸੀਗੀ ਏ ਆਈ ਓਵਰ ਹਿਊਮੈਨਿਟੀ ਸਮਥਿੰਗ ਲਾਈਕ ਦੈਟ। ਉਹਨੇ ਕਹਿੰਦਾ ਮੇਰਾ ਐਂਡ ਇਹੀ ਹੈ ਕਿ ਆਪਾਂ ਜਿਹੜੇ ਲੋਕਾਂ ਨਾਲ ਵੀਡੀਓ 'ਤੇ ਗੱਲ ਕਰ ਪਾਉਂਦੇ ਹਾਂ, ਆਪਾਂ ਫਿਰ ਸੱਤ ਸਮੁੰਦਰ ਪਾਰ ਜਾ ਕੇ ਉਹਨਾਂ ਨੂੰ ਮਿਲਣ ਕਿਉਂ ਜਾਂਦੇ ਹਾਂ? ਐਜ ਸਿੰਪਲ ਐਜ ਦੈਟ। ਇਨਸਾਨ ਨੂੰ ਇਨਸਾਨ ਦੀ ਲੋੜ ਹਮੇਸ਼ਾ ਰਹਿਣੀ ਹੈ, ਰਹਿਣੀ ਚਾਹੀਦੀ ਹੈ। ਐਂਡ ਜੇ ਅੱਜ ਕਿਉਂਕਿ ਇਹ ਜਿੰਨੇ ਸਿਸਟਮਸ ਨੇ, ਸੋਸ਼ਲ ਮੀਡੀਆ ਤੋਂ ਲੈ ਕੇ ਸਾਡੇ ਮਿਊਜ਼ਿਕ ਤੋਂ ਲੈ ਕੇ ਸਾਡੇ ਅੱਜ ਦੇ ਦੌਰ ਦੇ ਸਿਨੇਮਾ ਤੋਂ ਲੈ ਕੇ ਅਤੇ ਹੁਣ ਏ ਆਈ ਤੱਕ, ਇਹ ਪ੍ਰਮੋਟ ਕਰਦੇ ਨੇ ਉਹ ਡਿਸਕੰਫਰਟ ਨਾ ਲੈ ਕੇ ਆਉਣਾ। ਉਹ ਡਿਸਕੰਫਰਟ ਕਿਹੜਾ? ਇੱਕ ਨਵੇਂ ਬੰਦੇ ਨੂੰ ਬੁਲਾਉਣਾ ਹੈ ਨਾ, ਜਾਂ ਫਿਰ ਇੱਕ ਅਨਕੰਫਰਟੇਬਲ ਗੱਲ ਕਰਨਾ ਆਪਣੇ ਚਹੇਤੇ ਨਾਲ, ਹੈ ਨਾ, ਕਿ ਤੂੰ ਆਪਣੇ ਆਪ 'ਚ ਹੀ ਰਹਿ ਲਾ, ਕੋਈ ਗੱਲ ਨਹੀਂ, ਮੈਂ ਆਪ ਹੀ ਸਰਚ ਕਰ ਲੈਂਦਾ, ਮੈਂ ਆਪ ਹੀ ਆਪਣੀ ਪ੍ਰੋਬਲਮ ਦਾ ਹੱਲ ਲੱਭ ਲੈਂਦਾ, ਨਹੀਂ ਬੁਲਾਉਂਦੇ ਕੋਈ ਗੱਲ ਨਹੀਂ, ਮੈਂ ਆਪੇ ਰੀਲਾਂ ਦੇਖ ਲੂੰਗਾ 2 ਘੰਟੇ 3 ਘੰਟੇ। ਉਹ ਜਿਹੜਾ ਆਈਸ ਬ੍ਰੇਕਰ ਹੁੰਦਾ ਸੀਗਾ ਨਾ, ਉਹ ਸਾਡੇ ਤੋਂ ਖੋਇਆ ਜਾ ਰਿਹਾ। ਉਹ ਬਾਕੀ ਸਾਰੇ ਕੰਫਰਟ ਲੈ ਲਓ ਲਾਈਫ ਦੇ, ਜਿੰਨੀਆਂ ਵੀ ਏ ਆਈ ਆਉਂਦੀਆਂ, ਤਕਨੀਕਾਂ ਆਉਂਦੀਆਂ, ਆਹ ਵਾਲਾ ਕੰਫਰਟ ਨਾ ਹੱਥ ਤੋਂ ਜਾਣ ਦਿਓ।
3: ਵੈਸੇ ਵੇਖਿਆ ਜਾਵੇ ਤਾਂ ਜਿਹੜੇ ਜਿੱਦਾਂ ਆਪਾਂ ਸ਼ਕਲਾਂ ਦੀ ਗੱਲ ਕਰ ਰਹੇ ਹਾਂ, ਕੱਦ ਘਾਟ ਦੀ ਗੱਲ ਕਰ ਰਹੇ ਹਾਂ ਆਪਾਂ, ਕਿ ਕੁਦਰਤ ਨੇ ਸਭ ਕੁਛ ਅਲੱਗ ਅਲੱਗ ਬਣਾਇਆ।
4: ਬਿਲਕੁਲ,
3: ਮੰਨ ਲਓ ਹੁਣ ਰੁੱਖ ਵੀ ਆ ਅਤੇ ਸਾਰੇ ਰੁੱਖਾਂ ਦੇ ਪੱਤੇ ਅਲੱਗ ਅਲੱਗ ਨੇ, ਉਹਦੇ ਪਿੱਛੇ ਜੋ ਮਰਜ਼ੀ ਤੁਸੀਂ ਸਾਇੰਸ ਕੱਢ ਲਓ, ਹੈ ਤਾਂ ਅਲੱਗ ਹੀ ਨੇ ਨਾ, ਭਾਵੇਂ ਉਹ ਸਾਇੰਸ ਕਰਕੇ ਨੇ, ਭਾਵੇਂ ਉਹ ਕਿਸੇ ਜਿਹਨੂੰ ਜੇ ਰੱਬ ਨੂੰ ਮੰਨਦੇ ਹੋ ਤੇ ਉਹਦੇ ਕਰਕੇ ਨੇ,
4: ਕੁਦਰਤ ਕਰਕੇ। ਸਾਇੰਸ ਵੀ ਤਾਂ ਬੇਸਿਕਲੀ ਆਬਜ਼ਰਵੇਸ਼ਨ ਹੀ
3: ਹੈ, ਅਲੱਗ ਨੇ ਤੇ ਖੂਬਸੂਰਤੀ ਵੀ ਤਾਂ ਹੀ ਉਹਦੇ 'ਚ ਲੱਗਦੀ ਹੈ। ਹੁਣ ਜੇ ਸਾਰੇ ਬੰਦਿਆਂ ਦੇ ਵਿਚਾਰ ਇੱਕੋ ਜਿਹੇ ਹੋ ਜਾਣਗੇ, ਸਾਰੇ ਬੰਦਿਆਂ ਦੇ ਮੂੰਹ ਮੰਤਰ ਇੱਕੋ ਜਿਹੇ ਹੋ ਜਾਣਗੇ, ਤੇ ਫਿਰ ਉਹਦੇ 'ਚ ਰਸ ਵੀ ਕੀ ਰਹਿ ਗਿਆ? ਹੁਣ ਜੇਕਰ ਮੰਨ ਲਓ ਤੁਸੀਂ ਕਹਿੰਦੇ ਨੇ ਕਿ ਦੁਨੀਆ ਜਾਂ ਫਿਰ ਇਨਸਾਨ ਜਿਹੜੀ ਚੀਜ਼ ਦੇ ਸਿਰ ਦੇ ਉੱਤੇ ਸਰਵਾਈਵ ਕਰ ਲੈਂਦਾ ਉਹ ਆ ਆਸ਼ਾ, ਉਮੀਦ, ਆਸ, ਇੱਕ ਆਸ ਦੀ ਕਿਰਨ। ਅਤੇ ਆਸ ਦੀ ਕਿਰਨ ਉਦੋਂ ਹੀ ਹੁੰਦੀ ਆ ਨਾ ਜਦੋਂ ਆਪਾਂ ਨੂੰ ਕੋਈ ਬਹੁਤ ਔਖਾ ਟੀਚਾ ਜਿਹੜਾ ਵਾ ਸਾਨੂੰ ਵਿੱਤੋਂ ਬਾਹਰ ਲੱਗਦਾ ਹੋਵੇ, ਅਤੇ ਸਾਨੂੰ ਆਸ਼ਾ ਉਮੀਦ ਹੁੰਦੀ ਆ ਵੀ ਅਸੀਂ ਉਹਨੂੰ ਅਚੀਵ ਕਰ ਲਾਂਗੇ, ਮਿਲ ਜੂਗੀ ਸਾਨੂੰ। ਇੱਕ ਆਪਾਂ ਇਹ ਕਹੀਏ ਵੀ ਉਹ ਤਾਂ ਜੇਬ 'ਚ ਪਈ ਹੈ, ਜਦੋਂ ਮਰਜ਼ੀ ਸਰਚ ਮਾਰ ਲਾਂਗੇ, ਉਹ ਫਿਰ ਉਹ ਉਮੀਦ ਨਹੀਂ ਆ, ਉਹ ਤਾਂ ਫਿਰ ਇੱਕ ਤਰ੍ਹਾਂ ਦੇ ਨਾਲ ਤੁਹਾਡੀ ਔਲਰੇਡੀ ਅਚੀਵ ਕੀਤੀ ਪਈ ਤੁਹਾਡੇ ਜੇਬ ਦੇ ਵਿੱਚ ਇੱਕ ਮੰਨ ਲਓ ਟਰੋਫੀ ਆ, ਹੈ ਨਾ, ਤੁਸੀਂ ਉਹ ਲੈ ਲਈ, ਪਰ ਉਹਦੇ ਨਾਲ ਕੀ ਇਨਸਾਨ ਅੱਗੇ ਕਦਮ ਪੁੱਟਦੇ ਰਹਿਣ ਦਾ ਕੋਈ ਨਾ ਕੋਈ ਸੋਰਸ ਜਟਾ ਪਾਊਗਾ? ਕਹਿਣ ਨੂੰ ਆਪਾਂ ਬੇਸ਼ੱਕ ਆਪਾਂ ਕਹਿ ਦਾਂਗੇ ਕਿ ਹੁਣ ਬਿਮਾਰੀਆਂ ਖਤਮ ਕਰ ਦਿੱਤੀਆਂ ਜਾਣਗੀਆਂ, ਜਾਂ ਇਹਦੇ ਨਾਲ ਬੰਦੇ ਨੂੰ ਡਾਇਟ ਬਹੁਤ ਵਧੀਆ ਦਿੱਤੀ ਜਾਊਗੀ, ਉਹਦਾ ਟਾਈਮ ਟੂ ਟਾਈਮ ਜਿਹੜਾ ਸਰੀਰਕ ਜਾਂਚ ਕੀਤੀ ਜਾਊਗੀ, ਅਤੇ ਕੁੱਲ ਮਿਲਾ ਕੇ ਉਹਦੀ ਉਮਰ ਜਿਹੜੀ ਆ, ਹੁਣ ਕਈ ਇਹ ਵੀ ਡਿਸਕਸ਼ਨ ਆ ਗਏ ਨਾ ਜਿੱਥੇ ਇੱਕ ਪਾਸੇ ਆਪਾਂ ਕਹਿ ਰਹੇ ਹਾਂ ਵੀ ਇਨਸਾਨ ਦੀ ਜਿਹੜੀ ਉਮਰ ਆ, ਦਰ ਆ, ਔਸਤ ਦਰ ਆ, ਉਹ ਘੱਟ ਰਹੀ ਆ, ਪਰ ਪੈਰਲਲ ਜਿਹੜੇ ਆਪਣੇ ਇਹ ਨੇ ਇਸ ਵਿਸ਼ੇ ਦੇ ਉੱਤੇ ਗੱਲ ਕਰਨ ਵਾਲੇ, ਉਹ ਇਹ ਵੀ ਕਹਿੰਦੇ ਨੇ ਵੀ ਨਹੀਂ ਆਪਾਂ ਤਾਂ 100 ਤੱਕ ਲੈ ਜਾਂਗੇ।
4: ਨਹੀਂ, ਇਹ ਤਾਂ ਹੁਣ ਇੰਡਸਟਰੀ ਸ਼ੁਰੂ ਹੋ ਗਈ ਆ, ਆਹ ਆਪਣੇ ਕਿਹੜੀ ਆ ਮਸ਼ਹੂਰ ਫੂਡ ਡਿਲੀਵਰੀ ਐਪ ਇੰਡੀਆ ਦੀ, ਜੋਮੈਟੋ ਦਾ ਓਨਰ ਜਦੋਂ ਹੁਣ ਜੋਮੈਟੋ ਤੋਂ ਹੁਣ ਬਾਹਰ ਹੋ ਗਿਆ ਹੋਇਆ ਨਾ, ਮੇਰੇ ਖਿਆਲ ਮੋਗੇ ਦਾ ਕਿ ਮੁਕਤਸਰ ਦਾ, ਬੇਸਿਕਲੀ ਪੰਜਾਬ ਦਾ ਹੀ, ਦਪਿੰਦਰ, ਉਹ ਇੱਕ ਛੋਟਾ ਜਿਹਾ ਜਿਸ ਤਰ੍ਹਾਂ ਹੁੰਦਾ ਨਾ ਬੰਟੇ ਹੁੰਦੇ ਆ, ਇੱਦਾਂ ਦਾ ਉਹਨੇ ਇੱਕ ਡਿਵਾਈਸ ਬਣਾਇਆ, ਉਹ ਪੱਕਾ ਹੀ ਆਪਣੇ ਮੱਥੇ 'ਤੇ ਲਾ ਕੇ ਰੱਖਦਾ ਮੈਗਨੈਟਿਕ ਤੌਰ 'ਤੇ। ਅਤੇ ਹੁਣ ਆਹ ਬੜੇ ਤਗੜੇ ਤਗੜੇ ਜਿਹੜੇ ਇੰਡੀਆ ਦੇ ਅੰਦਰ ਪੋਡਕਾਸਟਰ ਨੇ, ਉਹਨਾਂ ਨੇ ਵੀ ਹੁਣ ਲਾਇਆ ਹੁੰਦਾ ਪੋਡਕਾਸਟ ਕਰਦੇ ਹੋਏ, ਨਾਮ ਉਹਦਾ ਟੈਂਪਲ।
3: ਓਕੇ,
4: ਉਹ ਕਹਿੰਦਾ ਕਿ ਜੀ ਅਸੀਂ ਸਾਰਿਆਂ ਨੇ ਬਹੁਤ $1,000 ਲਾਇਆ ਇਹਦੇ 'ਤੇ, ਖਰਚਾ ਕੀਤਾ ਕਰੋੜਾਂ ਦਾ, ਅਤੇ ਸਾਨੂੰ ਇਹ ਪਤਾ ਲੱਗਾ ਕਿ ਇਹ ਬੜੀ ਨੋਰਮਲ ਜਿਹਾ ਕੰਸੈਪਟ ਆ ਕਿ ਜਿਹੜਾ ਜੋ ਸਾਡੀ ਉਮਰ ਅਰਥ 'ਤੇ ਆ ਉਹ ਸਾਡੀ ਕਿਸੇ ਹੋਰ ਪਲੈਨਟ 'ਤੇ ਨਹੀਂ, ਹੈ ਨਾ, ਕਿਸੇ ਇੱਕ ਪਲੈਨਟ 'ਤੇ 20 ਦਿਨ ਸ਼ਾਇਦ ਅਰਥ ਦੇ 40 ਸਾਲ ਹੋ ਸਕਦੇ ਹਨਾ ਅਸੀਂ ਜਾਣਦੇ ਹਾਂ ਕਹਿੰਦੇ ਕਾਰਨ ਹੈ ਜੀ ਗ੍ਰੈਵੀਟੇਸ਼ਨਲ ਪੁੱਲ ਕਿ ਉੱਥੇ ਗ੍ਰੈਵਿਟੀ ਘੱਟ ਆ ਤੇ ਗ੍ਰੈਵਿਟੀ ਵੱਧਦਾ ਸੋ ਮਤਲਬ ਕਿ ਏਜਿੰਗ ਦਾ ਗ੍ਰੈਵਿਟੀ ਨਾਲ ਕੁਛ ਲੈਣਾ ਦੇਣਾ ਜਾਂ ਫਿਰ ਸਮੇਂ ਦੇ ਨਾਲ ਲੈਣਾ ਦੇਣਾ ਸੋ ਉਹਨੇ ਜਿਹੜਾ ਟੈਂਪਲ ਬਣਾਇਆ ਮੱਥੇ ਦੇ ਨਾਲ ਲਾ ਕੇ ਰੱਖਣ ਲਈ ਉਹ ਕਹਿੰਦੇ ਹਲਕਾ ਜਿਹਾ ਨਾ ਜਦੋਂ ਤੁਸੀਂ ਲਗਾਓਗੇ ਤੁਹਾਨੂੰ ਗ੍ਰੈਵਿਟੀ ਬਹੁਤ ਨਾ ਮਾਤਰ ਤੁਹਾਨੂੰ ਨਹੀਂ ਮਹਿਸੂਸ ਹੋਣੀ ਪਰ ਫਿਰ ਵੀ ਗ੍ਰੈਵਿਟੀ ਤੋਂ ਥੋੜ੍ਹਾ ਜਿਹਾ ਪਿੱਛੇ ਕਰ ਦਿੰਦਾ ਮਤਲਬ ਤੁਹਾਨੂੰ ਘੱਟ ਗ੍ਰੈਵਿਟੀ ਫੀਲ ਹੋਏਗੀ
3: ਓਕੇ
4: ਅਤੇ ਉਹਦੇ ਨਾਲ ਇਹ ਹੋਏਗਾ ਕਿ ਜੇ ਤੁਹਾਨੂੰ ਕੋਈ ਖਤਰਨਾਕ ਜਾਂ ਕਰੋਨਿਕ ਡਿਜ਼ੀਜ਼ ਨਹੀਂ ਹੈ ਜਾਂ ਫਿਰ ਤੁਹਾਡੇ ਉੱਪਰ ਕੋਈ ਖੁਦਾ ਨਾ ਖਾਸਤਾ ਹੈ ਨਾ ਗੱਡੀ ਗੁੱਡੀ ਨਹੀਂ ਚੜ੍ਹਦੀ ਹੈ ਨਾ ਤਾਂ ਫਿਰ ਤੁਸੀਂ ਆਰਾਮ ਨਾਲ 100+ ਦਾ ਜੀ ਹੀ ਜਾਓਗੇ ਬਾਏ ਦੈਟ ਲੋਜਿਕ ਸੋ ਇਹ ਚੀਜ਼ਾਂ ਵੀ ਸ਼ੁਰੂ ਹੋ ਗਈਆਂ ਐਂਡ ਉਹ ਵੀ AI ਬੇਸ ਹੋ ਗਿਆ ਉਹਦੇ 'ਤੇ ਵੀ ਉਹਨਾਂ ਨੇ ਹੁਣ
3: ਪਰ ਗੱਲ
4: ਆਉਂਦਾ ਬਟ ਅਗੇਨ ਉਹੀ ਹੈ ਕਿ ਆਪਾਂ ਇੰਨੇ ਜ਼ਿਆਦਾ ਰੋਬੋਟਿਕ ਹੁੰਦੇ ਜਾ ਰਹੇ ਹਾਂ ਕਿ ਸ਼ਾਇਦ ਇੱਕ ਚੀਜ਼ ਜਿਹੜੀ ਬੜੀ ਵੈਲਕਮ ਲੱਗ ਰਹੀ ਸੀ ਕਿ ਸਾਨੂੰ 1-1.5 ਸਾਲ ਪਹਿਲਾਂ ਹੁਣ ਥੋੜ੍ਹਾ ਵੇਖ ਕੇ ਉਹਨੂੰ ਪੈਨਿਕ ਸਿਚੁਏਸ਼ਨ ਜ਼ਿਆਦਾ ਕ੍ਰੀਏਟ ਹੋਣੀ ਸ਼ੁਰੂ ਹੋਈ ਖਾਸ ਕਰ ਪਿਛਲੇ 1.5 ਹਫ਼ਤੇ ਦੇ ਅੰਦਰ
3: ਪਰ ਗੱਲ ਇਹ ਹੈ ਨਾ ਲੰਮੀ ਉਮਰ ਜਾਂ ਫਿਰ ਤੰਦਰੁਸਤੀ ਜਾਂ ਫਿਰ ਮਾਨਸਿਕ ਤੰਦਰੁਸਤੀ ਸਵਾਲ ਤੇ ਇਹ ਆ
4: ਸਵਾਲ
3: ਇਹ ਹੈ ਨਾ ਮੰਨ ਲਓ ਇੱਕ ਬੰਦਾ ਜਿਹਦਾ ਜੀ ਕਰਦਾ ਵੀ ਮੈਂ ਆਪਣੀ ਜ਼ਿੰਦਗੀ ਖਤਮ ਕਰ ਲਾਂ ਤੇ ਉਹਨੂੰ ਤੁਸੀਂ ਕਹੋ ਵੀ ਲੈ ਤੈਨੂੰ ਆਪਾਂ 20 ਸਾਲ ਹੋਰ ਦਿੰਦੇ ਹਾਂ ਉਹਨੂੰ ਤੇ ਪਹਿਲੀ ਵਿਅਰਥ ਲੱਗ ਰਹੀ ਹੈ ਉਹ ਇਸ ਕਰਕੇ ਲੱਗ ਰਹੀ ਹੈ ਕਿਉਂਕਿ ਉਮੀਦ ਨਹੀਂ ਹੈ ਕੋਈ ਆਸ਼ਾ ਨਹੀਂ ਹੈ ਕੋਈ ਹੈ ਨਾ ਕਹਿੰਦੇ ਜਦੋਂ ਆਪਣਾ ਹਿਟਲਰ ਦੇ ਟਾਈਮ ਦੇ ਉੱਤੇ ਚੈਂਬਰਾਂ 'ਚ ਪਾ ਪਾ ਕੇ ਸਾੜ ਰਹੇ ਸੀ ਨਾ ਜਾਂ ਮਤਲਬ ਗੈਸਾਂ ਦੇ ਨਾਲ ਮਾਰ ਰਹੇ ਸੀ ਜਾਂ ਕਿਸੇ ਵੀ ਤਰੀਕੇ ਦੇ ਨਾਲ ਜੋ ਵੀ ਸੀ ਅਤੇ ਉੱਥੋਂ ਦੇ ਇੱਕ ਕੈਂਪ ਦੀ ਕਹਾਣੀ ਆ ਕਿ ਉਹਨੇ ਇੱਕ ਦਿਨ ਮੇਰੇ ਖਿਆਲ ਡਾਕਟਰ ਵਿਕਟਰ ਹੈ ਸ਼ਾਇਦ ਉਹਦਾ ਨਾਂ ਉਹਨੇ ਉੱਥੋਂ ਦਾ ਜਿਹੜਾ ਇੰਚਾਰਜ ਸੀ ਉਹਨੇ ਡਾਕਟਰ ਵਿਕਟਰ ਨੂੰ ਪੁੱਛਿਆ ਉਹ ਵੀ ਯਹੂਦੀ ਸੀ ਅਤੇ ਉਸੇ ਕੈਂਪ ਦੇ ਵਿੱਚ ਹੀ ਉਹ ਉਹਨੇ ਪੁੱਛਿਆ ਵੀ ਕੁਛ ਵੀ ਨਹੀਂ ਹੋਇਆ ਪਹਿਲਾਂ ਵਰਗਾ ਹੀ ਹਾਲਾਂਕਿ ਖਾਣਾ ਅਤੇ ਉੱਥੇ ਕਹਿੰਦੇ ਵੀ ਬਹੁਤ ਨਿਕੰਮਾ ਹੀ ਦਿੰਦੇ ਸੀ ਵੀ ਬਹੁਤ ਮਤਲਬ ਜਿੰਨੇ ਕੁ ਨਾ ਬਸ ਜੀ ਸਕਣ ਮਾੜਾ ਮੋਟਾ ਕੰਮ ਕਰ ਸਕਣ ਉਹ ਕਹਿੰਦਾ ਵੀ ਕੁਛ ਵੀ ਬਦਲਾਅ ਨਹੀਂ ਕੀਤੇ ਗਏ ਪਰ ਵੇਖਣ ਦੇ ਵਿੱਚ ਆਇਆ ਕਿ ਇਸ ਮਹੀਨੇ ਜਾਂ ਇਸ ਹਫ਼ਤੇ ਬਹੁਤ ਵੱਧ ਮੌਤਾਂ ਹੋਈਆਂ ਅਤੇ ਤੂੰ ਤਾਂ ਮਨੋਵਿਗਿਆਨੀ ਹੈ ਤੂੰ ਮੈਨੂੰ ਪਤਾ ਲੱਗਾ ਵੀ ਤੂੰ ਇਸ ਵਿਸ਼ੇ ਦੇ ਉੱਤੇ ਤੂੰ ਕੰਮ ਕਰਦਾ ਉਹ ਆਈ ਥਿੰਕ ਉਹ ਸੀਗਾ ਆਸਟਰੀਆ ਦਾ ਵੱਡਾ ਤਕੜਾ ਮਨੋਵਿਗਿਆਨੀ ਸੀ ਬਾਅਦ 'ਚ ਉਹਨੇ ਕਿਤਾਬ ਵੀ ਲਿਖੀ ਉਹਨੇ ਅਤੇ ਉਹਨੇ ਤੱਤ ਕੀ ਕੱਢਿਆ ਉਹ ਕਹਿੰਦਾ ਵੀ ਮੈਨੂੰ ਇਹ ਲੱਗਦਾ ਕਿ ਤੂੰ ਜਿਹੜੇ ਟਾਈਮ ਮੈਨੂੰ ਇਹ ਸਵਾਲ ਪੁੱਛ ਰਿਹਾ ਹੈ ਹੁਣੇ ਕ੍ਰਿਸਮਿਸ ਲੰਘ ਕੇ ਗਈ ਆ ਅਤੇ ਕੈਂਪ 'ਚ ਇਹ ਰੌਲਾ ਸੀ ਕਿ ਕ੍ਰਿਸਮਿਸ ਦੇ ਉੱਤੇ ਲੜਾਈ ਵਰਲਡ ਵਾਰ 2 ਖਤਮ ਕਰ ਦਿੱਤੀ ਜਾਊਗੀ ਅਤੇ ਇਹਨਾਂ ਨੂੰ ਇੱਕ ਆਸ਼ਾ ਸੀ ਇਹਨਾਂ ਨੂੰ ਇੱਕ ਉਮੀਦ ਸੀ ਵੀ ਇਹਨਾਂ ਨੂੰ ਆਜ਼ਾਦੀ ਮਿਲ ਜਾਊਗੀ ਇਹ ਬਚ ਜਾਣਗੇ ਇਸ ਜਹਾਨਮ ਤੋਂ ਕਹਿੰਦਾ ਜਿੱਦਣ ਕ੍ਰਿਸਮਿਸ ਲੰਘੀ ਪਤਾ ਲੱਗਾ ਵੀ ਲੜਾਈ ਹਾਲੇ ਤੱਕ ਵੀ ਖਤਮ ਨਹੀਂ ਹੋਈ ਇਹਨਾਂ ਨੇ ਆਖਰੀ ਉਮੀਦ ਵੀ ਛੱਡਤੀ ਇਹ ਮਰ ਗਏ ਉਮੀਦ ਨਹੀਂ ਆ ਜਿੰਨਾ ਚਿਰ ਇਨਸਾਨ ਕੋਲ ਜਿੰਨਾ ਚਿਰ ਆਸ਼ਾ ਨਹੀਂ ਆ ਜਦੋਂ ਉਹਨੂੰ ਇਹੋ ਹੀ ਲੱਗੂਗਾ ਵੀ ਸਾਰਾ ਕੁਛ ਤਾਂ ਮੇਰੀ ਡਨ ਹੋਇਆ ਪਿਆ ਵਾ ਆਲਰੇਡੀ ਡਨ ਹੈ ਹੁਣ ਵਿਆਹ ਸ਼ਾਦੀ ਕੀ ਆ ਇਹੋ ਹੀ ਆ ਕੋਈ ਬੰਦੇ ਇਸੇ ਨੂੰ ਇੱਦਾਂ ਹੀ ਲੈ ਕੇ ਮੰਨ ਲੈਂਦੇ ਆ ਨਾ ਵੀ ਹੁਣ ਤਾਂ ਮਤਲਬ ਸਾਡਾ ਡਨ ਆ ਹੁਣ ਤਾਂ ਆਹ ਆਹ ਔਰਤ ਜਾਂ ਆਹ ਮਰਦ ਹੁਣ ਤਾਂ ਮੇਰੇ ਹੱਥ 'ਚ ਆ ਖਤਮ ਹੋ ਗਈ ਇਸੇ ਕਰਕੇ ਆਪਾਂ ਕਹਿੰਦੇ ਨਾ ਵੀ ਪਹਿਲਾਂ ਇੰਨਾ ਪਿਆਰ ਯਾਰ ਹੁਣ ਕਿੱਥੇ ਗਿਆ ਆਪਾਂ ਉਹਨੂੰ ਅਚੀਵ ਕਰ ਲਿਆ ਉਸ ਚੀਜ਼ ਨੂੰ ਜਿਹੜੀ ਚੀਜ਼ ਨੂੰ ਆਪਾਂ ਅਚੀਵ ਕਰ ਲੈਂਦੇ ਹਾਂ ਉਹਨੂੰ ਪਾਉਣ ਦੀ ਖਵਾਹਿਸ਼ ਉਹਦੀ ਆਸ਼ਾ ਉਮੀਦ ਉਹ ਫਿਰ ਅੱਗੇ ਉਹ ਚੀਜ਼ ਖਤਮ ਹੋ ਜਾਂਦੀ ਹੈ ਅਤੇ ਉਮੀਦ ਤੋਂ ਬਾਅਦ ਇੱਕ ਹੋਰ ਉਮੀਦ ਰਵੇ ਤਾਂ ਬੰਦਾ ਓਨਾ ਹੀ ਲੰਮਾ ਚੱਲਦਾ ਓਨਾ ਉਹ ਸੰਘਰਸ਼ ਜਿੰਨੇ ਦੇ ਵਿੱਚੋਂ ਲੰਘਦਾ ਵਾ ਓਨਾ ਹੀ ਉਹ ਜਾ ਕੇ ਬਾਅਦ ਵਿੱਚ ਇੰਜੋਏ ਕਰਦਾ ਵਾ ਹੁਣ ਆਪਾਂ ਸਾਰੀ ਦੀ ਸਾਰੀ ਜਿਹੜੀ ਕੋਸ਼ਿਸ਼ ਹੈ ਇਨਸਾਨ ਦੀ ਉਹ ਸ਼ਾਇਦ ਇਹ ਆ ਕਿ ਆਪਾਂ ਆਪਣੀ ਜ਼ਿੰਦਗੀ ਨੂੰ ਆਸਾਨ ਕਿੱਦਾਂ ਕਰ ਲਈਏ ਪਰ ਬੇਸਿਕਲੀ ਵੇਖਿਆ ਜਾਵੇ ਤੇ ਆਸਾਨ ਕਰਕੇ ਜ਼ਿੰਦਗੀ ਤੇ ਤੁਹਾਨੂੰ ਹੋਰ ਬੋਰਿੰਗ ਲੱਗਣ ਲੱਗ ਪੈਂਦੀ ਹੈ
4: ਸਹੀ ਗੱਲ
3: ਆਪਾਂ ਕੋਈ ਵੀ ਚੀਜ਼ ਜਦੋਂ ਜਿੰਨੇ ਵੱਡੇ ਸੰਘਰਸ਼ ਦੇ ਵਿੱਚੋਂ ਲੰਘ ਕੇ ਆਪਾਂ ਅਚੀਵ ਕਰਦੇ ਹਾਂ ਮੰਨ ਲਓ ਹੁਣ ਇੱਥੇ ਲੋਕ ਆ ਕੇ ਘਰ ਲੈ ਰਹੇ ਆ PR ਲੈ ਰਹੇ ਆ ਜਿੰਨੇ ਜਿੰਨਾ ਜ਼ਿਆਦਾ ਸੰਘਰਸ਼ ਕੀਤਾ ਵਾ ਜਿੱਦਣ ਉਹ ਅਚੀਵ ਕਰ ਲੈਂਦਾ ਵਾ ਉਦਣ ਤੁਸੀਂ ਉਹਦੇ ਚਿਹਰੇ ਦੀ ਰੰਗਤ ਵੇਖੋ
4: ਸਹੀ ਗੱਲ
3: ਤੇ ਜੇ ਆਪਾਂ ਇਹੋ ਹੀ ਸੋਚਦੇ ਹਾਂ ਕਿਉਂਕਿ ਸਭ ਤੋਂ ਪਹਿਲਾਂ ਸਾਡੀ ਬੇਸਿਕ ਸਮਝ ਹੀ ਗਲਤ ਆ ਵੀ ਆਪਾਂ ਆਪਣੀ ਜ਼ਿੰਦਗੀ ਨੂੰ ਵੱਧ ਤੋਂ ਵੱਧ ਆਸਾਨ ਕਰ ਲਈਏ ਅਸੀਂ ਸੌਖੇ ਹੋ ਜਾਵਾਂਗੇ ਅਸੀਂ ਲੰਮੀ ਜ਼ਿੰਦਗੀ ਜੀਵਾਂਗੇ ਸਾਡੀ ਜ਼ਿੰਦਗੀ ਦੇ ਵਿੱਚੋਂ ਸਾਰੇ ਦੁੱਖ ਖਤਮ ਹੋ ਜਾਣਗੇ ਪਰ ਇੱਦਾਂ ਤਾਂ ਨਹੀਂ ਕਹਿੰਦੇ ਆਪਾਂ ਜਿੰਨੇ ਵੀ ਧਰਮਾਂ ਦੇ ਨਾਲ ਜੁੜੇ ਜਿੰਨੇ ਵੀ ਵੱਡੇ ਵੱਡੇ ਦਾਰਸ਼ਨਿਕ ਨੇ ਇੱਦਾਂ ਤਾਂ ਨਹੀਂ ਕਹਿੰਦੇ ਦੁੱਖ ਤਾਂ ਪਾਰਟ ਆਫ ਆ
4: ਬਿਲਕੁਲ ਠੀਕ
3: ਹੈ ਨਾ ਬੁੱਧ ਵਰਗਿਆਂ ਨੇ ਤੇ ਜ਼ਿੰਦਗੀ ਨੂੰ ਕਹਿ ਦੁੱਖ ਦਿੱਤਾ ਵੀ ਇਹ ਤਾਂ ਹੈ ਹੀ ਦੁੱਖ ਹੈ
4: ਜੀਵਨ ਹੀ ਦੁੱਖ
3: ਵੱਖਰੀ ਗੱਲ ਹੈ ਵੀ ਉਹਦੇ ਅਸਲ ਮੈਨੇ
4: ਹਾਂ ਡਿਫਰੈਂਟ ਹੈ ਜੇ ਤੁਸੀਂ ਹਾਂ
3: ਜੇ ਉਹਨੂੰ ਡੀਕੋਡ ਕਰੋ ਤੇ ਹੋਰ ਬਾਹਰ ਕੁਛ ਉਹ ਇਹੋ ਹੀ ਆ ਸ਼ਾਇਦ ਕਿ ਤੁਸੀਂ ਜਿਹੜਾ ਕਿਉਂਕਿ ਇੱਕ ਤੁਸੀਂ ਜਦੋਂ ਸੁੱਖ ਵੱਲ ਨੂੰ ਵੱਧਦੇ ਹੋ ਤੇ ਤੁਹਾਨੂੰ ਰਾਹ ਦੁੱਖਾਂ ਦੇ ਹੀ ਜਾਣਾ ਪੈਣਾ ਇਸ ਕਰਕੇ ਹੈ ਦੁਖੀ ਆ,
4: ਬਿਲਕੁਲ ਠੀਕ,
3: ਪਰ ਜੇ ਆਪਾਂ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਦੈਨ ਵੱਟ। ਇਸ ਕਰਕੇ ਇਹ ਸਵਾਲ ਬਹੁਤ ਵੱਡਾ ਕਿ ਫਿਰ ਸਾਡੇ ਬੁੱਧੀਜੀਵੀ ਵੀ ਚੇਂਜ ਹੋ ਜਾਣਗੇ, ਸਾਡਾ ਫਿਲੋਸਫਰ ਵੀ ਇਹੋ ਹੀ ਹੋਊਗਾ, ਸਾਡੇ ਧਰਮਾਂ ਦੇ ਵਿੱਚ ਵੀ ਇੰਟਰਫੇਰੈਂਸ ਹੋਊਗੀ। ਅਤੇ ਜੇ ਇੱਕ ਵਾਜਬ ਹੱਦ ਤੱਕ ਹੁੰਦੀ ਆ ਇਹਨਾਂ ਦੇ ਵਿੱਚੋਂ, ਜੋ ਕਿ ਫੇਰ ਖਲਾਰੇ ਵਾਲੀ ਗੱਲ ਹੈ ਵੈਸੇ, ਤੇ ਜੋ ਨਜਾਇਜ਼ ਐਵੇਂ ਮਤਲਬ ਪੁੱਠੇ ਸਿੱਧੇ ਲੋਕਾਂ ਨੂੰ ਭਰਮ ਪਾਉਣ ਵਾਲੇ, ਠੱਗੀਆਂ ਮਾਰਨ ਵਾਲੇ ਕੁਛ ਜਿਹੜੇ ਵਿੱਚ ਵਾੜੇ ਗਈਆਂ ਚੀਜ਼ਾਂ, ਜੇ ਤੇ ਉਹ ਰਿਮੂਵ ਹੋਣ ਤੇ ਦੈਟਸ ਫਾਈਨ।
4: ਸ਼ੁਰੂਆਤ ਉਹਦੇ ਤੋਂ ਹੀ
3: ਹੁੰਦੀਆਂ ਨਹੀਂ,
4: ਐਕਚੁਅਲੀ ਮੈਨੂੰ ਤਾਂ ਲੱਗਦਾ ਸ਼ੁਰੂਆਤ ਹੀ ਉਹਦੇ ਤੋਂ ਹੁੰਦੀ ਹੈ, ਫਿਰ ਬਾਅਦ 'ਚੋਂ ਕਿਉਂਕਿ ਟਰੱਸਟ ਵੀ ਤਾਂ ਜਿੱਤਣਾ ਨਾ।
3: ਮੈਨੂੰ ਤਾਂ ਲੱਗਦਾ ਮੇਰੇ ਇਹ ਵੀ ਕਈ ਵਾਰੀ ਲੱਗਦਾ ਕਿ ਸਭ ਤੋਂ ਵੱਡੇ ਬਜਟ 'ਤੇ ਹੈ ਵੀ ਧਰਮ ਵਾਲਿਆਂ ਕੋਲ ਆ, ਤੇ ਮੈਨੂੰ ਲੱਗਦਾ ਉਹ ਵੀ ਤੇ ਆਪਣੇ ਏਜੰਟ ਬਣਾਉਣਗੇ ਨਾ ਫਿਰ।
4: ਬਿਲਕੁਲ ਬਿਲਕੁਲ ਬਿਲਕੁਲ,
3: ਕਿਉਂ ਇਕੱਲੇ ਉਹੀ ਲੋਕ ਬਣਾਉਣਗੇ ਜਿਹੜੇ ਰੱਬ ਤੋਂ ਦੂਰ ਨੇ।
4: ਐਬਸੋਲੂਟਲੀ ਰਾਈਟ,
3: ਜਿਹਨੂੰ ਆਪਾਂ ਨਾਸਤਿਕ ਕਹਿ ਦਿੰਦੇ ਹਾਂ।
4: ਬਿਲਕੁਲ ਠੀਕ,
3: ਨਾਸਤਿਕ ਕਿਉਂ ਨਾ ਬਣਾਉਣਗੇ।
4: ਸਹੀ ਗੱਲ ਆ,
3: ਸਾਰਾ ਕੁਛ ਹੀ ਲੈਟਸ ਸੀ
4: ਕੀ ਆ,
3: ਜਿੰਨਾ ਸੋਚ ਲਓ ਉਨਾ ਥੋੜ੍ਹਾ,
4: ਜਿੰਨਾ
3: ਸੋਚ ਲਓ ਭਾਈ। ਬਹੁਤ ਲੇਟ ਕਾਲ ਕਰ ਰਹੇ ਹੋ, ਸੋਰੀ, ਅਸੀਂ ਮਤਲਬ ਕਾਫੀ ਵਾਰ ਕਹਿ ਤੇ ਹੁਣ ਨਹੀਂ ਕਾਲ ਲੈ ਹੋਣੀ ਕਿਉਂਕਿ ਹੁਣ ਆਪਾਂ ਆਲਰੇਡੀ ਲੇਟ ਹਾਂ,
4: ਜਾਣਾ ਪੜੇਗਾ।
3: ਹਾਂਜੀ, ਮਾਫੀ ਚਾਹੁੰਦੇ ਹਾਂ। ਕੁਛ ਇੱਕ ਮੈਸੇਜ ਸੀਗੇ ਮੈਂ ਵੇਖ ਰਿਹਾ ਸੀ ਬ੍ਰੇਕ ਦੇ ਦਰਮਿਆਨ, ਉਹ ਆਪਾਂ ਲੈ ਕੇ ਤੇ ਫਿਰ ਆਪਾਂ ਚੱਲਦੇ ਹਾਂ। ਅਤੇ ਆਵਾਜ਼ ਕਹਿੰਦੇ ਕਿ ਲਿਸਨਿੰਗ ਅਨਦਰ ਰਿਪੋਰਟ, ਅਤੇ ਉਹਦੇ ਵਿੱਚ ਮੈਂ ਤਾਂ ਤੱਤ ਭਾਵੀ ਦੱਸ ਦਿੰਦਾ ਕੀ ਆ। ਅਤੇ ਇਹਨਾਂ ਇਹ ਕਹਿੰਦੇ ਵੀ ਉਹਦੇ ਵਿੱਚ ਉਹ ਕਹਿ ਰਹੇ ਸੀ ਕਿ ਚਾਈਨੀਜ਼ ਮਾਡਲ ਜਿਹੜੇ ਨੇ ਉਹ ਬੜੇ ਅਫੋਰਡੇਬਲ ਨੇ, ਸਸਤੇ ਨੇ, ਅਤੇ ਇਸ ਕਰਕੇ ਉਹ ਪ੍ਰੋਫਿਟ ਨਹੀਂ ਸਹੀ ਕਮਾ ਪਾ ਰਹੇ, ਅਤੇ ਇਸ ਵਜ੍ਹਾ ਦੇ ਕਰਕੇ ਇਹ ਸਾਰਾ ਪ੍ਰੋਪਗੰਡਾ ਫੈਲਾਇਆ ਜਾ ਰਿਹਾ ਵਾ ਕਿ ਇਹਦੀ ਜਿਹੜੀ ਸਪੀਡ ਆ ਇਹ ਸਲੋਅ ਕਰ ਦਿੱਤੀ ਜਾਵੇ, ਤਾਂ ਕਿ ਉਹ ਇਨਫ ਸਮਾਂ ਗੇਨ ਕਰ ਸਕਣ, ਉਹਨਾਂ ਦੇ ਬਰਾਬਰ ਪ੍ਰੋਫਿਟ ਦੇ ਵਿੱਚ ਆ ਸਕਣ, ਅੱਗੇ ਲੰਘ ਸਕਣ। ਕੁਛ ਵੀ ਸੱਚ ਆ ਦੁਨੀਆਂ 'ਚ, ਕੁਛ ਵੀ ਮਤਲਬ, ਪਰ ਮੇਰਾ ਪੁਆਇੰਟ ਇਹ ਆ ਵੀ ਜਿਹੜੇ ਮੈਂ ਮੰਨ ਲੈਂਦਾ ਚਲੋ ਜੇ ਸੱਚ ਆ, ਪਰ ਮੇਰੇ ਦਿਮਾਗ 'ਚ ਫਿਰ ਪੁਆਇੰਟ ਇਹ ਆ ਇਸ ਤੋਂ ਬਾਅਦ ਕਿ ਜਿਹੜਾ ਸਾਡੇ ਤੱਕ ਇਨਫੋਰਮੇਸ਼ਨ ਪਹੁੰਚਦੀ ਆ, ਸਾਡੇ ਤੱਕ ਜਿਹੜਾ ਮੀਡੀਆ ਅਪਰੋਚ ਕਰਦਾ ਵਾ, ਕੀ ਉਹ ਚਾਈਨੀਜ਼, ਕੀ ਉਹ ਰਸ਼ੀਅਨ,
4: ਇਹ ਦੇਖਣ ਵਾਲੀ ਗੱਲ ਹੈ ਨਾ।
3: ਕਿਸੇ ਨੇ ਕਹਿ ਦਿੱਤਾ ਅਸੀਂ ਮੰਨ ਲਿਆ, ਪਰ ਜਦੋਂ ਆਪਾਂ ਉਹਨੂੰ ਫਰਦਰ ਤੁਸੀਂ ਆਪਣੀ ਸਮਝ ਦੇ ਨਾਲ ਅਨਾਲਿਸਿਸ ਕਰਦੇ ਹੋ, ਤੇ ਫਿਰ ਮੰਨ ਲਓ ਪ੍ਰੋਪੋਗੰਡਾ ਜਿਹੜਾ ਉਹਨਾਂ ਨੇ ਫੈਲਾਇਆ ਵਾ, ਪਰ ਸਾਡੇ ਤੱਕ ਕਿੱਦਾਂ ਪਹੁੰਚ ਰਿਹਾ ਹੈ? ਅਸੀਂ ਤੇ ਉਹਨਾਂ ਦੀਆਂ ਟਿਕਟੋਕਾਂ ਵੀ ਨਹੀਂ ਵੇਂਦੇ, ਜੇ ਫਿਰ ਵੀ ਪਹੁੰਚ ਰਿਹਾ ਵਾ, ਫਿਰ ਯਾਰ ਫਿਰ ਮੈਂ ਉਹਨਾਂ ਦੀ ਸਮਾਰਟ ਟੈਂਸ ਨੂੰ ਸਲਾਮ ਕਰਦਾ।
4: ਫਿਰ ਮਤਲਬ ਵਾਕਈ
3: ਫਿਰ ਵਾਕਈ ਉਹ ਡਿਜ਼ਰਵ ਕਰਦੇ ਆ,
4: ਵਾਕਈ ਆਪਾਂ ਸਿਸਟਮ 'ਚ ਪੈ ਚੁੱਕੇ, ਜੋ ਸਾਨੂੰ ਲੱਗਦਾ ਸ਼ਾਇਦ ਆਪਾਂ ਸਿਸਟਮ 'ਚ ਹੈਗੇ ਨਹੀਂ, ਬਟ ਵੀ ਆਰ ਸਟਿਲ ਪਾਰਟ ਆਫ ਦੈਟ।
3: ਫਿਰ ਤਾਂ ਵਾਕਈ ਉਹ ਸਲੂਟ ਬੰਦਾ ਉਹਨਾਂ ਨੂੰ, ਫਿਰ ਵੀ ਉਹਨਾਂ ਨੇ ਮਤਲਬ ਮੰਨ ਲਓ ਵੀ
4: ਵਾਇਆ ਕੱਢ ਲਿਆ
3: ਸਾਡੇ ਤੱਕ ਪਹੁੰਚਾ ਦਿੱਤਾ। ਸਤਿ ਸ਼੍ਰੀ ਅਕਾਲ ਜੀ, ਰੁਪਿੰਦਰ ਜੀ ਕਹਿੰਦੇ ਕਿ ਬੜੀ ਵਧੀਆ ਇਨਫੋਰਮੇਸ਼ਨ ਸੀ, ਧੰਨਵਾਦ ਜੀ ਇਸ ਐਪਰੀਸ਼ੀਏਸ਼ਨ ਦੇ ਲਈ। ਹਰਸ਼ਪ੍ਰੀਤ ਬਰਾੜ ਜੀ ਕਹਿੰਦੇ ਕਿ ਬਹੁਤ ਵਧੀਆ ਜੀ ਇਨਫੋਰਮੇਸ਼ਨ, ਅਤੇ ਗਰੋਕ ਬੋਟ ਏਜੰਟ B1। ਤੇ ਆਪਣਾ ਹਰਚੰਦ ਸਿੰਘ ਢਿੱਲੋਂ ਜੀ ਕਹਿੰਦੇ ਨੇ ਵੀ ਕੁੱਤਾ ਸੌਂਦਾ ਪੂਛ ਮਾਰ ਕੇ,
4: ਭੁੱਲ ਹੀ ਗਿਆ ਮੈਂ
3: ਆਹ ਭਾਈ ਇਹਨੂੰ ਪੁੱਛਣਾ ਯਾਰ ਕੁੱਤਾ ਕਿੱਦਾਂ ਸੌਂਦਾ, ਪਰ ਇਹ ਨਹੀਂ ਦੱਸ ਸਕਦਾ, ਇਹ ਨਹੀਂ ਦੱਸ ਸਕਦਾ
4: ਆਪਾਂ, ਇਹ ਵੀ ਪੁੱਛਾਂਗੇ। ਹਾਂ ਸਹੀ ਗੱਲ ਆ, ਉਹ ਫਿਰ ਜਾ ਕੇ ਪੁੱਛਦੇ
3: ਤੱਕ ਦੱਸੂਂਦਾ। ਹਾਂ ਠੀਕ ਹੈ, ਰੱਬ ਕਰੇ ਕਹਿੰਦੇ ਕਿ ਲਾਲ ਜੀ ਤੇਰਾ ਹਰ ਦਿਨ ਖਾਸ ਹੋਵੇ, ਚਿਹਰੇ ਤੇ ਮੁਸਕਾਨ ਤੇ ਖੁਸ਼ੀਆਂ ਦਾ ਵਾਸ ਹੋਵੇ, ਤੇ ਨਾਮ ਵਾਂਗੂ ਜ਼ਿੰਦਗੀ ਦੇ ਵਿੱਚ ਰੰਗ ਲਾਲ ਭਰ ਜਾਣ, ਤੇ ਜੇਬ ਦੇ ਵਿੱਚ ਪੈਸੇ ਤੇ ਦਿਲ ਵਿੱਚ ਚਾਹ ਨਾ ਘੱਟ ਜਾਣ, ਉਮਰ ਭਾਵੇਂ ਵੱਧ ਜਾਵੇ ਪਰ ਦਿਲ ਰਹੇ ਜਵਾਨ, ਦੋਸਤਾਂ ਦੀ ਟੋਲੀ ਦੇ ਵਿੱਚ ਤੂੰ ਹੀ ਹੈ ਸਾਡੀ ਸ਼ਾਨ, ਜਨਮ ਦਿਨ ਦੀਆਂ ਮੁਬਾਰਕਾਂ ਹੈ ਮਨ ਸਾਹਿਬ ਭੇਜ ਰਹੇ। ਮਨ ਸਾਹਿਬ ਦਾ ਸ਼ਾਇਰ ਬਹੁਤ ਜਾਗਿਆ ਅੱਜ ਕੱਲ੍ਹ,
4: ਆਈ ਲਵ ਹਿਮ, ਬਿਊਟੀਫੁਲ ਸ਼ਾਇਰ, ਬਿਊਟੀਫੁਲ ਫੋਟੋਗ੍ਰਾਫਰ ਆਲਸੋ।
3: ਜਿਹੜੇ ਕੰਧਾਂ ਤੋਂ ਫੋਟੋ
4: ਖਿੱਚਦੇ ਕਰਾਈ ਹੋਈ ਆ,
3: ਕੰਧ ਉੱਤੇ ਰੱਖ ਕੈਮਰਾ। ਲੱਕੀ ਆਸੀ ਜੀ ਕਹਿੰਦੇ ਨੇ ਕਿ ਚਿੱਟਾ ਕਬੂਤਰ ਬਨੇਰੇ ਤੇ ਹੋ ਗਿਆ, ਚਿੱਟਾ ਕਬੂਤਰ ਬਨੇਰੇ ਤੇ ਹੋ ਗਿਆ, ਚਿੱਟਾ ਕਬੂਤਰ ਬਨੇਰੇ ਤੇ ਪਾਸੇ ਹੋ ਕੇ ਲੰਘ ਸੋਹਣੀਏ, ਵਿੱਠ ਕਰ ਦੂਗਾ ਤੇਰੇ ਤੇ।
4: ਹੁਣ ਬੋਲੇ ਕਲੌਡ ਕੁਛ,
3: ਇਹ ਸਾਨੂੰ ਲੱਕੀ ਆਸੀ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਲਿਸਨਰਸ ਨੂੰ,
4: ਥੈਂਕ ਯੂ, ਤੇ
3: ਨੰਦਾ ਪਰਿਵਾਰ ਵੱਲੋਂ ਤੇ ਬਹੁਤ ਧੰਨਵਾਦ ਜੀ ਤੁਹਾਡਾ, ਕਰਮ ਜੀ ਬਹੁਤ ਧੰਨਵਾਦ ਤੁਹਾਡਾ। ਤੇ ਅੱਜ ਦਾ ਰੇਟ ਜਿਹੜਾ 184 ਹੋ ਗਿਆ ਜੀ, ਵੀ ਸੋਨਾ ਥੋੜ੍ਹਾ ਜਿਹਾ ਥੱਲੇ ਆ ਗਿਆ ਜੀ। ਗੁਰਜੀਤ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਬੱਚੇ ਖੇਡ ਰਹੇ ਨੇ ਹੋਲੀ, ਧੰਨਵਾਦ ਤੁਸੀਂ ਸਾਡੇ ਨਾਲ ਫੋਟੋਆਂ ਸਾਂਝੀਆਂ ਕੀਤੀਆਂ। ਤੇ ਸੈਮੀ ਸਾਹਿਬ ਨੇ ਤੇ ਆਲਰੇਡੀ ਲੱਭ ਲਿਆ ਜਿਹੜੀ ਅਸੀਂ ਚੀਜ਼ ਕਹਿ ਰਹੇ ਹਾਂ, ਇਹਨਾਂ ਨੇ ਆਲਰੇਡੀ ਪੁੱਛ ਲਿਆ AI ਨੂੰ। ਕੁੱਤੇ ਦੇ ਸੌਣ ਦਾ ਤਰੀਕਾ ਵੀ ਕਿਸੇ ਡਰਾਮੇ ਤੋਂ ਘੱਟ ਨਹੀਂ, AI ਕਹਿ ਰਹੀ ਹੈ ਜੈਮਨੀ।
4: ਅੱਛਾ,
3: ਕੁੱਤੇ ਦੇ ਸੌਣ ਦਾ ਤਰੀਕਾ ਵੀ ਕਿਸੇ ਡਰਾਮੇ ਤੋਂ ਘੱਟ ਨਹੀਂ ਹੁੰਦਾ, ਜੇ ਤੁਸੀਂ ਉਹਨਾਂ ਨੂੰ ਧਿਆਨ ਦੇ ਨਾਲ ਦੇਖੋ ਤਾਂ ਲੱਗਦਾ ਹੈ ਜਿਵੇਂ ਉਹ ਨੀਂਦ ਵਿੱਚ ਵੀ ਕੋਈ ਓਲੰਪਿਕਸ ਮੈਡਲ ਜਿੱਤਣ ਦੀ ਤਿਆਰੀ ਕਰ ਰਹੇ ਹੋਣ। ਓਕੇ, ਨੰਬਰ 1 ਜਲੇਬੀ ਪੋਜ਼। ਕੁੱਤਾ ਆਪਣੇ ਆਪ ਨੂੰ ਇੰਨਾ ਗੋਲ ਮਟੋਲ ਕਰ ਲੈਂਦਾ ਹੈ ਕਿ ਜਿਵੇਂ ਗਰਮਾ ਗਰਮ ਜਲੇਬੀ ਹੋਵੇ। ਪੂਛ ਨੱਕ 'ਤੇ ਰੱਖ ਕੇ ਸੌਂਦੇ ਹਨ ਜਿਵੇਂ ਕਹਿ ਰਹੇ ਹੋਣ ਕਿਰਪਾ ਕਰਕੇ ਮੈਨੂੰ ਪਰੇਸ਼ਾਨ ਨਾ ਕੀਤਾ ਜਾਵੇ, ਮੈਂ ਆਪਣੀ ਗਰਮੀ ਆਪ ਹੀ ਬਣਾ ਰਹੀ ਹਾਂ। ਤੇ ਸੁਪਰਮੈਨ ਪੋਜ਼, ਛਾਤੀ ਲੱਗੀ ਥੱਲੇ, ਅਗਲੀਆਂ ਲੱਤਾਂ ਅੱਗੇ ਤੇ ਪਿਛਲੀਆਂ ਲੱਤਾਂ ਪਿੱਛੇ। ਲੱਗਦਾ ਹੈ ਹੁਣੇ ਹੁਣੇ ਅਸਮਾਨ ਤੋਂ ਡਿੱਗਦੇ ਹੋਏ ਹੇਠਾਂ ਉੱਡਦੇ ਹੋਏ ਹੇਠਾਂ ਡਿੱਗੇ ਹਨ ਤੇ ਲੈਂਡਿੰਗ ਕਰਦੇ ਕਰਦੇ ਹੀ ਸੌਂ ਗਏ। ਮੈਂ ਤਾਂ ਲੁੱਟਿਆ ਗਿਆ ਪੋਜ਼।
4: ਵਾਹ,
3: ਇਹ ਹੁੰਦਾ ਹੈ ਪਿੱਠ ਭਾਰ। ਓਕੇ, ਚਾਰੇ ਲੱਤਾਂ ਹਵਾ ਦੇ ਵਿੱਚ, ਪੇਟ ਅਸਮਾਨ ਵੱਲ। ਇਹ ਪੋਜ਼ ਦੇਖ ਕੇ ਲੱਗਦਾ ਹੈ ਜਿਵੇਂ ਕੁੱਤੇ ਨੇ ਦੁਨੀਆ ਦੀ ਸਾਰੀ ਚਿੰਤਾ ਛੱਡ ਦਿੱਤੀ ਹੋਵੇ ਤੇ ਕਹਿ ਰਿਹਾ ਹੈ ਮੇਰਾ ਕੋਈ ਕੁਛ ਨਹੀਂ ਵਿਗਾੜ ਸਕਦਾ, ਬਿਜਲੀ ਦਾ ਬਿੱਲ ਤਾਂ ਮੈਂ ਭਰਨਾ ਨਹੀਂ, ਮੈਂ ਤਾਂ ਇੱਦਾਂ ਹੀ ਸੌਂ, ਕਰ ਲਓ ਜੋ ਕਰਨਾ।
4: ਵਾਹ, ਇਸੇ ਨਾਲ ਮੈਂ ਕਹੂੰਗਾ ਗਾਇਜ਼ ਕਿ ਵਾਕਈ ਏ ਆਈ ਜਿੱਤਦੀ ਹੈ, ਠੀਕ ਹੈ, ਅਸੀਂ ਬਹੁਤ ਛੇਤੀ ਗੁਲਾਮ ਹੋਣ ਜਾ ਰਹੇ ਹਾਂ, ਬਟ ਯੂ ਗਾਇਜ਼ ਵਿਲ ਇੰਜੋਏ।
3: ਪਰ ਇਹਦੇ ਤੋਂ ਇੱਕ ਚੀਜ਼ ਤੁਸੀਂ ਵੇਖੋ, ਹੁਣ ਮੈਂ ਸਰਚ ਮਾਰੂੰਗਾ ਤੇ ਇਹਦਾ ਰਿਜ਼ਲਟ ਕੁਛ ਵੱਖਰਾ ਹੋਣਾ। ਹਾਂ
4: ਬਿਲਕੁਲ,
3: ਇਹ ਤੁਸੀਂ ਵੇਖੋ ਵੀ ਸਰਚ ਮਾਰਨ ਵਾਲਾ ਬੰਦੇ ਦੀ ਕਿੱਦਾਂ ਦੀ ਬਿਰਤੀ ਉਹਨੇ ਨੋਟ ਕੀਤੀ ਹੈ ਤੇ ਸਹੀਦਾਂ ਦੇ ਆਨਸਰ ਦੇ ਰਿਹਾ,
4: ਉਹਦਾ ਦੇ ਆਨਸਰ ਦਿੰਦਾ। ਵਾਕਈ
3: ਇਹ ਆ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਖਾਸੀਅਤ, ਇਹ ਸਾਡੀ ਖਾਸੀਅਤ ਵੀ ਹੈਗੀ ਆ, ਅਸੀਂ ਇੱਦਾਂ ਹੀ ਜੱਜ ਕਰ ਦਿੰਦੇ
4: ਹਾਂ।
3: ਥੈਂਕ ਯੂ ਗੁਰਸੇਵਕ ਜੀ, ਕਹਿੰਦੇ ਇੱਕ ਵਧੀਆ ਜਾਣਕਾਰੀ ਕੁਲਵੰਤ ਜੀ, ਕਹਿੰਦੇ ਕਿ ਸਤਿ ਸ਼੍ਰੀ ਅਕਾਲ ਵੀਰੇ। ਕਿਤਾਬ ਕਹਾਣੀ ਵੀਰੇ, ਤੁਸੀਂ ਹਰੇਕ ਕਹਾਣੀ ਖਤਮ ਹੋਣ ਤੋਂ ਬਾਅਦ ਕਿਸੇ ਰੈਲੀਵੈਂਟ ਗੀਤ ਦੀ ਲਾਈਨ ਪਾ ਦਿਓ ਤਾਂ ਕਹਾਣੀ ਇੱਕ ਦੂਸਰੇ ਤੋਂ ਵੱਖਰੀ ਹੋ ਜਾਊਗੀ, ਕਿਉਂਕਿ ਕਈ ਵਾਰ ਕਹਾਣੀਆਂ ਨਾਲ ਹੀ ਚੱਲ ਪੈਂਦੀਆਂ ਨੇ। ਅਤੇ ਤੁਸੀਂ ਮੈਨੂੰ ਲੱਗਦਾ ਹੁਣ ਰੀਸੈਂਟ ਨਹੀਂ ਸੁਣਿਆ ਜਾਂ ਫਿਰ ਮੈਂ ਨਹੀਂ ਸੁਣਿਆ, ਅਤੇ
4: ਇਹ ਵੀ ਦੇਖਾਂਗੇ, ਇਹ ਵੀ ਚੈੱਕ ਕਰਾਂਗੇ,
3: ਕਿਉਂਕਿ ਮੈਂ ਕੱਲ੍ਹ ਟਰਾਈ ਕੀਤਾ ਸੀ, ਕੱਲ੍ਹ ਗਾਣਾ ਆਇਆ ਸੀ ਨਾਲ, ਪਰ ਹੋ ਸਕਦਾ ਵੀ ਹਰ ਇੱਕ ਥਾਂ ਦੇ ਉੱਤੇ ਨਾ ਹੋਵੇ। ਅਤੇ ਬਾਕੀ ਕਹਿੰਦੇ ਜਿਵੇਂ ਤੁਹਾਨੂੰ ਠੀਕ ਲੱਗੇ, ਬਹੁਤ ਵਧੀਆ ਲੱਗਦਾ ਕਹਾਣੀਆਂ ਸੁਣ ਕੇ, ਅਤੇ ਜਦੋਂ ਵੀ ਕੋਈ ਲਾਈਵ ਪ੍ਰੋਗਰਾਮ ਨਹੀਂ ਚੱਲਦਾ ਹੁੰਦਾ ਤਾਂ ਕਹਾਣੀਆਂ ਸੁਣ ਲਈਦੀਆਂ ਨੇ, ਹੱਸਦੇ ਰਹੋ। ਧੰਨਵਾਦ ਅਤੇ ਮਿਹਰਬਾਨੀ ਤੁਹਾਡੀ, ਤੁਸੀਂ ਇਹ ਗੁਜ਼ਾਰਿਸ਼ ਕਬੂਲ ਕੀਤੀ ਅਤੇ ਸਾਨੂੰ ਤੁਸੀਂ ਫੀਡਬੈਕ ਭੇਜੀ। ਰਜਿੰਦਰ ਬਾਬਾ ਜੀ ਵੀ ਜਨਮਦਿਨ ਦੀਆਂ ਮੁਬਾਰਕਾਂ ਭੇਜਦੇ ਨੇ। ਜਤਿੰਦਰ ਪਾਲ ਜੀ ਕਹਿੰਦੇ ਇੱਕ ਹੈਪੀ ਬਰਥਡੇ ਲਾਲ ਜੀ। ਸੋਨੂੰ ਚਾਹਲ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਗੁਰਜੀਤ ਗਿੱਲ ਜੀ ਧੰਨਵਾਦ ਤੁਹਾਡਾ, ਅਤੇ ਆਪਣਾ ਇੱਕ ਪੁਰਾਣੇ ਮੈਸੇਜ ਦਾ ਆਨਸਰ ਲੱਗਦਾ ਮੈਨੂੰ ਪਤਾ ਨਹੀਂ ਲੱਗਾ। ਅਤੇ ਮੰਗਤ ਸਿੰਘ ਜੀ ਵੀ ਸਤਿ ਸ਼੍ਰੀ ਅਕਾਲ, ਤੁਹਾਡਾ ਮੈਸੇਜ ਪੜ੍ਹ ਕੇ ਵਧੀਆ ਲੱਗਾ ਜੀ, ਧੰਨਵਾਦ ਤੁਹਾਡਾ ਇਹ ਮਾਨਤਾ ਦੇਣ ਦੇ ਲਈ। ਅਤੇ ਵੈਸੇ ਇਹੋ ਜਿਹੀ ਗੱਲ ਕੋਈ ਨਹੀਂ, ਅੱਜ ਕੱਲ੍ਹ ਦੁਨੀਆ ਭਰ ਦਾ ਗਿਆਨ ਜਿੱਥੋਂ ਮਰਜ਼ੀ ਪੜ੍ਹ ਕੇ ਅੱਧੇ ਘੰਟੇ 'ਚ ਤਾਂ ਤੁਸੀਂ ਦੱਸ ਦਿਓ, ਅਤੇ ਸਾਡੇ ਵਰਗੇ ਫਿਰ ਗੁਣੀ ਗਿਆਨੀ ਅਖਵਾ ਲੈਂਦੇ, ਸਿਰਫ ਇੰਨਾ ਕੁ ਫਰਕ ਹੈ। ਅਤੇ ਦਿਆ ਜੀ ਦਾ ਮੈਸੇਜ ਪੜ੍ਹ ਕੇ ਫਿਰ ਆਪਾਂ ਇਜਾਜ਼ਤ ਲੈਂਦੇ ਹਾਂ। ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਕਹੋ ਸਤਿ ਸ਼੍ਰੀ ਅਕਾਲ,
4: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਮੈਂ ਕਿਹਾ ਨਹੀਂ ਅੱਗੇ ਵੜੂੰਗੇ ਯਾਰ, ਸੋਰੀ।
3: ਬਹੁਤ ਵਧੀਆ ਵਿਸ਼ਾ ਜੀ ਅੱਜ ਦਾ। ਅਤੇ ਕਹਿੰਦੇ ਅਖੀਰ ਵਿੱਚ ਇਹ ਕਹਿਣਾ ਚਾਹੁੰਦਾ ਕਿ ਏ ਆਈ ਦੀ ਆਮਦ ਪਹਿਲਾਂ ਨੌਕਰੀਆਂ ਅਤੇ ਫਿਰ ਬੰਦਿਆਂ ਨੂੰ ਵਿਹਲਾ ਕਰ ਦੇਵੇਗੀ, ਪਰ ਵਿਹਲੇ ਹੋਏ ਬੰਦਿਆਂ ਦੇ ਕੋਲ ਆਹਰ ਕੀ ਹੋਵੇਗਾ, ਆਪਸ ਵਿੱਚ ਲੜਾਈ ਝਗੜੇ ਵੱਧ ਸਕਦੇ ਹਨ, ਬਹੁਤ ਮੁਲਕ ਜਿਹੜੇ ਖਾਨਾ ਜੰਗੀ ਵੱਲ ਨੂੰ ਵੱਧ ਸਕਦੇ ਹਨ, ਆਲਰੇਡੀ ਵਧੇ ਪਏ ਨੇ ਜੀ। ਸਰਮਾਏਦਾਰ ਯਾਨੀ ਕਿ ਬਿਜ਼ਨਸਮੈਨ ਮੁਨਾਫਾ ਬਾਜ਼ੀ ਦੀ ਦੌੜ ਦੇ ਵਿੱਚ ਸ਼ਾਮਿਲ ਹੋ ਕੇ ਏ ਆਈ ਬਣਾ ਬੈਠਾ, ਪਰ ਏ ਆਈ ਕੰਜ਼ਿਊਮਰ ਕਿੱਥੋਂ ਪੈਦਾ ਕਰੇਗੀ, ਕਿਉਂਕਿ ਬੰਦਿਆਂ ਕੋਲ ਤੇ ਹੌਲੀ ਹੌਲੀ ਪਰਚੇਜ਼ਿੰਗ ਪਾਵਰ ਘੱਟ ਰਹੀ ਹੈ। ਬਿਲਕੁਲ ਵਾਜਬ, ਕਿਸੇ ਦਿਨ ਏ ਆਈ ਨੂੰ ਗਿਆਨ ਹੋ ਜਾਣਾ ਹੈ ਕਿ ਇਨਸਾਨ ਉਸੇ ਧਰਤੀ ਦੇ ਲਈ ਖਤਰਾ ਹੈ ਜਿਸ ਧਰਤੀ ਦੇ ਉੱਤੇ ਏ ਆਈ ਦੀ ਹੋਂਦ ਵੀ ਹੈ, ਸੋ ਆਪਣੀ ਹੋਂਦ ਬਚਾਉਣ ਦੇ ਲਈ ਏ ਆਈ ਕੀ ਕਰੇਗੀ, ਇਹ ਤਾਂ ਕੋਈ ਧਰਮ ਵੀ ਨਹੀਂ ਮੰਨਦੀ। ਮੱਛੀ ਦੀ ਫਿਤਰਤ ਹੈ ਕਿ ਪੱਥਰ ਚੱਟ ਕੇ ਮੁੜਦੀ ਹੈ, ਪਰ ਏ ਆਈ ਉਹ ਪੱਥਰ ਹੈ ਜਿਸਨੇ ਮੱਛੀ ਨੂੰ ਵਾਪਸ ਮੁੜਨ ਨਹੀਂ ਦੇਣਾ, ਕਿਉਂਕਿ ਇਹ ਪੱਥਰ ਮੱਛੀ ਤੋਂ ਜ਼ਿਆਦਾ ਚਲਾਕ ਅਤੇ ਜ਼ਿਆਦਾ ਰਿਸੋਰਸਫੁੱਲ ਹਨ। ਜਿਸ ਦਿਨ ਏ ਆਈ ਦੇ ਹੱਥ ਸਾਰਾ ਕੰਟਰੋਲ ਆ ਗਿਆ, ਉਸ ਦਿਨ ਇਨਸਾਨ ਨੂੰ ਆਪਣੀ ਹੋਣ ਦੇ ਉੱਤੇ ਤਰਸ ਆਉਣਾ ਸ਼ੁਰੂ ਹੋ ਜਾਣਾ। ਇਹ ਤੋਂ ਸ਼ੁਰੂਆਤ ਹੈ, ਰੋਤਾ ਹੈ ਕਿਆ, ਆਗੇ ਆਗੇ ਦੇਖੀਏ, ਹੋਤਾ ਹੈ ਕਿਆ, ਹੋਤਾ ਹੈ ਕਿਆ। ਧੰਨਵਾਦ ਤੁਹਾਡਾ ਦਿਆ ਜੀ, ਬਹੁਤ ਸੋਹਣਾ ਪਿਆਰਾ ਮੈਸੇਜ ਹਰ ਵਾਰ ਦੀ ਤਰ੍ਹਾਂ। ਅਤੇ ਬਿਲਕੁਲ ਕੁਛ ਇੱਕ ਲੋਕਾਂ ਦੇ ਜਿਹੜੇ ਖਦਸ਼ੇ ਨੇ ਉਹਨਾਂ ਨੂੰ ਆਪਾਂ ਬਿਲਕੁਲ ਦਰਕਨਾਰ ਨਹੀਂ ਕਰ ਸਕਦੇ, ਕਿਉਂਕਿ ਇੱਥੋਂ ਤੱਕ ਵੀ ਕਈਆਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਮੰਨ ਲਓ 100 ਦੇਸ਼ ਆਪਾਂ ਨੂੰ ਨਾਂ ਨਹੀਂ ਲੈਂਦੇ, ਕੋਈ ਦੇਸ਼ ਜਿਹਨੇ ਏ ਆਈ ਜਿਹੜਾ ਵਾ ਉਹ ਐਡਵਾਂਸ ਲੈਵਲ ਦਾ ਜੋ ਵੀ ਨਾਂ ਦੇ ਲੋ ਉਹਨੂੰ, ਉਹ ਇੱਕ ਇੱਦਾਂ ਦਾ ਬਣਾ ਲਿਆ ਵਾ ਜਿਹਨੂੰ ਇਹ ਕਮਾਂਡ ਦੇ ਦਿੱਤੀ ਵੀ ਜੇ ਕਰ ਕੋਈ ਸਾਡੇ ਵੱਲ ਨੂੰ ਆਵੇ ਤੇ ਤੂੰ ਆਹ ਚੀਜ਼ ਚਲਾ ਦੇਣੀ।
4: ਬਿਲਕੁਲ ਠੀਕ,
3: ਉਸ ਸਮੇਂ ਕਹਿ ਲਓ ਕਿ ਇਨਸਾਨ ਦੇ ਹੱਥੋਂ ਉਹ ਚੀਜ਼ ਨਿਕਲ ਚੁੱਕੀ ਹੋਵੇ, ਹੋ ਸਕਦਾ ਉਹ ਜਿਹੜੀ ਚੀਜ਼ ਚਲਾਉਣ ਵਾਲੀ ਉਹ ਪਰਮਾਣੂ ਜਾਂ ਫਿਰ ਉਸ ਤੋਂ ਵੀ ਕੁਛ ਹੋਰ ਖਤਰਨਾਕ ਹੋਵੇ, ਤੇ ਉਹ ਫਿਰ ਇੱਕ ਤਰ੍ਹਾਂ ਦੇ ਨਾਲ ਆਪਾਂ ਉਹਨੂੰ ਕਮਾਂਡ ਦੇ ਦਿੱਤੀ ਕਿੱਥੋਂ ਕਿਹਨੂੰ ਕਿੱਦਾਂ ਵਾਈਪ ਆਊਟ ਕਰਨਾ, ਕਿੱਦਾਂ ਖਤਮ ਕਰਨਾ। ਜੇ ਇੱਦਾਂ ਦੀਆਂ ਕਮਾਂਡਾਂ ਵੀ ਕਿਤੇ ਇਨਸਾਨ 'ਤੇ ਬੈਠਾ, ਜੋ ਕਿ ਆਪਾਂ ਵੇਖਦੇ ਹਾਂ ਇਨਸਾਨੀ ਇਤਿਹਾਸ ਦੇ ਵਿੱਚ ਇੱਦਾਂ ਦੇ ਬਲੰਡਰ ਇਨਸਾਨ ਨੇ ਕੀਤੇ ਆ, ਹਥਿਆਰ ਬਣਾਉਣਾ ਇੱਕ ਉਹੀ ਬਲੰਡਰ ਆ।
4: ਬਿਲਕੁਲ ਠੀਕ,
3: ਠੀਕ ਆ। ਉਸ ਤੋਂ ਬਾਅਦ ਹਥਿਆਰ ਬਣਾ ਕੇ, ਤੋਪਾਂ ਬਣਾ ਕੇ, ਮਿਜ਼ਾਈਲਾਂ ਬਣਾ ਕੇ ਸਬਰ ਨਹੀਂ ਆਇਆ, ਫਿਰ ਪਰਮਾਣੂ ਹਥਿਆਰ ਬਣਾ ਕੇ ਉਹਨੇ ਆਪਣੇ ਚਾਅ ਪੂਰੇ ਕੀਤੇ, ਤੇ ਉਹਦੀ ਆਪਾਂ ਹੁਣ ਭੁਗਤ ਰਹੇ ਹਾਂ ਇਸ ਟਾਈਮ ਦੇ ਉੱਤੇ, ਹਰ ਇੱਕ ਚੀਜ਼ ਆਪਾਂ ਭੁਗਤ ਰਹੇ ਹਾਂ। ਸੋ ਇੱਦਾਂ ਦਾ ਹੋਰ ਪਤਾ ਨਹੀਂ ਕਿੰਨਾ ਕੁਛ ਕਿੱਦਾਂ, ਕਿਉਂਕਿ ਹਰ ਇੱਕ ਇਨਸਾਨ ਇਨਸਾਨੀਅਤ ਬਾਰੇ ਚੰਗਾ ਨਹੀਂ ਸੋਚਦਾ, ਹਰ ਇੱਕ ਬੁਰਾ ਨਹੀਂ ਸੋਚਦਾ। ਸੋ ਇਸ ਵਜ੍ਹਾ ਦੇ ਕਰਕੇ ਆਪਾਂ ਇਹ ਨਹੀਂ ਕਹਿ ਸਕਦੇ, ਕਿਉਂਕਿ ਜਿਹੜੀ ਸੋਚ ਆ ਉਹ ਤਾਂ ਫਿਰ ਅੱਗੇ ਹਰ ਇੱਕ ਤਰ੍ਹਾਂ ਦੀ ਜਾ ਰਹੀ ਹੈ।
4: ਬਿਲਕੁਲ ਠੀਕ,
3: ਹਰ ਇੱਕ ਤਰ੍ਹਾਂ ਦੀ ਸੋਚ ਨੇ ਅੱਗੇ ਤੋਂ ਅੱਗੇ ਡਿਵੈਲਪ ਹੋਣਾ।
4: ਕਿਸੇ ਨੂੰ ਕੋਈ ਕਿਸੇ ਨੂੰ ਵੀ ਇਹ ਨਹੀਂ ਲੱਗਦਾ ਕਿ ਮੈਂ ਗਲਤ ਹਾਂ,
3: ਜਿਹਨੂੰ ਤੁਸੀਂ ਸ਼ਤਾਨ ਕਹਿ ਦਿੰਦੇ ਹੋ, ਜਿਹਨੂੰ ਤੁਸੀਂ ਰੱਬ ਕਹਿ ਦਿੰਦੇ ਹੋ, ਜਿਹੜਾ ਕਿਲਵਿਸ਼ ਆ, ਜਿਹੜਾ ਸ਼ਕਤੀਮਾਨ ਆ।
4: ਮੈਂ 2 ਸੈਕਿੰਡ ਲਈ ਮੈਂ ਕਿਹਾ ਯਾਰ ਕਿਲਵਿਸ਼ ਕਿੱਥੋਂ ਆ ਗਿਆ ਧਰਮ ਦੇ ਅੰਦਰ, ਵਾਹ
3: ਉਹ ਤਾਂ ਫਿਰ
4: ਨਹੀਂ ਨਹੀਂ ਠੀਕ ਹੈ, ਜੈਨੂਨ ਗੱਲ ਹੈ, ਜੈਨੂਨ ਗੱਲ ਹੈ।
3: ਹਾਂ ਤਾਂ ਬਾਕੀ ਉਹੀ ਗੱਲ ਵੀ ਜਦੋਂ ਇਨਸਾਨ ਨੇ ਯਾਰ ਵਿਹਲੇ ਹੋ ਕੇ ਕਰਨਾ ਕੀ, ਇਨਸਾਨ ਨੇ ਪਹਿਲਾਂ ਤਾਂ ਮੈਨੂੰ ਨਹੀਂ ਇਹ ਨਹੀਂ ਸਮਝ ਆਉਂਦੀ ਹੈ ਨਾ, ਇਨਸਾਨ ਤਾਂ ਬਣਿਆ ਹੀ ਇਸੇ ਲਈ ਆ ਵੀ ਉਹ ਤੁਰਿਆ ਰਹੇ, ਪਰ ਅੱਜ ਕੱਲ੍ਹ ਇੱਕ ਚੀਜ਼ ਦੀ ਹੋੜ ਸਾਡੇ ਸਾਰਿਆਂ ਦੇ ਉੱਤੇ ਆ ਵੀ ਆਪਾਂ ਵਿਹਲੇ ਹੋ ਜਾਈਏ, ਕਿਸੇ ਤਰ੍ਹਾਂ ਵਿਹਲੇ ਹੋ ਜਾਈਏ,
4: ਟਾਈਮ ਇਜ਼ ਦ ਨਿਊ ਕਰੰਸੀ,
3: ਕਿਸੇ ਤਰ੍ਹਾਂ ਹੀ ਆਪਾਂ ਵਿਹਲੇ ਹੋ ਜਾਈਏ। ਸੋ ਉਹ ਸਾਰੀ ਚੀਜ਼ ਜਿਹੜੀ ਇਸ ਟਾਈਮ ਦੇ ਉੱਤੇ ਤੁਹਾਨੂੰ ਜ਼ਰੂਰ ਸੋਚਣ ਲਈ ਮਜਬੂਰ ਕਰਦੀ ਆ, ਪਰ ਤੁਹਾਡੇ ਕੋਲ ਸੋਚਣ ਦਾ ਵਿਹਲ ਨਹੀਂ ਆ, ਇਹ ਵੀ ਨਾਲ ਆ। ਆਪਾਂ ਸਾਰੇ ਹਾਂ, ਆਪਾਂ ਹੁਣ
4: ਡਿਸਟਰੈਕਟਡ ਤਾਂ ਹੈ ਅਸੀਂ,
3: ਹਾਂ ਆਪਾਂ ਹੁਣ ਇੰਨਾ ਨਹੀਂ ਸੋਚਦੇ ਜਿੰਨਾ ਪਹਿਲਾਂ ਸੋਚਦੇ ਹਾਂ, ਆਪਾਂ ਹੁਣ ਸਿਰਫ ਕਹਿਣ ਨੂੰ ਆਪਾਂ ਬਹੁਤ ਸੋਚਦੇ ਹਾਂ, ਆਪਾਂ ਕਹਿੰਦੇ ਹਾਂ ਵੀ ਮਨ 'ਚ ਖਿਆਲ ਜੇ ਬੜੇ ਆਉਂਦੇ ਰਹਿੰਦੇ ਆ, ਨੈਗੇਟਿਵਿਟੀ ਜੀ ਬੜੀ ਚੱਲਦੀ ਰਹਿੰਦੀ ਆ, ਬੇਸਿਕਲੀ ਉਹ ਖਿਆਲ ਨਹੀਂ ਆ, ਉਹ ਉਲਝਣ ਜੀ ਆ ਜਿਹੜੀ ਆਪਾਂ ਬਹੁਤ ਸਾਰਾ ਕੁਛ ਵੇਖ ਵੇਖ ਕੇ ਆਪਣੇ ਅੰਦਰ ਪੈਦਾ ਕਰ ਲਈ ਆ। ਇੱਕ ਸਮਾਂ ਸੀ ਜਦੋਂ ਆਪਾਂ ਵਿਹਲੇ ਹੁੰਦੇ ਹਾਂ ਤੇ ਦਿਮਾਗ ਦੇ ਵਿੱਚ ਕੁਛ ਨਾ ਕੁਛ ਚੱਲਦਾ ਸੀ, ਤੇ ਉਹ ਚੱਲਦੇ ਚੱਲਦੇ ਆਪਣੇ ਆਪ ਹੀ ਉਹਦਾ ਹੱਲ ਵੀ ਦਿਮਾਗ ਦੇ ਵਿੱਚ ਆ ਜਾਂਦਾ ਸੀ, ਉਹ ਚਾਹੇ ਸੌਣ ਤੋਂ ਪਹਿਲਾਂ ਉੱਠ ਕੇ ਦੁਪਹਿਰੇ ਬੈਠੇ ਬੈਠੇ, ਪਰ ਹੁਣ ਆਪਾਂ ਆਪਣੇ ਆਪ ਨੂੰ ਵਿਹਲ ਹੀ ਨਹੀਂ ਦਿੰਦੇ ਆਪਣੇ ਦਿਮਾਗ ਨੂੰ, ਇਸ ਵਜ੍ਹਾ ਦੇ ਕਰਕੇ ਉਹ ਸਾਰੀਆਂ ਚੀਜ਼ਾਂ ਮਨਫੀ ਹੋ ਗਈਆਂ। ਹੁਣ ਉਹ ਜਿਹੜਾ ਵਿਹਲ ਹੀ ਜਿਹੜੀ ਕਲਿੰਜਿੰਗ ਹੀ ਜਾਂ ਫਿਰ ਮੈਨੂੰ ਤਾਂ ਲੱਗਦਾ ਉਹ ਮੈਡੀਟੇਸ਼ਨ ਵੀ ਹੀ,
4: ਬਿਲਕੁਲ
3: ਉਸ ਮੈਡੀਟੇਸ਼ਨ ਨੂੰ ਆਪਾਂ ਹੁਣ ਥਾਂ ਦੇ ਦਿੱਤਾ ਆ ਬੋਰਿੰਗ ਨਾਂ ਦੇ ਦਿੱਤਾ ਇੱਕ, ਯਾਰ ਮੈਂ ਬੋਰ ਫੀਲ ਕਰ ਰਿਹਾ, ਕਿਉਂਕਿ ਆਪਾਂ ਹਰ ਵੇਲੇ ਕੁਛ ਨਾ ਕੁਛ ਕਰਨਾ ਚਾਹੁੰਦੇ ਹਾਂ, ਤੇ ਇਨਸਾਨ ਹਰ ਵੇਲੇ ਚੰਗਾ ਨਹੀਂ ਕਰ ਸਕਦਾ।
4: ਸਹੀ ਗੱਲ,
3: ਇਹ ਕੁੱਤਾ ਬੰਦਾ ਹੈ
4: ਤੇ ਇਹ ਵੀ ਹਰ ਤਰ੍ਹਾਂ ਦੇ ਪੋਸਟ 'ਚ ਸੁਣਦਾ।
3: ਹਾਂ ਜ਼ਿੰਦਗੀ ਇਹੋ ਹੀ ਆ,
4: ਜ਼ਿੰਦਗੀ
3: ਆਸ ਪਾਸ ਤੁਸੀਂ ਕੁੱਤਿਆਂ ਵੱਲ ਵੇਖੋ ਯਾਰ, ਉਹ ਕਿੱਦਾਂ ਸੁਣਦੇ ਆ, ਬਿੱਲੀਆਂ ਬਿੱਲੀਆਂ ਵੱਲ ਸੋਚੋ, ਅਸੀਂ ਤੇ ਉਹਨਾਂ ਨੂੰ ਵੀ ਨਹੀਂ ਛੱਡਿਆ।
4: ਸਹੀ
3: ਹੈਰਾਨੀ ਦੀ ਗੱਲ ਹੈ, ਹੁਣ ਕੁੱਤਿਆਂ ਨੂੰ ਵੀ ਬੋਇਲ ਕਰਕੇ ਖਾਣਾ ਪੈਣ ਲੱਗ ਪਿਆ, ਉਹਨਾਂ ਦੇ ਪੇਟ ਖਰਾਬ ਹੋ ਜਾਂਦੇ ਆ।
4: ਸਹੀ ਗੱਲ ਆ,
3: ਜਦਕਿ ਕੁੱਤੇ ਤੇ ਖਾਂਦੇ ਆ ਡੋਰੋੜੇ ਤੁਰੇ ਆ, ਉਹਨਾਂ ਨੂੰ ਤੇ ਜੇ ਪੱਕਿਆ ਪਾ ਦੋ ਤੇ ਉਹ ਕਹਿੰਦੇ ਹੁੰਦੇ ਸੀ ਵੀ ਨਹੀਂ ਪੱਕੇ ਦੇ ਨਾਲ ਖਰਾਬ ਹੁੰਦਾ ਹੈ।
4: ਸਾਡੇ ਗੁਆਂਢ 'ਚ ਸੀਗੇ ਇੱਕ, ਉਹ ਕਹਿੰਦੇ ਕਿ ਉੱਚੀ ਆਵਾਜ਼ ਨਹੀਂ ਸੁਣ ਸਕਦਾ, ਹਾਰਟ ਦੀ ਪ੍ਰੋਬਲਮ ਹੈ।
3: ਨਹੀਂ ਹੁਣ ਸਾਰੀਆਂ ਪ੍ਰੋਬਲਮ ਹੈ, ਹੁਣ ਵੇਖੋ ਕੁੱਤਿਆਂ ਨੂੰ, ਮੱਝਾਂ ਨੂੰ ਹਾਰਟ ਦੀ ਪ੍ਰੋਬਲਮ ਹੈ, ਬੀਪੀ ਦੀ ਪ੍ਰੋਬਲਮ ਆ, ਦਿਲ ਦੀਆਂ ਪ੍ਰੋਬਲਮ ਨੇ, ਜੋ ਵੀ ਮਤਲਬ ਇਨਸਾਨ ਨੂੰ ਆ, ਸਾਰਾ ਕੁਛ ਹੀ ਉਹਨੂੰ ਆ। ਆਪਾਂ ਇਹ ਕਹਿ ਦਿੰਦੇ ਹਾਂ ਵੀ ਮੰਨ ਲਓ ਮੱਝ ਦਾ ਦੁੱਧ ਤੁਸੀਂ ਪੀਤਾ ਤੇ ਮੱਝ ਨੂੰ ਟੀਕਾ ਲੱਗਾ ਸੀ ਸਟੀਰੋਇਡ ਦਾ, ਤੇ ਇਸ ਕਰਕੇ ਸਾਡੇ ਸਰੀਰ ਨੂੰ ਨੁਕਸਾਨ ਹੋ ਗਿਆ। ਪਤਾ ਨਹੀਂ ਮੱਝ ਨੇ ਸਾਡਾ ਕੀ ਪੀਤਾ ਵਾ, ਉਹ ਵਿਚਾਰੀ ਬਿਮਾਰ ਹੋਣ ਲੱਗ ਪਈ।
4: ਔਨ ਦੈਟ ਨੋਟ,
3: ਇਹ ਲੌਜਿਕ ਵੀ ਦੇਣ ਸਾਨੂੰ ਇਹ ਡਾਕਟਰ, ਉਹਨੂੰ ਬਿਮਾਰੀਆਂ ਲਾਤੀਆਂ, ਉਹਨੇ ਕੀ ਪੀਤਾ ਸਾਡਾ,
4: ਗੱਲ ਹੈ ਯਾਰ ਬੜੀ ਪ੍ਰੋਬਲਮ ਹੈ।
3: ਚਲੋ ਆਪਾਂ ਹੁਣ
4: ਆਪਾਂ ਚੱਲਦੇ ਬਾਈ, ਇਸ ਤੋਂ ਉੱਪਰ ਨੀ ਕੁਛ ਹੋ ਸਕਦਾ,
3: ਆਪਾਂ ਹੁਣ ਜਾ ਚੱਲੇ ਆ ਤੇ ਤੁਸੀਂ ਬਹਿ ਕੇ ਸੋਚਦੇ ਰਹੋ ਅੱਜ
4: ਹੋਇਆ ਕੀ,
3: ਹੋਇਆ ਕੀ, ਇਹ ਭਣਾ ਕੀ ਵਾਪਰਿਆ ਏ ਆਈ ਦੇ ਨਾਲ
4: ਜੀ।
3: ਤੇ ਜੇ ਕੁਛ ਗਲਤ ਕਿਹਾ ਗਿਆ ਹੋਵੇ ਤਾਂ ਉਹਦੇ ਲਈ ਮਾਫ਼ੀ ਚਾਹੁੰਦੇ,
4: ਸੋਰੀ ਸੋਰੀ ਸੋਰੀ।
3: ਸਾਡਾ ਮਕਸਦ ਕੋਈ ਇਹ ਨਹੀਂ ਹੈ ਕਿਸੇ ਨੂੰ ਡਰਾਉਣਾ, ਜੋ ਰਿਪੋਰਟਾਂ ਆ ਰਹੀਆਂ ਨੇ ਉਹ ਤੁਹਾਡੇ ਨਾਲ ਆਪਾਂ ਸਾਂਝੀਆਂ ਕਰਤੀਆਂ, ਬਹੁਤ ਸਾਰਾ ਕੁਛ ਹੋਊਗਾ ਜਿਹੜਾ ਹਲੇ ਸਾਡੀ ਵੀ ਸਮਝ ਤੋਂ ਪਰੇ ਆ, ਕਿਉਂਕਿ ਮੈਂ ਇਹ 'ਚ ਰਿਲਾਈਜ਼ ਕੀਤਾ ਕ੍ਰਿਸ਼ਨਾ ਜੀ, ਮੈਂ ਵਹਿੰਦੇ ਵਹਿੰਦੇ ਵਹਿੰਦੇ ਵਹਿੰਦੇ ਵਹਿੰਦੇ ਪੜ੍ਹਦੇ ਪੜ੍ਹਦੇ ਪੜ੍ਹਦੇ ਅਤੇ ਫਿਰ ਆ ਮੈਂ ਜ਼ਿਆਦਾ ਰੀ ਕਹਿਤਾ, ਮਤਲਬ ਥੋੜ੍ਹਾ ਥੋੜ੍ਹਾ ਪੜ੍ਹਦੇ ਪੜ੍ਹਦੇ, ਅਤੇ ਮੈਨੂੰ ਲੱਗਾ ਵੀ ਨਹੀਂ ਯਾਰ ਇਹ ਐਵੇਂ
4: ਗੱਲਾਂ ਹੀ
3: ਨਹੀਂ, ਗੱਲਾਂ ਨਹੀਂ ਮਤਲਬ ਕੀ ਕਰੋਗੇ ਤੁਸੀਂ ਬੇਸਿਕਲੀ ਜਿਹੜੀ ਚੀਜ਼ ਤੁਹਾਡੇ ਹੱਥ 'ਚ ਨਹੀਂ ਆ
4: ਉਹਦਾ ਕਿਆ ਹੀ
3: ਕੀਤਾ। ਮੰਨ ਲਓ ਹੁਣ ਅੱਜ ਮੈਂ ਇਹ ਤਾਂ ਨਹੀਂ ਕਹਿ ਸਕਦਾ ਮੈਂ ਹੈਲੋ ਟਰੰਪ ਯਾਰ ਆਹ ਬੰਦ ਕਰ ਦੇ ਅਤੇ ਉਹਨੇ ਕਰ ਦੇਣਾ ਹੈ ਕੁਛ, ਤੁਸੀਂ ਆਪਣੇ ਘਰ ਫੋਨ ਕਰਕੇ ਰਾਇਤਾ ਨਹੀਂ ਬਣਵਾ ਸਕਦੇ, ਇਹੋ ਜਿਹੀਆਂ ਚੀਜ਼ਾਂ ਕਿੱਦਾਂ ਰਖਵਾ ਦੋਗੇ ਤੁਸੀਂ।
4: ਚਲੋ
3: ਸੋ
4: ਸਹੀ ਹੋ ਗਿਆ,
3: ਕਹਿਣ ਦਾ ਮਤਲਬ ਇਹ ਕਿ ਯਾਰ ਸਾਡੇ ਸਾਡੇ ਕੰਟਰੋਲ 'ਚ ਥੋੜ੍ਹੀ ਨੇ ਇਹ ਚੀਜ਼ਾਂ। ਫਿਰ ਉਹ ਲੋਕੀ ਉਹ ਕਹਾਣੀ ਸੁਣਾ ਦਿੰਦੇ ਆ ਯਾਰ ਚਿੜੀ ਨਾ ਇੱਕ ਚੁੰਝ ਭਰ ਕੇ ਪਾਣੀ ਦਾ ਤੁਬਕਾ ਪਾਉਂਦੀ ਸੀ, ਉਹ ਫਿਰ ਪਾਤਰ ਸਾਹਿਬ ਦੀ ਉਹ ਸੁਣਾ ਦਿੰਦੇ ਆ, ਹਨਾ ਜਦੋਂ ਕਿਤੇ ਗੱਲ ਹੋਊਗੀ ਉਦੋਂ ਆਪਾਂ ਉਸ ਚਿੜੀ ਚੋਂ ਆਵਾਂਗੇ ਆਪਾਂ, ਹਨਾ
4: ਬਿਲਕੁਲ ਠੀਕ।
3: ਹਾਂ ਤੇ ਠੀਕ ਹੈ ਉਹ, ਮਤਲਬ ਅੱਜ ਆਪਾਂ ਉਸ ਚਿੜੀ ਚੋਂ ਸਾਂ,
4: ਠੀਕ
3: ਧੰਨਵਾਦ
4: ਧੰਨਵਾਦ ਜੀ,
3: ਜਲਦੀ ਕਲਚ ਰਹੋ,
4: ਠੀਕ ਹੈ,
3: ਹਾਂ ਲਵ ਯੂ, ਖੁਸ਼ ਰਹੋ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀਬੀ ਟੋਯੋਟਾ, ਦ ਸਮਾਰਟ ਚੋਇਸ।
2: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਪ੍ਰੀਤਰਪਾਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
4: ਜੋ ਹੁਕਮ ਮੇਰੀ ਸਰਕਾਰ।
3: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
4: ਆਹੋ ਜੀ ਆਹੋ,
3: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
5: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ, 186 180 492 482 ਤੇ 499, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618 ਹੁਣ। Parramatta, Sydney and New Delhi which we IME advisor.
6: Thinking of building your dream home? Make it truly grand with Kaplan Homes Ultimate Prosperity Package. Get top 10 grand upgrades in one unbeatable package price, including 3-meter ground floor ceilings, 2.7-meter top floor ceilings, large porcelain tiles, premium timber look flooring, grand feature doors, stylish black finishes and smart keyless entry, plus a lifetime structural guarantee. Limited time only. Visit Kaplan Homes online or one of our display homes in Sydney. TNC supply. License 184812.
3: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
7: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
3: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
8: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
9: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿੱਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
8: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
9: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
2: ਰੇਡੀਓ ਹਾਂਜੀ 1674 AM।

ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ 17 September 2026 ਵੀਰਵਾਰ ਦਾ ਦਿਨ, ਭਾਰਤ ਆਸਟ੍ਰੇਲੀਆ ਤੇ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ ਹਾਂ ਪ੍ਰੋਗਰਾਮ ਨਿਊਜ਼ ਰੂਮ ਦੇ ਵਿੱਚ। ਔਰ ਇਸ ਬੁਲੇਟਿਨ ਦੇ ਅੰਦਰ ਆਸਟ੍ਰੇਲੀਆ ਦੇ ਵਿੱਚ ਇਮੀਗ੍ਰੇਸ਼ਨ ਸਿਸਟਮ ਦੇ ਅੰਦਰ ਕਿਹੜੇ ਕੀਤੇ ਗਏ ਨੇ ਬਦਲਾਅ, ਟੌਨੀ ਵਰਕ ਜਿਹੜੇ ਕਿ ਆਸਟ੍ਰੇਲੀਆ ਦੇ ਹੋਮ ਅਫੇਅਰ ਇਮੀਗ੍ਰੇਸ਼ਨ ਤੇ ਸਿਟੀਜ਼ਨਸ਼ਿਪ ਮਿਨਿਸਟਰ ਨੇ, ਉਹਨਾਂ ਦੀ ਤਰਫ ਤੋਂ ਕੀਤੇ ਗਏ ਨੇ ਕੁਝ ਐਲਾਨ। ਅਮਰੀਕਾ ਦੀ ਤਰਫ ਤੋਂ ਵਿਆਜ ਦਰਾਂ ਵਧਾ ਦਿੱਤੀਆਂ ਗਈਆਂ ਨੇ ਔਰ ਖਦਸ਼ਾ ਆਸਟ੍ਰੇਲੀਆ ਦੇ ਬਾਜ਼ਾਰ ਦੇ ਉੱਤੇ ਵੀ ਹੈ ਕਿ ਆਉਣ ਵਾਲੇ ਦਿਨਾਂ 'ਚ ਆਸਟ੍ਰੇਲੀਆ ਦਾ ਰਿਜ਼ਰਵ ਬੈਂਕ ਵੀ ਵਿਆਜ ਦਰਾਂ ਵਧਾ ਸਕਦਾ। ਭਾਰਤ ਦੁਨੀਆ ਜਹਾਨ ਤੇ ਆਸਟ੍ਰੇਲੀਆ ਦੀਆਂ ਖਬਰਾਂ ਲੈ ਕੇ ਆਏ ਹਾਂ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਾਂਗੇ ਤੇ ਫਿਰ ਭਾਰਤ ਤੇ ਆਸਟ੍ਰੇਲੀਆ ਦੀਆਂ ਖਬਰਾਂ ਵੀ ਤੁਹਾਡੇ ਤੱਕ ਕਰਦੇ ਹਾਂ ਸਾਂਝੀਆਂ। ਪ੍ਰੋਗਰਾਮ ਨਿਊਜ਼ ਰੂਮ ਦੇ ਵਿੱਚ ਇੰਟਰਨੈਸ਼ਨਲ ਖਬਰਾਂ ਦੇ ਨਾਲ ਸ਼ੁਰੂਆਤ। ਸਭ ਤੋਂ ਪਹਿਲਾਂ ਕੌਮਾਂਤਰੀ ਖਬਰਾਂ ਦੇ ਵਿੱਚ ਅਮਰੀਕਾ ਤੋਂ ਹੀ ਜੁੜੀ ਖਬਰ, ਜਿੱਥੇ ਅਮਰੀਕਾ ਦੇ ਪਾਰਲੀਮੈਂਟ ਜਿਹਨੂੰ ਕਾਂਗਰਸ ਕਹਿ ਲਿਆ ਜਾਂਦਾ, ਉਸ ਦੇ ਹੇਠਲੇ ਸਦਨ ਯਾਨੀ ਹਾਊਸ ਆਫ ਰਿਪ੍ਰੈਜੈਂਟੇਟਿਵ ਨੇ ਰੂਸ ਦੇ ਉੱਤੇ ਪਾਬੰਦੀ ਲਗਾਉਣ ਵਾਲੇ ਇੱਕ ਬਿੱਲ ਨੂੰ 159 ਵੋਟਾਂ ਦੇ ਮੁਕਾਬਲੇ 262 ਵੋਟਾਂ ਪਾ ਕੇ ਪਾਸ ਕਰ ਦਿੱਤਾ ਹੈ। ਦੱਸ ਦਈਏ ਕਿ ਬਿੱਲ ਟਰੰਪ ਪ੍ਰਸ਼ਾਸਨ ਨੂੰ ਰੂਸ ਤੋਂ ਤੇਲ ਤੇ ਗੈਸ ਖਰੀਦਣ ਵਾਲੇ 5 ਸਭ ਤੋਂ ਵੱਡੇ ਖਰੀਦਦਾਰ ਦੇਸ਼ਾਂ ਦੇ ਉੱਤੇ 100% ਟੈਰਿਫ ਲਗਾਉਣ ਦਾ ਅਧਿਕਾਰ ਦੇਵੇਗਾ। ਇਸ ਦੇ ਵਿੱਚ ਭਾਰਤ ਵੀ ਸ਼ਾਮਲ ਹੈ। ਆਸਟ੍ਰੇਲੀਆ ਦੂਰ ਦੂਰ ਤੱਕ ਇਸ ਲਿਸਟ 'ਚ ਨਹੀਂ ਹੈ, ਪਰ ਅਧਿਕਾਰਕ ਤੌਰ ਦੇ ਉੱਤੇ ਇਸ ਨੂੰ ਲਿੰਡਜ਼ੇ ਗ੍ਰਾਹਮ ਸੈਂਕਸ਼ਨਿੰਗ ਰਸ਼ੀਆ ਐਂਡ ਇਰਾਨ ਐਕਟ ਆਫ 2026 ਦੇ ਨਾਮ ਦੇ ਨਾਲ ਜਾਣਿਆ ਜਾਵੇਗਾ। ਇਸ ਦੇ ਤਹਿਤ ਭਾਰਤ ਤੋਂ ਇਲਾਵਾ ਚੀਨ, ਸਲੋਵੇਕੀਆ, ਹੰਗਰੀ ਤੇ ਅਜ਼ਰਬੈਜਾਨ ਦੇ ਉੱਤੇ ਵੀ ਇਸ ਨਿਸ਼ਾਨੇ ਦੇ ਵਿੱਚ ਆਣਗੇ। ਇਹ ਬਿੱਲ ਪਹਿਲਾਂ ਹੀ ਸੈਨੇਟ ਦੇ ਵਿੱਚ ਭਾਰੀ ਬਹੁਮਤ ਦੇ ਨਾਲ ਪਾਸ ਕੀਤਾ ਜਾ ਚੁੱਕਿਆ। ਇਸ ਦੇ ਲਈ ਹੁਣ ਬਾਕੀ ਨੇ ਸਿਰਫ ਰਾਸ਼ਟਰਪਤੀ ਡੋਨਲਡ ਟਰੰਪ ਦੇ ਹਸਤਾਖਰ, ਜਿਸ ਤੋਂ ਬਾਅਦ ਇਹ ਕਾਨੂੰਨ ਬਣ ਜਾਏਗਾ। ਯਾਨੀ ਕਿ ਭਾਰਤ, ਚਾਈਨਾ, ਸਲੋਵੇਕੀਆ, ਹੰਗਰੀ, ਅਜ਼ਰਬੈਜਾਨ ਰੂਸ ਤੋਂ ਕੱਚਾ ਤੇਲ ਤੇ ਗੈਸ ਖਰੀਦਣ ਦੇ ਮਾਮਲੇ ਦੇ ਵਿੱਚ ਅਮਰੀਕਾ ਦੀ ਸਜ਼ਾ ਦਾ ਪਾਤਰ ਬਣਨਗੇ। ਅਮਰੀਕਾ ਦੇ ਬਾਜ਼ਾਰ ਦੇ ਵਿੱਚ ਇਹਨਾਂ ਨੂੰ ਆਪਣੇ ਦੇਸ਼ ਦਾ ਸਮਾਨ ਵੇਚਣ ਦੇ ਲਈ 100% ਟੈਰਿਫ ਦੇਣਾ ਹੋਏਗਾ। ਇਸ ਦੇ ਵਿੱਚ ਅਮਰੀਕਾ ਤੇ ਯੂਰਪੀ ਸਹਿਯੋਗੀਆਂ ਨੂੰ ਅਮਰੀਕਾ ਨੇ ਯੂਰਪੀ ਸਹਿਯੋਗੀਆਂ ਨੂੰ ਖਾਸ ਛੋਟ ਦਿੱਤੀ ਹੈ। ਰੂਸ ਦੇ ਉੱਤੇ ਪਾਬੰਦੀ ਲਗਾਉਣ ਵਾਲੇ ਇਸ ਬਿੱਲ ਨੂੰ ਹਮਾਇਤ ਦੇਣ ਦੇ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੀ ਅਮਰੀਕੀ ਸੈਨੇਟਰ ਜੀਨ ਸ਼ਾਈਨ ਨੇ ਕਿਹਾ ਕਿ ਇਹ ਵੱਡਾ ਦਿਨ ਹੈ, ਕਾਂਗਰਸ ਨੇ ਪੁਤਿਨ ਨੂੰ ਇੱਕ ਸਪਸ਼ਟ ਸੁਨੇਹਾ ਭੇਜ ਦਿੱਤਾ ਹੈ। ਬਿੱਲ ਅਜਿਹੇ ਸਮੇਂ 'ਚ ਸਾਹਮਣੇ ਆਇਆ ਜਦੋਂ ਭਾਰਤ ਅਮਰੀਕਾ ਫ੍ਰੀ ਟ੍ਰੇਡ ਡੀਲ ਦੀ ਹਾਲੇ ਗੱਲਬਾਤ ਚੱਲ ਹੀ ਰਹੀ ਹੈ, ਸਿਰੇ ਨਹੀਂ ਚੜ੍ਹੀ ਹੈ। ਭਾਰਤ ਨੇ ਪਿਛਲੇ ਸਾਲ ਦੀ ਤੁਲਨਾ ਦੇ ਵਿੱਚ ਰੂਸ ਤੋਂ ਕੱਚੇ ਤੇਲ ਦੀ ਖਰੀਦ ਵੀ ਵਧਾ ਦਿੱਤੀ ਹੈ। ਇਸ ਕਾਨੂੰਨ ਦੇ ਤਹਿਤ ਰਾਸ਼ਟਰਪਤੀ ਨੂੰ ਕੌਮੀ ਹਿੱਤ ਦੇ ਵਿੱਚ ਪਾਬੰਦੀਆਂ ਲਗਾਉਣ ਦਾ ਇੱਕ ਅਧਿਕਾਰ ਜਿਹੜਾ ਉਹ ਦਿੱਤਾ ਗਿਆ ਹੈ। ਵੈਸੇ ਇਸ ਦਾ ਅਸਰ ਭਾਰਤ ਦੇ ਵਪਾਰੀਆਂ ਦੇ ਉੱਤੇ ਇੱਕ ਵੱਡੇ ਪੱਧਰ ਦੇ ਉੱਤੇ ਪਏਗਾ। ਦੱਸ ਦਈਏ ਕਿ ਵਿੱਤ ਵਰ੍ਹੇ 2026 ਦੇ ਵਿੱਚ ਭਾਰਤ ਨੇ ਕੱਚੇ ਤੇਲ ਦੇ ਰੂਪ ਦੇ ਵਿੱਚ ਰੂਸ ਤੋਂ ਲਗਭਗ 30% ਰੂਸ ਦੀ ਟੋਟਲ ਜਿਹੜਾ ਰੂਸ ਨੇ ਤੇਲ ਵੇਚਿਆ ਸੀ, ਉਸ 'ਚੋਂ 30% ਭਾਰਤ ਨੇ ਇੰਪੋਰਟ ਕੀਤਾ ਸੀ। ਭਾਰਤ ਨੇ ਕੁੱਲ 134 ਅਰਬ US ਡਾਲਰ ਦੇ ਬਰਾਬਰ ਦਾ ਜਿਹੜਾ ਕੱਚਾ ਤੇਲ ਉਹ ਇੰਪੋਰਟ ਕੀਤਾ ਸੀ ਔਰ 40 ਅਰਬ ਡਾਲਰ ਦਾ ਤੇਲ ਜਿਹੜਾ ਹੈ ਕੱਚਾ ਤੇਲ ਉਸ ਦੇ ਵਿੱਚੋਂ ਰੂਸ ਤੋਂ ਆਇਆ ਸੀ। ਯਾਨੀ ਟੋਟਲ 134 ਦੇ ਵਿੱਚੋਂ 40 ਅਰਬ ਡਾਲਰ ਸਿਰਫ ਰੂਸ ਤੋਂ ਲਿਆ ਗਿਆ ਸੀ, ਬਾਕੀ ਦਾ ਕੱਚਾ ਤੇਲ ਭਾਰਤ ਨੇ ਅਮਰੀਕਾ ਦੇ ਦੁਆਰਾ ਦੱਸੇ ਗਏ ਰਾਹ ਯਾਨੀ ਵੈਨਜ਼ੁਏਲਾ ਜਾਂ ਫਿਰ ਮੱਧ ਪੂਰਬ ਜਾਂ ਹੋਰਨਾਂ ਸਰੋਤਾਂ ਤੋਂ ਲਿਆ ਸੀ। ਦੱਸ ਦਈਏ ਕਿ ਅਜਿਹੇ ਦੇ ਵਿੱਚ ਹੁਣ ਭਾਰਤ ਦੇ ਉੱਤੇ ਲੱਗਿਆ ਇਹ 100% ਟੈਰਿਫ ਭਾਰਤ ਦੇ ਨਾਲ ਹੋਣ ਵਾਲੀ ਅਮਰੀਕਾ ਟ੍ਰੇਡ ਡੀਲ ਨੂੰ ਵੀ ਪ੍ਰਭਾਵਿਤ ਕਰ ਸਕਦਾ ਜਾਂ ਨਹੀਂ। ਉੱਧਰ ਦੂਸਰੇ ਪਾਸੇ ਚੀਨ ਦੇ ਰਾਸ਼ਟਰਪਤੀ ਨੇ ਅਗਲੇ ਆਉਣ ਵਾਲੇ ਕੁਝ ਹਫ਼ਤਿਆਂ ਦੇ ਵਿੱਚ ਅਮਰੀਕਾ ਦਾ ਦੌਰਾ ਵੀ ਕਰਨਾ, ਜਦੋਂ ਯੂਨਾਈਟਿਡ ਨੇਸ਼ਨ ਦੇ ਜਨਰਲ ਅਸੈਂਬਲੀ ਸੈਸ਼ਨ ਦੇ ਵਿੱਚ ਉਹ ਸ਼ਿਰਕਤ ਕਰਨ ਪਹੁੰਚਣਗੇ। ਅਜਿਹੇ ਦੇ ਵਿੱਚ ਜ਼ੀ ਜਿਨਪਿੰਗ ਦੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਲ ਮੁਲਾਕਾਤ ਹੋਣ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਸੀ। ਫਿਲਹਾਲ ਉਹ ਮੁਲਾਕਾਤ ਹੋ ਸਕੇਗੀ ਜਾਂ ਨਹੀਂ ਉਹ ਤਾਂ ਨਹੀਂ ਕਿਹਾ ਜਾ ਸਕਦਾ, ਪਰ ਇੱਧਰ ਦੂਸਰੇ ਪਾਸੇ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਇਸ ਦਾ ਇੱਕ ਚੰਗਾ ਸਵਾਗਤ ਕੀਤਾ। ਉਹਨਾਂ ਕਿਹਾ ਹੈ ਕਿ ਰੂਸ ਨੂੰ ਅਲੱਗ ਥਲੱਗ ਪਾਉਣ ਦੇ ਲਈ ਇਹ ਬੇਹੱਦ ਜ਼ਰੂਰੀ ਸੀ, ਇਹ ਫੈਸਲਾ ਉਹਨਾਂ ਦੇ ਦੇਸ਼ ਦੇ ਲਈ ਤਾਂ ਘੱਟੋ ਘੱਟ ਬਿਹਤਰ ਮੰਨਿਆ ਹੀ ਜਾਏਗਾ। ਅਮਰੀਕਾ ਨੇ 3 ਸਾਲ ਤੋਂ ਵੀ ਵੱਧ ਸਮੇਂ ਦੇ ਵਿੱਚ ਪਹਿਲੀ ਵਾਰ ਵਿਆਜ ਦਰਾਂ ਦੇ ਅੰਦਰ ਇਜ਼ਾਫਾ ਕੀਤਾ ਹੈ। ਕਵਾਇਦ ਵੱਧ ਰਹੀ ਮਹਿੰਗਾਈ ਦੇ ਉੱਤੇ ਰੋਕ ਲਗਾਉਣ ਦੀ ਕੋਸ਼ਿਸ਼ ਦੇ ਵਿੱਚ ਲਿਆ ਗਿਆ ਹੈ। ਇਸ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਵਧਾਇਆ ਜਾ ਸਕਦਾ, ਪਰ ਫੈਡਰਲ ਰਿਜ਼ਰਵ ਨੇ ਸਰਬਸੰਮਤੀ ਦੇ ਨਾਲ ਫੈਸਲੇ ਦੇ ਵਿੱਚ ਵਿਆਜ ਦਰਾਂ ਨੂੰ ਵਧਾ ਕੇ
3.75% ਤੋਂ 4% ਦੇ ਦਰਮਿਆਨ ਕਰ ਦਿੱਤਾ। ਇਹ ਪਹਿਲਾਂ 3.5 ਤੋਂ ਲੈ ਕੇ 3.75% ਦੇ ਦਰਮਿਆਨ ਸੀ। ਦੱਸ ਦਈਏ ਕਿ ਫੈਸਲਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਸਖ਼ਤ ਵਿਰੋਧ ਦੇ ਬਾਵਜੂਦ ਲਿਆ ਗਿਆ। ਟਰੰਪ ਨੇ ਵਿਆਜ ਦਰਾਂ ਦੇ ਵਿੱਚ ਕਟੌਤੀ ਦੀ ਮੰਗ ਕੀਤੀ ਸੀ, ਪਰ ਫੈਡਰਲ ਰਿਜ਼ਰਵ ਨੇ ਇਸ ਤੋਂ ਉਲਟ ਕਦਮ ਚੁੱਕਿਆ। ਫੈਡਰਲ ਰਿਜ਼ਰਵ ਦੇ ਪ੍ਰਮੁੱਖ ਕੈਵਿਨ ਵਾਸ਼ ਨੇ ਕਿਹਾ ਕਿ ਕਦਮ ਇਸ ਕਰਕੇ ਚੁੱਕਿਆ ਗਿਆ ਕਿਉਂਕਿ ਮਹਿੰਗਾਈ ਬਹੁਤ ਜ਼ਿਆਦਾ ਹੋ ਚੁੱਕੀ ਹੈ ਅਮਰੀਕਾ 'ਚ ਔਰ ਲੰਬੇ ਸਮੇਂ ਤੋਂ ਬਣੀ ਹੋਈ ਹੈ। ਇਸੇ ਦੇ ਚੱਲਦਿਆਂ ਹੋਇਆ ਇਹ ਗੰਭੀਰ ਅਤੇ ਜ਼ਿੰਮੇਦਾਰੀ ਭਰਿਆ ਫੈਸਲਾ ਲੈਣਾ ਪਿਆ। ਹਾਲਾਂਕਿ ਟਰੰਪ ਨੇ ਕਿਹਾ ਸੀ ਕਿ ਵਿਆਜ ਦਰਾਂ 1% ਜਾਂ ਉਸ ਤੋਂ ਵੀ ਘੱਟ ਹੋਣੀਆਂ ਚਾਹੀਦੀਆਂ ਕਿਉਂਕਿ ਅਸੀਂ ਦੁਨੀਆ 'ਚ ਸਭ ਤੋਂ ਬਿਹਤਰ ਕ੍ਰੈਡਿਟ ਦੇ ਰਹੇ ਹਾਂ ਔਰ ਇਸ ਦਾ ਕੋਈ ਮੁਕਾਬਲਾ ਨਹੀਂ ਹੋ ਸਕਦਾ। ਵਿਆਜ ਦਰਾਂ ਵਧਣ ਦੇ ਨਾਲ ਕਰਜ਼, ਹੋਮ ਲੋਨ, ਕ੍ਰੈਡਿਟ ਕਾਰਡ ਆਦਿ ਇਹ ਸਭ ਲੈਣਾ ਮਹਿੰਗਾ ਹੋ ਜਾਂਦਾ। ਆਸਟ੍ਰੇਲੀਆ ਦੀ ਤਰ੍ਹਾਂ, ਭਾਰਤ ਦੀ ਤਰ੍ਹਾਂ, ਅਮਰੀਕਾ ਦੇ ਵਿੱਚ ਵੀ ਉਸੇ ਤਰੀਕੇ ਦੇ ਨਾਲ ਰਿਜ਼ਰਵ ਬੈਂਕ ਕੰਮ ਕਰਦਾ। ਹਾਲਾਂਕਿ ਇਸ ਦੇ ਉੱਤੇ ਜਿਹੜੇ ਸੇਵਿੰਗ ਖਾਤੇ ਨੇ ਉਹਨਾਂ ਦੇ ਨਾਲ ਬਿਹਤਰ ਰਿਟਰਨ ਮਿਲ ਸਕਦਾ, ਪਰ ਅਮਰੀਕਾ ਦੇ ਵਿੱਚ ਇਸ ਗੱਲ ਤੋਂ ਜ਼ਿਆਦਾ ਹਾਊਸਿੰਗ ਕ੍ਰਾਈਸਿਸ, ਜੋ ਕਿ ਆਸਟ੍ਰੇਲੀਆ ਜਾਂ ਯੂਰਪ ਜਾਂ ਹੋਰ ਦੂਸਰਿਆਂ ਅਜਿਹੇ ਵਿਕਸਿਤ ਦੇਸ਼ਾਂ ਦੀ ਇੱਕ ਸਮੱਸਿਆ ਬਣੀ ਹੋਈ ਹੈ, ਅਮਰੀਕਾ ਦੇ ਵਿੱਚ ਵੀ ਹੈ। ਘਰਾਂ ਦੀ ਕਿੱਲਤ ਤਾਂ ਨਹੀਂ ਹੈ, ਪਰ ਘਰਾਂ ਦੀ ਮਹਿੰਗੀਆਂ ਹੁੰਦੀਆਂ ਕੀਮਤਾਂ ਉੱਥੇ ਸਮੱਸਿਆ ਜ਼ਰੂਰ ਨੇ। ਅਜਿਹੇ ਦੇ ਵਿੱਚ ਕੇਂਦਰੀ ਬੈਂਕ ਦਾ ਟੀਚਾ ਇਹ ਹੈ ਕਿ ਮਹਿੰਗਾਈ ਅਮਰੀਕਾ 'ਚ 2% ਜਾਂ ਇਸ ਤੋਂ ਥੱਲੇ ਰਹਿ ਸਕੇ। ਕੇਂਦਰੀ ਬੈਂਕ ਦੇ ਗਵਰਨਰ ਨੇ ਇਹ ਵੀ ਗੱਲ ਕਹੀ ਕਿ ਅਮਰੀਕਾ ਦੇ ਵਿੱਚ ਮਹਿੰਗਾਈ 5 ਸਾਲ ਤੋਂ ਵੀ ਵੱਧ ਸਮੇਂ ਤੋਂ ਇਸੇ ਜਿਹੜੀ 2% ਦੀ ਰੇਟ ਹੈ ਇਸ ਤੋਂ ਉੱਪਰ ਚੱਲ ਰਹੀ ਹੈ। ਅਮਰੀਕਾ ਦਾ ਇਰਾਨ ਦੇ ਨਾਲ ਜਿਹੜਾ ਜੰਗ ਦਾ ਇੱਕ ਮਾਹੌਲ ਬਣਿਆ ਹੋਇਆ ਉਸ ਦੇ ਚੱਲਦਿਆਂ ਵੀ ਅਮਰੀਕਾ ਦੇ ਵਿੱਚ ਵਸਤਾਂ ਮਹਿੰਗੀਆਂ ਹੋਈਆਂ ਨੇ ਔਰ ਇਸ ਦੇ ਅਸਰ ਉੱਥੇ ਘਰੇਲੂ ਬਾਜ਼ਾਰ 'ਤੇ ਵੀ ਦੇਖਣ ਨੂੰ ਮਿਲ ਰਹੇ ਨੇ। ਉਧਰ ਇਰਾਨ ਦੇ ਵਿਦੇਸ਼ ਮੰਤਰੀ ਅਬਾਸ ਅਰਾਕਚੀ ਨੇ ਕਿਹਾ ਹੈ ਕਿ ਚੀਨ ਦੇ ਵਿੱਚ ਕਿਹਾ ਅਸਲ ਦੇ ਵਿੱਚ ਕਿ ਇਰਾਨ ਉਹਨਾਂ ਦੇ ਨਾਲ ਰਲ ਕੇ ਅੱਗੇ ਵਧਣ ਦੇ ਲਈ ਚੀਨ ਦਾ ਸਵਾਗਤ ਕਰਦਾ। ਇਰਾਨੀ ਲੋਕਾਂ ਦੇ ਅਧਿਕਾਰਾਂ ਦੀ ਜਿਹੜੇ ਗੱਲ ਕਰਦੇ ਨੇ, ਚੀਨ ਉਹਨਾਂ ਦੇ ਵਿੱਚੋਂ ਇੱਕ ਹੈ। ਅਰਾਕਚੀ ਨੇ ਅਮਰੀਕਾ ਦੇ ਉੱਤੇ ਇਸਲਾਮਾਬਾਦ ਸਮਝੌਤੇ ਦਾ ਉਲੰਘਣ ਕਰਨ ਦਾ ਦੋਸ਼ ਵੀ ਮੜਿਆ। ਉਹਨਾਂ ਨੇ ਖੇਤਰੀ ਦੇਸ਼ਾਂ ਨੂੰ ਇਰਾਨ ਦੇ ਨਾਲ ਗੱਲਬਾਤ ਸ਼ੁਰੂ ਕਰਨ ਦਾ ਸੱਦਾ ਵੀ ਦਿੱਤਾ ਅਤੇ ਵਿਦੇਸ਼ੀ ਤਾਕਤਾਂ ਦੀ ਮੌਜੂਦਗੀ ਤੋਂ ਦੂਰ ਇੱਕ ਖੇਤਰੀ ਵਿਵਸਥਾ ਸਥਾਪਿਤ ਕਰਨ ਦੀ ਅਪੀਲ ਵੀ ਕੀਤੀ, ਯਾਨੀ ਕਿ ਮੱਧ ਪੂਰਬ ਦੇ ਦੇਸ਼ਾਂ ਨੂੰ ਇਕੱਠੇ ਆਉਣ ਦੀ ਗੱਲ ਕੀਤੀ। ਇਰਾਨ ਦੇ ਵਿਦੇਸ਼ ਮੰਤਰੀ ਦੀ ਚੀਨ ਯਾਤਰਾ ਚੀਨੀ ਰਾਸ਼ਟਰਪਤੀ ਦੀ ਅਮਰੀਕਾ ਯਾਤਰਾ ਤੋਂ ਠੀਕ ਪਹਿਲਾਂ ਹੋ ਰਹੀ ਹੈ। ਬੀਜਿੰਗ ਦੇ ਵਿੱਚ ਅਰਾਕਚੀ ਨੇ ਇਹ ਵੀ ਗੱਲ ਕਹੀ ਕਿ ਇਰਾਨ ਆਪਣੀ ਸੋਵਰੈਨਿਟੀ ਦੇ ਲਈ ਔਰ ਆਪਣੇ ਕੌਮੀ ਹਿੱਤਾਂ ਦੀ ਰੱਖਿਆ ਦੇ ਲਈ ਪੂਰੀ ਤਰ੍ਹਾਂ ਦੇ ਨਾਲ ਤਿਆਰ ਹੈ। ਬੀਤੇ 2 ਸਾਲਾਂ ਦੇ ਵਿੱਚ ਅਬਾਸ ਅਰਾਕਚੀ ਦੀ ਚੀਨ ਦੀ ਇਹ ਦੂਸਰੀ ਯਾਤਰਾ ਹੈ। ਚੀਨੀ ਰਾਸ਼ਟਰਪਤੀ ਜ਼ੀ ਜਿਨਪਿੰਗ ਲਗਭਗ 1 ਹਫ਼ਤੇ ਦੇ ਵਿੱਚ ਹੀ ਵਾਸ਼ਿੰਗਟਨ ਡੀਸੀ ਦੇ ਵਿੱਚ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਲ ਮਿਲ ਸਕਦੇ ਨੇ, ਇਸ ਕਿਸਮ ਦੀ ਉਮੀਦ ਹੈ। ਹਾਲਾਂਕਿ ਚੀਨ ਨੇ ਹਾਲੇ ਤੱਕ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਠੀਕ ਉਸੇ ਤਰੀਕੇ ਦੇ ਨਾਲ ਜਿਵੇਂ ਭਾਰਤ ਦੌਰੇ 'ਤੇ ਆਉਣ ਤੋਂ ਪਹਿਲਾਂ ਠੀਕ 24 ਘੰਟੇ ਪਹਿਲਾਂ ਚੀਨ ਨੇ ਇਸ ਦਾ ਐਲਾਨ ਕੀਤਾ ਸੀ। 2 ਦਿਨ ਪਹਿਲਾਂ ਹੀ ਡੋਨਲਡ ਟਰੰਪ ਨੇ ਸੋਸ਼ਲ ਮੀਡੀਆ ਨੈਟਵਰਕ ਆਪਣੇ ਹੀ ਸੋਸ਼ਲ ਮੀਡੀਆ ਨੈਟਵਰਕ ਟਰੁੱਥ ਸੋਸ਼ਲ ਤੋਂ ਆਪਣੇ ਖਾਤੇ ਦੇ ਉੱਤੇ ਲਿਖਿਆ ਕਿ ਇਰਾਨ ਬਹੁਤ ਜਲਦ ਸਮਝੌਤਾ ਕਰਨਾ ਚਾਹੁੰਦਾ। ਉਹਨਾਂ ਕਿਹਾ ਕਿ ਅਮਰੀਕਾ ਗੱਲਬਾਤ ਦੇ ਲਈ ਤਿਆਰ ਹੈ, ਪਰ ਅੰਤਮ ਫੈਸਲਾ ਅਮਰੀਕਾ ਦਾ ਹੋਵੇਗਾ। ਹਾਲਾਂਕਿ ਇਰਾਨ ਨੇ ਹਾਲੇ ਤੱਕ ਟਿੱਪਣੀ ਨਹੀਂ ਦਿੱਤੀ ਹੈ, ਕਿਉਂਕਿ ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਦੀ ਤਰਫ ਤੋਂ ਜਿੰਨੇ ਵੀ ਇਰਾਨ ਦੇ ਲਈ ਬਿਆਨ ਸਾਹਮਣੇ ਆਏ ਸੀ, ਇਰਾਨ ਨੇ ਹਮੇਸ਼ਾ ਉਹਨਾਂ ਨੂੰ ਨਕਾਰਿਆ ਕਿ ਉਹਨਾਂ ਨੇ ਕਦੇ ਵੀ ਸਮਝੌਤੇ ਦੇ ਲਈ ਪਹਿਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਬਲਕਿ ਸਮਝੌਤਾ ਉਹਨਾਂ ਦੀਆਂ ਸ਼ਰਤਾਂ ਦੇ ਉੱਤੇ ਹੀ ਹੋਏਗਾ ਜੇਕਰ ਹੋਇਆ ਤਾਂ। ਉੱਥੇ ਪਾਕਿਸਤਾਨ ਨੇ ਦੋਸ਼ ਮੜਿਆ ਹੈ ਕਿ ਉਹਨਾਂ ਦੇ ਵਿਸ਼ੇਸ਼ ਆਰਥਿਕ ਖੇਤਰ ਦੇ ਵਿੱਚ ਭਾਰਤ ਦੀ ਨੇਵੀ ਨੇ ਉਕਸਾਵੇ ਵਾਲੀ ਕਾਰਵਾਈ ਕੀਤੀ ਹੈ। ਪਾਕਿਸਤਾਨ ਨੇ ਇਸ ਦੇ ਉੱਤੇ ਸਖ਼ਤ ਵਿਰੋਧ ਦਰਜ ਕਰਵਾਇਆ। ਇਸ ਮੁੱਦੇ ਦੇ ਉੱਤੇ ਪਾਕਿਸਤਾਨ ਵਿਦੇਸ਼ ਮੰਤਰਾਲੇ ਨੇ ਇਸਲਾਮਾਬਾਦ ਦੇ ਵਿੱਚ ਭਾਰਤੀ ਸਫਾਰਤਖਾਨੇ ਦੇ ਸਫੀਰ ਨੂੰ ਸੱਦਿਆ ਅਤੇ ਕਿਹਾ ਕਿ ਮੰਗਲਵਾਰ ਦੇ ਦਿਨ ਭਾਰਤੀ ਨੇਵੀ ਦੇ ਕੁਝ ਜੰਗੀ ਬੇੜਿਆਂ ਦੇ ਨਾਲ ਟਕਰਾਅ ਦੇਖਣ ਨੂੰ ਮਿਲਿਆ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਦੇ ਦਿਨ ਜਾਰੀ ਇੱਕ ਬਿਆਨ ਦੇ ਵਿੱਚ ਇਹ ਵੀ ਗੱਲ ਕਹੀ ਕਿ ਜਦੋਂ ਪਾਕਿਸਤਾਨ ਦੀ ਨੇਵੀ ਆਪਣਾ ਦੂਸਰਾ ਸੀ ਪਾਰਕ 26 ਜਿਹੜੀ ਫੌਜੀ ਮਸ਼ਕ ਹੈ ਉਸ ਨੂੰ ਅੰਜਾਮ ਦੇ ਰਹੀ ਸੀ, ਉਦੋਂ ਭਾਰਤੀ ਜੰਗੀ ਬੇੜੇ ਨੇ ਪਾਕਿਸਤਾਨ ਦੇ ਨੇਵੀ ਬੇੜੇ ਦੇ ਬੇਹੱਦ ਕੋਲ ਆ ਕੇ ਇੱਕ ਹਮਲਾਵਰ ਤਰੀਕੇ ਦੇ ਨਾਲ ਜੰਗੀ ਅਭਿਆਸ ਜਾਂ ਫੌਜੀ ਮਸ਼ਕ ਜਿਹੜੀ ਆ ਉਸਨੂੰ ਅੰਜਾਮ ਦਿੱਤਾ। ਪਾਕਿਸਤਾਨ ਨੇ ਦੋਸ਼ ਮੜਿਆ ਕਿ ਇਸ ਤੋਂ ਬਾਅਦ ਦੋਵੇਂ ਬੇੜਿਆਂ ਦੇ ਦਰਮਿਆਨ ਆਪਸ ਦੇ ਵਿੱਚ ਸੰਪਰਕ ਵੀ ਹੋਇਆ। ਇਹ ਘਟਨਾ ਕੌਮਾਂਤਰੀ ਕਾਨੂੰਨਾਂ ਦੇ ਤਹਿਤ ਫੌਜੀ ਅਭਿਆਸ ਜਾਂ ਫੌਜੀ ਮਸ਼ਕਾਂ ਕਰਨ ਦੇ ਜਿਹੜੀ ਜਿਹੜਾ ਅਧਿਕਾਰ ਹੈ ਉਸ ਦੀ ਉਲੰਘਣਾ ਹੈ। ਦੱਸ ਦਈਏ ਕਿ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਆਪਣੇ ਬਿਆਨ 'ਚ ਇਹ ਵੀ ਕਿਹਾ ਹੈ ਕਿ ਭਾਰਤੀ ਸਫੀਰ ਨੂੰ ਇਹ ਕਿਹਾ ਗਿਆ ਕਿ ਭਾਰਤ ਦੀ ਸਰਕਾਰ ਤੱਕ ਇਹ ਜਾਣਕਾਰੀ ਪਹੁੰਚਾਵੇ ਕਿ ਪਾਕਿਸਤਾਨ ਸਖ਼ਤ ਸ਼ਬਦਾਂ ਦੇ ਵਿੱਚ ਇਸ ਦੀ ਨਿੰਦਾ ਕਰਦਾ ਹੈ। ਭਾਰਤ ਦੇ ਪੱਖ ਤੋਂ ਹਾਲੇ ਤੱਕ ਕੋਈ ਬਿਆਨ ਸਾਹਮਣੇ ਨਹੀਂ ਆਇਆ। ਭਾਰਤ ਦੇ ਵਿਦੇਸ਼ ਮੰਤਰਾਲੇ
ਦੀ ਤਰਫ ਤੋਂ ਇਸ ਮਾਮਲੇ ਦੇ ਉੱਤੇ ਕੋਈ ਟਿੱਪਣੀ ਨਜ਼ਰ ਨਹੀਂ ਆਈ ਹੈ, ਪਰ ਖ਼ਬਰ ਏਜੰਸੀ ਰੀਟਰਸ ANI ਤੇ INS ਦੇ ਹਵਾਲੇ ਦੇ ਨਾਲ ਇਹ ਖ਼ਬਰ ਦੱਸੀ ਗਈ ਹੈ ਕਿ ਮੰਗਲਵਾਰ ਸ਼ਾਮ ਉੱਤਰੀ ਅਰਬ ਸਾਗਰ ਦੇ ਵਿੱਚ ਪਾਕਿਸਤਾਨ ਦੀ ਨੇਵੀ ਦੇ ਇੱਕ ਜਹਾਜ਼ ਦੇ ਉੱਤੇ ਨਿਯਮਿਤ ਨਿਗਰਾਨੀ ਦੇ ਰੂਪ ਦੇ ਵਿੱਚ ਭਾਰਤੀ ਨੇਵੀ ਦਾ ਇਹ ਜੰਗੀ ਬੇੜਾ ਤੇਜ਼ੀ ਦੇ ਨਾਲ ਅੱਗੇ ਗਿਆ ਸੀ, ਜਦੋਂ ਦੋਹਾਂ ਦੀ ਟੱਕਰ ਵੀ ਹੋ ਗਈ ਸੀ। ਇਸ ਘਟਨਾ ਦੇ ਵਿੱਚ ਨਵੀਂ ਦਿੱਲੀ ਨੇ ਪਾਕਿਸਤਾਨ ਦੇ ਸਫੀਰ ਦੇ ਨੂੰ ਤਲਬ ਕਰਕੇ ਆਪਣਾ ਭਾਰਤ ਵਾਲੇ ਪਾਸਿਓਂ ਆਪਣਾ ਵਿਰੋਧ ਜਿਹੜਾ ਉਹ ਦਰਜ ਕਰਵਾ ਦਿੱਤਾ ਸੀ। ਉੱਥੇ ਅਗਲੀ ਖਬਰ ਦੀ ਸਾਂਝ ਪਾਈਏ ਤੇ ਵੈਸਟ ਬੰਗਾਲ ਤੋਂ, ਜਿੱਥੇ ਹੁਣ ਭਾਰਤ ਦੇ ਇਸ ਸਟੇਟ ਦੇ ਵਿੱਚ ਭਾਜਪਾ ਦੀ ਸੱਤਾ ਕਾਇਮ ਹੈ, ਪਰ ਕੁਝ ਐਸੀ ਘਟਨਾ ਦੇਖਣ ਨੂੰ ਮਿਲੀ ਹੈ ਜਿਸ ਦੀ ਨਿੰਦਾ ਕੀਤੀ ਬਣਦੀ ਹੈ। ਪੱਛਮ ਬੰਗਾਲ ਦੀ ਮਹਿਲਾ IPS ਅਧਿਕਾਰੀ ਬੁਸ਼ਰਾ ਬਾਨੋ ਇਹਨੀ ਦਿਨਾਂ ਦੇ ਵਿੱਚ ਚਰਚਾ ਦੇ ਉੱਤੇ ਨੇ, ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਕੀਤੀ ਗਈ ਉਹਨਾਂ ਦੀ ਵੀਡੀਓ, ਜਿਸ ਦੇ ਵਿੱਚ ਉਹਨਾਂ ਦੇ ਅਸਲਾਮ ਅਲੈਕੁਮ ਜਾਂ ਇਨਸ਼ਾਅੱਲਾ ਜਾਂ ਜਸਕਾਲਾ ਵਰਗੇ ਇਸਲਾਮੀ ਸ਼ਬਦਾਂ ਦਾ ਇਸਤੇਮਾਲ ਕਰਨ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਸੀ, ਜਿਸ ਤੋਂ ਬਾਅਦ ਉਹਨਾਂ ਦਾ ਤਬਾਦਲਾ ਕਰ ਦਿੱਤਾ ਗਿਆ। 14 ਸਪਤੰਬਰ ਦੇ ਸਰਕਾਰੀ ਹੁਕਮ ਦੇ ਮੁਤਾਬਕ 2021 ਬੈਚ ਦੀ IPS ਅਧਿਕਾਰੀ ਬੁਸ਼ਰਾ ਬਾਨੋ ਨੂੰ ਵੈਸਟ ਬੰਗਾਲ ਦੇ ਮੇਦਨੀਪੁਰ ਦੇ ਖੜਗਪੁਰ ਇਲਾਕੇ ਦੇ ਵਿੱਚ ਇੱਕ ਐਡੀਸ਼ਨਲ ਪੁਲਿਸ ਕਮਿਸ਼ਨਰ ਦੀ ਜ਼ਿੰਮੇਵਾਰੀ ਜਿਹੜੀ ਸੀ ਉਹ ਦਿੱਤੀ ਗਈ ਸੀ, ਪਰ ਉਸ ਤੋਂ ਹਟਾ ਕੇ ਉਹਨਾਂ ਨੂੰ ਪੁਲਿਸ ਦੀ 4th ਬਟਾਲੀਅਨ ਦਾ ਡਿਪਟੀ ਕਮਾਂਡੈਂਟ ਹੁਣ ਬਣਾ ਦਿੱਤਾ ਗਿਆ। ਇਸੇ ਹੁਕਮ ਦੇ ਵਿੱਚ ਦੋ ਹੋਰ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਦਾ ਜ਼ਿਕਰ ਵੀ ਹੈ। ਸਰਕਾਰੀ ਹੁਕਮ ਦੇ ਮੁਤਾਬਕ ਇਸ ਨੂੰ ਜਨਹਿੱਤ ਦੇ ਵਿੱਚ ਲਿਆ ਗਿਆ ਫੈਸਲਾ ਦੱਸਿਆ ਗਿਆ। ਸਰਕਾਰੀ ਅਧਿਕਾਰੀਆਂ ਨੂੰ ਇਸ ਨੂੰ ਇੱਕ ਰੂਟੀਨ ਟਰਾਂਸਫਰ ਦੱਸਿਆ, ਪਰ ਇੰਡੀਅਨ ਸੈਕੂਲਰ ਫਰੰਟ ਦੇ ਵਿਧਾਇਕ ਨੌਸ਼ਾਦ ਸਦੀਕੀ ਨੇ ਦੋਸ਼ ਮੜਿਆ ਕਿ ਬੁਸ਼ਰਾ ਬਾਨੋ ਨੇ ਗਲਤ ਤਰੀਕੇ ਦੇ ਨਾਲ ਗੈਰੇਜ ਪੋਸਟਿੰਗ ਜਿਹੜੀ ਉਹਨਾਂ ਦੀ ਕੀਤੀ ਗਈ ਹੈ, ਯਾਨੀ ਕਿ ਉਹਨਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ ਜੋ ਕਿ ਉਹਨਾਂ ਦੀ ਪਿਛਲੀ ਪੋਸਟਿੰਗ ਦੀ ਤੁਲਨਾ ਦੇ ਵਿੱਚ ਘੱਟ ਅਹਿਮੀਅਤ ਰੱਖਦੀ। ਕੁਝ ਦਿਨ ਪਹਿਲਾਂ ਬੁਸ਼ਰਾ ਬਾਨੋ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਖਾਸਾ ਵਾਇਰਲ ਹੋਇਆ ਸੀ, ਜਿਸ ਦੇ ਵਿੱਚ ਉਹ ਭਾਰਤ ਦੇ ਸਿਵਲ ਸੇਵਾ ਪ੍ਰੀਖਿਆ ਦੇ ਲਈ ਯਾਨੀ UPSC ਦੇ ਲਈ ਤਿਆਰੀ ਕਰਨ ਦੇ ਬਾਰੇ ਗੱਲਬਾਤ ਕਰ ਰਹੇ ਸੀ। ਉਹਨਾਂ ਨੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਰੈਜ਼ੀਡੈਂਸ਼ੀਅਲ ਕੋਚਿੰਗ ਅਕੈਡਮੀ ਦੇ ਵਿੱਚ ਮਹਿਲਾਵਾਂ, ਅਨੁਸੂਚਿਤ ਜਾਤੀਆਂ ਤੇ ਜਨਜਾਤੀਆਂ ਦੇ ਵਿਦਿਆਰਥੀਆਂ ਦੀ ਮਦਦ ਕਰਨ ਦੀ ਵੀ ਇੱਕ ਜਿਹੜੀ ਗੱਲ ਪ੍ਰਵਾਨ ਕੀਤੀ ਸੀ। ਬਤੌਰ ਸਾਬਕਾ ਵਿਦਿਆਰਥਨ ਇਸ ਅਕੈਡਮੀ ਦੀ ਉਹਨਾਂ ਨੇ ਕਾਫ਼ੀ ਮਦਦ ਇਸ ਅਕੈਡਮੀ ਦੀ ਕੀਤੀ, ਔਰ ਇਸ ਦਰਮਿਆਨ ਵੀਡੀਓ ਦੇ ਵਿੱਚ ਉਹਨਾਂ ਨੇ ਅਸਲਾਮ ਅਲੈਕੁਮ ਦੇ ਨਾਲ ਸ਼ੁਰੂਆਤ ਕੀਤੀ, ਕਈ ਵਾਰ ਇਨਸ਼ਾਅੱਲਾ ਅਤੇ ਜਸਕਾਲਾ ਸ਼ਬਦਾਂ ਦੀ ਉਹਨਾਂ ਨੇ ਵਰਤੋਂ ਕੀਤੀ। ਹਾਲਾਂਕਿ ਕੁਝ ਲੋਕਾਂ ਨੇ ਸਵਾਲ ਕੀਤਾ ਕਿ ਉਹਨਾਂ ਨੇ ਜੈ ਹਿੰਦ ਵੰਦੇ ਮਾਤਰਮ ਵਰਗੇ ਜਿਹੜੇ ਸ਼ਬਦ ਸੀ ਉਹਨਾਂ ਦਾ ਇਸਤੇਮਾਲ ਕਿਉਂ ਨਹੀਂ ਕੀਤਾ, ਇਸੇ ਕਰਕੇ ਉਹਨਾਂ ਦਾ ਤਬਾਦਲਾ ਕੀਤਾ ਗਿਆ। ਖੈਰ, ਇਸ ਕਿਸਮ ਦੀਆਂ ਧਰਮ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਭਾਰਤ ਦੇ ਵਿੱਚ ਖਾਸੀਆਂ ਚਰਚਾ 'ਚ ਰਹਿੰਦੀਆਂ ਨੇ। ਉੱਧਰ ਨੀਮ ਕਰੋਲੀ ਬਾਬਾ ਦੇ ਉੱਤੇ ਬਣੀ ਹਨੂੰਮਾਨ ਅੰਸ਼ ਫਿਲਮ ਦੁਨੀਆ ਭਰ ਦੇ ਵਿੱਚ 300 ਕਰੋੜ ਤੋਂ ਪਾਰ ਦੀ ਕਮਾਈ ਕਰ ਗਈ ਹੈ। 41 ਦਿਨਾਂ ਦੇ ਵਿੱਚ ਇਹ ਕਮਾਈ ਹਾਸਲ ਕੀਤੀ ਹੈ। ਫਿਲਮ ਨੂੰ ਦਰਸ਼ਕਾਂ ਦਾ ਖੂਬ ਪਿਆਰ ਮਿਲ ਰਿਹਾ। ਇਸ ਦਰਮਿਆਨ ਮੇਘਨਾ ਗੁਲਜ਼ਾਰ ਦੀ ਦਾਇਰਾ ਵੀ ਜਿਹੜੀ ਉਹ ਮੇਘਨਾ ਗੁਲਜ਼ਾਰ ਦੀ ਤਰਫ ਤੋਂ ਫਿਲਮ ਜਿਹੜੀ ਦਾਇਰਾ ਤਿਆਰ ਕੀਤੀ ਗਈ ਸੀ ਉਹ ਵੀ ਇਸ ਦਰਮਿਆਨ ਸਿਨੇਮਾ ਘਰਾਂ ਦੇ ਵਿੱਚ ਹੈ, ਪਰ ਉਹਨਾਂ ਨੇ ਇਸ ਫਿਲਮ ਦੀ ਤਾਰੀਫ ਕੀਤੀ ਹੈ। ਦੱਸ ਦਈਏ ਕਿ ਹਨੂੰਮਾਨ ਅੰਸ਼ 41 ਦਿਨਾਂ ਦੀ ਕਲੈਕਸ਼ਨ ਦੀ ਗੱਲ ਕਰੀਏ ਤਾਂ 9,203 ਸ਼ੋਅਜ਼ ਦੇ ਨਾਲ 6 ਕਰੋੜ ਦੀ ਕਲੈਕਸ਼ਨ ਇਸ ਨੇ 41ਵੇਂ ਦਿਨ ਦੇ ਵਿੱਚ ਫਿਲਮ ਨੇ ਕੀਤੀ ਹੈ। ਭਾਰਤ ਦੇ ਵਿੱਚ ਨੈੱਟ ਕਲੈਕਸ਼ਨ ਫਿਲਮ ਦੀ 237 ਕਰੋੜ ਹੋ ਚੁੱਕੀ ਹੈ, ਜਦਕਿ ਗਰੋਸ ਕਲੈਕਸ਼ਨ 280 ਕਰੋੜ ਆ। ਉੱਥੇ ਹੀ ਓਵਰਸੀਜ਼ ਕਲੈਕਸ਼ਨ ਜਿਹੜੀ ਹੈ ਉਹ ਰਲਾ ਦਈਏ ਤਾਂ 300 ਕਰੋੜ ਤੋਂ ਪਾਰ ਦੀ ਕਮਾਈ ਇਸ ਫਿਲਮ ਦੀ ਮੰਨੀ ਜਾ ਰਹੀ ਹੈ। ਉੱਥੇ ਹੀ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ ਤੇ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਪਹਿਲਾਂ ਔਰ ਸਭ ਤੋਂ ਅਹਿਮ ਖਬਰ ਜਿਹੜੀ ਉਹ ਆਸਟ੍ਰੇਲੀਆ ਦੇ ਹੋਮ ਅਫੇਅਰਸ ਮਿਨਿਸਟਰ ਯਾਨੀ ਗ੍ਰਹਿ ਮਾਮਲਿਆਂ ਦੇ ਨਾਲ ਜੁੜਿਆ ਹੋਇਆ ਮੰਤਰਾਲਾ ਉਸ ਦੇ ਮੰਤਰੀ ਟੌਨੀ ਬਰਕ ਦੇ ਦੁਆਰਾ ਬੜੇ ਲੰਮੇ ਚਿਰ ਤੋਂ ਉਡੀਕਿਆ ਜਾ ਰਿਹਾ ਨੈਸ਼ਨਲ ਪ੍ਰੈਸ ਕਲੱਬ ਦਾ ਭਾਸ਼ਣ, ਜਿਸ ਦੇ ਵਿੱਚ ਅੱਜ ਆਖਿਰਕਾਰ ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਸਿਟੀਜ਼ਨਸ਼ਿਪ ਮੰਤਰੀ ਦੀ ਤਰਫ ਤੋਂ ਆਸਟ੍ਰੇਲੀਆ ਦੀ ਰਣਨੀਤੀ ਦਾ ਐਲਾਨ ਕੀਤਾ ਗਿਆ। ਦੱਸਿਆ ਗਿਆ ਕਿ ਆਸਟ੍ਰੇਲੀਆ ਦੇ ਵਿੱਚ ਕਿਸ ਤਰੀਕੇ ਦੇ ਨਾਲ ਆਉਣ ਵਾਲੇ ਸਾਲਾਂ ਦੇ ਵਿੱਚ ਸਰਕਾਰ ਆਪਣੀ ਰਣਨੀਤੀ ਅਪਣਾਉਣਾ ਚਾਹੁੰਦੀ ਹੈ। ਖਾਸ ਤੌਰ ਦੇ ਉੱਤੇ 3 ਕਿਸਮ ਦੇ ਟੈਂਪਰੇਰੀ ਵੀਜ਼ਾ ਦੀ ਕੈਟੇਗਰੀ ਵੰਡ ਲਈ ਜਾਂਦੀ ਹੈ, ਸਟੂਡੈਂਟ ਵੀਜ਼ਾ, ਟੂਰਿਸਟ ਵੀਜ਼ਾ ਅਤੇ ਬੈਕਪੈਕਰ ਵੀਜ਼ਾ। ਤਿੰਨਾਂ ਦੇ ਉੱਤੇ ਜਿਹੜਾ ਅੱਜ ਦੇ ਦਿਨ ਗਾਜ ਡਿੱਗੀ ਹੈ, ਕੀ ਬਦਲਾਅ ਹੋਏ ਨੇ ਇਸ ਖਬਰੀ ਬੁਲੇਟਿਨ ਦੇ ਵਿੱਚ ਤੁਹਾਨੂੰ ਦੱਸ ਦਿੰਦੇ ਹਾਂ। ਇਸ ਤੋਂ ਪਹਿਲਾਂ ਆਸਟ੍ਰੇਲੀਆ ਦੇ ਬਿਊਰੋ ਆਫ ਸਟੈਟਿਸਟਿਕਸ ਦੀ ਤਰਫ ਤੋਂ

0: ਮਾਈਗ੍ਰੇਸ਼ਨ 3,09,000 ਤੇ 500 ਵਿਅਕਤੀਆਂ ਦੀ ਸੀ ਜੋ ਕਿ ਘਟ ਕੇ ਮਾਰਚ ਮਹੀਨੇ 'ਚ 2,92,000 ਤੱਕ ਆ ਗਈ ਹੈ। ਬਾਵਜੂਦ ਇਸ ਦੇ ਆਸਟ੍ਰੇਲੀਆ ਦੀ ਆਬਾਦੀ ਦੇ ਵਿੱਚ ਇਜ਼ਾਫਾ ਹੋਇਆ। ਆਸਟ੍ਰੇਲੀਆ ਦੀ ਆਬਾਦੀ 3,92,000 ਤੇ 700 ਵਿਅਕਤੀ ਹੋਰ ਵਧੇ ਨੇ, ਯਾਨੀ ਆਸਟ੍ਰੇਲੀਆ ਦੀ ਤਾਜ਼ਾ ਆਬਾਦੀ 27.9 million ਦੱਸੀ ਗਈ ਹੈ। ਸਭ ਤੋਂ ਵੱਧ ਇਜ਼ਾਫਾ ਜਿਹੜਾ, ਚਾਹੇ ਉਹ ਆਬਾਦੀ ਵਾਧੇ ਦਾ ਹੋਵੇ ਨੈਚੁਰਲ ਬਰਥ ਦੇ ਨਾਲ, ਚਾਹੇ ਉਹ ਪ੍ਰਵਾਸ ਦੇ ਨਾਲ ਜੁੜਿਆ ਹੋਵੇ, ਵੈਸਟਰਨ ਆਸਟ੍ਰੇਲੀਆ ਸਟੇਟ ਦੇ ਵਿੱਚ ਦੇਖਣ ਨੂੰ ਮਿਲਿਆ। ਸਭ ਤੋਂ ਤੇਜ਼ੀ ਦੇ ਨਾਲ ਪਾਪੂਲੇਸ਼ਨ ਗਰੋਥ ਇੱਥੇ ਹੋਈ ਹੈ, 2.1% ਦੇ ਨਾਲ। ਵਿਕਟੋਰੀਆ ਦੂਜੇ ਨੰਬਰ 'ਤੇ ਆਉਂਦਾ 1.6% ਦੇ ਨਾਲ, ਜਦਕਿ ਸਭ ਤੋਂ ਸਲੋ ਪਾਪੂਲੇਸ਼ਨ ਗਰੋਥ ਜਿਹੜੀ ਉਹ ਤਸਮੇਨੀਆ ਸਟੇਟ ਦੇ ਵਿੱਚ ਹੋਈ ਹੈ, 0.6%। ਇਸ ਦਰਮਿਆਨ ਇਹ ਪਿਛਲੇ 12 ਮਹੀਨਿਆਂ ਦੇ ਅੰਕੜੇ ਜਿਹੜੇ ਨੇ ਉਹ ਸਾਂਝੇ ਕੀਤੇ ਗਏ ਨੇ। ਉੱਧਰ ਦੂਸਰੇ ਪਾਸੇ ਕੁਝ ਹੋਰਨਾਂ ਖਬਰਾਂ ਦੀ ਸਾਂਝ ਪਾਈਏ, ਅਤੇ ਸਭ ਤੋਂ ਜ਼ਿਆਦਾ ਅਹਿਮੀਅਤ ਜਿਹੜਾ ਟੌਨੀ ਬਰਕ ਦਾ ਇਹ ਭਾਸ਼ਣ ਸੀ, ਜਿਸ ਦੇ ਵਿੱਚ ਉਹਨਾਂ ਨੇ ਅਲੱਗ ਅਲੱਗ ਐਲਾਨ ਕੀਤੇ ਟੈਂਪਰੇਰੀ ਵੀਜ਼ਾਜ਼ ਨੂੰ ਲੈ ਕੇ, ਸਕਿੱਲਡ ਵੀਜ਼ਾਜ਼ ਦੇ ਅੰਦਰ ਬਦਲਾਅ ਕਰਨ ਨੂੰ ਲੈ ਕੇ, ਅਤੇ ਇੱਥੋਂ ਤੱਕ ਕਿ ਬੈਕਪੈਕਰ ਵੀਜ਼ਾਜ਼ ਦੇ ਵਿੱਚ ਇੱਕ ਕੈਪ ਲਗਾਉਣ ਤੋਂ ਇਲਾਵਾ ਹੋਰ ਬਹੁਤ ਸਾਰੇ ਐਲਾਨ ਕੀਤੇ ਗਏ। ਸ਼ੁਰੂਆਤ ਜੇਕਰ ਕਰੀਏ ਤਾਂ ਟੌਨੀ ਬਰਕ ਨੇ ਆਪਣੇ ਭਾਸ਼ਣ ਦੇ ਸ਼ੁਰੂਆਤੀ ਹਿੱਸੇ ਦੇ ਵਿੱਚ ਹੀ ਪਿਛਲੀ ਸਰਕਾਰ ਨੂੰ, ਯਾਨੀ ਲਿਬਰਲ ਨੈਸ਼ਨਲ ਗੱਠਜੋੜ ਨੂੰ ਨਿਸ਼ਾਨੇ 'ਤੇ ਲਿਆ। ਉਹਨਾਂ ਨੇ ਮੰਨਿਆ ਕਿ ਆਸਟ੍ਰੇਲੀਆ ਦੇ ਵਿੱਚ ਮਾਈਗ੍ਰੇਸ਼ਨ ਵਧਿਆ, ਪਰ ਇਸ ਨੂੰ ਮਾਸ ਮਾਈਗ੍ਰੇਸ਼ਨ ਵਾਲੀ ਕੰਟਰੀ ਨਹੀਂ ਕਰਾਰ ਦਿੱਤਾ ਜਾ ਸਕਦਾ। ਉਹਨਾਂ ਨੇ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦੇ ਹਵਾਲਿਆਂ ਦੇ ਨਾਲ ਕੁਝ ਅੰਕੜੇ ਸਾਂਝੇ ਕਰਦੇ ਹੋਇਆਂ ਦੱਸਿਆ ਕਿ ਪਿਛਲੀ ਸਰਕਾਰ ਦੇ ਵੇਲੇ ਜਿਹੜੇ ਕੁਝ ਇਸ ਕਿਸਮ ਦੇ ਨਾਲ ਅੰਕੜੇ ਵਧੇ ਸੀ, ਜਿਸ ਦੇ ਵਿੱਚ ਹੁਣ ਉਹ ਲੋਕ, ਯਾਨੀ ਕਿ ਲਿਬਰਲ ਨੈਸ਼ਨਲ ਗੱਠਜੋੜ ਜ਼ਿੰਮੇਦਾਰੀ ਨਹੀਂ ਚੱਕੇਗਾ, ਉਸ ਦੇ ਵਿੱਚ ਯੋਗਾ ਟੀਚਰਸ ਵੀ ਸੀ। ਉਹਨਾਂ ਕਿਹਾ ਕਿ ਜਦੋਂ ਅਸੀਂ ਸਕਿੱਲਡ ਮਾਈਗ੍ਰੇਸ਼ਨ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਯੋਗਾ ਟੀਚਰਸ ਕਿਹੜੇ ਪਾਸਿਓਂ ਲੋੜ ਪੈ ਗਈ ਆਸਟ੍ਰੇਲੀਆ ਨੂੰ ਇੰਨੀ ਜ਼ਿਆਦਾ, ਜਦਕਿ ਪਿਛਲੀ ਲਿਬਰਲ ਨੈਸ਼ਨਲ ਗੱਠਜੋੜ ਸਰਕਾਰ ਨੇ ਭਾਰਤ ਦੀ ਸਰਕਾਰ ਦੇ ਨਾਲ ਇੱਕ ਸਮਝੌਤਾ ਕੀਤਾ ਹੋਇਆ ਸੀ। ਇਹ ਸਮਝੌਤੇ ਦੇ ਤਹਿਤ ਵੱਡੀ ਗਿਣਤੀ 'ਚ ਯੋਗਾ ਟੀਚਰਸ ਆਏ ਨੇ, ਅਤੇ ਸਾਡੀ ਸਰਕਾਰ ਦੇ ਵਿੱਚ ਇੱਕ ਵੀ ਯੋਗਾ ਟੀਚਰ ਨੂੰ ਆਸਟ੍ਰੇਲੀਆ ਦੀ ਪਰਮਾਨੈਂਟ ਰੈਜ਼ੀਡੈਂਸੀ ਨਹੀਂ ਦਿੱਤੀ ਗਈ। ਸੁਣੋ ਭਾਸ਼ਣ ਦਾ ਇਹ ਹਿੱਸਾ।
1: In the life of this government, the number of yoga teachers we have brought in is zero. Zero. And yet this claim is constantly made about yoga teachers. Why are they on the list at all? Because there was an agreement made by the previous government with India that yoga teachers would be added to the list. The person from the previous government who announced that change was Dan Tehan as assistant trade. So it's a tiny argument, but it is so constantly out there and so demonstrably wrong.
0: ਪਿਛਲੀ ਸਰਕਾਰ ਦੇ ਅਸਿਸਟੈਂਟ ਟ੍ਰੇਡ ਮਿਨਿਸਟਰ ਡੈਨ ਟੇਹਾਨ ਦੇ ਉੱਤੇ ਵਰਦਿਆਂ ਨੇ ਕਿਹਾ ਕਿ ਇਹ ਪਿਛਲੀ ਸਰਕਾਰ ਦੇ ਵਿੱਚ ਹੋਇਆ ਇੰਤਜ਼ਾਮਾਤ ਸੀ, ਜਦਕਿ ਅਸੀਂ ਇਸ ਗੱਲ ਨੂੰ ਸਮਝਦੇ ਹਾਂ ਕਿ ਆਸਟ੍ਰੇਲੀਆ ਦੇ ਵਿੱਚ ਟੈਂਪਰੇਰੀ ਮਾਈਗ੍ਰੇਸ਼ਨ ਜਿਹੜੀ ਆ ਉਹ ਇੱਕ ਸਮੱਸਿਆ ਜ਼ਰੂਰ ਆ, ਔਰ ਉਸਦਾ ਇੱਕ ਢੰਗ ਦੇ ਨਾਲ ਹੱਲ ਹੋਣਾ ਚਾਹੀਦਾ। ਇੱਦਾਂ ਨਹੀਂ ਕਿ ਕੋਈ ਵੀ ਆ ਕੇ ਕਹਿ ਦੇਵੇ ਕਿ ਇੰਨੇ ਵੀਜ਼ਾਜ਼ ਖਤਮ ਕਰ ਦਿਓ, ਕਿਉਂਕਿ ਇੰਟਰਨੈਸ਼ਨਲ ਸਟੂਡੈਂਟ ਵੀ ਜੇਕਰ ਆਸਟ੍ਰੇਲੀਆ ਦੇ ਵਿੱਚ ਆਉਂਦੇ ਨੇ ਤਾਂ ਇੱਥੋਂ ਦੇ ਢਾਂਚੇ ਦਾ, ਇੱਥੋਂ ਦੇ ਸਿਸਟਮ ਦਾ ਇੱਕ ਹਿੱਸਾ ਬਣ ਜਾਂਦੇ ਨੇ, ਉਹ ਇੱਥੋਂ ਦੇ ਕੈਫੇਜ਼, ਇੱਥੋਂ ਦੇ ਹਸਪਤਾਲਾਂ 'ਚ ਕੰਮ ਕਰਦੇ ਨੇ। ਇੱਕਦਮ ਖਤਮ ਕਰ ਦੇਣ ਦੇ ਨਾਲ ਆਸਟ੍ਰੇਲੀਆ ਦੇ ਅਰਥਚਾਰੇ ਦੇ ਉੱਤੇ ਵੀ ਅਸਰ ਪਏਗਾ। ਇਸ ਦਰਮਿਆਨ ਹਾਊਸਿੰਗ ਸ਼ਾਰਟੇਜ ਵਰਗੇ ਜਿਹੜੇ ਅੱਖਰ ਵਰਤੇ ਜਾਂਦੇ ਨੇ, ਪੌਲਿਨ ਹੈਨਸਨ ਜਾਂ ਉਹਨਾਂ ਦੀ ਵਨ ਨੇਸ਼ਨ ਪਾਰਟੀ ਦੀ ਤਰਫ ਤੋਂ ਕਿਹਾ ਗਿਆ ਸੀ ਕਿ ਦੇਸ਼ ਦੇ ਵਿੱਚ ਹਾਊਸਿੰਗ ਕ੍ਰਾਈਸਿਸ, ਯਾਨੀ ਘਰਾਂ ਦੀ ਕਿੱਲਤ ਦੀ ਸਮੱਸਿਆ ਇਸ ਕਰਕੇ ਹੈ ਕਿਉਂਕਿ ਦੇਸ਼ ਦੇ ਵਿੱਚ ਪ੍ਰਵਾਸ ਲਗਾਤਾਰ ਵੱਧ ਰਿਹਾ। ਹਾਊਸਿੰਗ ਸ਼ਾਰਟੇਜ ਦੇ ਉੱਤੇ ਗੱਲਬਾਤ ਕਰਦਿਆਂ ਹੋਇਆਂ ਟੌਨੀ ਬਰਕ ਨੇ ਕਿਹਾ ਕਿ ਇਹ ਇੱਕ ਜੈਨੂਅਨ, ਯਾਨੀ ਕਿ ਇੱਕ ਵਾਜਬ ਪ੍ਰੋਬਲਮ ਹੈ, ਪਰ ਸਾਨੂੰ ਇਸ ਨੂੰ ਢੰਗ ਸਿਰ ਹੱਲ ਕਰਨਾ ਹੋਏਗਾ। ਉਹਨਾਂ ਕਿਹਾ ਕਿ ਹਾਊਸਿੰਗ ਸ਼ਾਰਟੇਜ ਜਾਂ ਹਾਊਸਿੰਗ ਕ੍ਰਾਈਸਿਸ ਜਿਹੜਾ ਉਹ ਇਮੀਗ੍ਰੇਸ਼ਨ ਕਰਕੇ ਨਹੀਂ ਹੋਇਆ, ਬਲਕਿ ਇਮੀਗ੍ਰੇਸ਼ਨ ਨੂੰ ਇਸ ਸਮੱਸਿਆ ਦੇ ਹੱਲ ਦੇ ਵਿੱਚ ਜ਼ਰੂਰ ਜੋੜਨਾ ਹੋਏਗਾ। ਇਸ ਦਰਮਿਆਨ ਉਹਨਾਂ ਨੇ ਬੌਬ ਹਾਕੀ ਦੀ ਸਰਕਾਰ ਦਾ ਇੱਕ ਅੰਕੜਾ ਵੀ ਸਾਂਝਾ ਕੀਤਾ, ਜਿਸ ਦੇ ਵਿੱਚ ਦੱਸਿਆ ਕਿ ਆਸਟ੍ਰੇਲੀਆ ਦੇ ਵਿੱਚ ਘਰਾਂ ਦੀ ਕਿੱਲਤ ਇਸ ਕਰਕੇ ਨਹੀਂ ਹੈ ਕਿਉਂਕਿ ਪ੍ਰਵਾਸ ਵੱਧ ਰਿਹਾ, ਬਲਕਿ ਉਸ ਦੇ ਪਿੱਛੇ ਸਾਡਾ ਸਮਾਜਿਕ ਢਾਂਚਾ ਜ਼ਿੰਮੇਦਾਰ ਹੈ। ਅਸੀਂ ਘਰਾਂ ਦੇ ਵਿੱਚ ਇਕੱਠੇ ਰਹਿ ਕੇ ਰਾਜ਼ੀ ਨਹੀਂ ਹੈ। ਆਸਟ੍ਰੇਲੀਆ ਦੇ ਵਿੱਚ ਇਹ ਪਹਿਲਾਂ ਵੀ ਗੱਲ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਕਹਿ ਚੁੱਕੇ ਨੇ ਕਿ ਬੱਚਿਆਂ ਨੂੰ ਉਹਨਾਂ ਦੇ ਮਾਪਿਆਂ ਦੇ ਨਾਲ ਰਹਿਣਾ ਚਾਹੀਦਾ। ਅਜਿਹੇ ਦੇ ਵਿੱਚ ਆਸਟ੍ਰੇਲੀਆ ਦੀ ਸਮਾਜਿਕ ਸਮੱਸਿਆ ਨੂੰ ਪ੍ਰਵਾਸ ਦੇ ਉੱਤੇ ਸੁੱਟ ਦੇਣਾ ਕਿੱਥੋਂ ਤੱਕ ਜਾਇਜ਼ ਹੈ? ਖੈਰ, ਟੌਨੀ ਬਰਕ ਨੇ ਆਪਣੇ ਭਾਸ਼ਣ ਦੇ ਵਿੱਚ ਕੀ ਕਿਹਾ ਉਹ ਵੀ ਤੁਸੀਂ ਸੁਣ ਲਓ।
1: ਹਾਊਸਿੰਗ ਐਂਡ ਦ ਹਾਊਸਿੰਗ ਸ਼ੋਰਟੇਜ ਵੀ ਹੈਵ ਇਜ਼ ਨਾਟ ਕੌਜ਼ਡ ਬਾਈ ਇਮੀਗ੍ਰੇਸ਼ਨ ਬਟ ਇਮੀਗ੍ਰੇਸ਼ਨ ਨੀਡਸ ਟੂ ਬੀ ਪਾਰਟ ਆਫ ਦ ਸੋਲੂਸ਼ਨ ਫਾਰ ਦ ਹਾਊਸਿੰਗ ਕ੍ਰਾਈਸਿਸ ਐਂਡ ਲੈਟ ਮੀ ਐਕਸਪਲੇਨ ਵਾਈ ਇਫ ਯੂ ਗੋ ਬੈਕ ਟੂ ਦ ਹੌਕ ਗਵਰਨਮੈਂਟ back to the Hawk

0: years to today and look at, well, what's happened to housing, what's happened to number of people, you find these two really simple facts. The number of people in Australia has increased by 75%. The number of homes has increased by 100%. How on earth did we end up with a housing problem if they're the stats? And the answer's really simple. Back then, and Australians have every right to decide how many people they want to live in per household. Back then, the number of people per household was 2.9. It's now 2.5. Every time we get a 0.1 change, a 0.1 change in the number of people per household, we have to find an additional 450,000 homes.
1: वैसे जिस बॉब हॉकी दी गल टॉनी बर्क ने अपने भाषण च कीती, आस्ट्रेलिया दे 23वें प्रधानमंत्री रह चुके ने 1983 तो लैके 1991 दे दरमियान ओह इस अहुदे दे उत्ते रहे सी। पर इस दरमियान टॉनी बर्क ने यह गल जरूर कही कि जदों घरां दे विच उस वेले 2.9 लोग हर एक घर दे विच रह रहे सी, हुण अज दी तरीक च 2.5 लोग ही एक घर दे विच रह रहे ने। पर इस नूं 0.9 या 0.5 दे नाल ना समझा लिया वे। उन्हें कहा कि 0.1 का भी चेंज जिहड़ा उह आस्ट्रेलिया च 4.5 लाख घरां दी किल्लत पैदा कर दिंदा है। अजिहे दे विच एक होर समस्या की गल की गई जिसनों एक जेन्युइन प्रॉब्लम टॉनी बर्क ने दसिया, वह सी विद्यार्थियों के द्वारा वीज़ा हॉपिंग, यानी एक वीज़ा तो दूसरे वीज़ा तक चले जाना। अक्सर आम तौर के उत्ते ट्रेड कोर्सेज दे विच आके इंटरनेशनल स्टूडेंट्स जिहड़े ने ग्रैजुएट डिप्लोमाज या दूसरे वीज़ियां दे विच अपने आप नूं तब्दील करते रहिंदे ने। टॉनी बर्क ने कहा कि वीज़ा हॉपिंग उत्थों तक जायज है जदों के लोग इत्थे आके ट्रेड कोर्स दे विच जाण, ते फिर उस तों बाद ग्रैजुएशन, ते फिर मास्टर डिग्री दे विच, ते फिर उस तों बाद अपनी परमानेंट रेजिडेंसी अप्लाई करन, या फिर किसी व्यक्ति दे किसी आस्ट्रेलियन कारोबार दे नाल जुड़ के उस दे राही परमानेंट रेजिडेंसी हासिल कर लैन। इस नूं वीज़ा होपिंग नहीं किया जा सकता। वीज़ा होपिंग उस नूं किया जाएगा जिस दे विच कुछ विद्यार्थी आंदे ने एक ट्रेड कोर्स तो दूसरे ट्रेड कोर्स दे विच रह के, ते फिर समा टपाण दे लई आम तौर दे उत्ते ट्रिब्यूनल्स दे विच केस लैके जांदे ने। अजिहे दे विच उहनां दे इत्थे बच्चे हुंदे ने, उह बड्डे हुंदे ने, आस्ट्रेलिया दे सिस्टम दे विच उह रच मिच जांदे ने, ते फिर आंदी है मिनिस्टेरियल डायरेक्शन। उन्होंने मिनिस्टेरियल डायरेक्शन 119 का भी सोध करन दी गल कही, ते कहा कि टैंपरेरी वीज़ा ते परमानेंट वीज़ा च अलग अलग तरीकों के नाल मिनिस्टेरियल डायरेक्शन की वरतों की जाएगी। खैर इस दरमियान स्टूडेंट वीज़ा दे उत्ते वरदियां आया, उन्होंने यह भी कहा कि इस वक्त आस्ट्रेलिया की सरकार यह ऐलान कर जा रही है कि आने वाले समय के जेडे भी इंटरनेशनल स्टूडेंट्स वीज़ाज दे उत्ते इंटरनेशनल स्टूडेंट आणगे, यानी कौमांतरी विद्यार्थी आणगे, वह अपने डिपेंडेंट्स नूं अपने वीज़ा दे उत्ते नहीं जोड़ सकनगे। यानी कि जेकर कोई लड़का आस्ट्रेलिया दे विच इंटरनेशनल स्टूडेंट वीज़ा दे उत्ते आंदा है, तां उह आस्ट्रेलिया दे विच आके अपनी पत्नी नूं ते अपने बच्चियां नूं डिपेंडेंट वीज़ा दे उत्ते ऐड नहीं कर सकेगा। इस तरीके दे नाल जेकर कोई लड़की आंदी है तो अपने पति या अपने बच्चियां नूं इस दे उत्ते ऐड नहीं कर सकेगी। महकमे दे आंकड़े सांझे करदे हां, दस्सिया कि पिछले साल 3 लाख दे आस पास विद्यार्थी आस्ट्रेलिया दे विच आए सी, उहनां दे विचों 50,000 तो कुछ ज़्यादा डिपेंडेंट वीज़ा दे उत्ते सी। हालांकि टॉनी बर्क ने कहा कि जिहड़े मौजूदा समय दे विच इंटरनेशनल स्टूडेंट आस्ट्रेलिया च रह रहे ने, ते जेकर उहनां दे परिवारक मैंबर टूरिस्ट वीज़ा दे उत्ते आस्ट्रेलिया च या डिपेंडेंट वीज़ा दे उत्ते आस्ट्रेलिया च आए ने, तां उहनां नूं ऐड नहीं किया जाएगा, पर भविख दे विच किसी नूं इस दे उत्ते ऐड नहीं किया जाएगा। हालांकि इस दे विच कुछ एक एक्सेप्शन, यानी कि कुछ एक विकल्प जरूर रहेंगे किन्हां लोगों नूं आस्ट्रेलिया दे विच भविख दे अंदर स्टूडेंट वीज़ाज दे उत्ते अपने डिपेंडेंट लिआं दित्ता जाएगा। इस दे बारे भी टॉनी बर्क ने ऐलान किया।
0: We have special visa conditions which will still allow it for the Pacific and for the ASEAN nations, and for certain courses, for example PhD courses, they'll be able to bring family. It's, you're often in a very different circumstance of life for those sorts of students than people are for undergraduate.
1: ਇਸ ਦਰਮਿਆਨ ਹੋਮ ਅਫੇਅਰ ਮਨਿਸਟਰ ਟੋਨੀ ਬਰਕ ਨੇ ਇਹ ਵੀ ਦੱਸਿਆ ਕਿ ਪੁਆਇੰਟ ਸਿਸਟਮ ਦੇ ਵਿੱਚ ਅਤੇ ਬੈਕਪੈਕਰ ਵੀਜ਼ਾ ਪ੍ਰੋਸੈਸਿੰਗ ਦੇ ਵਿੱਚ ਫਰਕ ਲਿਆਂਦਾ ਜਾਏਗਾ, ਇੱਕ ਤਬਦੀਲੀਆਂ ਕੀਤੀਆਂ ਜਾਣਗੀਆਂ। ਜੇਕਰ ਪੁਆਇੰਟ ਸਿਸਟਮ ਦੀ ਗੱਲ ਕਰੀਏ ਤਾਂ ਉਹਨਾਂ ਨੇ ਇਸ ਗੱਲ ਦਾ ਦਾਅਵਾ ਕੀਤਾ ਕਿ ਪਹਿਲਾਂ ਜਿਹੜੀਆਂ ਯੂਨੀਵਰਸਿਟੀ ਕੁਆਲੀਫਿਕੇਸ਼ਨ ਦੇ ਅੰਕ ਹਾਸਲ ਕਰਦੇ ਸੀ ਲੋਕ, ਅਤੇ ਜੇ ਹੁਣ ਉਹ ਕਿਸੇ ਇੱਕ ਖਾਸ ਕਿਸਮ ਦੇ ਟਰੇਡ ਕੋਰਸਿਸ ਦੇ ਵਿੱਚ, ਜਿਹੜੇ ਟਰੇਡ ਕੋਰਸ ਕੰਸਟਰਕਸ਼ਨ, ਐਗਰੀਕਲਚਰ, ਫਿਸ਼ਰੀ, ਰਿਸੋਰਸਿਸ ਅਤੇ ਟੀਚਿੰਗ ਦੇ ਨਾਲ ਜੁੜੇ ਹੋਣ, ਤਾਂ ਉਹਨਾਂ ਨੂੰ ਵੀ ਉਸ ਦੇ ਬਰਾਬਰ अंक ही दिते जाणगे जो कि यूनिवर्सिटी क्वालिफिकेशन दे बराबर अंक मने जाणगे। इस करके ताकि अजिहे हुनरमंद लोगों आस्ट्रेलिया च वध तो वध और छेती तो छेती पक्या किया जाए। इस तो इलावा जिहड़े पॉइंट सिस्टम दे विच आने वाले दिनों दे विच तब्दीलियां कीतियां जाणगियां, पर हॉलीडे मेकर वीजा दे विच तब्दीलियां तुरंत प्रभाव के नाल लागू कर दित्तियां जाणगियां। उन्हां कहा कि जिहड़ा हॉलीडे मेकर वीजा उस दे विच एक कैप इंट्रोड्यूस की जाएगी, यानी कि आम तौर दे उत्ते आस्ट्रेलिया दे विच हॉलीडे मेकर वीजा जिहड़ा उह लैण तों बाद कोई एप्लीकेंट दूजे साल या तीजे साल भी उस नूं एक्सटेंड करवा सकदा सी, पर हुण उस दे विच कैप लगा दित्ती जाएगी। पहली बार हॉलीडे मेकर वीजा जिहड़े ने उह जिवें दित्ते जाणगे उवें ही होणगे, पर उस तों बाद उह नंबर जिहड़े ने उह नियमित कर दिते जाणगे। यानी कि जेकर कोई एप्लीकेंट दूसरे साल दे विच हॉलीडे मेकर वीजा नूं अप्लाई करना चाहुंदा है तां 45,000 तक दी गिणती जिहड़ी उह वध तों वध कैप कर दित्ती जाएगी। इस तों वध लोकां नूं दूसरे साल वीजा एक्सटेंड नहीं करन दित्ता जाएगा। तीजे साल इस गिनती नूं 5,000 दे उत्ते कैप कर दिता जाएगा, यानी कि हॉलीडे मेकर वीजाज दी गिनती दे विच कटौतियां कीतियां जाणगियां। हालांकि इस दरमियान उन्होंने यूके दे नाल चल रही ट्रेड डील दा जिक्र भी किया। उन्होंने कहा कि यूके दे बैकपैकर्स नूं इस दे विच छोट दिती जाएगी, क्योंकि यूके दे नाल हाल फिलहाल 17,000 बैकपैकर बरतानवी नागरिक जिहड़े ने आस्ट्रेलिया दे विच मौजूद ने, पर यूके दे नाल जिवें ही इह डील सिरे चढ़ जाएगी तां उन्हां नूं भी इसे दायरे दे विच लिआंदा जाएगा। विजिटर वीजा दे उत्ते गल करदिआं होइआं टोनी बर्क ने कहा कि हुण नो फरदर स्टे की जिहड़ी प्रोविजन है उस नूं गंभीरता दे नाल लिया जाएगा। यानी कि जेकर कोई व्यक्ति आस्ट्रेलिया दे विच विजिटर वीजा दे उत्ते आंदा है तां किसी भी किस्म का होर वीजा उह अपलाई नहीं कर सकेगा। उस नूं अपना वीजा खत्म करन तो बाद जिहड़ी है उह आस्ट्रेलिया छड के जाना होएगा। वीजा ओवरस्टेयर्स दे उत्ते भी बरदिआं होइआं उन्हां कहा कि 2015 तो पहलां जिन्हें वीजा ओवरस्टेयर से उस गिनती के बराबर ही असी लैके आए हैं और इसनों होर आने वाले समय के घट करांगे। नाल ही 100 के करीब कंप्लायंस ऑफिसर ते होर वधेरे जिहड़े अफसर ने नियुक्त किए जाएंगे, पर नाल दी नाल उन्होंने इस दी तुलना अमरीका दे विच जिस किस्म दे नाल आइस महकमे की तरफ तो सड़कों तो धू के प्रवासियों नूं उत्थों कढ़िया जा रहा सी उस दे नाल करन तो गुरेज किया। उन्हां कहा कि टीवी दे उत्ते जिवें तुसीं दूसरे देशां दीआं कारवाइयां देखियां आस्ट्रेलिया बिल्कुल भी उस किस्म दा सिस्टम नहीं अपनाएगा। 2015 तो पहलां दा जिस किस्म दा आस्ट्रेलिया दे विच सिस्टम सी उहो जिहे ही तरीके दे नाल इह देश अपना इमीग्रेशन सिस्टम नूं चलदा रखेगा। खैर इस दे नाल जुड़ियां होईयां वधेरे जानकारियां असीं सोशल मीडिया दे उत्ते भी तुहाडे नाल अगे चल के सांझियां करांगे, पर आस्ट्रेलिया दे विच होर भी बहुत कुछ होया है। अज दे दिन पार्लीमेंट दे विच जिहड़ा स्टाफर किसी भी एम पी दे कोल जिहड़े अपने स्टाफर रखन दी गिणती है उस नूं लिमिट कर दिता गया, और इस दे लैके कदे एंथनी अल्बनीज दी साथन रही ते हुण अड हो चुकी वैसटर्न आस्ट्रेलिया तो इंडिपेंडेंट सैनेटर फातमा पेमैन, न्यू साउथ वेल्स तो वियतनामी मूल दी दाई ली ते पॉलिन हैंसन इकट्ठे एक मंच दे उत्ते नज़र आए। सरकार दे द्वारा इंडिपेंडेंट सैनेटर्स ते छोटियां पार्टियां नू स्टाफर्स दी गिनती घट देण दे उत्ते वरदे हुए दिखाई दिते। पहला इस खबर दा तुहानू पिछोकड़ दस दईए कि हर एक सैनेटर और एम पी नू 5 फुल टाइम इलैक्टोरेट ऑफिसर्स जिहड़े ने उह अलॉट किते जाणगे उहदे लोकल कम्युनिटी ऑफिस दे वास्ते। इस तों इलावा जिहड़ियां वड्डियां सीटां ने उस दे विच कुछ एक एक्सैप्शन हो सकदी है, एक दो स्टाफ मैंबर वाधू दिते जा सकदे ने। ते इस तों इलावा परसनल स्टाफ जिहदे विच एडवाइजर मीडिया ऑफिसर अजिहे व्यक्ति भी हुंदे ने उहनां नूं भी नियुक्त करन दी इजाजत दित्ती जाएगी, जिहड़े कि पार्लीमेंटेरियनज दीआं पॉलिसीज लैजिसलेशन या मीडिया नूं नियमित करन दे विच उहनां दी मदद करन। प्रधानमंत्री ने इस दा इकल्लिआं फैसला लैंदिआं होइआं इस डायरैक्शन नूं जिहड़ा है इसका ऐलान किया। दस दईए कि एक डेटा के मुताबिक फातमा पेमैन जिहड़े ने उन्होंने कोल वो इकलौते पार्लीमेंटेरियन होणगे इंडिपेंडेंट पार्लीमेंटेरियन जिन्होंने एडिशनल स्टाफ नहीं दिता गया या उन्होंने अपलाई नहीं किया, वो एक वक्री गल हो सकती है। इस तो इलावा डायली ते निकोलेट बॉयल ते राल्फ बाबेट ए वो भी एम पी ने जिन्हों के कोल इस वक्त स्टाफ की कमी दिखाई दे रही है। हालांकि ग्रीनस पार्टी दे कोल एक एम पी अज की तरीक दे विच ते 10 सैनेटर ने, इस करके उन्हां दे कुल स्टाफ की गिनती जिहड़ी 17 परसनल स्टाफ। तो इधर वन नेशन पार्टी की जेकर गल करिए तो उन्हां दे कोल 2 एम पी ने ते 4 सैनेटर ने, इस करके उन्हां नूं 5 ਵਾਧੂ ਜਿਹੜੇ ਐਡੀਸ਼ਨਲ ਸਟਾਫ ਮੈਂਬਰ ਦੇਣ ਦੀ ਇਜਾਜ਼ਤ ਦਿੱਤੀ ਗਈ ਹੈ ਐਂਥਨੀ ਐਲਬਨੀਜ਼ ਦੀ ਸਰਕਾਰ ਦੇ ਵਿੱਚ 495 ਸਟਾਫ ਜਿਹੜਾ ਹੈ ਉਹ ਮਿਨਿਸਟਰੀਅਲ ਆਫਿਸਿਸ ਦੇ ਵਿੱਚ ਕੰਮ ਕਰਦਾ ਹੈ, ਸਪੈਸ਼ਲ ਇਨਵੋਇਸ ਦੇ ਤੌਰ 'ਤੇ ਕੰਮ ਕਰਦਾ ਜਾਂ ਹੋਰ ਸਪੋਰਟਿੰਗ ਰੋਲ ਦੇ ਉੱਤੇ ਕੰਮ ਕਰਦਾ, ਜਦਕਿ ਗੱਠਜੋੜ ਦੇ ਕੋਲ 92 ਦੇ ਕਰੀਬ ਐਡੀਸ਼ਨਲ ਸਟਾਫ ਮੈਂਬਰ ਨੇ। ਹਾਲਾਂਕਿ ਐਕਸਟਰਾ ਸਟਾਫ ਦੀ ਅਰਜ਼ੀ ਜਿਹੜੀ ਹੈ ਇਹਨਾਂ ਦੀ ਤਰਫ ਤੋਂ ਵੀ ਦਾਇਰ ਕੀਤੀ ਗਈ। ਉੱਧਰ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ 'ਤੇ ਵਰਦਿਆਂ ਹੋਇਆਂ ਪੌਲਿਨ ਹੈਨਸਨ, ਫਾਤਮਾ ਪੇਮੈਨ ਅਤੇ ਡਾਇਲੇ ਨੇ ਸਮਝੌਤਾ ਕਰਕੇ ਇੱਕੋ ਸਟੇਜ ਦੇ ਉੱਤੇ ਆ ਕੇ ਪੱਤਰਕਾਰਾਂ ਦੇ ਨਾਲ ਸਰਕਾਰ ਦੀ ਇਸ ਜਿਹੜਾ ਨਿਯਮ ਹੈ ਉਸ ਦੀ ਨਿਖੇਧੀ ਕੀਤੀ। ਉੱਥੇ ਹੀ ਅਗਲੀ ਖਬਰ ਦੀ ਵੀ ਜੇਕਰ ਆਸਟ੍ਰੇਲੀਆ ਦੇ ਨਾਲ ਜੁੜੀ ਹੋਈ ਸਾਂਝ ਪਾਈਏ ਤੇ ਡਿਫੈਂਸ ਖੇਤਰ ਦੇ ਨਾਲ ਜੁੜਿਆ ਹੋਇਆ ਇੱਕ ਫੈਸਲਾ ਜਿਹੜਾ ਕਿ ਸਰਕਾਰ ਦੇ ਲਈ ਹੁਣ ਤੱਕ ਜਿਹੜਾ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਸੀ, ਐਂਥਨੀ ਐਲਬਨੀ ਸਰਕਾਰ ਦੀ ਤਰਫ ਤੋਂ ਦਬਾਅ ਦੇ ਅੱਗੇ ਝੁਕਦਿਆਂ ਹੋਇਆਂ ਹੁਣ ਵੈਟਰਨਸ ਯਾਨੀ ਕਿ ਸਾਬਕਾ ਜਿਹੜੇ ਜਵਾਨ ਨੇ ਆਸਟ੍ਰੇਲੀਆ ਦੀ ਕਿਸੇ ਵੀ ਫੌਜ ਦੇ ਵਿੱਚ ਕੰਮ ਕਰ ਚੁੱਕੇ ਨੇ ਉਹਨਾਂ ਦੇ ਲਈ ਜਿਹੜੀ ਰਿਟਾਇਰ ਹੋਣ ਤੋਂ ਬਾਅਦ ਜਿਹੜੀ ਸਾਲ ਦੀ $5,000 ਤੱਕ ਦੀ ਅਲਾਈਡ ਹੈਲਥ ਸਰਵਿਸਿਜ਼ ਦੀ ਇੱਕ ਕੈਪ ਸੀ ਉਸ ਨੂੰ ਹਟਾਉਣ ਦਾ ਫੈਸਲਾ ਲੈ ਲਿਆ। ਅਸਲ 'ਚ ਪਹਿਲਾਂ ਸਰਕਾਰ ਨੇ ਇਹ ਕੈਪ ਲਗਾਈ ਸੀ ਅਤੇ ਕਿਹਾ ਸੀ ਕਿ ਸਾਬਕਾ ਫੌਜੀ ਸਾਲ ਦੇ ਵਿੱਚ $5,000 ਤੱਕ ਖਰਚ ਕਰਕੇ ਸਰਕਾਰੀ ਖਜ਼ਾਨੇ ਦੇ ਵਿੱਚੋਂ ਇਹ ਦਿੱਤੇ ਜਾਣਗੇ ਇਹਨਾਂ ਨੂੰ ਅਤੇ ਉਹ ਖਰਚ ਕਰਕੇ ਉਹ ਫਿਜ਼ੀਓਥੈਰੇਪੀ, ਡੈਂਟਿਸਟਰੀ ਜਾਂ ਇਸ ਕਿਸਮ ਦੀਆਂ ਜਿਹੜੀਆਂ ਅਲਾਈਡ ਹੈਲਥ ਸਰਵਿਸਿਜ਼ ਨੇ ਉਹਨਾਂ ਦਾ ਇਸਤੇਮਾਲ ਕਰ ਸਕਦੇ ਨੇ। ਔਰ ਜੇਕਰ ਇਸ ਕਿਸਮ ਦੀ ਕੈਪ ਲਗਾ ਦਿੱਤੀ ਜਾਏਗੀ ਤਾਂ ਵਾਧੂ ਖਰਚੇ ਨਹੀਂ ਹੋਣਗੇ ਅਤੇ ਸਰਕਾਰੀ ਖਜ਼ਾਨੇ 'ਚੋਂ $750 million ਜਿਹੜੇ ਨੇ ਅਗਲੇ 3 ਸਾਲਾਂ ਦੇ ਵਿੱਚ ਬਚ ਸਕਣਗੇ। ਪਰ ਵੈਟਰਨਸ ਦੇ ਦਬਾਅ ਦੇ ਚੱਲਦਿਆਂ ਹੋਇਆਂ ਸਰਕਾਰ ਨੂੰ ਇਸ ਫੈਸਲੇ ਨੂੰ ਹੁਣ ਰੱਦ ਕਰਨਾ ਪਿਆ। ਮਿਨਿਸਟਰ ਫਾਰ ਵੈਟਰਨ ਅਫੇਅਰਸ ਮੈਟ ਕਿਓਰ ਨੇ ਇੱਕ ਸਟੇਟਮੈਂਟ ਜਾਰੀ ਕਰਦਿਆਂ ਕਿਹਾ ਕਿ ਫਿਲਹਾਲ ਇਹ ਥਰੈਸ਼ਹੋਲਡ ਆਫ ਦੀ ਟੇਬਲ ਕਰ ਦਿੱਤੀ ਗਈ ਹੈ ਯਾਨੀ ਕਿ ਇਸ ਨੂੰ ਫਿਲਹਾਲ ਹਟਾ ਲਿਆ ਗਿਆ। ਉੱਧਰ ਵਨ ਨੇਸ਼ਨ ਪਾਰਟੀ ਦੇ ਲਈ ਵੈਸਟ ਆਸਟ੍ਰੇਲੀਆ ਦੇ ਵਿੱਚ ਇੱਕ ਬਾਈ ਇਲੈਕਸ਼ਨ ਦੇ ਅੰਦਰ ਵਾਲੰਟੀਅਰ ਕਰਨ ਵਾਲਾ ਇੱਕ ਵਿਅਕਤੀ ਅਜਿਹਾ ਨਿਕਲਿਆ ਜਿਹੜਾ ਕਿ ਨਿਓ ਨਾਜ਼ੀ ਆਈਡੀਓਲੋਜੀ ਦੇ ਨਾਲ ਖਾਸਾ ਪ੍ਰਭਾਵਿਤ ਸੀ ਔਰ ਸੰਬੰਧ ਵੀ ਰੱਖਦਾ ਸੀ, ਬਲਕਿ ਇਸ ਮਾਮਲੇ ਦੇ ਵਿੱਚ ਸਰਕਾਰ ਦੇ ਦੁਆਰਾ ਉਸ ਨੂੰ ਜਿਹੜਾ ਨੋਟਿਸ ਵੀ ਦਿੱਤਾ ਜਾ ਚੁੱਕਿਆ। ਡੇਵਿਡ ਡੋਨਿਸ ਨਾਮ ਦਾ ਇਹ ਵਿਅਕਤੀ ਜਿਹਨੇ ਵਨ ਨੇਸ਼ਨ ਦੀ ਸੀਕਰੇਟ ਹਾਰਬਰ ਦੀ ਪਿਛਲੇ ਮਹੀਨੇ ਇਲੈਕਸ਼ਨ ਜਿੱਤੀ ਹੈ ਉਸ ਸੀਟ ਦੇ ਖਾਤਰ ਵਨ ਨੇਸ਼ਨ ਦੇ ਲਈ ਹਾਊ ਟੂ ਵੋਟ ਕਾਰਡਸ ਵੰਡ ਰਿਹਾ ਸੀ, ਸੜਕਾਂ ਦੇ ਉੱਤੇ ਖੜ੍ਹੇ ਹੋ ਕੇ ਔਰ ਵਨ ਨੇਸ਼ਨ ਪਾਰਟੀ ਦੇ ਉਮੀਦਵਾਰ ਦੇ ਲਈ ਉਹਨਾਂ ਦੇ ਹੱਕ ਦੇ ਵਿੱਚ ਵਾਲੰਟੀਅਰ ਕਰ ਰਿਹਾ ਸੀ। ਪੌਲਿਨ ਹੈਨਸਨ ਨੇ ਕਿਹਾ ਕਿ ਉਹਨਾਂ ਨੂੰ ਨਹੀਂ ਪਤਾ ਕਿ ਕਿਵੇਂ ਲੋਕ ਬਾਹਰੋਂ ਜਿਹੜੇ ਨੇ ਉਹ ਇਨਫਿਲਟਰੇਟ ਕਰਕੇ ਦਾਖਲ ਹੋ ਜਾਂਦੇ ਨੇ। ਵੈਸੇ ਡੇਵਿਡ ਡੋਨਿਸ ਦੇ ਬਾਰੇ ਦੱਸਿਆ ਗਿਆ ਹੈ ਕਿ ਉਹ ਸਵੈਨ ਨਾਮ ਦੀ ਇੱਕ ਸੰਸਥਾ ਯਾਨੀ ਕਿ ਸੋਸਾਇਟੀ ਆਫ ਵੈਸਟਰਨ ਆਸਟ੍ਰੇਲੀਅਨ ਨੈਸ਼ਨਲਿਸਟ ਇਹ ਉਹ ਸੰਸਥਾ ਹੈ ਜਿਸਦਾ ਉਹ ਪ੍ਰੈਜ਼ੀਡੈਂਟ ਦੱਸਿਆ ਗਿਆ ਸੀ, ਪਰ ਹੁਣ ਇਸ ਨੂੰ ਡੀ ਰਜਿਸਟਰ ਕਰ ਦਿੱਤਾ ਗਿਆ। ਏਟੀ ਯਾਨੀ ਐਡਮਿਨਿਸਟ੍ਰੇਟਿਵ ਅਪੀਲਜ਼ ਟ੍ਰਿਬਿਊਨਲ ਦੀ ਤਰਫ ਤੋਂ ਇਸ ਨੂੰ ਇੱਕ ਰੇਸਿਸਟ ਐਕਸਟ੍ਰੀਮਿਸਟ ਗਰੁੱਪ ਦੱਸਦਿਆਂ ਹੋਇਆਂ ਇਸ ਸੰਸਥਾ ਨੂੰ ਇਹਦੀ ਰਜਿਸਟ੍ਰੇਸ਼ਨ ਜਿਹੜੀ ਹੈ ਰੱਦ ਕਰ ਦਿੱਤੀ ਗਈ ਸੀ। ਵੈਸੇ ਟ੍ਰਿਬਿਊਨਲ ਦੇ ਇਹ ਕਮੈਂਟ ਸਾਲ 2023 ਦੇ ਵਿੱਚ ਸਾਹਮਣੇ ਆਏ ਸੀ, ਪਰ ਪੌਲਿਨ ਹੈਨਸਨ ਦੀ ਪਾਰਟੀ ਦੇ ਲਈ ਉਹ ਕੈਂਪੇਨ ਪਿਛਲੇ ਮਹੀਨੇ ਕਰ ਰਿਹਾ ਸੀ। ਉੱਥੇ NSW ਤੋਂ ਅਗਲੀ ਖਬਰ ਹੈ ਜਿੱਥੇ ਨਿਊ ਸਾਊਥ ਵੇਲਜ਼ ਸਰਕਾਰ ਨੇ ਹੁਣ ਲਰਨਰ ਡਰਾਈਵਰਸ ਦੇ ਹੱਕਾਂ ਨੂੰ ਸੁਰੱਖਿਅਤ ਕਰਨ ਦੇ ਲਈ ਅਤੇ ਉਹਨਾਂ ਦੀ ਜਾਨ ਨੂੰ ਉਹਨਾਂ ਦੀ ਸਿਹਤ ਨੂੰ ਸੁਰੱਖਿਅਤ ਕਰਨ ਦੇ ਵਾਸਤੇ ਜਿਹੜੇ ਡਰਾਈਵਿੰਗ ਇੰਸਟ੍ਰਕਟਰਸ ਨੇ ਉਹਨਾਂ ਦੇ ਵਾਸਤੇ ਇੱਕ ਨਵਾਂ ਕਾਨੂੰਨ ਲਿਆਂਦਾ ਹੈ। ਦੱਸ ਦਈਏ ਕਿ ਅਦਾਰੇ ABC ਦੀ ਤਰਫ ਤੋਂ ਪ੍ਰਕਾਸ਼ਿਤ ਕੀਤੀ ਇਸ ਖਬਰ ਦੇ ਵਿੱਚ ਦੱਸਿਆ ਗਿਆ ਹੈ ਕਿ 300 ਦੇ ਕਰੀਬ ਲੋਕਾਂ ਨੇ ਅਦਾਰੇ ABC ਤੱਕ ਇਹ ਗੱਲ ਕੀਤੀ ਸੀ ਕਿ ਆਮ ਤੌਰ ਦੇ ਉੱਤੇ ਡਰਾਈਵਿੰਗ ਇੰਸਟ੍ਰਕਟਰ ਜਿਹੜੇ ਨੇ ਉਹਨਾਂ ਦੇ ਨਾਲ ਸੈਕਸ਼ੁਅਲ ਹਰਾਸਮੈਂਟ ਜਾਂ ਅਸੌਲਟ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ, ਖਾਸ ਤੌਰ ਦੇ ਉੱਤੇ ਗੱਡੀ ਸਿੱਖਣ ਵਾਲੀਆਂ ਟੀਨੇਜ ਲੜਕੀਆਂ ਦੇ ਨਾਲ। ਇਸ ਤੋਂ ਬਾਅਦ ਹੁਣ ਸਰਕਾਰ ਨੇ ਇਸ ਮਾਮਲੇ ਨੂੰ ਗੰਭੀਰ ਚਿੰਤਾ ਦਾ ਵਿਸ਼ਾ ਦੱਸਿਆ ਅਤੇ ਇਸ ਮਾਮਲੇ ਦੇ ਵਿੱਚ ਸੂਬਾਈ ਸਰਕਾਰ ਨੇ ਹੁਣ ਇੱਕ ਨੋਟਿਸ ਲਿਆਂਦਾ ਹੈ ਔਰ ਇਸ ਦੇ ਵਿੱਚ ਇੱਕ ਨਵਾਂ ਕਾਨੂੰਨ ਲਿਆਂਦਾ। ਜੇਕਰ ਤੁਸੀਂ ਬਤੌਰ ਡਰਾਈਵਿੰਗ ਇੰਸਟ੍ਰਕਟਰ ਕਾਰ ਚਲਾਉਣੀ ਸਿਖਾਉਂਦੇ ਹੋ ਤਾਂ ਹੁਣ ਤੁਹਾਨੂੰ ਇੱਕ ਡਿਸਪਲੇ ਸਾਈਨ ਜਿਹੜਾ ਉਹ ਆਪਣੀ ਕਾਰ ਦੇ ਅੰਦਰ ਲਗਾਉਣਾ ਜ਼ਰੂਰੀ ਹੋਏਗਾ, ਜਿਹੜਾ ਕਿ ਦੱਸ ਸਕੇਗਾ ਕਿ ਜੇਕਰ ਡਰਾਈਵਿੰਗ ਇੰਸਟ੍ਰਕਟਰ ਤੁਹਾਡੇ ਨਾਲ ਭੈੜਾ ਭੱਦਾ ਵਿਵਹਾਰ ਕਰਦਾ ਤਾਂ ਤੁਸੀਂ ਟਰਾਂਸਪੋਰਟ ਫੋਰ ਨਿਊ ਸਾਊਥ ਵੇਲਜ਼ ਦੇ ਦਿੱਤੇ ਹੋਏ ਨੰਬਰ, ਈਮੇਲ ਪਤੇ ਜਾਂ ਕਿਸੇ ਹੋਰ ਸੰਪਰਕ ਤਰੀਕੇ ਦੇ ਨਾਲ ਉਹਨਾਂ ਤੱਕ ਸੰਪਰਕ ਕਰ ਸਕਦੇ ਹੋ, ਪਰ ਇਹ ਉਸ ਇੰਸਟਰਕਸ਼ਨ ਦੇ ਉੱਤੇ ਦੱਸਣਾ ਹੋਏਗਾ ਕਿ ਉਹਨਾਂ ਦੇ ਕਿਹੜੇ ਨੰਬਰ ਜਾਂ ਕਿਸ ਥਾਂ ਦੇ ਉੱਤੇ ਸੰਪਰਕ ਕੀਤਾ ਜਾ ਸਕਦਾ। ਦੱਸ ਦਈਏ ਕਿ ਸਟੇਟ ਮਿਨਿਸਟਰ ਫਾਰ ਰੋਡਜ਼ ਜੈਨੀ ਐਚਿਸਨ ਦੀ ਤਰਫ ਤੋਂ ਕਿਹਾ ਗਿਆ ਕਿ ਇਸ ਦੇ ਨਾਲ ਜਿਹੜੇ ਟੀਨੇਜ ਲੜਕੀਆਂ ਨੇ ਖਾਸ ਤੌਰ ਦੇ ਉੱਤੇ ਸਕੂਲੀ ਉਮਰ ਦੇ ਵਿੱਚ ਜਿਹੜੀਆਂ ਲੜਕੀਆਂ ਗੱਡੀ ਚਲਾਉਣੀਆਂ ਸਿੱਖਦੀਆਂ ਨੇ ਤੇ ਲਰਨਰ ਲਾਇਸੈਂਸ ਲੈਣਾ ਸਭ ਤੋਂ ਪਹਿਲਾਂ ਉਹਨਾਂ ਦੇ ਲਈ ਜ਼ਰੂਰੀ ਹੁੰਦਾ, ਉਹਨਾਂ ਦੇ ਵਾਸਤੇ ਉਹਨਾਂ ਦੀ ਸਿਹਤ ਨੂੰ ਉਹਨਾਂ ਦੀ ਜਾਨ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਸਰਕਾਰ ਦੀ ਤਰਫ ਤੋਂ ਇਹ ਫੈਸਲਾ ਲਿਆ ਗਿਆ, ਜਿਸ ਨੂੰ ਤੁਰੰਤ ਪ੍ਰਭਾਵ ਦੇ ਨਾਲ ਲਾਗੂ ਕਰ ਦਿੱਤਾ ਜਾਏਗਾ। ਉੱਥੇ ਹੀ ਜਾਣ ਤੋਂ ਪਹਿਲਾਂ ਤੁਹਾਡੇ ਨਾਲ ਖੇਡ ਜਗਤ ਦੀ ਖਬਰ ਦੀ ਵੀ ਸਾਂਝ ਪਾਉਂਦੇ ਚੱਲੀਏ। ਤੇ ਤੀਸਰਾ T20 ਮੈਚ ਜਿਹੜਾ ਅੱਜ ਦੇ ਕੱਲ ਦੇ ਦਿਨ ਮਾਫ ਕਰਨਾ ਹੋਣਾ ਹੈ, ਭਾਰਤ ਤੇ ਅਫਗਾਨਿਸਤਾਨ ਦੇ ਦਰਮਿਆਨ। ਭਾਰਤ ਅਫਗਾਨਿਸਤਾਨ ਦੇ ਦਰਮਿਆਨ ਦੋ T20 ਮੈਚ ਹੁਣ ਤੱਕ ਹੋ ਚੁੱਕੇ ਨੇ, ਦੋਹਾਂ ਨੂੰ ਹੀ ਭਾਰਤ ਨੇ ਜਿੱਤਿਆ ਹੈ। ਉਧਰ ਭਾਰਤ ਦੀ ਮਹਿਲਾਵਾਂ ਤੇ ਆਸਟ੍ਰੇਲੀਆ ਦੀ ਮਹਿਲਾਵਾਂ ਦੇ ਦਰਮਿਆਨ ਤੀਸਰਾ T20 ਮੈਚ ਵੀ ਅੱਜ ਮੁਲਾਪੁਰ ਨਿਊ ਚੰਡੀਗੜ੍ਹ ਦੇ ਵਿੱਚ ਖੇਡਿਆ ਜਾਣਾ। ਇਸ ਤੋਂ ਪਹਿਲਾਂ ਭਾਰਤ ਤੇ ਆਸਟ੍ਰੇਲੀਆ ਦੀ ਮਹਿਲਾਵਾਂ ਦੇ ਦਰਮਿਆਨ ਹੋਏ ਜਿਹੜੇ ਬਾਕੀ ਦੇ ਮੈਚ ਸੀ ਉਹਨਾਂ ਦੇ ਵਿੱਚ ਆਸਟ੍ਰੇਲੀਆ ਨੇ ਜਿੱਤ ਹਾਸਲ ਕੀਤੀ ਸੀ। ਪਹਿਲੇ ਮੈਚ ਨੂੰ ਆਸਟ੍ਰੇਲੀਆ ਦੀ ਮਹਿਲਾਵਾਂ ਨੇ 30 ਦੌੜਾਂ ਦੇ ਫਰਕ ਦੇ ਨਾਲ ਜਿੱਤਿਆ ਸੀ ਤੇ ਦੂਜੇ ਮੈਚ ਨੂੰ 6 ਵਿਕਟਾਂ ਦੇ ਫਰਕ ਦੇ ਨਾਲ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 ਐਮ। ਬਾਕੀ ਦੇ ਪ੍ਰੋਗਰਾਮ, ਖਬਰਾਂ, ਜਾਣਕਾਰੀਆਂ ਇਸੇ ਤਰੀਕੇ ਦੇ ਨਾਲ ਸਾਡੀ ਫ੍ਰੀਕੁਐਂਸੀ, ਮੋਬਾਈਲ ਐਪ ਤੇ ਵੈਬਸਾਈਟ ਪਤੇ ਤੋਂ ਜਾਰੀ ਰਹਿਣਗੇ। ਧੰਨਵਾਦ।
2: ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
3: ਉਹ ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨਚ,
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
3: ਆਹੋ ਜੀ ਆਹੋ,
2: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ। ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 189, 190, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
4: Thinking of building your dream home? Make it truly grand with Kaplan Homes Ultimate Prosperity Package. Get top 10 grand upgrades in one unbeatable package price, including 3-meter ground floor ceilings, 2.7-meter top floor ceilings, large porcelain tiles, premium timber look flooring, grand feature doors, stylish black finishes, and smart keyless entry. Plus, a lifetime structural guarantee. Limited time only. Visit Kaplan Homes online or one of our display homes in Sydney. TNC Supply. License 184812.
2: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀਬੀ ਟੋਯੋਟਾ,
5: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀਬੀ ਟੋਯੋਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀਬੀ ਟੋਯੋਟਾ, ਦ ਸਮਾਰਟ ਚੋਇਸ।
6: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
7: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਜ਼, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
6: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
7: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
8: ਰੇਡੀਓ ਹਾਂਜੀ 1674।
9: ਹਾਏ, ਮੈਂ ਹੂੰ ਕਪਿਲ ਸ਼ਰਮਾ ਔਰ ਆਪ ਸੁਣ ਰਹੇ ਹੈ ਰੇਡੀਓ ਹਾਂਜੀ 1674 AM। ਔਰ ਇਹ ਜਿਨਕੋ ਜਿਨ੍ਹਾਂ ਨੇ ਰੇਡੀਓ ਇਹ ਖੋਲ੍ਹਾ ਹੈ ਉਹ ਮੇਰੇ ਦੋਸਤ ਹੈ, ਬੜੇ ਅੱਛੇ ਲੋਕ ਹੈ, ਬੜੇ ਅੱਛੇ ਅੱਛੇ ਗਾਣੇ ਚਲਾਏਂਗੇ। ਐਕਚੁਲੀ ਮੈਂ ਆਪਕੋ ਬਤਾ ਦੂੰ ਕਿ ਇਹ ਜੋ ਵੀ ਚਲਾਏਂਗੇ ਬਹੁਤ ਅੱਛਾ ਚਲਾਏਂਗੇ ਔਰ ਆਪਕੋ ਬਹੁਤ ਮਜ਼ਾ ਆਏਗਾ। ਸੁਣਦੇ ਰਹੀਏ ਰੇਡੀਓ ਹਾਂਜੀ 1674 AM। ਥੈਂਕ ਯੂ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
4: ਹਾਂਜੀ ਰੇਡੀਓ
5: ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਮੈਂ ਗੌਤਮ ਕਪਿਲ ਔਰ ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਖਿੱਚੇ ਲੈ ਕੇ ਹੋਏ ਹਾਂ ਹਾਜ਼ਰ। ਪ੍ਰੋਗਰਾਮ ਦੇ ਵਿੱਚ ਪ੍ਰੀਤਮ ਸਿੰਘ ਰੁਪਾਲ ਹੋਰੀ ਸਾਡੇ ਨਾਲ ਪੰਜਾਬ ਪੰਜਾਬੀਅਤ ਦੀ ਬਾਰੇ ਗੱਲਾਂ ਕਰਦੇ ਹੈਗੇ ਨੇ ਅਤੇ ਕਿਸੇ ਦਿਨ ਵਿਸ਼ੇਸ਼ ਦੇ ਨਾਲ ਜੁੜੀ ਹੋਈ ਗੱਲ ਹੁੰਦੀ ਹੈ, ਪਰ ਇਹ ਤਾਂ ਇਸ ਮਹੀਨੇ ਦੇ ਵਿੱਚ ਹੀ ਦੋ ਤਰੀਕਾਂ ਹੈਗੀਆਂ ਔਰ ਇੱਕੋ ਹੀ ਸ਼ਖਸ ਦੇ ਨਾਲ ਜੁੜੀਆਂ ਹੋਈਆਂ, ਉਹ ਦੋ ਤਰੀਕਾਂ ਨੇ ਔਰ ਉਹਨਾਂ ਦੇ ਬਾਰੇ ਗੱਲ ਕਰਾਂਗੇ ਅੱਗੇ ਚੱਲ ਕੇ। ਪਰ ਪਹਿਲਾਂ ਆਓ ਸਵਾਗਤ ਕਰਦੇ ਹਾਂ ਪ੍ਰੀਤਮ ਭਾਅ ਜੀ ਦਾ। ਭਾਈ ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ ਜੀ
6: ਸਤਿ ਸ਼੍ਰੀ ਅਕਾਲ। ਗੌਤਮ ਜੀ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ
5: ਜੀ। ਬਹੁਤ ਧੰਨਵਾਦ ਭਾਅ ਜੀ। ਔਰ ਪੰਜਾਬੀਅਤ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤੇ ਅਸੀਂ ਪੰਜਾਬੀ ਦੇ ਵਿੱਚ ਇੱਕ ਜਦੋਂ ਇੱਕ ਕੁਛ ਇੱਕ ਅੱਖਰ ਵਰਤਦੇ ਹਾਂ ਜਿਹੜੇ ਬੜੇ ਇੱਜ਼ਤ ਦੇ ਨਾਲ ਬੜੇ ਸਤਿਕਾਰ ਦੇ ਨਾਲ ਵਰਤਦੇ ਹਾਂ, ਜਿਵੇਂ ਉਹਨਾਂ ਦੇ ਵਿੱਚੋਂ ਮੈਂ ਤੁਹਾਨੂੰ ਸ਼ੁਰੂਆਤ ਦੇ ਵਿੱਚ ਕਿਹਾ ਕਿ ਪ੍ਰੀਤਮ ਭਾਅ ਜੀ। ਸੋ ਭਾਅ ਜੀ ਜਿਹੜਾ ਇੱਕ ਆਪਾਂ ਅੱਖਰ ਵਰਤਦੇ ਹੈਗੇ ਹਾਂ ਅਤੇ ਭੱਬੇ ਨੂੰ ਕੰਨਾ ਆੜੇ ਦੇ ਨਾਲ ਭਾਅ ਯਾਨੀ ਕਿ ਵੱਡਾ ਭਰਾ, ਉਹ ਕਿਸੇ ਵਿਅਕਤੀ ਵਿਸ਼ੇਸ਼ ਦੇ ਨਾਲ ਹੀ ਜੁੜ ਜਾਵੇ ਤਾਂ ਫਿਰ ਇਹਦਾ ਮਤਲਬ ਇਹ ਦੇਖਣਾ ਬਣਦਾ ਹੈ ਕਿ ਉਸਦਾ ਕਿਰਦਾਰ ਸਮਾਜ ਦੇ ਵਿੱਚ ਕਿੰਨਾ ਉੱਚਾ ਹੋ ਗਿਆ। ਪੰਜਾਬ ਦੀ ਵਿੱਚ ਤਰਕਸ਼ੀਲ ਦੀ ਇੱਕ ਲਹਿਰ ਚੱਲੀ ਸੀ, ਨਕਸਲਵਾੜੀ ਲਹਿਰ ਚੱਲੀ, ਪਹਿਲਾਂ ਆਜ਼ਾਦੀ ਦੀ ਫਿਰ ਨਕਸਲਵਾੜੀ ਲਹਿਰ ਚੱਲੀ ਅਤੇ ਫਿਰ ਉਸੇ ਦਰਮਿਆਨ ਤਰਕਸ਼ੀਲ ਲਹਿਰ ਵੀ ਚੱਲੀ। ਉਸ ਦਰਮਿਆਨ ਪੰਜਾਬ ਦੇ ਵਿੱਚ ਥਾਂ ਥਾਂ ਦੇ ਉੱਤੇ ਨੁੱਕੜ ਨਾਟਕ ਹੁੰਦੇ ਸੀਗੇ ਔਰ ਉਹਨਾਂ ਦੇ ਵਿੱਚੋਂ ਇੱਕ ਲੇਖਕ, ਇੱਕ ਕਲਾਕਾਰ, ਇੱਕ ਇੰਜੀਨੀਅਰ, ਇੱਕ ਪੱਤਰਕਾਰ, ਇੱਕ ਹਰਫਨ ਮੌਲਾ ਸ਼ਖਸੀਅਤ ਸਟੇਜ ਦੀ ਨਿਕਲ ਕੇ ਸਾਹਮਣੇ ਆਉਂਦੀ ਹੈ, ਉਹਨੇ ਗੁਰਸ਼ਰਨ ਸਿੰਘ। ਜਨਮ 16 ਸਪਤੰਬਰ ਨੂੰ ਹੁੰਦਾ ਹੈ ਅਤੇ ਉਹਨਾਂ ਦਾ ਦੇਹਾਂਤ 27 ਸਤੰਬਰ ਨੂੰ। ਸੋ ਮਹੀਨਾ ਜਿਹੜਾ ਸਪਤੰਬਰ ਦਾ ਉਹਨਾਂ ਦੇ ਨਾਲ ਹੀ ਜੁੜਿਆ ਹੋਇਆ। ਸੋ ਉਸ ਉੱਘੇ ਰੰਗਕਰਮੀ ਦੀ ਆਪਾਂ ਗੱਲ ਕਰਨੀ ਹੈ, ਪਰ ਕਿਉਂਕਿ ਤੁਸੀਂ ਚੰਡੀਗੜ੍ਹ ਦੇ ਵਿੱਚ ਉਹਨਾਂ ਨੇ ਵੀ ਬੜਾ ਸਮਾਂ ਗੁਜ਼ਾਰਿਆ ਹੈਗਾ ਅਤੇ ਤੁਸੀਂ ਵੀ ਗੁਜ਼ਾਰਿਆ ਅਤੇ ਮੈਂ ਟੀ ਵੀ ਡਰਾਮਿਆਂ ਦੇ ਨਾਲ ਤੁਸੀਂ ਵੀ ਜੁੜੇ ਰਹੇ ਹੈਗੇ ਹੋ, ਅਤੇ ਕਿਸ ਕਿਸਮ ਦੀ ਸ਼ਖਸੀਅਤ ਸੀ ਭਾਅ ਜੀ ਗੁਰਸ਼ਰਨ ਸਿੰਘ ਹੋਰਾਂ ਦੀ ਔਰ ਇਹ ਨਾਮ ਦੇ ਪਿੱਛੇ ਕੀ ਗੁੱਤੀ ਸੀ, ਜੇ ਇਹ ਵੀ ਦੱਸ ਸਕਦੇ ਹੋ?
6: ਨਹੀਂ ਦੇਖੋ, ਅਸਲ ਦੇ ਵਿੱਚ ਬਹੁਤ ਘੱਟ ਇਹੋ ਜਿਹੇ ਜਿਹੜੇ ਹੈਗੇ ਇਨਸਾਨ ਆ ਜਾਂ ਏਦਾਂ ਦੀਆਂ ਹਸਤੀਆਂ, ਏਦਾਂ ਦੀਆਂ ਸ਼ਖਸੀਅਤਾਂ ਪੈਦਾ ਹੁੰਦੀਆਂ ਹੈ ਜਿਹਨਾਂ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਇੱਕ ਹਰ ਤਰ੍ਹਾਂ ਦੀ ਜਿਹੜੀ ਕੁਆਲਿਟੀ ਇਹ ਹੋਵੇ ਕਿ ਉਹ ਕਿਸੇ ਵੀ ਤਰੀਕੇ ਦੇ ਨਾਲ ਉਹ ਆਪਣੇ ਆਵਾਮ ਨੂੰ ਪ੍ਰਭਾਵਿਤ ਕਰ ਸਕਣ, ਜਾਂ ਪ੍ਰਭਾਵਿਤ ਤਾਂ ਚਲੋ ਹੋਰ ਤਰੀਕੇ ਵੀ ਲੋਕ ਬਹੁਤ ਹੁੰਦੇ ਆ ਤੇ ਉਹਨਾਂ ਦੇ ਹੱਕਾਂ ਲਈ, ਹਿੱਤਾਂ ਲਈ ਤੇ ਇਹ ਸਾਰੀਆਂ ਗੱਲਾਂ ਸੋਸ਼ਲ ਕਾਜ ਲਈ ਇਹ ਬਹੁਤ ਘੱਟ ਲੋਕ ਹੁੰਦੇ ਆ। ਇਹ ਗੁਰਸ਼ਰਨ ਭਾਜੀ ਦੇ ਹਿੱਸੇ ਜਿਹੜੀ ਹੈ ਇਹ ਗੱਲ ਉਹ ਆਈ ਹੈ ਤੇ ਭਾਜੀ ਦਾ ਤਾਂ ਇਹ ਹੈ ਕਿ ਉਹਨਾਂ ਨੂੰ ਕਿਉਂਕਿ ਸ਼ੁਰੂ ਤੋਂ ਹੀ ਜਦੋਂ ਤੋਂ ਉਹਨਾਂ ਨੇ ਲੋਕ ਰੰਗਮੰਚ ਸ਼ੁਰੂ ਕੀਤਾ ਤੇ ਜਿਹੜੇ ਉਹਨਾਂ ਦੇ ਕਲਾਕਾਰ ਸੀ ਉਹ ਸਾਰੇ ਉਹ ਭਾਜੀ ਕਹਿ ਕੇ ਹੀ ਜਿਹੜੇ ਸੀ ਉਹ ਬੁਲਾਉਂਦੇ ਸੀ, ਸੰਬੋਧਨ ਕਰਦੇ ਸੀ ਤੇ ਉੱਥੋਂ ਹੀ ਇੰਨਾ ਜਿਹੜਾ ਸੀ ਉਹਨਾਂ ਦਾ ਨਾਂ ਹੌਲੀ ਹੌਲੀ ਹੌਲੀ ਜਿਹੜਾ ਏਦਾਂ ਉਹ ਪਾਪੂਲਰ ਹੋ ਗਿਆ। ਇਹਦੇ ਚ ਕੋਈ ਸ਼ੱਕ ਨਹੀਂ ਕਿ ਗੁਰਸ਼ਰਨ ਸਿੰਘ ਇੱਕ ਅੱਛੇ ਸਿੱਖ ਜਿਹੜਾ ਸੀ ਘਰਾਣੇ ਚ ਪੈਦਾ ਹੋਏ ਤੇ ਮੁਲਤਾਨ ਦਾ ਜਿਹੜਾ ਉੱਧਰ ਹੁਣ ਪਾਕਿਸਤਾਨ ਚ ਰਹੇਗਾ ਇਲਾਕਾ, ਉੱਥੋਂ ਦਾ ਉਹਨਾਂ ਦਾ ਜਨਮ ਸੀਗਾ 16 ਸਤੰਬਰ 1929 ਨੂੰ ਜਿਹੜੇ ਉਹ ਜਨਮੇ ਤੇ ਤਕਸੀਮ ਵੇਲੇ ਜਿਹੜੇ ਸੀ ਉਹ ਇੱਧਰ ਆ ਗਏ ਤੇ ਇਹ ਹੋਇਆ ਕਿ ਜਦੋਂ ਉਹਨਾਂ ਦੀ ਸਟੱਡੀ ਉਹਨਾਂ ਨੇ MSc ਕੈਮਿਸਟਰੀ ਕੀਤੀ, ਅਸਲ ਦੇ ਵਿੱਚ ਜ਼ਹੀਨ ਸੀ ਉਹ ਪੜ੍ਹਨ ਦੇ ਵਿੱਚ ਵੀ ਤੇ, ਪਰ ਇਹ ਵੀ ਜ਼ਹੀਨ ਹੋਰ ਵੀ ਬਹੁਤ ਲੋਕ ਹੁੰਦੇ ਆ, ਪਰ ਲੋਕਾਂ ਦੇ ਲੇਖੇ ਕਿੰਨਾ ਕੁ ਲੱਗਦਾ ਇਹ ਬਹੁਤ ਜਿਹੜੀ ਇੱਕ ਘੱਟ ਹੁੰਦੀ ਹੈ ਗੱਲ। ਇਹ ਗੁਰਸ਼ਰਨ ਭਾਜੀ ਦੀ ਜਿਹੜੀ ਇਹ ਗੱਲ ਹਿੱਸੇ ਆਈ ਤੇ ਉਹ ਜਿਹੜਾ ਸੀ ਇੱਧਰ ਸਾਰਾ ਸੈੱਟ ਹੋ ਗਿਆ ਅੰਮ੍ਰਿਤਸਰ ਦੇ ਵਿੱਚ, ਉਹਨਾਂ ਨੇ ਜੱਦੀ ਪੁਸ਼ਤੀ ਘਰ ਗੁਰੂ ਖਾਲਸਾ ਨਿਵਾਸ ਉਹਨਾਂ ਦੇ ਆਪਣੇ ਪਰਿਵਾਰ ਦਾ ਜਿਹੜਾ ਘਰ ਹੈਗਾ ਉਹ ਰੱਖਿਆ ਹੋਇਆ ਜਿਹੜਾ ਉਹਨਾਂ ਦਾ, ਤੇ ਉਹ ਅਜੇ ਵੀ ਇੰਟੈਕਟ ਹੈਗਾ, ਉਹ ਬਾਅਦ ਚ ਜਿਹੜਾ ਟਰੱਸਟ ਬਣਿਆ ਉਹ ਟਰੱਸਟ ਦੇ ਕੋਲੇ ਹੈ ਤੇ ਉਸ ਤੋਂ ਬਾਅਦ ਜਦੋਂ ਉਹ MSc ਕਰਨ ਤੋਂ ਬਾਅਦ ਤੇ ਉਹਨਾਂ ਨੂੰ ਇੱਕ ਜਿਹੜਾ ਸੀਗਾ ਇੱਕ ਐਨਾਲਿਸਿਸ ਦੇ ਮਾਹਰ ਦੇ ਤੌਰ ਤੇ ਜਿਹੜਾ ਜਿਹੜਾ ਸੀਗਾ ਪੰਜਾਬ ਸਰਕਾਰ ਦੇ ਵਿੱਚ ਨੌਕਰੀ ਉਹਨਾਂ ਨੇ ਪ੍ਰਾਪਤ ਕੀਤੀ ਇਰੀਗੇਸ਼ਨ ਡਿਪਾਰਟਮੈਂਟ ਦੇ ਵਿੱਚ, ਨਹਿਰੀ ਮਹਿਕਮੇ ਚ। ਤੇ ਨਹਿਰੀ ਮਹਿਕਮੇ ਦੇ ਵਿੱਚ ਕਿਉਂਕਿ ਉਦੋਂ ਹੀ ਜਿਹੜਾ ਸੀਗਾ ਇਹ ਭਾਖੜਾ ਜਿਹੜਾ ਪ੍ਰੋਜੈਕਟ ਸੀ ਭਾਖੜਾ ਡੈਮ ਵਾਲਾ ਇਹ ਸ਼ੁਰੂ ਹੋਇਆ, ਤੇ ਉਹਨਾਂ ਦੀ ਡਿਊਟੀ ਵੀ ਉੱਥੇ ਜਿਹੜੀ ਉਹ ਲੱਗੀ। ਤੇ ਕਿਉਂਕਿ ਜਿਹੜਾ BBMB ਇਹ ਤਾਂ ਬਹੁਤ ਬਾਅਦ ਚ ਬਣਦਾ, ਜਦੋਂ 1966 ਚ ਤੱਕ ਪੰਜਾਬ ਦੀ ਦੁਬਾਰਾ ਜਿਹੜੀ ਆ ਉਹ ਟਾਈਫਿਕੇਸ਼ਨ ਹੁੰਦੀ ਹੈ। ਤੇ ਅਦਰਵਾਈਜ਼ ਤਾਂ ਇਹ ਸਾਰਾ ਜਿਹੜਾ ਪ੍ਰੋਜੈਕਟ ਸੀਗਾ ਪੰਜਾਬ ਦੇ ਇਹ ਇਰੀਗੇਸ਼ਨ ਡਿਪਾਰਟਮੈਂਟ ਕੋਲੇ ਤੇ ਬਿਜਲੀ ਮਹਿਕਮੇ ਕੋਲੇ ਸੀਗਾ ਪਹਿਲਾਂ, ਤੇ ਉਹਨਾਂ ਉਹ ਇਰੀਗੇਸ਼ਨ ਡਿਪਾਰਟਮੈਂਟ ਦੇ ਵਿੱਚ ਇੰਪਲਾਈ ਸੀ। ਤੇ ਉੱਥੇ ਉਹ ਨਾਟਕਕਾਰ ਕਿਵੇਂ ਬਣਦੇ ਆ ਇਹਦੇ ਚ ਬੜੀ ਇੱਕ ਕਮਾਲ ਦੀ ਘਟਨਾ ਹੈਗੀ, ਕਿਉਂਕਿ ਹੋਰ ਬਹੁਤ ਸਾਰੀਆਂ ਉਹਨਾਂ ਦੀਆਂ ਜ਼ਿੰਦਗੀ ਦੀਆਂ ਛੋਟੀਆਂ ਛੋਟੀਆਂ ਘਟਨਾਵਾਂ ਨੇ, ਪਰ ਜਿਹੜੀ ਵੱਡੀ ਘਟਨਾ ਇਹ ਹੈ ਕਿ ਜਦੋਂ 1958 ਦੇ ਵਿੱਚ ਉਦਘਾਟਨ ਹੋਣਾ ਸੀਗਾ ਡੈਮ ਦਾ, ਤੇ ਪੰਡਿਤ ਜਵਾਹਰ ਲਾਲ ਨਹਿਰੂ ਨੇ ਆਉਣਾ ਸੀ, ਤੇ ਉਸ ਵੇਲੇ ਜਿਹੜੇ USSR ਸੀਗਾ ਉਦੋਂ USSR ਦੇ ਜੋ ਰਾਸ਼ਟਰਪਤੀ ਸੀ ਪ੍ਰੈਜੀਡੈਂਟ ਸੀਗੇ ਮਿਸਟਰ ਖੁਸ਼ਚੋਵ, ਉਹਨਾਂ ਨੇ ਆਉਣਾ ਸੀ। ਤੇ ਉਦੋਂ ਇੱਕ ਫਿਰ ਉੱਥੇ ਵੱਡਾ ਕਲਚਰ ਇਵੈਂਟ ਜਿਹੜਾ ਉੱਥੇ ਰੱਖਿਆ ਗਿਆ ਉਹਨਾਂ ਦੀ ਆਉ ਭਗਤ ਵਾਸਤੇ। ਹੁਣ ਮਸਲਾ ਇਹ ਸੀ ਕਿਉਂਕਿ ਉਸ ਕਲਚਰ ਇਵੈਂਟ ਦੇ ਵਿੱਚ ਉਸ ਵੇਲੇ ਜਿਹੜੇ ਨਾਮੀ ਕਲਾਕਾਰ ਸੀਗੇ ਆਪਣੇ ਦੇਸ਼ ਦੇ, ਤੇ ਜਿਹਦੇ ਚ ਕਲਾਸੀਕਲ ਦੇ ਵੀ ਸੀ, ਫੋਕ ਦੇ ਵੀ ਸੀ, ਸਾਰੇ ਤਰ੍ਹਾਂ ਦੇ, ਜਿਹਦੇ ਚ ਗੋਪੀ ਕ੍ਰਿਸ਼ਨ ਜੀ ਮਹਾਰਾਜ ਤੇ ਫਿਰ ਜਾਮਨੀ ਕ੍ਰਿਸ਼ਨਾ ਮੂਰਤੀ, ਪੰਡਿਤ ਬਿਰਜੂ ਮਹਾਰਾਜ ਜਿਹੜੇ ਵੱਡੇ ਨਾਂ ਸੀ, ਤੇ ਪੰਜਾਬ ਦੇ ਵਿੱਚੋਂ ਫੋਕ ਦੇ ਵਿੱਚੋਂ ਲਾਲ ਚੰਦ, ਜਮਲਾ ਜੱਟ, ਬੀਬੀ ਸੁਰਿੰਦਰ ਕੌਰ, ਇਹਨਾਂ ਨੇ ਉੱਥੇ ਜਿਹੜਾ ਸੀ ਉਹ ਪਰਫਾਰਮ ਕਰਨਾ ਸੀ। ਤੇ ਗੁਰਸ਼ਰਨ ਸਿੰਘ ਹੋਰਾਂ ਨੇ ਕਿਹਾ ਕਿਉਂਕਿ ਇਹਨਾਂ ਨੂੰ ਇੰਚਾਰਜ ਬਣਾਇਆ ਗਿਆ ਉਸ ਕਲਚਰ ਇਵੈਂਟ ਦੇ, ਤੇ ਇਹ ਉਦਾਂ ਦੀ ਐਕਟੀਵਿਟੀ ਸ਼ੁਰੂ ਤੋਂ ਥੋੜਾ ਜਿਹਾ ਰੱਖਦੇ ਸੀਗੇ ਮਸ, ਇਹਨਾਂ ਰਿਕੁਐਸਟ ਕੀਤੀ ਸਰਕਾਰ ਨੂੰ ਤੇ ਇਹ ਭਾਖੜਾ ਡੈਮ ਦੀ ਜਿਹੜੀ ਮੈਨੇਜਮੈਂਟ ਸੀ ਉਹਨਾਂ ਨੂੰ ਕਿ ਜਿਹੜਾ ਇਹ ਇਵੈਂਟ ਤਾਂ ਹੋਣਾ, ਵੀ ਵਰਕਰ ਵੀ ਚਾਹੁੰਦੇ ਆ ਵੀ ਠੀਕ ਹੈ ਉੱਥੇ ਉਸ ਮੌਕੇ ਤੇ ਵਰਕਰ ਨਹੀਂ ਸ਼ਾਮਲ ਹੋ ਸਕਦੇ ਵੱਡੀਆਂ ਹਸਤੀਆਂ ਤੇ, ਪਰ ਉਹਨੂੰ ਪਹਿਲਾਂ ਉਹਨਾਂ ਨੂੰ ਇੱਕ ਇਹਦੀ ਫੁੱਲ ਡਰੈਸ ਰਿਹਰਸਲ ਕੀਤੀ ਜਾਵੇ ਤੇ ਉਹ ਉਹਨਾਂ ਨੂੰ ਮੌਕਾ ਦਿੱਤਾ ਜਾਵੇ ਉਹ ਦਿਖਾਉਣ ਦਾ। ਤੇ ਉਹਨਾਂ ਦੀ ਜਿਹੜੀ ਸੀ ਇਹ ਰਿਕੁਐਸਟ ਬੇਨਤੀ ਉਹ ਰੱਦ ਕਰ ਦਿੱਤੀ ਗਈ, ਤੇ ਉਹਨੂੰ ਕਹਿ ਕੇ ਨਹੀਂ ਇਹਦੇ ਨਾਲ ਟਾਈਮ ਵੀ ਵੇਸਟ ਹੋਊਗਾ ਤੇ ਇਹਦੇ ਨਾਲ ਇਹ ਬੜਾ ਮੁਸ਼ਕਲ ਹੈ ਕਿ ਪਹਿਲਾਂ ਸਾਰੇ ਇੱਕ ਰਿਹਰਸਲ ਕਰਨ ਫਿਰ ਪਰਫਾਰਮ ਕਰਨ, ਇੱਦਾਂ ਦੀ ਜਿਹੜੀ ਉਹ ਗੱਲਬਾਤ ਹੈ। ਹਾਲਾਂਕਿ ਰਿਹਰਸਲ ਤਾਂ ਕਰਨੀ ਸੀ ਫਿਰ ਵੀ, ਤੇ ਫਿਰ ਉਹਨਾਂ ਨੇ ਉੱਥੋਂ ਜਿਹੜਾ ਖੁੰਦ ਖਾ ਕੇ, ਅਸਲ ਜਿਹੜਾ ਇੱਕ ਟਰਨਿੰਗ ਪੁਆਇੰਟ ਆ ਉਹਨਾਂ ਦਾ ਇੱਕ ਨਾਟਕਕਾਰ ਬਣਨ ਦਾ ਤੇ ਜਾਂ ਇੱਕ ਆਵਾਮ ਦੇ ਲੀਡਰ ਆਗੂ ਬਣਨ ਦਾ, ਉਹੀ ਹੈ। ਤੇ ਕਿਉਂਕਿ ਉਹਨਾਂ ਦੇ ਅੰਦਰ ਤਾਂ ਉਹ ਸਾਰੀ ਗੱਲ ਪਈ ਸੀ ਜਿਹੜੀ ਲੋਕਾਂ ਦੇ ਹਿੱਤ ਦੇ ਵਿੱਚ, ਮਾਨਵਤਾ ਦੇ ਹਿੱਤ ਦੇ ਵਿੱਚ, ਤੇ ਉਹ ਜਿਹੜੀ ਸੀ ਉਹ ਸਾਰੀ ਇਹਦੇ ਦੌਰਾਨ ਉਹ ਧੁਖਦੀ ਰਹੀ ਗੱਲ। ਤੇ ਜਦੋਂ ਗੱਲ ਧੁਖਦੀ ਰਹੀ ਤੇ ਉਹਨਾਂ ਨੇ ਫਿਰ ਅਲੱਗ ਇਵੈਂਟ ਜਿਹੜਾ ਸੀਗੇ ਆਰਗੇਨਾਈਜ਼ ਕੀਤਾ ਹੋਰ ਦਿਨ, ਜਦੋਂ ਸਾਰਾ ਕੁਛ ਹੋ ਗਿਆ ਤੇ ਉਹ ਸਾਰਾ ਕੁਛ ਉਹ ਕਰਕੇ ਜਿਹੜਾ ਸੀ ਉਹ ਰਹੇ। ਤੇ ਇਹ ਹੋਇਆ ਕਿ ਜਦੋਂ ਉਹ ਉੱਥੇ ਜਿਹੜਾ ਉਹਨਾਂ ਦਾ ਮਹਿਕਮਾ ਸੀ ਅਸਲ ਦੇ ਵਿੱਚ ਗੁਰਸ਼ਰਨ ਭਾਜੀ ਦਾ, ਕਿਉਂਕਿ ਉਹਨਾਂ ਨੇ ਇਹ ਗੱਲਾਂ ਆਪ ਕੀਤੀਆਂ ਮੇਰੇ ਨਾਲ, ਤੇ ਉਹ ਜਿਹੜੇ ਸੀ ਉੱਥੇ ਇੱਕ ਤਰੀਕੇ ਦਾ ਉਹਨਾਂ ਕੋਲੇ ਸੈਂਪਲ ਆਉਂਦੇ ਸੀਗੇ ਸੀਮੈਂਟ ਦਾ, ਕਿਉਂਕਿ ਉਹ ਅਨੈਲਿਸਿਸ ਕਰਦੇ ਸੀ ਕਿ ਇਹਦੀ ਮਜ਼ਬੂਤੀ ਕਿੰਨੀ ਕੁ ਹੈ, ਕਿਉਂਕਿ ਉਹ ਕੈਮਿਸਟਰੀ ਦੇ ਬੰਦੇ ਸੀ ਤੇ ਉਹਨਾਂ ਦੀ ਨੌਕਰੀ ਜਿਹੜੀ ਜੋਬ ਵੀ ਇਹੀ ਸੀ ਉੱਥੇ, ਤੇ ਇੱਕ ਐਕਸਪਰਟ ਦੇ ਤੌਰ ਤੇ ਉਹਨਾਂ ਕੋਲੇ ਬਲੌਕ ਬਣ ਕੇ ਆਉਂਦੇ ਸੀਗੇ ਇੱਕ ਤਰ੍ਹਾਂ ਦੇ ਸੀਮੈਂਟ ਦੇ, ਉਹਦੀ ਪਰਖ ਵਾਸਤੇ ਲੈਬੋਰਟਰੀ ਦੇ ਵਿੱਚ, ਤੇ ਉਹ ਫਿਰ ਉਹਦੀ ਟੈਸਟ ਕਰਕੇ ਕਿ ਉਹਦੀ, ਕਿਉਂਕਿ ਡੈਮ ਬਣ ਰਿਹਾ ਸੀਗਾ, ਡੈਮ ਚੋਂ ਸਾਰਾ ਸੀਮੈਂਟ ਯੂਜ਼ ਹੋਣਾ ਸੀ ਤੇ ਉਹਦੀ ਤਾਕਤ ਉਹਦੀ ਸਟਰੈਂਥ ਦੇਖਣ ਵਾਸਤੇ, ਉਹ ਜਦੋਂ ਬਲੌਕ ਬਣ ਕੇ ਆਉਂਦੇ ਸੀ ਉਹ ਫਿਰ ਉਹਦਾ ਟੈਸਟ ਕਰਕੇ ਅੱਗੇ ਰਿਪੋਰਟ ਭੇਜ ਦਿੰਦੇ ਤੇ ਉਹ ਉੱਥੇ ਸੁੱਟ ਦਿੰਦੇ। ਤੇ ਕਿਉਂਕਿ ਉਹ ਡੇਲੀ ਇਹ ਕੰਮ ਹੁੰਦਾ ਸੀ, ਜਦੋਂ ਨਵਾਂ ਲੋਟ ਖੁੱਲਦਾ ਸੀ ਸੀਮੈਂਟ ਦਾ ਬੈਚ ਖੁੱਲਦਾ ਸੀ, ਸਾਰੇ ਦਾ ਟੈਸਟ ਪਹਿਲਾਂ ਜ਼ਰੂਰੀ ਹੁੰਦਾ ਸੀ, ਤੇ ਉਹਨਾਂ ਕੋਲੇ ਹੋਣਾ ਬਹੁਤ ਸਾਰੇ ਬਲੌਕ ਵੱਡੇ ਵੱਡੇ ਜਿਹੜੇ ਬਲਕਿ ਇੱਟ ਦੇ ਸਾਈਜ਼ ਤੋਂ ਵੱਡੇ ਸੀ, ਤੇ ਉਹ ਜਦੋਂ ਇਕੱਠੇ ਹੋ ਗਏ ਉਹਨਾਂ ਨੇ ਸੋਚਿਆ ਕਿ ਇੱਥੇ ਆਪਾਂ ਇਹਦੀ ਸਟੇਜ ਬਣਾ ਲਈ ਜਾਵੇ। ਉਹ ਸਟੇਜ ਅਜੇ ਵੀ ਗੌਤਮ ਜੀ ਪ੍ਰੋਟੈਕਟ ਉੱਥੇ ਹੈਗੀ ਹੈ, ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਜਿਹੜਾ ਏਰੀਆ ਨਾ ਜਿਹਦੇ ਚ ਸਤਲੁਜ ਸਦਨ ਭਾਖੜਾ ਸਦਨ ਬਣੇ ਹੋਏ ਆ, ਉੱਥੇ ਥੋੜਾ ਥੀਏਟਰ ਅਜੇ ਵੀ ਹੈਗਾ। ਤੇ ਉਹ ਫਿਰ ਉਹਨਾਂ ਨੇ ਜਿਹੜਾ ਸੀਗਾ ਉਹ ਇੱਕ ਤਰੀਕੇ ਦਾ ਉਹਨੂੰ ਥੜਾ ਹੀ ਉਹਦਾ ਨਾਂ ਦਿੱਤਾ, ਤੇ ਉਦੋਂ ਬਾਅਦ ਉਹਨਾਂ ਨੇ ਆਪਣੇ ਰੰਗ ਮੰਚ ਨੂੰ ਵੀ ਥੜਾ ਥੀਏਟਰ ਹੀ ਕਿਹਾ, ਥੜਾ ਰੰਗ ਮੰਚ ਕਿਹਾ। ਤੇ ਉੱਥੋਂ ਅਸਲ ਦੇ ਵਿੱਚ ਸ਼ੁਰੂਆਤ ਹੁੰਦੀ ਹੈ, ਉੱਥੋਂ ਹੀ ਉਹਨਾਂ ਨੇ ਉੱਥੋਂ ਵਰਕਰਾਂ ਦੇ ਨਾਲ ਹੀ ਸਭ ਤੋਂ ਪਹਿਲਾਂ ਉਹਨਾਂ ਨੇ ਨਾਟਕ ਤਿਆਰ ਕੀਤਾ। ਤੇ ਫਿਰ ਇਹਦੇ ਦੌਰਾਨ ਫਿਰ ਉਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਜਾ ਕੇ ਜਿੱਥੇ ਉਹਨਾਂ ਦਾ ਆਪਣਾ ਜੱਦੀ ਪੁਸ਼ਤੀ ਸੀ ਉੱਥੇ ਉਹਨਾਂ ਨੇ ਅੰਮ੍ਰਿਤਸਰ ਨਾਟਕ ਕਲਾ ਕੇਂਦਰ ਨਾਂ ਦੀ ਸੰਸਥਾ ਬਣਾਈ ਜਿਹੜੀ ਬਾਅਦ ਦੇ ਵਿੱਚ ਅੰਮ੍ਰਿਤਸਰ ਸਕੂਲ ਆਫ ਡਰਾਮਾ ਦੇ ਨਾਂ ਤੇ ਫਿਰ ਪਾਪੂਲਰ ਹੋਈ ਜ਼ਿਆਦਾ। ਤੇ ਇਨ ਬਿਟਵੀਨ ਕਿਉਂਕਿ ਉਹਨਾਂ ਨੇ ਜਿਹੜੀ ਸੀ ਉਹ ਨੌਕਰੀ ਤਾਂ ਛੇਤੀ ਉਹਨਾਂ ਦੇ ਉੱਥੇ ਕੋਈ ਗੱਲ ਤੁਕ ਬਣੀ ਨੀ ਤੇ ਉਹ ਨੌਕਰੀ ਛੱਡਤੀ। ਇੱਕ ਕਾਰਨ ਉਹਦਾ ਇਹ ਵੀ ਸੀ ਜਦੋਂ ਐਮਰਜੈਂਸੀ ਲੱਗੀ 1975 ਦੇ ਵਿੱਚ ਉਦੋਂ ਪਹਿਲਾਂ ਕਿਉਂਕਿ ਉਹ ਏਦਾਂ ਦੀਆਂ ਲੈਫਟ ਐਕਟੀਵਿਟੀ ਦੇ ਵਿੱਚ ਆ ਚੁੱਕੇ ਸੀਗੇ ਤੇ ਉਹਨਾਂ ਦੀ ਗ੍ਰਿਫਤਾਰੀ ਹੋਈ ਸਾਰਾ ਕੁਛ ਉਹ ਵੀ ਇੱਕ ਜਿਹੜਾ ਕਾਰਨ ਬਣਿਆ ਤੇ ਉਸ ਤੋਂ ਬਾਅਦ ਦੁਬਾਰਾ ਜਿਹੜੀ ਉਹਨਾਂ ਨੇ ਨੌਕਰੀ ਫਿਰ ਕੀਤੀ ਨੀ ਤੇ ਉਹ ਨਾਟਕ ਨੂੰ ਸਮਰਪਿਤ ਹੋ ਗਏ। ਹੁਣ ਮਸਲਾ ਇਹ ਸੀ ਇਕੱਲਾ ਉਹ ਨਾਟਕ ਤੱਕ ਨਹੀਂ ਸੀ ਉਹਨਾਂ ਦਾ ਮਸਲਾ ਨਾਟਕ ਤੋਂ ਵੀ ਵੱਧ ਆਮ ਲੋਕਾਂ ਨਾਲ ਉਹਨਾਂ ਦਾ ਇੱਕ ਸਰੋਕਾਰ ਜ਼ਿਆਦਾ ਸੀ ਕਿਉਂਕਿ ਨਾਲ ਨਾਲ ਜਿੱਦਾਂ ਤੁਸੀਂ ਪੱਤਰਕਾਰ ਸਾਰੀ ਗੱਲ ਕੀਤੀ ਹੈ ਬਿਲਕੁਲ ਠੀਕ ਹੈ। ਉਹਨਾਂ ਨੇ ਨਾਟਕ ਵੀ ਖੁਦ ਲਿਖੇ, ਨਾਟਕ ਤਿਆਰ ਵੀ ਖੁਦ ਕਰਵਾਏ, ਖੇਡੇ ਵੀ ਖੁਦ ਤੇ ਨਾਲ ਉਹਨਾਂ ਨੇ ਇੱਕ ਪਬਲੀਕੇਸ਼ਨ ਸ਼ੁਰੂ ਕੀਤੀ ਬਲਰਾਜ ਸਾਹਨੀ ਦੇ ਨਾਂ ਤੇ, ਬਲਰਾਜ ਸਾਹਨੀ ਯਾਦਗਾਰ ਪ੍ਰਕਾਸ਼ਨ ਤੇ ਬਲਰਾਜ ਸਾਹਨੀ ਯਾਦਗਾਰ ਪ੍ਰਕਾਸ਼ਨ ਹਾਂ ਤੇ ਨਾਲ ਹੀ ਉਹਨਾਂ ਨੇ ਜਿਹੜਾ ਸੀ ਉਹ ਅੰਮ੍ਰਿਤਸਰ ਤੁਹਾਨੂੰ ਦੱਸਿਆ ਕਿ ਅੰਮ੍ਰਿਤਸਰ ਕਲਾ ਕੇਂਦਰ ਦੇ ਨਾਂ ਤੇ ਉਹਨਾਂ ਨੇ ਇਹ ਨਾਟਕ ਮੰਡਲੀ ਸ਼ੁਰੂ ਕੀਤੀ ਤੇ ਨਾਲ ਉਹਨਾਂ ਨੇ ਇੱਕ ਪੇਪਰ ਸ਼ੁਰੂ ਕੀਤਾ ਮੰਥਲੀ ਜਿਹਦਾ ਨਾਂ ਸੀ ਸਮਤਾ ਤੇ ਜਿਹੜੇ ਆਰਟੀਕਲ ਜਾਂ ਹੋਰ ਉਸ ਵੇਲੇ ਕਵਿਤਾਵਾਂ ਜਿਹੜੇ ਰੈਡੀਕਲ ਵਿਚਾਰਧਾਰਾ ਦੇ ਹੋਰ ਉਹ ਸਭ ਤੋਂ ਵੱਧ ਸਮਤਾ ਛਾਪਦਾ ਸੀ, ਕਹਾਣੀਆਂ ਕਵਿਤਾਵਾਂ ਸਮਤਾ ਚ ਛਪੀਆਂ ਜਿਹੜੀਆਂ ਦੂਜੇ ਕੰਟੈਂਪਰੇਰੀ ਲਿਟਰੇਰੀ ਮੈਗਜ਼ੀਨ ਦੇ ਵਿੱਚ ਨਹੀਂ ਛਪਦੀਆਂ ਸੀ, ਹਾਲਾਂਕਿ ਉਹ ਵੀ ਲਿਟਰੇਰੀ ਮੈਗਜ਼ੀਨ ਸੀਗਾ ਤੇ ਕਿਤਾਬਾਂ ਦੇ ਵਿੱਚ ਜਿਹੜੀ ਉਹਨਾਂ ਨੇ ਬਲਰਾਜ ਸਾਹਿਬ ਨੇ ਪ੍ਰਕਾਸ਼ਨ ਬਣਾਈ ਸੰਤ ਰਾਮ ਅਦਾਸੀ ਨੂੰ ਸਭ ਤੋਂ ਪਹਿਲਾਂ ਉਹਨਾਂ ਨੇ ਛਾਪਿਆ, ਪਾਸ਼ ਨੂੰ ਉਹਨਾਂ ਨੇ ਛਾਪਿਆ, ਪਾਸ਼ ਜਿਹੜੀਆਂ ਪਹਿਲੀਆਂ ਕਿਤਾਬਾਂ ਨੇ ਉੜਦੇ ਬਾਜ਼ਾਂ ਮਗਰ ਲੋਹਾ ਕੁੱਟ ਤੇ ਲੋਹ ਕਥਾ ਸੋਰੀ ਲੋਹਾ ਕੁੱਟ ਨੇ ਤੇ ਇਹ ਜਿਹੜੀਆਂ ਕਿਤਾਬਾਂ ਨੇ ਇਹ ਵੀ ਗੁਰਸ਼ਰਨ ਭਾਜੀ ਨੇ ਛਾਪੀਆਂ ਕਿਉਂਕਿ ਨਾਲ ਨਾਲ ਉਹ ਇੰਨੇ ਕੰਮ ਕਰਦੇ ਸੀ ਸਮਝ ਨੀ ਸਕਦੀ ਕੋਈ ਸੌਂਦੇ ਕਿਹੜੇ ਵੇਲੇ ਆਰਾਮ ਕਿਹੜੇ ਵੇਲੇ ਕਰਦੇ ਨਾਲ ਨਾਲ ਨਾਟਕ ਤਿਆਰ ਕਰਦੇ ਸੀ। ਫਿਰ ਉਹ ਹੌਲੀ ਹੌਲੀ ਜਿਹੜੀ ਹੈ ਉਹਨਾਂ ਦੀ ਜਿਹੜੀ ਸੀ ਨਾਟਕ ਵਾਲਾ ਜਿਹੜਾ ਸੀ ਉਹ ਇੰਨਾ ਜ਼ਿਆਦਾ ਹੋ ਗਿਆ ਕਿਉਂਕਿ ਚਲੋ ਅੰਮ੍ਰਿਤਸਰ ਦੇ ਇਲਾਕੇ ਚ ਉੱਧਰ ਤਾਂ ਜਾਣਾ ਜਾਣਾ ਸੀ, ਪੂਰੇ ਪੰਜਾਬ ਦੇ ਵਿੱਚ ਜਿਹੜਾ ਸੀ ਉਹ ਫਿਰ ਫੈਲ ਗਿਆ ਤੇ ਫਿਰ ਉੱਥੋਂ ਉਹਨਾਂ ਦਾ ਨਾਂ ਗੁਰਸ਼ਰਨ ਭਾਜੀ ਤੇ ਉਹਨਾਂ ਨੇ ਹਰ ਤਰ੍ਹਾਂ ਦਾ ਨਾਟਕ ਕੀਤਾ ਕਿਉਂਕਿ ਪੰਜਾਬੀ ਨੁੱਕੜ ਨਾਟਕ ਦਾ ਤਾਂ ਕਹਿੰਦੀ ਉਹ ਸ਼ੁਰੂ ਹੀ ਉਹਨਾਂ ਨੇ ਕੀਤਾ ਸਟਰੀਟ ਪਲੇ, ਤਾਂ ਪਹਿਲਾਂ ਇਸ ਰੂਪ ਚ ਸਟਰੀਟ ਪਲੇ ਇੱਥੇ ਉਹ ਹੈ ਨੀ ਸੀ, ਠੀਕ ਹੈ ਫੋਕ ਥੀਏਟਰ ਇੱਥੇ ਹੈਗਾ ਸੀ ਜਿਵੇਂ ਭੰਡ ਨਕਲੀ ਵਗੈਰਾ ਪਰ ਉਹ ਏਦਾਂ ਦਾ ਨੀ ਸੀ ਜਿਹੜਾ ਕਿਸੇ ਵਿਚਾਰਧਾਰਾ ਨੂੰ ਲੈ ਕੇ ਚੱਲਿਆ ਹੋਵੇ ਤੇ ਉਹ ਉਹਨਾਂ ਨੇ ਜਿਹੜਾ ਸੀ ਉਹਦੀ ਸ਼ੁਰੂਆਤ ਗੁਰਸ਼ਰਨ ਸਿੰਘ ਨੇ ਕੀਤੀ। ਫਿਰ ਉਸ ਤੋਂ ਲੈ ਕੇ ਤੇ ਆਮ ਸਟੇਜ ਦੇ ਜਿਹੜਾ ਥੀਏਟਰ ਤੋਂ ਲੈ ਕੇ ਲਾਈਟ ਆਊਟ ਸੌਂਗ ਤੱਕ ਤੇ ਬਹੁਤ ਹੀ ਕਮਾਲ ਦੇ ਜਿਹੜੇ ਨਾਟਕ ਵੱਡੀ ਟੈਕਨੋਲੋਜੀ ਵੱਡੇ ਸੈੱਟ ਨੂੰ ਲੈ ਕੇ ਜਿਵੇਂ ਜਦੋਂ ਉਹਨਾਂ ਨੇ ਧਮਕ ਨਗਾਰੇ ਦੀ ਲਿਖਿਆ, ਧਮਕ ਨਗਾਰੇ ਦੀ ਨਾਟਕ ਜਿਹੜਾ ਸੀ ਨੈਸ਼ਨਲ ਸਕੂਲ ਆਫ ਡਰਾਮਾ ਦੇ ਡਾਇਰੈਕਟਰ ਸੀਗੇ ਬੰਸੀ ਕੌਲ ਤੇ ਬੰਸੀ ਕੌਲ ਨੇ ਇੱਕ ਵਰਕਸ਼ਾਪ ਚ ਤਿਆਰ ਕਰਾਇਆ ਜਿਹੜਾ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੇ ਵਰਕਸ਼ਾਪ ਲਾਈ ਤੇ ਉਸ ਉਹਦੇ ਸੈੱਟ ਤਿਆਰ ਕੀਤੇ ਸਾਰਾ ਕੁਛ ਤੇ ਕਿਉਂਕਿ ਅਕਸਰ ਕਈ ਵਾਰੀ ਗੁਰਸ਼ਰਨ ਸਿੰਘ ਨੂੰ ਕਿਹਾ ਜਾਂਦਾ ਸੀ ਕਿ ਇਹ ਤਾਂ ਥੜਿਆਂ ਤੇ ਜਾਂ ਗੱਡੇ ਜੋੜ ਕੇ ਨਾਟਕ ਕਰਨ ਵਾਲੇ ਆ, ਇਹਨਾਂ ਨੂੰ ਰੰਗ ਮੰਚ ਦੀ ਤਕਨੀਕ ਜਾਂ ਹੋਰ ਉਹ ਪਤਾ ਨੀ, ਏਦਾਂ ਵੀ ਕਹਿ ਦਿੰਦੇ ਸੀ ਕਈ ਵਿਰੋਧੀ ਤੇ ਪਰ ਨਹੀਂ ਉਹਨਾਂ ਨੇ ਹਰ ਤਰ੍ਹਾਂ ਦਾ ਜਿਹੜਾ ਸੀ ਉਹਨਾਂ ਨੇ ਉਹ ਨਾਟਕ ਜਿਹੜਾ ਸੀ ਉਹ ਤਿਆਰ ਕੀਤਾ ਤੇ ਲਿਖਤ ਦੇ ਵਿੱਚ 200 ਤੋਂ ਵੱਧ ਉਹਨਾਂ ਨੇ ਨਾਟਕ ਜਿਹੜੇ ਲਿਖੇ ਆ ਜਿਹੜੇ ਰਿਕਾਰਡ ਤੇ ਆ ਤੇ ਹਾਲਾਂਕਿ ਹੋਰ ਵੀ ਜਿਹੜੇ ਕਈ ਚੀਜ਼ਾਂ ਏਦਾਂ ਵਿਸਰ ਵੀ ਗਈਆਂ ਕਿਉਂਕਿ ਬਹੁਤ ਛੇਤੀ ਰਿਐਕਟ ਕਰਦੇ ਜਦੋਂ ਕਿਉਂਕਿ ਉਹਨਾਂ ਕੋਲ ਪੋਲੀਟੀਕਲ ਈਡੀਅਮ ਸੀਗਾ ਤੇ ਉਸ ਪੋਲੀਟੀਕਲ ਈਡੀਅਮ ਦੇ ਵਿੱਚ ਬਹੁਤ ਛੇਤੀ ਨਾਟਕ ਲਿਖ ਦਿੰਦੇ ਸੀ ਜਦੋਂ ਵੀ ਕੋਈ ਘਟਨਾ ਵਾਪਰਦੀ, ਜਦੋਂ ਦਿੱਲੀ ਦੇ ਵਿੱਚ ਸਿੱਖ ਵਿਰੋਧੀ ਕਤਲੇਆਮ ਜਿਹੜਾ ਹੋਇਆ ਉਹਦੇ ਤੇ ਉਹਨਾਂ ਨੇ ਉਹਦੇ ਅਜੇ ਉਹ ਸਿਵੇ ਵੀ ਨੀ ਸੀ ਠੰਡੇ, ਉਹਨਾਂ ਨੇ ਨਾਟਕ ਲਿਖਤਾ ਸੀ ਬਾਬਾ ਬੋਲਦਾ ਹੈ ਤੇ ਉਹਦੇ ਚ ਬੜਾ ਤਿੱਖਾ ਉਹਦੇ ਤੇ ਜਿਹੜਾ ਹੈ ਪ੍ਰਤੀਕਰਮ ਬੜਾ ਤਿੱਖਾ ਪੋਲੀਟੀਕਲ ਕਟਾਕਸ਼ ਕੀਤਾ, ਸਿੱਧਾ ਕਾਂਗਰਸ ਤੇ ਨਾਂ ਲੈ ਕੇ ਕੀਤਾ ਤੇ ਇਹ ਬਹੁਤ ਘੱਟ ਸਾਹਿਤਕਾਰਾਂ ਦੇ ਜਾਂ ਇਹਨਾਂ ਦੇ ਹਿੱਸੇ ਹੈ ਇਹ ਗੱਲ ਕਿ ਤੁਸੀਂ ਸਿੱਧਾ ਜਿਹੜਾ ਹੈਗਾ ਅਟੈਕ ਜਾਂ ਸਿੱਧਾ ਵਿਅੰਗ ਜਿਹੜਾ ਤੁਸੀਂ ਕਰਨ ਦੀ ਗੱਲ। ਇਸੇ ਤਰ੍ਹਾਂ ਪੰਜਾਬ ਦੇ ਉੱਪਰ ਉਹਨਾਂ ਨੇ ਕਈ ਜਿਹੜੇ ਨਾਟਕ ਲਿਖੇ ਜਦੋਂ ਪਹਿਲਾਂ ਧਰਮ ਯੁੱਧ ਮੋਰਚੇ ਤੋਂ ਬਾਅਦ ਉਹਨਾਂ ਨੇ ਇੱਕ ਨਾਟਕ ਲਿਖਿਆ ਧਰਮ ਯੁੱਧ ਮੋਰਚੇ ਦੌਰਾਨ ਹੀ ਇੱਕ ਮੋਰਚਾ ਇੱਕ ਮੰਜੀ ਤੇ ਹਵਾ ਚ ਲਟਕਦੇ ਲੋਕ ਕਿ ਜਿਹੜਾ ਸੀ ਕੱਲਾ ਇਹ ਧਰਮ ਯੁੱਧ ਨਹੀਂ ਤੇ ਹੋਰ ਵੀ ਸਮੱਸਿਆਵਾਂ ਲੋਕਾਂ ਦੀਆਂ ਹੈਗੀਆਂ ਉਹਦੇ ਚ ਉਹ ਮਸਲਾ ਜਿਹੜਾ ਉਠਾਇਆ ਗਿਆ ਜਿਹਦਾ ਵਿਰੋਧ ਵੀ ਹੋਇਆ ਕੁਛ ਜਿਹੜੇ ਮਿਲੀਟੈਂਟ ਸੀ ਉਹਨਾਂ ਧਿਰਾਂ ਵੱਲੋਂ ਵੀ ਵਿਰੋਧ ਹੋਇਆ ਇਸੇ ਤਰ੍ਹਾਂ ਫਿਰ ਉਹਨਾਂ ਦਾ ਦਾਸਤਾਨ ਨੇ ਪੰਜਾਬ ਤੱਕ ਦੂਰਦਰਸ਼ਨ ਤੇ ਵੀ ਜਿਹੜਾ ਚੱਲਿਆ ਤੇ ਇਸੇ ਤਰ੍ਹਾਂ ਬਾਬਾ ਬੋਲਦਾ ਹੈ ਤੇ ਇਸੇ ਤਰੀਕੇ ਦੇ ਨਾਲ ਹੀ ਜਿਹੜਾ ਉਹਨਾਂ ਦਾ ਇੱਕ ਨਾਟਕ ਜਿਹੜਾ ਬਾਅਦ ਦੇ ਵਿੱਚ ਕਾਫੀ ਪਾਪੂਲਰ ਹੋਇਆ ਉਹ ਵੀ ਤੇ ਉਹ ਸੀ ਚੰਡੀਗੜ੍ਹ ਪੁਆੜੇ ਦੀ ਜੜ ਜਦੋਂ ਸੁਰਜੀਤ ਸਿੰਘ ਬਰਨਾਲੇ ਦੀ ਸਰਕਾਰ ਬਣ ਗਈ ਸੀ ਉਦੋਂ ਬਾਅਦ ਇਹ ਨਾਟਕ ਉਹਨਾਂ ਨੇ ਤਿਆਰ ਕਰਕੇ ਖੇਡਿਆ ਤੇ ਇਸੇ ਤਰ੍ਹਾਂ ਇੱਕ ਨਾਟਕ ਸੀ ਉਹਨਾਂ ਦਾ ਛੋਟਾ ਜਿਹਾ ਕਰਫਿਊ ਤੇ ਉਦੋਂ ਕਰਫਿਊ ਬੜੇ ਲੱਗਦੇ ਸੀ ਤੇ ਫਿਰ ਉਹਨਾਂ ਨੇ ਕੋਈ ਵੀ ਜਿਹੜੀ ਟੌਪ ਦੀ ਜਿਹੜੀ ਰਚਨਾ ਉਹ ਛੱਡੀ ਨੀ ਜਿਹਦੇ ਤੇ ਉਹਨਾਂ ਨੇ ਨਾਟਕ ਨਾ ਬਣਾਇਆ ਜਾਵੇ ਇੱਕ ਵਾਰੀ ਦੋ ਤਿੰਨ ਜਿਹੜੀਆਂ ਕਹਾਣੀਆਂ ਜੋੜ ਕੇ ਉਹਨਾਂ ਦੇ ਉੱਤੇ ਉਹਨਾਂ ਨੇ ਇੱਕ ਨਾਟਕ ਤਿਆਰ ਕੀਤਾ ਜਿਹੜੇ ਪੁਲਿਸ ਦੀਆਂ ਵਧੀਕੀਆਂ ਦੇ ਖਿਲਾਫ਼ ਪੁਲਿਸ ਦੀਆਂ ਜ਼ਿਆਦਤੀਆਂ ਦੇ ਖਿਲਾਫ਼ ਕੋਈ ਨੀ ਸੀਗਾ ਇਕੱਲਾ ਟੈਰਰਿਜ਼ਮ ਦੇ ਖਿਲਾਫ਼ ਸੀ ਜਾਂ ਹੋਰ ਜਿਹੜਾ ਪੁਲਿਸ ਦਾ ਟੈਰਰ ਸੀ ਉਹਦੇ ਖਿਲਾਫ਼ ਵੀ ਬਹੁਤ ਲਿਖਦੇ ਸੀ ਬੋਲਦੇ ਸੀ ਜਾ ਕੇ ਸਟੇਜਾਂ ਤੇ ਉਹ ਜਿਹੜੀ ਸੀ ਉਹ ਨਾਟਕ ਅਜੀਤ ਕੌਰ ਦੀ ਕਹਾਣੀ ਹੈ ਕੁੱਤੇ ਤੇ ਉਹਨੂੰ ਬੇਸ ਬਣਾ ਕੇ ਜਿਹੜਾ ਸੀ ਉਹ ਲਿਖਿਆ ਤੇ ਹੋਰ ਵੀ ਜਿੰਨੇ ਵੀ ਕੋਈ ਸਮੇਂ ਸਮੇਂ ਜਿਹੜਾ ਏਦਾਂ ਦਾ ਫਿਕਸ਼ਨ ਆਉਂਦਾ ਰਿਹਾ ਲਿਟਰੇਚਰ ਆਉਂਦਾ ਭਾਵੇਂ ਕਹਾਣੀਆਂ ਸੀ ਭਾਵੇਂ ਨਾਵਲ ਸੀ ਉਹਨਾਂ ਨੇ ਉਹਦੀ ਅਡੈਪਟੇਸ਼ਨ ਕਰਕੇ ਤੇ ਉਹਨਾਂ ਦੇ ਉੱਤੇ ਨਾਟਕ ਤਿਆਰ ਕੀਤੇ ਇਹੀ ਕਾਰਨ ਹੈ ਕਿ 200 ਤੋਂ ਵੱਧ ਜਿਹੜੇ ਹੈਗੇ ਉਹਨਾਂ ਦੇ ਟਾਈਟਲ ਹੈਗੇ ਆ ਤੇ ਸ਼ੁਰੂਆਤ ਉਹਨਾਂ ਨੇ ਕੁਛ ਉਹਨਾਂ ਨੇ ਏਦਾਂ ਦੇ ਇਤਿਹਾਸਕ ਨਾਟਕ ਲਿਖੇ ਜਿਨ੍ਹਾਂ ਦਾ ਜੋ ਅਜੇ ਤੱਕ ਵੀ ਖੇਡੇ ਜਾਂਦੇ ਆ ਇਕੱਲੇ ਇੱਥੇ ਇੰਡੀਆ ਚ ਨਹੀਂ ਬਾਹਰਲੇ ਮੁਲਕਾਂ ਦੇ ਵਿੱਚ ਵੀ ਖੇਡਦੇ ਆ ਉਹਨਾਂ ਦੇ ਵਿੱਚ ਉਹ ਨਾਟਕ ਬੜੇ ਪਾਪੂਲਰ ਹੈ ਇੰਡੀਅਨ ਦੇ ਪੱਖੋਂ ਵੀ ਹਿਸਟਰੀ ਦੇ ਪੱਖੋਂ ਵੀ ਤੇ ਹਿਸਟਰੀ ਦੇ ਸਹੀ ਪਰਸਪੈਕਟਿਵ ਦੇ ਪੱਖੋਂ ਵੀ ਜਿਵੇਂ ਇਹ ਲਹੂ ਕਿਸ ਦਾ ਹੈ ਜਿਹੜੀ ਭਾਈ ਲਾਲੋ ਤੇ ਮਲਕ ਭਾਗੋ ਵਾਲੀ ਜਿਹੜੀ ਸਾਖੀ ਆ ਉਹਨੂੰ ਮੁੱਖ ਰੱਖ ਕੇ ਲਿਖਿਆ ਇਸੇ ਤਰ੍ਹਾਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਦੇਖ ਕੇ ਉਹਨਾਂ ਨੇ ਲਿਖਿਆ ਕਿ ਵਕੂੜੇ ਟੁੱਟੇ ਪਾਲ ਤੇ ਇਸੇ ਤਰ੍ਹਾਂ ਮਸੰਦਪੁਰਾ ਸਾਹਿਬ ਜਦੋਂ ਇੱਥੇ ਚੱਲੀ ਸੀ ਮਸੰਦਾਂ ਦਾ ਫਿਰ ਜਿਹੜਾ ਬਾਅਦ ਚ ਜਿਹੜਾ ਹੈ ਜਦੋਂ ਗੁਰੂ ਗੋਬਿੰਦ ਸਿੰਘ ਨੇ ਵੀ ਮਸੰਦਾਂ ਦਾ ਬਹੁਤ ਤਿੱਖਾ ਵਿਰੋਧ ਕੀਤਾ ਉਹਨਾਂ ਨੂੰ ਸਜਾਵਾਂ ਵੀ ਦਿੱਤੀਆਂ ਉਸ ਘਟਨਾ ਨੂੰ ਲੈ ਕੇ ਵੀ ਜਿਹੜਾ ਹੈ ਉਹਨਾਂ ਨੇ ਫਿਰ ਉਹ ਮਸੰਦਾਂ ਦੇ ਉੱਪਰ ਵੀ ਇੱਕ ਜਿਹੜਾ ਉਹ ਨਾਟਕ ਲਿਖਿਆ ਪਰਖ ਉਹਦਾ ਨਾਮ ਸੀਗਾ ਤੇ ਸੋ ਇਸ ਤਰੀਕੇ ਦੀ ਦਾ ਉਹਨਾਂ ਨੇ ਫਿਰ ਚਾਂਦਨੀ ਚੌਕ ਤੋਂ ਸਰਹੰਦ ਤੱਕ ਤੇ ਜਿਹੜੇ ਇਤਿਹਾਸਕ ਜਿਹੜੇ ਹੁਣ ਤੱਕ ਵੀ ਖੇਡੇ ਜਾਂਦੇ ਆ ਉਹਨਾਂ ਨੇ ਕੋਈ ਪੱਖ ਜਿਹੜਾ ਸੀ ਉਹ ਛੱਡਿਆ ਨੀ ਜਿਸ ਤੇ ਉਹਨਾਂ ਨੇ ਕੋਈ ਨਾਟਕ ਤਿਆਰ ਨਾ ਕੀਤਾ ਹੋਵੇ ਤੇ ਖੇਡਿਆ ਨਾ ਹੋਵੇ। ਦੂਜੀ ਇੱਕ ਗੌਤਮ ਜੀ ਜਿਹੜੀ ਮਹੱਤਵਪੂਰਨ ਗੱਲ ਉਹ ਹੈ ਕਿ ਉਹਨਾਂ ਨੇ ਇਕੱਲੇ ਨਾਟਕ ਖੇਡੇ ਨੀ ਤੇ ਉਹ ਨਾਟਕ ਜੀਵੇ ਵੀ ਤੇ ਸਮਾਜਿਕ ਤੇ ਸਿਆਸੀ ਜੀਵਨ ਦੇ ਵਿੱਚ ਸਿੱਧਾ ਜਾ ਕੇ ਦਖਲ ਦਿੱਤਾ। ਦੋ ਤਿੰਨ ਮਾਮਲਿਆਂ ਦੇ ਵਿੱਚੋਂ ਬੜੇ ਜਿਹੜੇ ਸੀਗੇ ਉਹ ਜਿਸ ਤੇ ਉਹ ਬੜੇ ਸਟ੍ਰਿਕ ਸੀਗੇ ਮਤਲਬ ਕਿ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਜਜ਼ਬਾਤੀ ਵੀ ਸੀ ਤੇ ਉਹਦੇ ਤੇ ਉਹ ਬਿਲਕੁਲ ਇਹ ਸੀ ਕਿ ਇਸ ਗੱਲ ਤੇ ਖੜੇ ਸੀ। ਇੱਕ ਤਾਂ ਇਹ ਸੀ ਕਿ ਜਿਹੜਾ ਸਮਾਜਿਕ ਵਿਤਕਰਾ ਪਿੰਡਾਂ ਦੇ ਵਿੱਚ ਇੰਨਾ ਕਿਉਂ ਹੈ ਉਹ ਜ਼ਿਆਦਾ ਸੰਬੋਧਨ ਕਰਦੇ ਸੀ ਜਿਹੜੇ ਵਿਹੜਿਆਂ ਦੇ ਵਿੱਚ ਲੋਕ ਰਹਿੰਦੇ ਆ ਉਹਨਾਂ ਨੂੰ ਤੇ ਸਮਾਜਿਕ ਤੌਰ ਤੇ ਵੀ ਜਦੋਂ ਉਹ ਕਿਤੇ ਕੁਛ ਲਿਖਦੇ ਸੀ ਕੋਈ ਆਰਟੀਕਲ ਜਾਂ ਉਹ ਆਪਣੇ ਨਾਟਕਾਂ ਦੇ ਪ੍ਰੋਗਰਾਮ ਤੋਂ ਪਹਿਲਾਂ ਸਪੀਚ ਭਾਸ਼ਣ ਜ਼ਰੂਰ ਦਿੰਦੇ ਸੀ ਉਹਦੇ ਚ ਫਿਰ ਬੋਲਦੇ ਸੀ ਵੀ ਥੋੜਾ ਇੰਨਾ ਮਾੜਾ ਹਾਲ ਕਿਉਂ ਹੈ ਬਾਕੀਆਂ ਦੇ ਮੁਕਾਬਲੇ ਜਾਂ ਪਿੰਡਾਂ ਦੇ ਲੋਕਾਂ ਦਾ ਇੰਨਾ ਮਾੜਾ ਹਾਲ ਕਿਉਂ ਹੈ ਕਿਸਾਨੀ ਦਾ ਇੰਨਾ ਮਾੜਾ

0: ਰਿਸ਼ਤੇਦਾਰ ਹੋਣ, ਸਾਰਿਆਂ ਚ ਜਿਹੜੇ ਸੀ ਬਹੁਤ ਹਰਮਨ ਪਿਆਰੇ ਸੀ। ਇਹ ਉਹਨਾਂ ਦਾ ਇਹ ਪੱਖ ਹੈ। ਪਰ ਕਲਾ ਦੇ ਪਿੱਛੋਂ ਜੇ ਦੂਜੇ ਪਾਸੇ ਉਹਨਾਂ ਨੂੰ ਦੇਖਿਆ ਜਾਵੇ, ਉਹਨਾਂ ਨੇ ਫਿਲਮਾਂ ਚ ਵੀ ਕੰਮ ਕੀਤਾ ਜਿਹੜਾ ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਪਤਾ ਨਹੀਂ। 1973 ਦੇ ਵਿੱਚ ਇੱਕ ਫਿਲਮ ਬਣੀ ਸੀ ਮਨਜੀਤੇ ਜਗਜੀਤ, ਤੇ ਮਨਜੀਤੇ ਜਗਜੀਤ ਬੜੀ ਆਪਣੇ ਵੇਲੇ ਦੀ ਮਸ਼ਹੂਰ ਫਿਲਮ ਸੀ, ਸੁਨੀਲ ਦੱਤ ਉਹਦੇ ਨਾਇਕ ਸੀ ਉਹ, ਤੇ ਉਦੋਂ ਉਹਨਾਂ ਨੇ ਉਹਦੇ ਚ ਪਾਰਟ ਕੀਤਾ, ਜਿਹੜੀ ਨਾਇਕ ਆ ਉਹਦੇ ਪਿਤਾ ਦਾ ਕੰਮ ਕੀਤਾ ਪਾਠ ਕੀਤਾ, ਤੇ ਇਸ ਤਰ੍ਹਾਂ ਮਟਿਆਰ ਫਿਲਮ ਚ ਉਹਨਾਂ ਨੇ ਪਾਠ ਕੀਤਾ, ਸੂਮ ਭਗਤ ਭਾਬੋ, ਤੇ ਇਸ ਤਰ੍ਹਾਂ ਦੀਆਂ ਉਹਨਾਂ ਨੇ ਕਈ ਫਿਲਮਾਂ ਚ ਵੀ ਜਿਹੜਾ ਸੀ ਇੱਕ ਫਿਲਮ ਇੱਕ ਕਲਾਕਾਰ ਦੇ ਤੌਰ ਤੇ ਕੰਮ ਕੀਤਾ। ਤੇ ਦੂਰਦਰਸ਼ਨ ਤੇ ਖੈਰ ਬਹੁਤ ਸਾਰੇ ਨਾਟਕ ਖੇਡੇ, ਪਰ ਉਹਨਾਂ ਦੇ ਦੋ ਲੜੀਵਾਰ ਦਾਸਤਾਨੇ ਪੰਜਾਬ ਤੇ ਭਾਈ ਮੰਨਾ ਸਿੰਘ, ਇਹ ਬੜੇ ਮਸ਼ਹੂਰ ਨੇ। ਬਾਅਦ ਚ ਫਿਰ ਉਹਨਾਂ ਦਾ ਨਾਮ ਭਾਈ ਮੰਨਾ ਸਿੰਘ ਹੀ ਟਿਕ ਗਿਆ ਸੀ, ਬਹੁਤ ਸਾਰੇ ਆਮ ਲੋਕ ਜਿਹੜੇ ਸੀ ਉਹ ਫਿਰ ਭਾਈ ਮੰਨਾ ਸਿੰਘ ਹੀ ਦੇ ਨਾਂ ਨਾਲ ਜਾਣਦੇ। ਗੁਰਸ਼ਰਨ ਸਿੰਘ ਕਈ ਵਾਰੀ ਬ੍ਰੈਕਟ ਦੇ ਵਿੱਚ ਪ੍ਰਬੰਧਕ ਲਿਖ ਵੀ ਦਿੰਦੇ ਸੀ ਜਦੋਂ ਕੋਈ ਪ੍ਰੋਗਰਾਮ ਕਰਨ ਆਉਂਦੇ ਸੀ ਆਪਣੇ ਇਸ਼ਤਿਹਾਰਾਂ ਚ ਕਿ ਭਾਈ ਮੰਨਾ ਸਿੰਘ ਆ ਰਹੇ ਨੇ। ਤੇ ਸੋ ਇੱਕ ਪਬਲਿਸ਼ਰ, ਇੱਕ ਪੱਤਰਕਾਰ, ਇੱਕ ਨਾਟਕਕਾਰ, ਇੱਕ ਸੋਸ਼ਲ ਐਕਟੀਵਿਸਟ, ਇਹ ਬਹੁਤ ਸਾਰੇ ਗੁਣ ਜਿਹੜੇ ਸੀ ਉਹਨਾਂ ਨੇ ਸੀ, ਤੇ ਫਿਰ ਇੱਕ ਫਿਲਮ ਕਲਾਕਾਰ। ਤੇ ਉਹਨਾਂ ਨੂੰ ਜਿਹੜਾ ਸੀ ਸਭ ਤੋਂ ਪਹਿਲਾਂ ਸੰਗੀਤ ਨਾਟਕ ਅਕੈਡਮੀ ਜਿਹੜਾ ਨੈਸ਼ਨਲ ਅਕੈਡਮੀ ਦਾ ਅਵਾਰਡ ਉਹਨਾਂ ਨੂੰ ਮਿਲਿਆ 1993 ਦੇ ਵਿੱਚ। ਇਸੇ ਤਰ੍ਹਾਂ ਫਿਰ ਕਾਲੀਦਾਸ ਅਵਾਰਡ ਬਹੁਤ ਵੱਡਾ ਅਵਾਰਡ ਹੈ, ਉਹ ਵੀ ਸਨਮਾਨ ਕਾਲੀਦਾਸ ਸਨਮਾਨ ਉਹਨਾਂ ਨੂੰ ਮਿਲਿਆ। ਪੰਜਾਬ ਸੰਗੀਤ ਨਾਟਕ ਅਕਾਦਮੀ ਦਾ ਵੀ ਉਹਨਾਂ ਨੂੰ ਅਵਾਰਡ ਮਿਲਿਆ। ਤੇ ਸਭ ਤੋਂ ਵੱਧ ਉਹ ਸਮਝਿਆ ਕਿ ਦੋ ਬਹੁਤ ਵੱਡੇ ਪ੍ਰੋਗਰਾਮ ਉਹਨਾਂ ਦੇ ਸਨਮਾਨ ਦੇ ਵਿੱਚ ਜਿਹੜੇ ਹੋਏ, ਉਹਨਾਂ ਨੂੰ ਇਹ ਸਮਝਦੇ ਸੀ ਕਿ ਉਹ ਉਹਨਾਂ ਦਾ ਸਭ ਤੋਂ ਵੱਡਾ ਅਵਾਰਡ ਹੈ। ਇੱਕ ਤਾਂ ਬਰਨਾਲਾ ਦੀ ਦਾਣਾ ਮੰਡੀ ਦੇ ਵਿੱਚ ਇੱਕ ਸਮਾਗਮ ਹੋਇਆ ਜਿੱਥੇ ਉਹਨਾਂ ਨੂੰ ਲੋਕ ਨਾਇਕ ਦਾ ਜਿਹੜਾ ਸੀ ਉਹ ਇੱਕ ਅਵਾਰਡ ਦਿੱਤਾ ਗਿਆ। ਤੇ ਇਸੇ ਤਰ੍ਹਾਂ ਜਿਹੜਾ ਸੀਗਾ ਮੋਗਾ ਜ਼ਿਲ੍ਹੇ ਦੇ ਵਿੱਚ ਤੇ ਘੋਲੀਆ ਕਲਾਂ ਇੱਕ ਪ੍ਰੋਗਰਾਮ ਹੋਇਆ ਜਿੱਥੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ, ਉਹਨੂੰ ਉਸ ਕਹਿੰਦੇ ਕਿ ਉਹ ਬਹੁਤ ਵੱਡਾ ਜਿਹੜਾ ਸੀ ਉਹ ਪੁਰਸਕਾਰ ਜਿਹੜਾ ਸੀ। ਤੇ ਸੋ ਬਾਅਦ ਦੇ ਵਿੱਚ ਉਹ ਸ਼ਿਫਟ ਹੋ ਗਏ ਸੀ ਚੰਡੀਗੜ੍ਹ, ਫਿਰ ਉਹਨਾਂ ਨੇ ਚੰਡੀਗੜ੍ਹ ਜਿਹੜਾ ਸੀਗਾ ਉਹੀ ਜਿਹੜਾ ਅੰਮ੍ਰਿਤਸਰ ਸਕੂਲ ਆਫ ਡਰਾਮਾ ਦੀ ਥਾਂ ਤੇ ਉਹਨਾਂ ਨੇ ਚੰਡੀਗੜ੍ਹ ਸਕੂਲ ਆਫ ਡਰਾਮਾ ਕੀਤਾ। ਤੇ ਜਦੋਂ ਪੰਜਾਬ ਦੇ ਹਾਲਾਤ ਬਹੁਤ ਖਰਾਬ ਹੋ ਗਏ ਸੀ 1987-88 ਤੋਂ ਬਾਅਦ, ਤੇ ਉਦੋਂ ਫਿਰ ਉਹਨਾਂ ਨੇ ਚੰਡੀਗੜ੍ਹੋਂ ਹੀ ਓਪਰੇਟ ਕੀਤਾ। ਤੇ ਚੰਡੀਗੜ੍ਹ ਉਹ 1990-91 ਦੇ ਵਿੱਚ ਤਾਂ ਉਹ ਚੰਡੀਗੜ੍ਹ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਵੀ ਰਹੇ, ਤੇ ਉਹਨਾਂ ਦੇ ਨਾਲ ਡਾਕਟਰ ਆਤਮਜੀਤ ਜਿਹੜੇ ਸੀਗੇ ਉਹ ਸਕੱਤਰ ਸੀਗੇ ਸੰਗੀਤ ਨਾਟਕ ਅਕਾਦਮੀ ਦੇ। ਤੇ ਉਦੋਂ ਵੀ ਉਹਨਾਂ ਨੇ ਬਹੁਤ ਕੰਮ ਕੀਤਾ ਅਕੈਡਮੀ ਵੱਲੋਂ, ਤੇ ਖਾਸ ਕਰਕੇ ਜਿਹੜਾ ਹੈ ਪਿੰਡਾਂ ਦੇ ਤੱਕ ਅਕੈਡਮੀ ਨੂੰ ਲੈ ਕੇ ਗਏ, ਪੰਜਾਬ ਦੀ ਅਕੈਡਮੀ ਇਹ ਕਹਿ ਕੇ ਕਿ ਪੰਜਾਬ ਦੀ ਅਕੈਡਮੀਆਂ ਨੂੰ ਪੰਜਾਬ ਚ ਜਿਹੜਾ ਹੈਗਾ ਉਹ ਕੰਮ ਕਰਨਾ ਚਾਹੀਦਾ। ਬਿਲਕੁਲ ਇਹ ਗੱਲ ਉਹਨਾਂ ਦੀ ਇਹ ਸਹੀ ਸੀ, ਤੇ ਉਦੋਂ ਹੀ ਜਿਹੜੀ ਅਕੈਡਮੀ ਇੱਥੋਂ ਨਿਕਲੀ ਤੇ ਤਾਂ ਕਿ ਪੰਜਾਬ ਚ ਹੁਣ ਤੱਕ ਜਿਹੜਾ ਉਹ ਕੰਮ ਕਰ ਰਹੀ ਹੈ। ਤੇ ਇਸ ਤਰ੍ਹਾਂ ਦੇ ਜਿਹੜੇ ਸੀ ਉਹ ਕੰਮ ਕੀਤੇ। ਤੇ ਜਦੋਂ ਵੀ ਆਪਾਂ ਭਾਵੇਂ ਇਪਟਾ ਹੋਵੇ, ਭਾਵੇਂ ਨੈਸ਼ਨਲ ਲੈਵਲ ਦੀਆਂ ਜਿਹੜੀਆਂ ਨੇ ਜਾਂ ਇੰਟਰਨੈਸ਼ਨਲ ਲੈਵਲ ਦੀਆਂ ਜਿਹੜੀਆਂ ਜਾਗਰੂਕ ਜਥੇਬੰਦੀਆਂ ਨੇ ਕਲਚਰ ਦੇ ਵਿੱਚ, ਤੇ ਉੱਥੇ ਜੇ ਨਾਂ ਇੰਡੀਆ ਦੇ ਵਿੱਚੋਂ ਕਿਸੇ ਦਾ ਤੇ ਸਭ ਤੋਂ ਵੱਡਾ ਨਾਂ ਜਿਹੜਾ ਹੈਗਾ ਗੁਰਸ਼ਰਨ ਭਾਜੀ ਦਾ ਹੀ ਹੈ, ਗੁਰਸ਼ਰਨ ਸਿੰਘ ਦਾ ਨਾਂ ਹੀ ਹੈ। ਹਾਂਜੀ
1: ਵਾਕਈ। ਔਰ ਮੇਰੇ ਯਾਦ ਹੈ ਕਿ ਜਦੋਂ ਚੰਡੀਗੜ੍ਹ ਰਹਿੰਦੇ ਸੀ ਤੇ ਟੈਗੋਰ ਥੀਏਟਰ ਦੇ ਵਿੱਚ ਜਦੋਂ ਜਾਣਾ ਤਾਂ ਕਹਿਣਾ ਕਿ ਭਾਜੀ ਦਾ ਪਲੇ ਹੈਗਾ, ਤੇ ਜੇ ਆਮ ਤੌਰ ਦੇ ਉੱਤੇ ਦੂਜੇ ਪਲੇ ਹੁੰਦੇ ਸੀਗੇ ਤਾਂ ਇੱਕ ਫਰਕ ਦਿਖਦਾ ਸੀਗਾ। ਲੋਕ ਵੀ ਜਿਹੜੇ ਸਪੈਕਟੇਟਰਸ ਵੀ ਆਉਂਦੇ ਸੀ ਉਹ ਵੀ ਦੇਖਣ ਦੇ ਲਈ ਇਸ ਰਿਸਪੈਕਟ ਦੇ ਨਾਲ ਕਿ ਜੇ ਭਾਜੀ ਗੁਰਸ਼ਰਨ ਸਿੰਘ ਹੋਰਾਂ ਨੇ ਡਾਇਰੈਕਟ ਕੀਤਾ ਹੈਗਾ ਨਾਟਕ ਤਾਂ ਵਾਕਈ ਕੁਛ ਹੋਏਗਾ ਉਹਦੇ ਵਿੱਚ। ਪਰ ਭਾਜੀ ਮੇਰਾ ਸਵਾਲ ਇੱਥੇ ਇਹ ਹੈ ਅਖੀਰ ਦੇ ਵਿੱਚ ਜਾਣ ਤੋਂ ਪਹਿਲਾਂ ਕਿ ਭਾਜੀ ਗੁਰਸ਼ਰਨ ਸਿੰਘ ਹੋਰ ਜਿੰਨਾ ਚਿਰ ਕਰਦੇ ਰਹੇ ਨਾਟਕ ਉਨਾ ਚਿਰ ਰੰਗਮੰਚ ਵੀ ਜਿਉਂਦਾ ਰਿਹਾ, ਹੁਣ ਉਹ ਜਿਹੜੀ ਰੂਹ ਜੀ ਨਜ਼ਰ ਨਹੀਂ ਆਉਂਦੀ ਹੈਗੀ, ਨਾ ਹੀ ਤਾਂ ਦੇਖਣ ਵਾਲਿਆਂ 'ਚ ਅਤੇ ਨਾ ਹੀ ਜਿਹੜੇ ਰੰਗਮੰਚ ਜਿਹੜੀ ਸਟੇਜ ਵੀ ਹੈਗੀ ਹੈ ਉਹ ਵੀ ਹੁਣ ਉਨੀ ਮਹਿਕੀ ਮਹਿਕੀ ਨਹੀਂ ਲੱਗਦੀ ਹੈਗੀ, ਘੱਟੋ ਘੱਟ ਚੰਡੀਗੜ੍ਹ ਦੇ ਵਿੱਚ ਤਾਂ ਨਹੀਂ ਇੱਦਾਂ ਲੱਗਦਾ ਹੈਗਾ। ਕੋਈ ਫਰਕ ਆਇਆ ਹੈਗਾ ਰੰਗਮੰਚ ਦੇ ਇਸ, ਕਿਉਂਕਿ ਬਦਲ ਰਿਹਾ ਦੌਰ ਹੈਗਾ, ਲੋਕ ਟਿਕਟ ਲੈ ਕੇ ਸਿਨੇਮੇ ਜ਼ਰੂਰ ਚਲੇ ਜਾਣਗੇ ਪਰ ਨਾਟਕ ਦੇਖਣ ਦੇ ਲਈ ਬੜਾ ਜਿਹੜਾ ਹੈਗਾ ਉਹਦੇ 'ਚ ਬੜੇ ਕਿਸਮ ਦੇ ਅਪਵਾਦ ਜਿਹੜੇ ਨੇ ਆ ਜਾਂਦੇ ਨੇ, ਉਹ ਉਸ ਤਰੀਕੇ ਦੇ ਨਾਲ ਨਹੀਂ ਜਾਇਆ ਜਾਂਦਾ ਹੈਗਾ। ਅੱਗੇ ਦੂਰਦਰਸ਼ਨ ਦੀ ਵੀ ਤੁਸੀਂ ਗੱਲ ਕੀਤੀ, ਦੂਰਦਰਸ਼ਨ 'ਤੇ ਵੀ ਬੜੇ ਨਾਟਕ ਜਿਹੜੇ ਸੀ ਆਉਂਦੇ ਹੁੰਦੇ ਸੀ, ਹੁਣ ਤਾਂ ਖੈਰ ਸੈਟੇਲਾਈਟ ਚੈਨਲ ਨਾਟਕ ਦਿਖਾਉਂਦੇ ਵੀ ਨਹੀਂ, ਪਰ ਉਹ ਜਿਹੜੇ ਸੋਪ ਓਪੇਰਾਜ਼ ਨੇ ਉਹ ਡਿਫਰੈਂਟ ਹੈਗੇ ਨੇ। ਇਸ ਕਿਸਮ ਦੇ ਨਾਟਕ, ਇਸ ਕਿਸਮ ਦਾ ਜਿਹੜਾ ਮੰਚਨ ਹੈ ਉਹ ਹੁਣ ਨਹੀਂ ਦਿਖ ਰਿਹਾ ਹੈ।

0: ਫਰਕ ਆ ਗਿਆ ਲੱਗਦਾ।
1: ਦੇਖੋ ਗੱਲ ਬਿਲਕੁਲ ਸਾਫ਼ ਹੈ ਆਪਣਾ ਗੌਤਮ ਜੀ, ਭਾਵੇਂ ਕਈ ਵਾਰੀ ਕਈ ਕਈਆਂ ਨੂੰ ਚੰਗੀ ਵੀ ਨੀ ਲੱਗਦੀ ਜਿਹੜੇ ਨਵੇਂ ਨਿਰਦੇਸ਼ਕ ਨੇ ਜਾਂ ਜਿਵੇਂ ਨਵੇਂ ਨਾਟਕਕਾਰ ਨੇ, ਜਿਹੜਾ ਆਵਾਮੀ ਨਾਟਕ ਦਾ ਜਾਂ ਇਹ ਸੀ ਉਹ ਯੁੱਗ ਗੁਰਸ਼ਰਨ ਭਾਜੀ ਦੇ ਜਾਣ ਨਾਲ, ਉਦੋਂ ਬਾਅਦ ਅਜਮੇਰ ਸਿੰਘ ਔਲਖ ਦੇ ਜਾਣ ਨਾਲ ਇੱਕ ਤਰੀਕੇ ਨਾਲ ਖਤਮ ਹੀ ਹੋ ਗਿਆ। ਹੁਣ ਜਿਹੜਾ ਨਾਟਕ ਆ ਉਹ ਬੜਾ ਸੀਮਿਤ ਹੋ ਗਿਆ। ਇੱਕ ਤਾਂ ਇਹ ਹੈ ਕਿ ਜਿਹੜੇ ਕੁਛ ਡਾਇਰੈਕਟਰ ਨੇ ਉਹ ਆਪਣੇ ਤਜਰਬੇ ਕਰਦੇ ਨੇ ਤੇ ਕੁਛ ਨਵੀਆਂ ਨਵੀਆਂ ਗੱਲਾਂ ਨੂੰ ਲੈ ਕੇ ਕਰਦੇ, ਠੀਕ ਹੈ, ਉਹਨੇ ਕੁ ਲੋਕ ਆ ਜਾਂਦੇ ਨੇ, ਉਹ ਵਾਹਵਾ ਤਾੜੀਆਂ ਵੀ ਪਾ ਜਾਂਦੇ ਨੇ, ਪਰ ਆਮ ਲੋਕਾਂ ਚ ਹੁਣ ਉਹ ਥੀਏਟਰ ਨਹੀਂ ਹੈ। ਪਿੰਡਾਂ ਚ ਉਵੇਂ ਨੀ ਕਿ ਪੰਜ ਪੰਜ ਦਸ ਦਸ ਹਜ਼ਾਰ ਦਾ ਇਕੱਠ ਹੋਵੇ ਉੱਥੇ ਜਾ ਕੇ ਲੋਕ ਨਾਟਕ ਦੇਖਣ, ਨਾਟਕ ਨਾ ਨਾਟਕ ਖੇਡਦੇ ਨੇ ਇਸ ਤਰ੍ਹਾਂ ਲੋਕ ਨਾ ਵੇਖਦੇ ਆ, ਕਿਉਂਕਿ ਦੋਨੇ ਇਹ ਨਾਟਕਕਾਰ ਵੱਡੇ ਨਾਟਕਕਾਰ ਲੋਕਾਂ ਦੇ ਨਾਟਕਕਾਰ ਸੀਗੇ। ਹੁਣ ਬਾਕੀ ਕਈ ਤਾਂ ਇਹ ਕਰਦੇ ਆ ਕਿ ਇੱਕੋ ਹੀ ਬੰਦਾ ਨਾਟਕ ਕਰ ਜਾਂਦਾ ਹੈ ਸਟੇਜ ਤੇ, ਉਹ ਉਹਨਾਂ ਦੀ ਆਪਣੀਆਂ ਲਿਮਿਟੇਸ਼ਨ ਨੇ, ਉਹਨਾਂ ਨੂੰ ਇਹ ਹੈ ਕਿ ਬਾਹਰ ਜੇ ਅਸੀਂ ਵਿਦੇਸ਼ਾਂ ਜਾਣਾ ਤਾਂ ਉੱਥੇ ਜਿਹੜੀ ਹੈ ਐਡੀ ਵੱਡੀ ਟੀਮ ਨੂੰ ਖਰਚਾ ਚੁੱਕਣਾ ਔਖਾ, ਇਸ ਕਰਕੇ ਉਹ ਇਕੱਲੇ ਤਿਆਰ ਕਰ ਲੈਂਦੇ। ਇੱਥੇ ਡਾਕਟਰ ਸਾਹਿਬ ਸਿੰਘ ਕਰ ਰਹੇ ਹੈ, ਆਤਮਜੀਤ ਸਿੰਘ ਵੀ ਹੁਣ ਕਈ ਵਾਰੀ ਇਹ ਕਰਦੇ ਆ ਕਿ ਮੈਂ ਨਾਟਕ ਦਾ ਪਾਠ ਕਰਦਾ, ਪਰ ਉਹ ਕਰਦੇ ਸਟੇਜ ਤੇ ਉਹਦੀ ਇੱਕ ਪਰਫਾਰਮੈਂਸ ਹੀ ਨੇ, ਕਦੇ ਉੱਥੇ ਬੈਠ ਕੇ ਕਦੇ ਖੜ ਕੇ ਪੜ੍ਹਨ ਲੱਗ ਗਏ। ਤੇ ਸੋ ਇਸ ਤਰ੍ਹਾਂ ਦੇ ਨਵੇਂ ਨਵੇਂ ਤਜਰਬੇ ਸ਼ੁਰੂ ਜਿਹੜੇ ਉਹ ਹੋ ਗਏ ਨੇ, ਤੇ ਪਰ ਆਮ ਲੋਕਾਂ ਦੇ ਨਾਲੋਂ ਥੀਏਟਰ ਰੱਖਦਾ ਹੁਣ ਮੈਨੂੰ ਟੁੱਟਿਆ ਹੋਇਆ ਜਾਪਦਾ।
0: ਵਾਕਈ ਬਹੁਤ ਧੰਨਵਾਦ ਪ੍ਰੀਤਮ ਜੀ ਸਾਡੇ ਨਾਲ ਸਾਂਝ ਪਾਉਣ ਦੇ ਲਈ, ਔਰ ਭਾਜੀ ਗੁਰਸ਼ਰਨ ਸਿੰਘ ਹੋਰਾਂ ਦੇ ਜੀਵਨ ਦੇ ਉੱਤੇ ਇੰਨੀਆਂ ਸੋਹਣੀਆਂ ਗੱਲਾਂ ਕੀਤੀਆਂ, ਸ਼ੁਕਰੀਆ ਤੁਹਾਡਾ।
1: ਧੰਨਵਾਦ।
0: ਸੋ ਇਹ ਸੀ ਪ੍ਰੀਤਮ ਸਿੰਘ ਰੁਪਾਲ ਜੀ ਸਾਡੇ ਇਸ ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਕੀਚੇ ਇਹਦੇ ਵਿੱਚ। ਅੱਜ ਦੇ ਦਿਨ ਇੰਨਾ ਹੀ, ਜਿੱਦਾਂ ਭਾਜੀ ਗੁਰਸ਼ਰਨ ਸਿੰਘ ਹੋਰਾਂ ਦੀ ਸ਼ਖਸੀਅਤ ਦੇ ਨਾਲ ਉਹਨਾਂ ਨੇ ਜਾਣੂ ਕਰਾਇਆ ਕਿੱਦਾਂ ਜਿਹੜਾ ਨੌਕਰੀ ਤੋਂ ਨਾਟਕ ਦੇ ਵੱਲ ਆਉਂਦੇ ਹੈਗੇ ਨੇ, ਕਿੱਦਾਂ ਉਹ ਜਿਹੜਾ ਭਾਖੜਾ ਡੈਮ ਦੀ ਜਿਹੜੀ ਭਾਖੜਾ ਨੰਗਲ ਦੇ ਵਿੱਚ ਜਿੱਥੇ ਸਿਮੈਂਟ ਦੀ ਲੈਬੋਰਟਰੀ ਦੇ ਵਿੱਚ ਨੌਕਰੀ ਕਰਦੇ ਹੋਇਆ ਤਾਂ ਫਿਰ ਉੱਥੋਂ ਨਾਟਕ ਮੰਚਨ ਸ਼ੁਰੂ ਕਰਦੇ ਹੋਇਆ ਇੱਕ ਹੌਕਾ ਉਹਨਾਂ ਨੇ ਉਸ ਦੌਰ ਦੇ ਵਿੱਚ ਦਿੱਤਾ ਜਦੋਂ ਬਹੁਤ ਜ਼ਿਆਦਾ ਲੋੜ ਸੀ, ਕਿਸੇ ਨਾ ਕਿਸੇ ਇੱਕ ਐਸੇ ਨਾਇਕ ਦੀ ਲੋੜ ਪੈ ਜਾਂਦੀ ਹੈਗੀ ਹੈ ਜਦੋਂ ਉਹਨਾਂ ਨੇ ਨੁੱਕੜ ਨਾਟਕ ਕੀਤੇ ਔਰ ਪ੍ਰਾਚੀਨ ਲੋਕ ਕਲਾ ਦੇ ਵਿੱਚ ਢਾਲ ਕੇ ਆਪਣੇ ਸੁਨੇਹੇ ਜਿਹੜੇ ਸੀਗੇ ਉਹ ਆਮ ਲੋਕਾਈ ਤੱਕ ਪਹੁੰਚਾਏ, ਅਤੇ ਫਿਰ ਕਿੱਦਾਂ ਆਪਣੀ ਡਰਾਮਾ ਪਾਰਟੀ ਉਹਨਾਂ ਨੇ ਕ੍ਰੀਏਟ ਕੀਤੀ। ਅਤੇ ਡਾਕਟਰ ਸਾਹਿਬ ਸਿੰਘ ਹੋਰਾਂ ਦੀ, ਕੇਵਲ ਧਾਲੀਵਾਲ ਹੋਰਾਂ ਦੀ, ਨਾਮਵਰ ਕਲਾਕਾਰ ਜਿਹੜੇ ਆ ਨਾਟਕਕਾਰ ਜਿਹੜੇ ਨੇ ਭਾਈ ਗੁਰਸ਼ਾਨ ਸਿੰਘ ਹੋਰਾਂ ਨੇ ਖੜ੍ਹੇ ਕੀਤੇ, ਪੈਦਾ ਕੀਤੇ ਇੱਕ ਤਰੀਕੇ ਦੇ ਨਾਲ, ਅਤੇ ਫਿਰ ਕਿਸ ਤਰੀਕੇ ਦੇ ਨਾਲ ਉਹ ਸੰਪਾਦਨਾ ਦੇ ਵੱਲ ਆਉਂਦੇ ਨੇ, ਪ੍ਰਕਾਸ਼ਨ ਦੇ ਵੱਲ ਆਉਂਦੇ ਹੈਗੇ ਨੇ। ਬਲਰਾਜ ਸਾਹਨੀ ਹੋਰਾਂ ਦੀਆਂ ਪੁਸਤਕਾਂ ਦਾ ਜ਼ਿਕਰ ਭਾਜੀ ਹੋਰਾਂ ਨੇ ਦੱਸਿਆ, ਅਤੇ ਇੱਕ ਰੰਗਕਰਮੀ ਦੇ ਤੌਰ ਦੇ ਉੱਤੇ ਹੀ ਨਹੀਂ ਬਲਕਿ ਇੱਕ ਸਮਾਜ ਦੇ ਵਿੱਚ ਇੱਕ ਐਸੀ ਸ਼ਖਸੀਅਤ ਦੇ ਤੌਰ ਦੇ ਉੱਤੇ ਵੀ ਉਹਨਾਂ ਨੂੰ ਜਾਣਿਆ ਜਾਂਦਾ ਹੈ ਕਿ ਜਿਹੜੀ ਗੱਲ ਕਹਿ ਦਿੱਤੀ ਹੈ ਉਸ ਦੇ ਵਿੱਚ ਉਹਨਾਂ ਦੇ ਅਸੂਲ ਜਿਹੜੇ ਨੇ ਉਹ ਸਾਫ਼ ਝਲਕਦੇ ਨੇ। ਅਤੇ ਨਾਟਕਾਂ ਦਾ ਜਿੱਥੇ ਤੱਕ ਜ਼ਿਕਰ ਹੈ, ਤੁਸੀਂ ਕੋਈ ਨਾਟਕ ਦੇਖਿਆ ਹੋਵੇ ਭਾਜੀ ਗੁਰਸ਼ਰਨ ਸਿੰਘ ਹੋਰਾਂ ਦਾ, ਡਾਇਰੈਕਟ ਕੀਤਾ ਬਾਬਾ ਬੋਲਦਾ ਸੀਸ ਧਲੀ ਅਤੇ ਚਾਂਦਨੀ ਚੌਂਕ ਤੋਂ ਸਰਹੰਦ ਤੱਕ, ਟੁੰਡਾ ਹੌਲਦਾਰ, ਸੂਰਮੇ ਦੀ ਸਿਰਜਣਾ, ਤੱਤੀ ਤਵੀ, ਜਾਂ ਚੰਡੀਗੜ੍ਹ ਪੁਆੜੇ ਦੀ ਜੜ, ਹਿੱਟ ਲਿਸਟ, ਇਨਕਲਾਬ ਜ਼ਿੰਦਾਬਾਦ, ਨਿਕਰ ਰਾਜ, ਲਾਰੇ, ਠੱਗੀ, ਸ਼ਹੀਦ, ਇਨਕਲਾਬ ਦੇ ਰਾਹ 'ਤੇ, ਜਾਂ ਕਿਸੇ ਵੀ ਕਿਸਮ ਦਾ ਕੋਈ ਨਾਟਕ ਜੇ ਤੁਸੀਂ ਕੋਈ ਦੇਖਿਆ ਹੋਵੇ ਉਹਨਾਂ ਦੇ ਡਾਇਰੈਕਟ ਕੀਤੇ ਹੋਏ ਉਹਨਾਂ ਦੇ ਮੰਚਨ ਦੇ ਵਿੱਚ, ਤਾਂ ਦੱਸਿਓ ਜ਼ਰੂਰ। ਫਿਲਹਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM।
2: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
3: ਹਾਂਜੀ ਰੇਡੀਓ
4: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
5: ਉਹ ਜੋ ਹੁਕਮ ਮੇਰੀ ਸਰਕਾਰ।
4: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
5: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ,
4: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
5: ਆਹੋ ਜੀ ਆਹੋ,
4: ਅਕਸ਼ਰ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
6: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 492 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ, ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ, ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02906316 18, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
0: ਰੇਡੀਓ ਹਾਂਜੀ 1600

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ
2: ਉਹ ਜੋ ਹੁਕਮ ਮੇਰੀ ਸਰਕਾਰ
1: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
2: ਆਹੋ ਜੀ ਆਹੋ
1: ਅਕਸ਼ਰ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ
3: 1600

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186-190-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 0290631618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
0: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
3: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ।
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
3: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
4: This station is now the ultimate power in the universe.
5: Radio Haji 16748.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ ਗਲੇ ਪਰੇਸ਼ਾਨੀਆਂ ਜੋ ਵੀ ਮਨ ਤੇ ਬੋਝ ਹੈ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ ਤੇ ਆਓ ਫਿਰ ਆਪਾਂ ਚੁਟਕਲਿਆਂ ਦੀ ਦੁਨੀਆਂ ਦੇ ਵਿੱਚ ਬੁਝਾਰਤਾਂ ਦੀ ਦੁਨੀਆਂ ਦੇ ਵਿੱਚ ਬੱਚਿਆਂ ਦੇ ਨਾਲ ਮਿੱਠੀਆਂ ਮਿੱਠੀਆਂ ਪਿਆਰੀਆਂ ਪਿਆਰੀਆਂ ਗੱਲਾਂ ਦੀ ਦੁਨੀਆਂ ਦੇ ਵਿੱਚ ਅੱਗੇ ਵੱਧਦੇ ਹਾਂ ਤੇ ਵਾਅਦਾ ਕਰਦੇ ਹਾਂ ਕਿ ਜ਼ਰੂਰ ਜ਼ਰੂਰ ਜ਼ਰੂਰ ਹੱਸਾਂਗੇ। ਚੁਟਕਲਾ ਨਵਾਂ ਹੋਵੇ ਪੁਰਾਣਾ ਹੋਵੇ ਪਹਿਲਾਂ ਸੁਣਿਆ ਹੋਵੇ ਕੋਈ ਫਰਕ ਨਹੀਂ ਪੈਂਦਾ, ਆਪਾਂ ਜ਼ਰੂਰ ਹੱਸਾਂਗੇ ਅਤੇ ਤੁਸੀਂ ਵੀ ਜ਼ਰੂਰ ਹੱਸਿਓ। ਲੋੜ ਪਈ ਤਾਂ ਭਾਵੇਂ ਸਾਡੇ 'ਤੇ ਤੁਸੀਂ ਹੱਸ ਲਿਓ ਵੀ ਇਹ ਪਤਾ ਨਹੀਂ ਕਿਉਂ ਹੱਸੀ ਜਾਂਦੇ ਆ, ਮਕਸਦ ਸਾਡਾ ਸਿਰਫ ਅਤੇ ਸਿਰਫ ਹੱਸਣ ਦੇ ਨਾਲ। ਅਤੇ ਆਓ ਫਿਰ ਆਪਾਂ ਹੱਸਦੇ ਹਾਂ ਅਤੇ ਹੱਸ ਖੇਡ ਕੇ ਅੱਜ ਦੇ ਇਸ ਸਫ਼ਰ ਨੂੰ ਅੱਗੇ ਤੋਰਦੇ ਹਾਂ। ਅਤੇ ਮੇਰੇ ਨਾਲ ਨੇ ਅੱਜ ਕ੍ਰਿਸ਼ਨਾ ਭਾਰਦਵਾਜ।
4: ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਨਮਸਤੇ ਸਤਿ ਸ਼੍ਰੀ ਅਕਾਲ ਆਦਾਬ ਗੁੱਡ ਮਾਰਨਿੰਗ ਟੂ ਐਵਰੀਵਨ। ਹਾਏ ਓਏ ਹੋਏ ਬੱਚਿਓ ਅੱਜ ਤੁਹਾਡੇ ਅੰਕਲ ਨੇ ਮਾੜੀ ਕੀਤੀ ਹੈ ਮੇਰੇ ਨਾਲ ਯਾਰ।
3: ਚਲੋ ਕੋਈ ਨੀ ਕੋਈ ਨੀ, ਬਾਅਦ ਚ ਦੱਸਾਂਗੇ ਕੀ ਹੋ ਗਿਆ। ਤੇ ਆਪਾਂ ਚੱਲਦੇ ਹਾਂ ਅੱਜ ਦੇ ਸਫ਼ਰ ਦੇ ਅੱਗੇ ਵੱਧਦੇ ਹਾਂ। ਅੱਜ ਸਭ ਤੋਂ ਪਹਿਲਾਂ ਸਾਡੇ ਨਾਲ ਸ਼੍ਰੇਆ ਆਈ ਵੀ ਅੱਜ ਸਭ ਤੋਂ ਪਹਿਲਾਂ ਸ਼੍ਰੇਆ ਦੀ ਵਾਰੀ ਆ ਤੇ ਉਸ ਤੋਂ ਬਾਅਦ ਫਿਰ ਅੱਜ ਤਵਨੀਤ ਹੋਣਾ ਦੀ ਵਾਰੀ ਹੋਊਗੀ, ਉਹਨਾਂ ਨੇ ਛੇਤੀ ਜਾਣਾ। ਤੇ ਸਤਿ ਸ਼੍ਰੀ ਅਕਾਲ ਸ਼੍ਰੇਆ, ਤੁਸੀਂ ਆਉਂਦੇ ਰਹੋ, ਕੀ ਹਾਲ ਹੈ ਤੁਹਾਡਾ?
5: ਹੈਲੋ ਹੈਲੋ ਹੈਲੋ,
3: ਕਮਾਲ ਹੋ ਗਈ ਆ ਦੱਸ,
5: ਗੁੱਡ ਮਾਰਨਿੰਗ।
3: ਚਲੋ ਫਿਰ ਨੈਕਸਟ ਅੱਗੇ ਵੱਧਦੇ ਹਾਂ ਤੇ ਜਿਹੜਾ ਵੀ ਅਵੇਲੇਬਲ ਆ ਆਪਾਂ ਉਧਰ ਨੂੰ ਚੱਲਦੇ ਹਾਂ। ਮੰਨਤ ਫਤਿਹ, ਤੁਸੀਂ ਆਉਂਦੇ ਰਹੋ ਭਾਈ।
5: ਹੈਲੋ ਹੈਲੋ ਹੈਲੋ ਹੈਲੋ,
3: ਇਹ ਸਾਡੇ ਵੱਲੋਂ ਤੇ ਨਹੀਂ ਕੋਈ ਸਮੱਸਿਆ ਆ ਰਹੀ?
5: ਹਾਂ ਜੀ,
3: ਓਕੇ, ਹੋ ਵੀ ਸਕਦੀ ਹੈ। ਹੈਲੋ
5: ਹੈਲੋ, ਨਹੀਂ ਨਹੀਂ ਆ ਗਿਆ।
6: ਅਸੀਂ ਗੁਰਦੋਰ ਅੰਕਲ ਜੀ।
3: ਹਾਂ ਜੀ, ਸਤਿ ਸ਼੍ਰੀ ਅਕਾਲ ਦੋਵੇਂ ਅੰਕਲ ਜੀ ਤੇ ਪੁੱਤਰ, ਰੈਡੀ ਰਿਹਾ ਕਰੋ।
6: ਕੀ ਕਰਦੇ ਪਏ?
3: ਹਾਂ ਜੀ, ਅਸੀਂ ਬਸ ਤੁਹਾਡਾ ਵੇਟ ਹੀ ਖੱਜਲ ਹੀ ਹੋਣ ਦੇ ਬਸ,
5: ਖੱਜਲ ਖਾਰੀ ਸਵੇਰੇ
6: ਸਵੇਰੇ।
3: ਸਤਿ ਸ਼੍ਰੀ ਅਕਾਲ,
5: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਕਿਵੇਂ ਹੋ? ਠੀਕ ਠਾਕ?
6: ਹਾਂ ਜੀ, ਤੁਸੀਂ ਠੀਕ ਹੋ?
3: ਹਾਂ ਜੀ, ਅਸੀਂ ਬਹੁਤ ਵਧੀਆ ਬਹੁਤ ਵਧੀਆ। ਕੀ ਸੁਣਾਓਗੇ?
6: ਸਟੋਰੀ।
3: ਓਕੇ ਸੁਣਾਓ।
5: ਗੁੱਡ ਗੁੱਡ।
6: ਪੰਛੀ ਤੁਸੀਂ ਕਿੰਨਾ ਸੁਣਦੇ? ਮੈਂ ਉੱਡ ਕੇ ਸੁਣਦਾ। ਡੱਡੂ ਤੁਸੀਂ ਕਿੰਨਾ ਸੁਣਦੇ? ਮੈਂ ਟੇਢਾ ਹੁੰਦਾ, ਟੇਢਾ ਹੋ ਕੇ ਸੁਣਦਾ।
3: ਟੇਢਾ ਹੋ ਕੇ? ਅੱਛਾ।
6: ਬੱਚੇ ਤੁਸੀਂ ਕਿੰਨਾ ਸੁਣਦੇ? ਟਰਨ ਵਾਈਜ਼, ਟਰਨ ਵਾਈਜ਼।
3: ਓਏ
5: ਨਾਈਸ,
3: ਵਾਹ ਨਾਈਸ। ਹੋਰ
6: ਚਮਕੰਦਰ ਕਿੰਨਾ ਸੁਣਦਾ?
3: ਚਮਕੰਦਰ, ਹਾਂ,
6: ਉਹ ਪੁੱਟਾ ਹੋ ਕੇ ਸੁਣਦਾ।
3: ਮੈਂ ਪੁੱਟਾ ਹੋ ਕੇ ਸੁਣਦਾ। ਓਕੇ, ਹੋਰ
6: ਉੱਲੂ ਕਿੰਨਾ ਸੁਣਦਾ? ਮੈਂ ਜਾਗ ਕੇ ਜਾਂਦਾ।
3: ਜਾਗ ਕੇ ਸੁਣਦਾ, ਓਕੇ, ਆ ਤੇ ਬੜਾ ਨਾਈਸ ਹੈ। ਅੱਛਾ,
6: ਤੁਸੀਂ ਕਿੰਨਾ ਸੁਣਦੇ?
3: ਅਸੀਂ ਕਿੱਦਾਂ ਸੁਣਦੇ? ਅਸੀਂ ਕਿੱਦਾਂ ਸੁਣਦੇ? ਅਸੀਂ ਟੇਢੇ ਹੋ ਕੇ,
5: ਡੱਡੂ ਉਹ ਜਿਹੜਾ ਡੱਡੂ ਅੱਖ ਮਾਰ ਕੇ ਚੱਲ ਜਾਂਦਾ, ਅਸੀਂ ਜਾਣਦੇ ਉਹਨੂੰ।
3: ਤੁਸੀਂ ਦੱਸੋ, ਤੁਸੀਂ ਦੱਸੋ ਕੁੱਤਾ ਕਿਵੇਂ ਸੌਂਦੇ? ਕੁੱਤਾ ਤੁਸੀਂ ਕਿਵੇਂ ਸੌਂਦੇ? ਚਲੋ ਅੱਜ ਦੀ ਬੁਝਾਰਤ ਹੈ ਸਾਰਿਆਂ ਦੀ,
5: ਅੱਜ ਦੀ ਬੁਝਾਰਤ ਸਹੀ ਗੱਲ ਹੈ। ਅਸੀਂ ਪਾਇਆ ਕਰਾਂਗੇ,
3: ਅਸੀਂ ਵੀ ਤੇ ਪਾਇਆ ਕਰਾਂਗੇ, ਬੁਝਾਰਤ ਸਾਡੇ ਕੋਲ ਵੀ ਤੇ ਹੈਗੇ। ਕੁੱਤਾ ਤੁਸੀਂ ਕਿੱਦਾਂ ਸੌਂਦੇ? ਤੁਸੀਂ ਦੱਸੋ, ਮੰਮੀ ਕੋ ਨਹੀਂ ਪੁੱਛਣਾ, ਹਾਈ ਤੁਸੀਂ ਵੀ ਨਹੀਂ ਚੀਟਿੰਗ ਕਰ। ਕੁੱਤੇ ਨੂੰ ਪੁੱਛੋ,
5: ਕੁੱਤੇ ਨੂੰ ਪੁੱਛੋ, ਸਿਆਣਾ ਜਵਾਬ।
3: ਮੈਂ ਲਾਵਾਂ ਫੋਨ, ਕੁੱਤੇ ਨੇ ਆਈਫੋਨ ਲਿਆ ਫੋਲਡਿੰਗ ਵਾਲਾ ਨਵਾਂ,
5: ਬੱਲੇ ਮੇਰੇ ਤੋਂ ਜ਼ਿਆਦਾ ਚੰਗੇ ਲਾ ਚੱਲਦੇ ਕੁੱਤੇ ਦੇ ਵੀ ਜੀ। ਕਰਾਓ,
3: ਹਾਂਜੀ ਹਾਂਜੀ ਕਰਾਓ। ਉਹ ਸਤਿ ਸ਼੍ਰੀ ਅਕਾਲ, ਮਿਓ ਮਿਓ, ਉਹ ਮਿਓ ਮਿਓ ਕਿੱਦਾਂ ਸੁਣਦੀ? ਬਿੱਲੀ ਕਿੱਦਾਂ ਸੁਣਦੀ? ਅੱਛਾ ਇਦਾਂ ਸੌਂਦੀ
4: ਆ ਅੱਛਾ ਓਕੇ ਆਹ ਨਹੀਂ ਸੁਣਦਾ ਕਿਹੜਾ ਬੋਲੂਗੀ
3: ਵੈਰੀ
4: ਆ ਯਾਰ ਇਹ ਤਾਂ ਸੋਚਿਆ ਨਹੀਂ ਬੰਦਾ ਜਾਂ ਬੋਲਦਾ ਜਾਂ ਸੁਣਦਾ
3: ਗੁੱਡ ਵੈਰੀ ਗੁੱਡ ਵੈਰੀ ਗੁੱਡ ਕਿਉਂਕਿ ਤੁਸੀਂ ਤਾਂ ਨਹੀਂ ਸੁਣ ਸਕਦੇ ਕਿਉਂਕਿ ਤੁਸੀਂ ਤਾਂ ਆਪ ਸੁੱਤੇ ਹੁੰਦੇ ਹੋ ਇਸ ਕਰਕੇ ਬਿੱਲੀ ਨੂੰ ਜਿੱਦਾਂ ਮਰਜ਼ੀ ਸਵਾ ਦਿਓ ਕੋਈ ਫਰਕ ਨਹੀਂ ਪੈਂਦਾ ਵੈਰੀ ਨਾਈਸ ਵੀਰ ਜੀ ਕੀ ਸੁਣਾਓਗੇ ਅੱਜ ਹੈਂ ਟ੍ਰੀਟੀ ਅੱਛਾ ਕਿਹੜੀ
4: ਟ੍ਰੀਟੀ
3: ਕਿਹੜੀ ਟ੍ਰੀਟੀ
4: ਸ਼ਿਮਲਾ ਟ੍ਰੀਟੀ
3: ਕਿਹੜੀ ਟ੍ਰੀਟੀ ਸੁਣਾਓਗੇ
6: ਆਪ ਫਲੋਟ ਐਂਡ ਸਿੰਕ ਫਲੋਟ ਐਂਡ ਸਿੰਕ
3: ਅੱਛਾ ਅੱਛਾ
6: ਹੋਲੀਡੇ ਸਾਨੀ
3: ਆਹਾਂ ਓਕੇ
4: ਓਕੇ ਫਲੋਟਿੰਗ ਸਿੰਕ
3: ਠੀਕ ਲੱਗ ਰਹੀ ਹੈ ਕੁਝ ਚੀਜ਼ ਠੀਕ ਲੱਗ ਰਹੀ ਹੈ ਕੱਲ ਨਾ ਟਮਾਟੋ ਸੌਸ ਨਾ ਖਾਵਾਂਗੇ ਕੱਲ ਨਾ ਹਾਂਜੀ
4: ਫੇਰ
6: ਆਪ ਫਲੋਟ ਐਂਡ ਸਿੰਕ ਲੇਗਾ ਡਿਪ
4: ਅੱਛਾ ਫਲੋਟ ਐਂਡ ਸਿੰਕ ਚਿੜੀ ਉਡਕਾਉਂ ਟਾਈਪ
3: ਅੱਛਾ
4: ਉਹ ਮੈਨੂੰ ਇਹੀ ਲੱਗ ਰਿਹਾ
3: ਓਕੇ ਉਹ ਕਿਦਾਂ ਖੇਡੀਦਾ
6: ਪੋਇਸ ਲਾ ਕੇ ਪਾਣੀ ਵਿੱਚ ਪਾਣੀ
3: ਅੱਛਾ ਪਾਣੀ ਚ ਪਾਉਣੇ ਤੇ ਜੇ ਉਹ ਡੁੱਬ ਗਿਆ
4: ਡੁੱਬ ਗਿਆ ਡੁੱਬ ਗਿਆ
3: ਤੇ ਡੁੱਬ ਗਿਆ ਤੇ ਸਿੰਕ ਤਰ ਗਿਆ ਤੇ ਡਰਿੰਕ ਹਾਂਜੀ ਨਹੀਂ ਅੱਛਾ ਏਦਾਂ ਨਹੀਂ ਕਿੱਦਾਂ ਫਿਰ ਪਾਣੀ ਵਿੱਚ ਪਾ ਕੇ ਓਕੇ ਓਕੇ ਥੈਂਕ ਯੂ ਤੁਸੀਂ ਸਾਨੂੰ ਇੱਕ ਨਵੀਂ ਗੱਲ ਅੱਜ ਸਿਖਾਤੀ ਥੈਂਕ ਯੂ
4: ਥੈਂਕ ਯੂ ਬਾਈ ਥੈਂਕ ਯੂ ਮਾਣੋ ਬਿੱਲੀ
3: ਥੈਂਕ ਯੂ ਮਿਆਉਂ ਮਿਆਉਂ
4: ਮਿਆਉਂ ਮਿਆਉਂ
6: ਸਾਰੇ ਕਲਰ ਸਵਾਈਨ ਕਰਨੇ ਸੇਪ ਕੁਵੀ
3: ਓਕੇ ਤੇ ਮਾਣੋ ਬਿੱਲੀ ਪਤਾ ਕਿੱਦਾਂ ਸੌਂਦੀ ਆ ਐਦਾਂ ਹੈਂ ਤਵਨੀਤ ਐਂਡ ਸਿਬਲਿੰਗ ਸਤਿ ਸ੍ਰੀ ਅਕਾਲ ਤਵਨੀਤ ਤੁਸੀਂ ਆਉਣੇ ਰਹੋ
6: ਸਤਿ ਸ੍ਰੀ ਅਕਾਲ
4: ਅੰਕਲ ਜੀ ਤੇ ਸੰਤਾ ਵੀ
3: ਠੀਕ ਆ ਵਧੀਆ ਤੁਸੀਂ ਦੱਸੋ ਉੱਠ ਪਏ ਹੋ
6: ਠੀਕ ਆ
3: ਅੱਜ ਵੇਲੇ
6: ਉੱਠ ਪਏ
3: ਵੇਲੇ ਸਰੀ ਅੱਜ
4: ਅੱਜ ਤਾਂ ਟਾਈਮ ਸਰੀ ਹੋ ਗਿਆ ਕੰਮ ਹੈ
3: ਇੰਨੀ ਛੇਤੀ ਇੰਨੀ ਛੇਤੀ
4: ਕੀ ਚੱਕਰ ਹੋ ਗਿਆ ਮੈਂ ਤਾਂ ਸੁਣਿਆ ਤੁਸੀਂ ਆਰਾਮ ਨਾਲ ਫੋਨ ਚੱਕ ਦਿੰਦੇ ਹੋ
6: ਹਾਂਜੀ ਬਸ ਸਾਡੀ ਅੱਜ ਸਕੂਲੇ ਹੋਲੀ ਹੈ
3: ਅੱਛਾ ਸਕੂਲੇ ਹੋਲੀ ਹੈ ਇਹ ਕਿਹੜੇ ਦਿਨਾਂ ਦੀ ਹੋਲੀ ਹੈ ਬਾਈ
4: ਵਾਹ ਬਾਈ ਪ੍ਰਹਲਾਦ ਹੋ ਗਿਆ ਕਲਰ ਵਾਲੀ ਹੈ ਇਟਸ ਅ ਨਿਊਜ਼ ਟੂ ਮੀ ਮੇਰੇ ਮੈਂ ਪਹਿਲੀ ਵਾਰੀ ਸੁਣ
3: ਰਿਹਾ
4: ਗੁੱਡ ਗੁੱਡ ਗੁੱਡ
3: ਫੋਟੋ ਭੇਜੋ ਇਹਨਾਂ ਦੇ ਹਰਨਾਕਸ਼ ਦੀ ਇਹਨਾਂ ਦੇ ਹਰਨਾਕਸ਼ ਦੀ ਫੋਟੋ ਭੇਜੋ ਨਾ ਅੱਜ
4: ਇਵੈਂਟ ਦੀ ਇਵੈਂਟ ਦੀ
6: ਬੌਸ
3: ਬੌਸ
6: ਮੌਨਸਟਰ ਹੈ
3: ਅੱਛਾ ਮੌਨਸਟਰ ਕੀ ਨਾਮ ਉਹਦਾ
4: ਵਾਹ
6: ਮੌਂਟੀ
3: ਮੌਂਟੀ ਮੌਨਸਟਰ ਮੌਂਟੀ ਦਾ ਮੌਨਸਟਰ ਨਾਮ ਹੈ ਓਕੇ ਓਕੇ
4: ਬੜੇ ਸਰਾ ਬੋਏ ਨੈਕਸਟ ਡੋਰ ਮੌਨਸਟਰ ਹੈ ਤੁਹਾਡਾ ਮੌਂਟੀ ਹੈ
3: ਇਹਦੇ ਕੋ ਤਾਂ ਡਰਜੇ ਨਹੀਂ ਆਉਂਦਾ ਜਿੱਦਾਂ ਦਾ ਨਾਮ ਹੈ
4: ਮੌਂਟੀ ਤਾਂ ਬੰਦਾ ਜ਼ਿਆਦਾਤਰ ਕੰਮ ਹੀ ਕਹਿੰਦਾ ਮਹੱਲੇ ਦੇ ਸਾਰੇ
3: ਆਹੋ
6: ਇਹ ਮੈਂ ਜਦੋਂ ਚਾਲਬਾਜ਼ ਵਾਲੀ ਮੂਵੀ ਦੇਖੀ
4: ਇੱਕ
3: ਖਾਂਗਾ ਗੀ
6: ਉੱਥੇ ਹਾਂਜੀ ਤੇ ਉੱਥੇ ਇੱਕ ਕਿਸੇ ਦੇ ਮੁੰਡਾ ਕਹਿੰਦਾ ਕਿ ਉਹ ਕੋਈ ਮੈਂ ਕਹਿੰਦਾ ਮੈਂ ਨੰਨਾ ਸਾ ਛੋਟਾ ਸਾ
4: ਪਿਆਰਾ ਸਾ ਬੱਚਾ ਹੂੰ ਆਓ
6: ਬੱਚਾ ਹੂੰ
3: ਆਓ ਅੱਛਾ ਇਹ ਉਹ ਵਾਲੀ ਆ
6: ਬਲਮਾ ਮੈਨੂੰ
4: ਪਤਾ ਨਹੀਂ ਸੀ ਹਾਂ ਬਲਮਾ ਆਹੋ ਸ਼ਕੀਰ ਤਾਂ ਅੱਛਾ ਵੀ ਹੈ
3: ਬਲਮਾ ਅੱਛਾ ਉਹ
4: ਬਲਮਾ
3: ਇਹ ਇਸ ਫਿਲਮ ਦਾ ਡਾਇਲੋਗ
4: ਨਹੀਂ ਇਹ
3: ਉਹਦਾ ਤਾਂ ਨਹੀਂ ਹੈ
4: ਹਾਂ ਉਹ ਕਿਸੇ ਗੋਵਿੰਦਾ ਦੀ ਆ ਬਲਮਾ ਤਾਂ ਹੈ ਪਰ ਉਹਦੇ ਅੰਦਰ ਸ਼ਕਤੀ ਕਪੂਰ ਆਪ ਹੈ ਨਾ ਉਹਦੇ ਅੰਦਰ ਫਿਰ ਬੱਚਿਆਂ ਨੇ ਗਾਂ ਇੱਕ ਅੱਧਾ ਹੋਰ ਦੇਖ ਲਿਆ ਹੋਣਾ ਸ਼ਕਤੀ ਕਪੂਰ ਦਾ ਕੋਈ ਕੰਮ ਵੇਖ ਲਿਆ ਹੋਣਾ
3: ਓਕੇ ਓਕੇ ਰੀਲ ਆ ਗਈ ਹੋਣੀ ਗਾਂ ਦੀ ਗਾਂ ਕੀ ਸੁਣਾਓਗੇ ਫਿਰ ਅੱਜ
6: ਇੱਕ ਬੁਜਾਰ ਕ੍ਰਿਸ਼ਨਾ ਵੀ ਜੀ ਲਈ
3: ਇੱਕ ਸਾਡੇ ਕੋ ਵੀ ਹੈਗੀ ਅੱਜ ਫਿਰ ਉਹ ਵੀ
4: ਬੁਜਾਰ ਹੈ ਯੈਸ ਯੈਸ ਯੈਸ
3: ਲੈਟਸ ਸੀ ਕਿਉਂ ਕਿਹਦੀ ਬੁਜਦਾ
4: ਚਲੋ ਗੁੱਡ
6: ਦੂਸਰਾ ਵੀ ਜਿਲੀਆ ਕੱਲੀ।
4: ਅੱਛਾ ਚਲੋ ਕੋਈ ਗੱਲ ਨੀ,
6: ਨਿੱਕੀ ਜੀ ਕੁੜੀ ਲੈ
4: ਪਰਾਂਦਾ ਮੇਰੇ ਬੱਚੇ, ਇਹ ਸੂਈ ਧਾਗਾ।
6: ਸਾਡੀ
4: ਗੱਲ ਹੋਈ ਵੈਰੀ ਗੁਡ ਵੈਰੀ ਗੁਡ।
3: ਸਾਡੀ ਬੁਝਾਰਤ ਦੱਸੋ, ਕੁੱਤਾ ਕਿਵੇਂ ਸੌਂਦਾ?
6: ਸਿਰ ਥੱਲੇ ਕਰਕੇ।
3: ਕ੍ਰਿਸਮਸ ਦੇ ਉੱਤੇ ਮੈਨੂੰ ਲੱਗਦਾ ਵਾ ਵੀ ਤੁਹਾਨੂੰ ਨਿਕਲਣਾ ਹੀ ਪੈਣਾ।
4: ਨਿਕਲਾਂਗੇ, ਡਨ।
3: ਕ੍ਰਿਸਮਸ ਤੇ ਸੈਂਟਾ ਬਣਾਈਏ ਕ੍ਰਿਸ਼ਨਾ ਅੰਕਲ ਨੂੰ।
4: ਡਨ ਹੋ ਗਿਆ।
6: ਹਾਂਜੀ
4: ਸੈਟਿੰਗ ਹੋ ਗਈ ਕਿ ਨਹੀਂ?
3: ਸੈਂਟਾ ਸਵੇਰੇ ਸਵੇਰੇ ਪੁਸ਼ਅਪ ਨੀ ਕਰਦਾ, ਇਹ ਲੂੰਬੀ ਚੋਂ ਨਿਕਲਿਆ ਆਪਾਂ ਸਿੱਧਾ ਮਾਈਕ ਤੇ ਧਰਤਾ।
4: ਏਦਾਂ ਹੀ ਹੋਇਆ, ਏਦਾਂ ਹੀ ਹੋਇਆ
3: ਵੀਰ ਜੀ, ਅਸੀਂ ਨਾ ਲੂੰਬੀ ਜੀ ਮਾਈਕ ਵਾੜਤਾ ਸਵੇਰੇ। ਹਾਂਜੀ ਵੀਰ ਜੀ ਨੂੰ ਸਾਰਾ ਪਤਾ ਵਾ,
4: ਸਭ ਜਾਣਦੇ ਸਾਡੇ ਮੇਨ ਰਿਪੋਰਟਰ ਨੇ ਯਾਰ, ਇਹ
3: ਹਰ ਇੱਕ ਚੀਜ਼ ਸਮਝਦਾ,
4: ਸਾਰਾ ਕੁਝ ਵੇਖਦੇ ਆ, ਇਹਨੂੰ ਸਭ ਪਤਾ।
3: ਕੀ ਸੁਣਾਉਂਗੇ ਫਿਰ?
6: ਐਸ਼ਲਿਨ ਹੈਗੀ,
4: ਇਹ ਐਸ਼ਲਿਨ ਹੈਗੀ ਯਾਰ, ਇੱਕ ਟ੍ਰਿਕ ਕਰਦੇ ਨਾ ਜਿਹੜਾ ਬੱਚੇ, ਬੜੇ ਟ੍ਰਿਕਸਚਰ ਨੇ ਇਹ।
3: ਓਹੋ, ਇੱਕ ਪੁਆਇੰਟ ਮਾਈਨਸ ਹੋ ਗਿਆ
6: ਤੇ ਮੈਂ ਵੀਰ ਜੀ ਹੈਗੇ, ਹੋਰ ਕੀ, ਤੁਹਾਨੂੰ ਟ੍ਰਿਕ ਕਰ ਲਿਆ,
3: ਇੱਕ ਪੁਆਇੰਟ ਮਾਈਨਸ ਹੋ ਗਿਆ ਸਾਡਾ। ਹੁਣ ਤੁਸੀਂ ਦੱਸੋ ਕੁੱਤਾ ਕਿੱਦਾਂ ਸੌਂਦਾ ਤੁਹਾਡਾ ਪੁਆਇੰਟ?
4: ਤੁਸੀਂ ਦੱਸੋ,
3: ਪੁਆਇੰਟ ਬਰਾਬਰ ਕਰੀਏ ਤੁਹਾਡਾ।
6: ਸਾਡੇ ਕੋਲ ਕੁੱਤਾ ਨਹੀਂ ਹੈਗਾ।
3: ਉਹ ਤੇ
4: ਹੋ ਗਿਆ
3: ਉਹ ਆਨਸਰ ਹੋ ਗਿਆ,
4: ਵਨ ਆਨਸਰ ਵਨ ਪਰਸਨ,
3: ਹਾਂ ਡਿਫਰੈਂਟ ਆਨਸਰ, ਸਾਡੇ ਪੁਆਇੰਟ ਬਰਾਬਰ ਹੋ ਗਏ। ਤੁਸੀਂ ਦੱਸੋ ਕੀ ਸੁਣਾਓਗੇ ਹੁਣ?
6: ਇੱਕ ਮੁਜਾਲ,
3: ਹਾਂਜੀ
4: ਲਓ ਜੀ ਲਓ।
6: ਸੈਂਟਾ ਵੀਰ ਜੀ ਲਈ ਤੇ ਰੰਜੋਰ
3: ਅੰਕਲ
4: ਜੀ, ਲਓ ਜੀ।
6: ਜਦੋਂ ਉਹ ਗੰਦੀ ਹੁੰਦੀ ਉਹ ਸਾਫ਼, ਉਹ ਚਿੱਟੀ ਹੁੰਦੀ, ਜਦੋਂ ਉਹ ਕਾਲੀ, ਜਦੋਂ ਉਹ ਗੰਦੀ, ਜਦੋਂ ਸਾਫ਼ ਹੁੰਦੀ ਉਹ ਕਾਲੀ ਤੇ ਹੋਰ ਹਰੀ ਹੁੰਦੀ ਹੈ।
3: ਕਾਲੀ ਜਾਂ ਹਰੀ ਹੁੰਦੀ ਹੈ, ਓਕੇ।
4: ਇਹ ਕੀਤਾ ਆਪਾਂ?
3: ਹਾਂ ਕੀਤਾ ਯਾਰ, ਇਹ ਬਹੁਤ ਪੜ੍ਹਨ ਲਿਖਣ ਵਾਲੇ ਬੱਚੇ ਆ।
6: ਹਾਂਜੀ,
4: ਇਸ ਲਈ ਬੱਚੇ ਕਵਰ ਹੋਇਆ,
3: ਅਸੀਂ ਤਾਂ ਪੜ੍ਹਨ ਲਿਖਣ ਵਾਲੇ ਬੱਚੇ ਆ। ਇਹ ਤੇ ਅਸੀਂ ਬਹੁਤ ਲਿਖਿਆ।
4: ਸਾਡਾ ਬਲੈਕ ਬੋਰਡ ਕਿੱਥੇ ਆ? ਉੱਥੇ ਉੱਥੇ ਤਾਂ ਨੀ ਲਿਖਿਆ?
3: ਇਹੋ ਹੀ ਆ
4: ਲੈ, ਮੈਂ
6: ਬਲੈਕ ਬੋਰਡ ਔਰ ਗ੍ਰੀਨ ਬੋਰਡ,
3: ਔਰ ਇਹ ਨਿੱਕੀ ਮੈਡਮ ਸਾਨੂੰ ਪਾਉਂਦੀ ਹੈ ਬੁਝਾਰਤਾਂ।
4: ਵਾਹ ਵਾਹ ਵਾਹ,
3: ਥੈਂਕ ਯੂ। ਪਾਰਟੀ ਕਾਹਦੀ ਕਰਨੀ ਫਿਰ? ਲਾਈਕ ਡੈਡਾ, ਓਕੇ, ਡੈਡਾ ਪਾਰਟੀ ਕਰਨੀ, ਓਕੇ,
4: ਡੈਡਾ ਇਧਰ ਪਾਰਟੀ ਕਰਨੀ,
3: ਚਲੋ ਠੀਕ ਹੈ ਫਿਰ।
6: ਡੈਡਾ ਕੱਲ ਗੱਡੀਆਂ ਦੇ ਹੈਗੇ,
3: ਹਾਂ ਓਕੇ,
6: ਦੀਦੀ
3: ਸਾਡਾ ਵੀ ਠੀਕ ਆ, ਕੀ ਕਰਦੇ ਸੀ?
6: ਮੈਂ ਅੰਡਾ ਖਾ ਲਏ ਸੀ।
3: ਅੱਛਾ ਅੰਡਾ ਖਾ ਰਹੇ ਯਾਰ, ਸਾਨੂੰ ਕੋਈ ਟ੍ਰਿਕ ਦੱਸੋ ਆ ਦੀਦੀਆਂ ਨਾ ਸਾਨੂੰ ਟ੍ਰਿਕ ਕਰ ਜਾਂਦੀਆਂ ਰੋਜ਼। ਸਾਨੂੰ ਕੋਈ ਦੱਸੋ ਕੋਈ ਚੀਜ਼, ਕੋਈ ਨਾ ਤਰੀਕਾ ਦੱਸੋ।
6: ਤੁਹਾਡੇ
3: ਕਹਿਣ ਦਾ ਮਤਲਬ ਵੀ ਅਕਲਮੰਦੀ ਨਾਲ ਪਹਿਲਾਂ ਧਿਆਨ ਨਾਲ ਸੁਣੋ।
4: ਠੀਕ ਹੈ, ਥੈਂਕ ਯੂ ਵੀਰ ਜੀ,
3: ਕਰਾਂਗੇ ਆਪਾਂ ਕੱਲ ਕੋਸ਼ਿਸ਼।
4: ਕੰਸਟ੍ਰਕਟਿਵ ਫੀਡਬੈਕ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ।
3: ਕੀ ਸੁਣਾਓਗੇ ਫਿਰ ਅੱਜ?
6: ਇੱਕ ਬੋਲੀ,
3: ਹਾਂਜੀ,
6: ਬਾਲੀ ਬੱਸੀ ਖੱਤਣ ਗਿਆ ਸੀ, ਬਾਲੀ ਬੱਸੀ ਖੱਤਣ ਗਿਆ ਸੀ, ਖੱਤੇ ਲੈਂਦਾ ਬਤਾਓ।

0: ਸਰਦਾਰ ਜੀ ਜਿੰਦਾਬਾਦ, ਸਾਈਕਲ ਜਿੰਦਾਬਾਦ।
1: ਸਾਈਕਲ ਖਰਾਬ ਕਿਉਂ ਹੁੰਦਾ?
2: ਖਰਾਬ ਹੋ
3: ਜਾਂਦਾ ਨਹੀਂ।
1: ਹਾਂ, ਸਾਈਕਲ ਕਿੱਦਾਂ ਸੌਂਦਾ?
2: ਓ ਹਾਂ, ਗੁੱਡ ਗੁੱਡ ਗੁੱਡ ਗੁੱਡ
3: ਕੁਐਸਚਨ। ਸਾਈਕਲ ਪਾਰਕ ਕਰਕੇ ਸੌਂਦਾ।
1: ਵੈਰੀ ਨਾਈਸ, ਸਾਈਕਲ ਸਟੈਂਡ ਤੇ ਲੱਗ ਕੇ ਸੌਂਦਾ।
3: ਟਰੱਕ ਖਰਾਬ ਹੋਏ।
1: ਅੱਛਾ
2: ਯਾਰ, ਇਹ ਸਰਵਿਸਾਂ ਹੀ ਨਹੀਂ ਕਰਾਂਦੇ ਲੋਕੀ ਯਾਰ।
1: ਬੁੱਢੇ ਹੋ ਗਏ ਟਰੱਕ
2: ਵਿਚਾਰੇ।
1: ਨਹੀਂ ਪਰ ਵੀਰ ਜੀ, ਆ ਜਿਹੜਾ ਤੁਸੀਂ ਬੁੱਝਿਆ ਨਾ ਸਾਈਕਲ ਵਾਲਾ,
2: ਇਹ ਬੈਸਟ ਹੋ ਗਿਆ।
1: ਰੀਅਲੀ ਇੰਪ੍ਰੈਸ, ਤੁਹਾਡਾ ਗਿਫਟ ਬਣ ਗਿਆ ਵੀਰ ਜੀ ਨੂੰ, ਗਿਫਟ ਮਿਲੂਗਾ ਹੁਣ। ਥੈਂਕ ਯੂ ਵੀਰ ਜੀ, ਤੁਸੀਂ ਜਿੱਦਣ ਆਓਗੇ ਨਾ ਫਿਰ ਤੁਸੀਂ ਮੈਨੂੰ ਚੇਤਾ ਕਰਾ ਕੇ ਆਇਓ, ਫਿਰ ਤੁਹਾਨੂੰ ਗਿਫਟ ਮਿਲੂਗਾ। ਠੀਕ ਆ, ਵੈਰੀ ਨਾਈਸ, ਵੈਰੀ ਇੰਟੈਲੀਜੈਂਟ ਵੀਰ ਜੀ। ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਮੰਨਤ ਤੇ ਫਤਿਹ, ਕੀ ਹਾਲ ਹੈ ਤੁਹਾਡਾ? ਪ੍ਰਸ਼ਾਦ ਇਸ ਕਰਕੇ ਲੇਟ ਹੋ ਗਏ।
4: ਅਸੀਂ ਨਾ ਰੋਜ ਲੰਗਰ ਹਾਲ ਦੇ ਵਿੱਚ ਗੁਰੂ ਘਰ ਪਾਣੀ ਵੀ ਪੀਂਦੇ ਹੁੰਦੇ ਆ, ਤੇ ਤਾਂ ਕਰਕੇ ਫਿਰ ਉਦੋਂ ਅਸੀਂ ਪਾਣੀ ਪੀ ਰਹੇ ਸੀਗੇ ਜਦੋਂ ਸਾਡੀ ਵਾਰੀ ਆ ਗਈ ਸੀ।
1: ਓਕੇ, ਗੁੱਡ ਗੁੱਡ।
2: ਟਾਈਮ ਲੱਗ ਜਾਂਦਾ,
1: ਇਹ ਵੀ ਗੱਲ ਸਹੀ ਆ। ਕੀ ਸੁਣਾਓਗੇ ਫਿਰ ਅੱਜ?
4: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
2: ਓ ਲਿਆਓ ਜੀ, ਲਿਆਓ ਚੁਟਕਲਾ ਜ਼ਿੰਦਾਬਾਦ।
4: ਟੀਚਰ, ਮੈਥ ਵਿੱਚ ਪੱਪੂ ਦੇ 100 ਨੰਬਰਾਂ ਵਿੱਚੋਂ 28 ਨੰਬਰ ਆਇਆ, ਤੇ ਸਾਰੀ ਕਲਾਸ ਜ਼ੋਰ ਨਾਲ ਹੱਸਣ ਲੱਗ ਗਈ। ਟੀਚਰ ਤੇ ਉਹ ਸਾਰਿਆਂ ਨਾਲੋਂ ਵਧੀਆ ਵਾਲਾ, ਸਭ ਤੋਂ ਹਾਈ ਸਕੋਰ ਸੀਗਾ, ਤੇ ਬਾਕੀ ਸਾਰੀ ਕਲਾਸ ਕੱਚੀ ਹੋ ਗਈ।
2: ਇਹ ਤਾਂ ਟੀਚਰ ਹੀ ਬਦਲਣਾ ਚਾਹੀਦਾ ਬਈ, ਮੇਰੇ ਵਰਗਾ ਕੌਣ ਪੜ੍ਹਾਉਣ ਚਲੇ ਗਿਆ।
1: ਤੁਸੀਂ ਸਾਨੂੰ ਦੱਸੋ ਬਲੈਕ ਬੋਰਡ ਕਿੱਦਾਂ ਸੌਂਦਾ? ਡਸਟਰ ਤੇ ਜ਼ਿਰ ਰੱਖ ਕੇ।
2: ਇਹ ਤੇ ਪੂਰ ਸੀ, ਮਾੜੀ ਗੱਲ ਆ। ਦੇਖੋ
1: ਆਪਾਂ ਨੀ ਮੰਨਣਾ।
2: ਅੱਜ ਕੱਲ ਤਾਂ ਸਗੋਂ ਆ ਗਿਆ ਨਾ, ਇੱਥੇ ਸ਼ਾਇਦ ਸਕੂਲਾਂ ਚ ਹੁੰਦਾ ਹੈਗਾ ਨਾ, ਬਲੈਕ ਬੋਰਡ ਦਾ ਵੀ ਕਵਰ ਜਿਹਾ ਹੁੰਦਾ ਨਾ, ਬਲਾਈਂਡ ਜੀ ਚਾੜ ਦਿੰਦੇ ਬਲੈਕ ਬੋਰਡ ਤੇ ਵੀ। ਸਾਡੇ ਟਾਈਮ ਤਾਂ ਨਹੀਂ ਹੁੰਦਾ ਹੈਗਾ।
1: ਅੱਛਾ,
2: ਹਾਂ, ਪਰ ਮੈਂ ਕਾਫੀ ਥਾਵਾਂ ਤੇ ਦੇਖਿਆ, ਜਾਂ ਫਿਰ ਫਿਲਮੀ ਬਲੈਕ ਬੋਰਡ ਹੀ ਆ ਬੇਚਾਰੇ ਜਿਹਨਾਂ ਨੂੰ ਬਲਾਈਂਡ ਟੱਕਰਦੀ ਅੱਜ ਵੀ।
1: ਹੋ ਸਕਦਾ ਭਾਈ, ਹਨਾ, ਚੋਰੀ ਹੋ ਜਾਂਦੇ ਹੁਣ। ਥੈਂਕ ਯੂ ਮੰਨਤ, ਫਤਿਹ ਹੈਗਾ।
4: ਥੈਂਕ ਯੂ, ਹੁਣ ਫਤਿਹ ਨਾਲ ਵੀ ਗੱਲ ਕਰ ਲਓ।
1: ਹਾਂਜੀ
2: ਜੀ, ਕਰਾਓ।
3: ਸਤਿ ਸ੍ਰੀ ਅਕਾਲ ਅੰਕਲ ਜੀ ਨਾਲੇ ਵੀਰੇ ਜੀ।
1: ਸਤਿ ਸ੍ਰੀ ਅਕਾਲ, ਕੀ ਹਾਲ?
2: ਕਿਵੇਂ ਹੋ ਫਤਿਹ ਸਿੰਘ?
3: ਮੈਂ ਵਧੀਆ, ਤੁਸੀਂ ਕਿਵੇਂ ਹੋ?
1: ਆਪਾਂ ਠੀਕ ਆ।
2: ਬੈਸਟ ਬੈਸਟ ਬੈਸਟ।
1: ਤੁਸੀਂ ਸੁਣਾਓ,
2: ਕੀ ਚੱਲਦਾ ਪਿਆ?
1: ਕਿੱਦਾਂ, ਦੇਖ ਖਾਲੀ?
3: ਹਾਂਜੀ,
1: ਵੈਰੀ ਗੁੱਡ
2: ਗੁੱਡ।
3: ਇਥੋਂ ਪਤਾ ਮੇਰੇ ਕਲੱਬ ਵਿੱਚ ਮੈਂ ਕ੍ਰਿਕਟਰ ਦੀ ਟੀਮ ਚ ਚੁਣਿਆ ਗਿਆ।
1: ਓ ਬੱਲੇ,
2: ਵੈਰੀ ਗੁੱਡ,
1: ਕਿਆ ਬਾਤ ਹੈ,
2: ਕਿਆ ਬਾਤ ਹੈ, ਸਾਡੇ ਕੋਹਲੀ ਸਾਹਿਬ,
1: ਵੈਰੀ ਨਾਈਸ। ਤੁਸੀਂ ਤੇ ਫਿਰ ਕਰੋਗੇ ਗੋਲ ਫਿਰ ਭੱਜ ਭੱਜ ਕੇ?
2: ਉਹ ਗੋਲ ਨੀ ਹੁੰਦਾ, ਬਾਸਕਟ ਹੁੰਦੀ ਉਹਦੇ ਅੰਦਰ।
1: ਅੱਛਾ, ਤੁਸੀਂ ਚੁਣੇ ਗਏ ਤੇ ਤੁਸੀਂ ਭੱਜੋਗੇ?
2: ਓਕੇ, ਨਹੀਂ ਤਾਂ ਹੁਣ ਜੇ ਚੁਣੇ ਗਏ ਫਿਰ ਭੱਜਣਾ
3: ਨਹੀਂ। ਉਹ ਟੀਮ ਦੇ ਵਿੱਚ ਚਲੇ ਗਏ ਤੇ ਜਦੋਂ ਆਪਾਂ ਮਾਰਦੇ ਹਾਂ ਉਹਨਾਂ ਦਾ ਨਾਮ ਹੁੰਦਾ ਰਨ।
2: ਅੱਛਾ, ਪਿੱਠੂ
1: ਯਾਰ, ਇਹ ਮਾਰਨ ਵਾਲੀ ਗੇਮ ਹੈ, ਪਾਣੀ ਲਾਈਕ ਨਹੀਂ ਕਰਦੇ।
2: ਸਾਨੂੰ ਪਤਾ,
1: ਤੁਸੀਂ ਕਹੋ ਵੀ ਕ੍ਰਿਕਟ ਖੇਡਣੀ ਮੈਂ। ਹੈਂ, ਉਹੀ ਕਿਹਾ ਸੀ?
2: ਅੱਛਾ,
1: ਨਹੀਂ ਯਾਰ, ਤੁਸੀਂ ਕਿਹਾ ਮੈਂ ਚੁਣਿਆ ਗਿਆ ਵਾ।
3: ਸੁਣਾਓ
1: ਸੁਣਾਓ
4: ਸ਼ੁਰੂ ਹੋਈ ਸੀਗੀ ਬੀਵਾਈਡੀ ਦੀ ਸ਼ੁਰੂਆਤ ਕਾਰਜ ਤੋਂ ਨਹੀਂ ਬੈਟਰੀ ਤੋਂ ਹੋਈ ਸੀ ਬੀਵਾਈਡੀ ਦੇ ਸ਼ਾਰਟ ਸਿਕਸ ਆਸਟ੍ਰੇਲੀਆ ਵਿੱਚ ਪਲੱਗ ਇਨ ਹਾਈਬ੍ਰਿਡ ਯੂਟ ਆ
2: ਓਕੇ ਅੱਛਾ
1: ਗੁੱਡ ਗੁੱਡ ਗੁੱਡ ਗੁੱਡ ਗੁੱਡ
2: ਕਿਆ ਬਾਤ ਹੈ ਫਤਿਹ ਸਿੰਘ ਨਾਈਸ ਵਾਰੀ ਜਾਣਕਾਰੀ ਪੰਜਾਬੀ ਜੇ ਤੁਸੀਂ ਮੁਹੱਈਆ ਕਰਾਈ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ
1: ਵੈਰੀ ਗੁੱਡ
4: ਥੈਂਕ ਯੂ
1: ਫਤਿਹ ਕੁੱਤਾ ਕਿੱਦਾਂ ਸੌਂਦਾ
4: ਕੁੱਤਾ ਸੌਂਦਾ
1: ਦੁੱਧ ਪੀ ਕੇ
2: ਠੀਕ ਹੈ ਬਾਈ ਗੁੱਡ ਆਨਸਰ
1: ਦੁੱਧ ਪੀ ਕੇ ਵਾ
4: ਉਹ ਕੰਬਲਾਂ ਤੇ ਉਹ ਪਿੱਲੂਆਂ ਜਿਹਦੇ ਉੱਤੇ ਪੈਂਦਾ
1: ਤੁਸੀਂ ਉਹ ਵੇਖੇ ਨਾ ਜਿਹੜੇ ਪਿੱਲੂਆਂ ਤੇ ਪੈਂਦੇ ਤੁਸੀਂ ਉਹ ਨੀ ਨਾ ਵੇਖੇ ਜਿਹੜੇ ਡੂਨਿਆਂ ਤੇ ਪੈਂਦੇ ਤੁਹਾਡੀ ਵਾਰੀ ਸਾਸਰੀਕਾਲ ਜੈ ਕੀ ਹਾਲ ਚਾਲ ਓਕੇ ਗੁੱਡ ਵਧੀਆ ਚਾਹੀਦੇ ਹੋ
2: ਜਿਦਾ ਗੁੱਡ ਆ
4: ਵੈਰੀ ਗੁੱਡ ਹਾਈ ਕਿਵੇਂ ਹੋ
1: ਅਸੀਂ ਵੀ ਬਹੁਤ ਵਧੀਆ ਯਾਰ
2: ਚਲੀ ਜਾ ਰਿਹਾ ਯਾ ਜਿਦਾ
1: ਜਿਦਾ ਕਿਦਾਂ ਕੀ ਖਾਏ ਹੋ ਫਿਰ ਅੱਜ
4: ਅੱਜ ਮੈਂ ਦੁੱਧ ਤੇ ਰੋਟੀ ਖਾਜਾ ਸੀ
1: ਅੱਛਾ ਦੁੱਧ ਦੁੱਧ ਨਾਲ ਰੋਟੀ
2: ਓ ਨਾਈਸ ਦੁੱਧ ਨਾਲ
4: ਕਿਉ
1: ਹਾਂ ਦੁੱਧ ਕਿਉ
4: ਆਈ ਮੀਨ ਨਹੀਂ ਦੁੱਧ ਪਰਾਂਠਾ ਤੇ ਕਿਉ
1: ਅੱਛਾ ਦੁੱਧ ਪਰੌਂਠਾ ਤੇ ਕਿਉਂ
2: ਓ ਨਾਈਸ
1: ਓਕੇ ਵਾਹ ਗੁੱਡ ਗੁੱਡ ਗੁੱਡ ਯਾਰ ਬੜੀ ਭਲਵਾਨ ਵਾਲੀ ਡਾਈਟ ਖਾਂਦੇ ਤੇ
2: ਕੀ ਬਾਤ ਸਹੀ ਗੱਲ ਹੈ
1: ਹਾਂ ਹਾਂ ਹਾਂ ਕੀ ਸੁਣਾਓਗੇ ਫਿਰ ਅੱਜ
4: ਅੱਜ ਮੈਂ ਇੱਕ ਰਿਡਲ ਸੁਣਾਉਂਦਾ
1: ਹਾਂ ਜੀ ਹਾਂ ਜੀ
2: ਰਿਡਲ ਹੀ ਲਿਆ ਦੋ
4: ਹਾਂ ਕੀ ਮੇਰੇ ਕੋਲ ਕੋਈ ਜ਼ਿੰਦਗੀ ਹੈਗਾ ਨਹੀਂ ਪਰ ਮੈਂ ਮਰ ਸਕਦਾ ਮੈਂ ਕੀ ਆ
1: ਅੱਛਾ ਜ਼ਿੰਦਗੀ ਨਹੀਂ ਹੈਗੀ ਪਰ ਮੈਂ ਮਰ ਸਕਦਾ
2: ਆਸ ਆਸ ਹੋਪ
1: ਨਹੀਂ
2: ਨਾ ਕਾਫੀ ਹੈਵੀ ਹੋ ਗਿਆ ਸਵੇਰ
1: ਵਾਸਤੇ ਹਾਂ ਓਕੇ ਪਰ ਮੈਂ ਮਰ ਸਕਦਾ ਓਕੇ ਆਸ ਕੀ ਹੈ ਕੀ ਨਹੀਂ ਹੈਗੀ ਜ਼ਿੰਦਗੀ ਨਹੀਂ ਹੈਗੀ ਪਰ ਮੈਂ ਮਰ ਸਕਦਾ ਓਕੇ ਕਿਹੜੀ ਚੀਜ਼ ਆ ਭਾਈ ਜਿਹੜੀ ਮਰ ਜਾਂਦੀ ਹੈ ਹਾਂਜੀ ਜ਼ਿੰਦਗੀ ਨਹੀਂ ਹੈਗੀ ਪਰ ਫਿਰ ਵੀ ਮਰ ਜਾਂਦਾ ਕਮਾਲ ਯਾਰ ਚੱਲ ਹਾਰ ਗਏ ਯਾਰ ਆਪਾਂ
4: ਸਾਨੂੰ
1: ਲਾਸਟ ਡੇ ਦਾ ਨੀ ਚੇਤਾ ਰਹਿੰਦਾ ਮੈਸੇਜ ਤੇ ਸਾਨੂੰ ਆਇਆ ਸੀ ਘਰ ਵਾਲਾ ਅਸੀਂ ਕਿਹਾ ਬੈਟਰੀ
2: ਡਾਰਕ ਜੋਕਸ
1: ਔਰ ਗੁਰਜੀਤ ਅੰਕਲ ਨੇ ਸਾਨੂੰ ਭੇਜਿਆ ਸੀ ਮੈਸੇਜ
2: ਅੱਛਾ
1: ਘਰ ਵਾਲਾ ਤੇ ਗੁਰਜੀਤ ਆਂਟੀ ਨੇ ਭੇਜਿਆ ਵਾ ਬੈਟਰੀ ਤੇ ਜਤਿੰਦਰ ਅੰਕਲ ਨੇ ਭੇਜਿਆ ਬੈਟਰੀ ਸਾਡਾ ਥੋੜੀ ਕਸੂਰ ਚੇਤਾ ਭੁੱਲ ਗਿਆ ਸੀ ਯਾਰ ਚੇਤਾ ਭੁੱਲ ਗਿਆ
2: ਬੈਟਰੀ ਤੱਕ ਪਹੁੰਚ ਨਹੀਂ ਲੱਗੇ ਸੀਗੇ ਆਪਾਂ ਹੌਲੀ ਹੌਲੀ
4: ਜਿਵੇਂ ਦੋ ਲੋਕੀ ਨੇ ਕੀੜਾ ਕੀਤਾ ਤੇ ਇੱਕ ਬੰਦਾ ਨੇ ਪਨੀਰ ਪਨੀਰ ਕਰਨਾ ਚਾਹਿਆ ਨਾ ਕਿ ਕੀੜਾ
1: ਓਕੇ ਠੀਕ ਹੈ
2: ਬੜੀ ਸਿਆਣੀ ਗੱਲ ਦੱਸੀ ਹੈ ਬਈ
1: ਵਾਹ ਸਾਡੇ ਫਿਲਾਸਫਰ ਥੈਂਕ ਯੂ
4: ਹਾਂਜੀ
1: ਫਿਰ ਮੈਨੂੰ ਖੁਸ਼ ਕਰੋ ਕੁੱਤਾ ਕਿੱਦਾਂ ਸੌਂਦਾ ਕਿਹਨੂੰ ਪੈਕ
4: ਪਹਿਲੇ ਬਹੁਤ ਵਫੂਫ ਕਰਕੇ ਤੇ ਫਿਰ ਲੋਕੀ ਨੂੰ ਪੱਜ ਪੱਜ ਕੇ
1: ਲਾਫਟਰ ਥੈਰੇਪੀ ਦੇ ਰਿਚਰਡ ਬਣ ਚੱਲੇ ਜੇ
2: ਨਾ ਕੇ ਹਾਂ ਇਹ ਤਾਂ ਕੁੱਤਿਆਂ ਦੀ ਫਿਤਰਤ ਨਾਲ ਜੁੜਦਾ ਨਹੀਂ ਵੈਸੇ
1: ਯੂ ਕੈਨ ਸੇ ਅੱਛਾ ਯੂ ਕੈਨ ਸੇ ਡਜ਼ਨਟ ਮੈਟਰ ਮਾਵਾ ਕਹਿ ਦਿੰਦੀਆਂ ਮੈਂ ਕੁੱਤਿਆ ਨਾਲਾ ਵਿਚਾਰਾ ਭੁਲੇਖੇ ਜਾ ਥੈਂਕ ਯੂ ਪੁੱਤ ਥੈਂਕ ਯੂ ਹੈਵ ਅ ਨਾਈਸ ਡੇ ਥੈਂਕ ਯੂ ਡਰਵਾਲ ਸਾਹਿਬ ਥੋੜ੍ਹਾ ਜਿਹਾ ਰੁਕ ਜਾਓ ਹਾਲੇ ਮੇਰੇ ਕੋਲ ਕਾਲ ਚੁੱਕੀ ਨਹੀਂ ਜਾਣੀ ਅਤੇ ਨੈਕਸਟ ਸਾਡੇ ਨਾਲ ਯੁਵਰਾਜ ਅਤੇ ਉਸ ਤੋਂ ਬਾਅਦ ਫਿਰ ਅਸੀਸ ਤੁਹਾਡੀ ਵਾਰੀ ਸਤਿ ਸ਼੍ਰੀ ਅਕਾਲ ਯੁਵਰਾਜ ਠੀਕ ਆ ਤੁਸੀਂ ਦੱਸੋ ਕਿਵੇਂ ਚੱਲ ਰਹੀ ਜ਼ਿੰਦਗੀ
5: ਮੇਰੀ ਜ਼ਿੰਦਗੀ ਵਧੀਆ ਛੱਡੀ ਕਿਵੇਂ ਜ਼ਿੰਦਗੀ ਆ
2: ਹਾਏ ਕੀ ਪੁੱਛਿਆ
1: ਕਿਵੇਂ ਯਾਰ
2: ਛੋਟਾ ਬੱਚਾ ਜ਼ਿੰਦਗੀ ਬੋਲਦਾ ਕਿੰਨਾ ਪਿਆਰਾ ਲੱਗਦਾ
1: ਵਿਆਹ ਵਰਿਆਂ ਨੂੰ ਇਦਾਂ ਨਹੀਂ ਪੁੱਛੀਦਾ ਇਮੋਸ਼ਨਲ ਹੋ ਜਾਂਦੇ ਆ
2: ਮਾਈ ਗੋਡ ਪਾਪੀ ਸੁਣ ਰਹੇ ਹੋ ਪਲੀਜ਼ ਹੈਲੋ
1: ਆਰ ਯੂ ਓਕੇ ਡੇ ਹੋ ਜਾਂਦਾ ਸਾਡਾ
2: ਆਰ ਯੂ ਓਕੇ ਪਿਛਲੇ ਤੁਸੀਂ ਗਾਇਸ ਪਿਛਲੇ ਤੁਸੀਂ ਸਾਡਾ ਕਾਦਾ ਆਰ ਯੂ ਓਕੇ
1: ਹਾਂਜੀ ਕੀ ਸੁਣਾਓਗੇ ਫਿਰ
5: ਮੈਂ ਇੱਕ ਚੁਟਕਲਾ ਸੁਣਾਵਾਂਗੀ
1: ਸੁਣਾਓ
5: ਇੱਕ ਵਾਰੀ ਪਤੀ ਆਪਣੇ ਪਤੀ ਨੂੰ ਕਹਿੰਦਾ ਵੀ ਮੇਰੇ ਨਾਲ ਬਾਹਰ ਲੜਿਆ ਨਾ ਕਰ ਮੇਰਾ ਬੀਪੀ ਹਾਈ ਹੋ ਜਾਂਦਾ ਤੇ ਫਿਰ ਪਤਨੀ ਕਹਿੰਦੀ ਮੈਂ ਕੀ ਕਰਾਂ ਮੇਰੀ ਤਾਂ ਮਜਬੂਰੀ ਆ ਕਿਉਂਕਿ ਜੇ ਮੈਂ ਲੜਾਂ ਨਾ ਤੁਹਾਡੇ ਨਾਲ ਫਿਰ ਮੇਰਾ ਬੀਪੀ ਲੋ ਹੋ
2: ਜਾਂਦਾ ਕਿਸੇ ਦਾ ਤਾਂ ਹੁਣ ਦੇਖੋ ਸਿਹਤ ਠੀਕ ਰਹਿਣੀ ਚਾਹੀਦੀ ਹੈ
1: ਇੱਕ ਦਿਨ ਨਾ ਮੈਂ ਕੋਈ ਰੀਲ ਵੇਖੀ ਉਹਦੇ ਉੱਤੇ ਲਿਖਿਆ ਸੀ ਭਾਰਤੀ ਪਤਨੀਆਂ ਹਰ ਰੋਜ਼ ਥੋੜਾ ਥੋੜਾ ਜ਼ਹਿਰ ਦੇ ਕੇ ਮਾਰ ਰਹੀਆਂ ਨੇ ਆਪਣੇ ਘਰ ਵਾਲਿਆਂ ਨੂੰ ਪਤੀਆਂ ਨੂੰ ਏਦਾਂ ਸਮਥਿੰਗ ਹੈ ਨਾ
2: ਬੱਲੇ
1: ਮੈਂ ਯਾਰ ਕੀ ਚੀਜ਼ ਫਿਰ ਮੈਂ ਪੜਿਆ ਸੁਣਿਆ ਥੈਂਕ ਯੂ ਬੁੱਧੂ ਥੈਂਕ ਯੂ ਹੈਵ ਅ ਨਾਈਸ ਡੇ ਫਿਰ ਮੈਂ ਸੁਣਿਆ ਤੇ ਉਹ ਕਹਿੰਦਾ ਵੀ ਉਹ ਨਾ ਕਿਉਂਕਿ ਜਿੱਦਾਂ ਜਨੈਟਿਕਲੀ ਉਹਨਾਂ ਦੇ ਜਿੱਦਾਂ ਲੂਣ ਜ਼ਿਆਦਾ ਖਾਣ ਨੂੰ ਜੀ ਕਰਦਾ ਜਨਾਨੀਆਂ ਦੇ ਮਤਲਬ ਲੋਜੀਕਲੀ ਠੀਕ ਸੀ ਉਹ ਜੋ ਵੀ ਉਹ ਕਹਿ ਰਹੇ ਪਰ ਹੈਡਿੰਗ ਅੱਜ ਕੱਲ੍ਹ ਮਤਲਬ ਇੱਦਾਂ
2: ਹੈਡਿੰਗ ਥੋੜ੍ਹੀ ਖਤਰਨਾਕ ਪੈਂਦੀ
1: ਅਤੇ ਕਿਉਂਕਿ ਜਨਾਨੀਆਂ ਦਾ ਜਿਹੜਾ ਨਮਕ ਜ਼ਿਆਦਾ ਖਾਣ ਨੂੰ ਜੀ ਕਰਦਾ ਵਾ ਉਹ ਜੇ ਘੱਟ ਖਾਣ ਤਾਂ ਉਹਨਾਂ ਦਾ ਲੋਅ ਹੋ ਜਾਂਦਾ ਹੈ ਨਾ ਬੀਪੀ ਅਤੇ ਉਹ ਇਸ ਕਰਕੇ ਥੋੜ੍ਹਾ ਜਿਹਾ ਵੱਧ ਖਾਂਦੀਆਂ ਕਿਉਂਕਿ ਘਰ ਖਾਣਾ ਉਹ ਬਣਾਉਂਦੀਆਂ ਵਾ ਇਸ ਕਰਕੇ ਉਹ ਸਾਰੀ ਉਮਰ ਉਹਨਾਂ ਨੂੰ ਵੀ ਵੱਧ ਖਵਾਉਂਦੀਆਂ ਰਹਿੰਦੀਆਂ ਵਾ ਅਤੇ ਉਹਨਾਂ ਦਾ ਪਟਾਕਾ ਛੇਤੀ ਪੈ ਜਾਂਦਾ
2: ਬੜਾ ਡਾਰਕ ਟਰਨ ਲੈਂਦੇ ਹੋਏ ਅੱਜ ਦਾ ਲਾਫਟਰ ਥੈਰੇਪੀ ਦਾ ਸ਼ੋਅ ਗਾਇਸ
1: ਤੇ ਤੁਸੀਂ ਹਰਗੁਣ ਤੁਸੀਂ ਹੁਣ ਕਰ ਲਿਓ ਪੁੱਤ ਤੇ ਅਸੀਸ ਤੁਸੀਂ ਆਉਂਦੇ ਰਹੋ ਹੈਲੋ
5: ਸਤਿ ਸ੍ਰੀ ਅਕਾਲ ਰਣਜੋਤ ਅੰਕਲ ਜੀ ਤੇ ਕ੍ਰਿਸ਼ਨਾ ਵੀ ਜੀ
1: ਸਤਿ ਸ੍ਰੀ ਅਕਾਲ
2: ਕਾਲ ਅਸੀਸ ਕੌਰ
1: ਕੀ ਹਾਲ ਹੈ ਅਸੀਸ ਕੌਰ
5: ਮੈਂ ਠੀਕ ਹਾਂ ਤੁਸੀਂ ਕਿਵੇਂ ਹੋ
1: ਮੈਂ ਵੀ ਠੀਕ ਹਾਂ ਅਸੀਸ ਖੰਗ ਨਹੀਂ ਠੀਕ ਹੋਣ ਦੀ ਕੀ ਖਾਵਾਂ ਮੈਂ
5: ਅੰਡੀ ਲੌਂਗ
1: ਹੋਰ ਕੀ ਮੈਂ ਤੁਹਾਡੀ ਖੰਘ ਲੈ ਲਈ ਸੀ ਨਾ ਮੈਂ ਕਿਹਾ ਬਾਬਾ ਜੀ ਅਸੀਸ ਕੌਰ ਨੂੰ ਠੀਕ ਕਰ ਦੋ ਤੇ ਮੈਂ ਖੰਘ ਲੰਮੀ ਲੈ ਲੈਣਾ ਤੇ ਉਹ ਹੁਣ ਹਟਣ ਨਹੀਂ ਡਈ ਤੁਸੀਂ ਦੱਸੋ ਹੁਣ ਕੀ ਕਰੀਏ ਕੋਈ ਹੈ ਬੰਦਾ ਅੱਗੇ ਦੇ ਦਈਏ ਕਿਸੇ ਨੂੰ
5: ਜਾਂ ਤਾਂ ਕੋਈ ਆਮਲਾ ਪਾਊਡਰ

0: ਜੀ
1: ਸਤਿ ਸ਼੍ਰੀ ਅਕਾਲ ਜੀ, ਕਿੱਥੇ ਰਹਿ ਗਏ ਸੀ?
0: ਅੱਜ ਸੁਸਤੀ ਕਦੀ ਪਾਈ ਆ? ਉਹ ਸੁਸਤੀ ਪਾਈ ਫਿਰਦੇ ਹੋ, ਤੁਹਾਡੀ ਆਵਾਜ਼ ਵੀ ਨਹੀਂ ਸਹੀ ਆਉਣ ਡਈ ਅੱਜ ਆਏ ਦਿਨ ਹੈ। ਅੱਛਾ ਗੱਡੀ ਤੇ ਚੱਲਣ ਡੇ ਹੋ ਤੁਸੀਂ, ਛਈਆਂ ਛਈਆਂ ਕਰਨ ਡੇ
2: ਜੀ?
0: ਹਾਂਜੀ ਝੂਟੇ ਲੈਣ ਡੇ ਹੋ?
1: ਤੁਹਾਡੀ ਮੌਜ ਆ ਯਾਰ,
0: ਓਏ ਹੋਏ
1: ਤੁਸੀਂ ਜੀ ਰਹੇ ਹੋ
0: ਯਾਰ,
1: ਗੱਲਾਂ ਬਾਤਾਂ ਨੇ
0: ਕਮਾਲ ਦੀ ਗੱਲ ਹੈ।
1: ਅਸੀਂ ਜਿੱਥੇ ਜਾਵਾਂਗੇ ਗੱਡੀ ਮੋੜਾਂਗੇ, ਸਾਰੇ ਦੇ ਸਾਰੇ ਸਿਗਨਲ ਤੋੜਾਂਗੇ।
0: ਸੁਖਨ ਡਡਵਾਲ,
1: ਕੀ ਬਾਤ ਹੈ, ਕਹਿ ਦੋ ਪਾਪਾ ਨੂੰ ਇਹ ਮੰਮੀ ਨੂੰ ਜਿਹੜੇ ਡਰਾਈਵ ਕਰ ਰਹੇ ਕਿ ਤੋੜਦੇ ਜਾਓ ਸਾਰੇ ਸਿਗਨਲ, ਅੱਜ ਅੱਜ ਯੈਸ ਆ ਪੂਰੇ,
0: ਹੋਰ
1: ਡਡਵਾਲ ਡਡਵਾਲ ਕਰਵਾ ਦੇਣੀ ਹਰ ਪਾਸੇ ਆਪਾਂ,
0: ਹੈ ਡਡਵਾਲ ਸਾਹਿਬ?
1: ਸਹੀ ਗੱਲ,
0: ਹਾਂਜੀ ਬੋਲੀ ਪਾਓ ਬੋਲੀ ਪਾਓ ਪਾਓ ਪਾਓ, ਹਾਂਜੀ
2: ਬੁਝਾਇਤ ਨਹੀਂ,
0: ਹਾਂਜੀ
1: ਅੱਛਾ ਵਾਹ।
2: ਇੱਕ ਬੀ ਸੀ ਖੇਤ ਗਈ ਸੀ, ਫੁੱਲਾਂ ਵਾਲੀ ਟੋਕਰੀ ਅਤੇ ਲੁੱਕ ਗਈ
0: ਸੀ,
2: ਪਾਪਾ ਜੀ ਨੇ ਪਛੇਣ ਮਾਰੀ, ਰੋ ਪਈ ਸੀ, ਮੰਮੀ ਜੀ ਨੇ ਪੈਸੇ ਦਿੱਤੇ,
0: ਹੱਸ ਪਈ ਸੀ,
1: ਚੇੜ ਮਾਰੀ ਸੀ, ਪਚੇੜ
0: ਚੇੜ ਮਾਰੀ ਇਹਨੂੰ ਇੱਕ, ਥੈਂਕ ਯੂ, ਤਾਂ ਤੇ ਨਿੱਕੀ ਬਣ ਗਈ।
1: ਅੱਛਾ ਨਿੱਕੀ ਬਣ ਗਈ,
0: ਓ ਥੈਂਕ ਯੂ ਥੈਂਕ ਯੂ ਥੈਂਕ ਯੂ ਡਡਵਾਲ ਸਾਹਿਬ, ਟਿੰਗ ਟਿੰਗ ਟੈਂਗ ਟੈਂਗ ਟਿੰਗ ਟਿੰਗ, ਥੈਂਕ ਯੂ, ਹਸਣਾ ਨੀ ਆ।
2: ਸਤਿ ਸ਼੍ਰੀ ਅੰਕਲ ਜੀ,
0: ਸਤਿ ਸ਼੍ਰੀ ਅਕਾਲ ਜੀ,
1: ਤੁਸੀਂ ਬੜੇ ਮਯੂਸ ਜੇ ਲੱਗ ਰਹੇ ਯਾਰ, ਕੋਈ ਗੱਲ ਨੀ,
0: ਕੀ ਹਾਲ ਹੈ ਸਾਹਿਬ? ਅੱਜ ਯਾਰ ਦੋਵਾਂ ਭਰਾਵਾਂ ਨੂੰ ਸੁਸਤੀ ਕਿਉਂ ਪਈ ਹੈ? ਪਹਿਲਾਂ ਮੈਂ ਦੱਸੋ, ਪਰੌਂਠਾ ਖਾ ਕੇ ਆਏ ਜੇ?
2: ਨਹੀਂ, ਕੱਲ ਸੱਟ ਲੱਗੀ ਸੀ।
0: ਹੋਏ ਕੀ ਹੋ ਗਿਆ
1: ਯਾਰ, ਕੀ ਹੋ ਗਿਆ ਜੀ?
2: ਗ੍ਰੇਡ 6 ਦਾ ਪੈਰ ਵੱਜ ਗਿਆ ਸੀ।
0: ਅੱਛਾ ਸਾਰੇ, ਅੱਛਾ ਕਿਸੇ ਬੱਚੇ ਦਾ?
2: ਹਾਂਜੀ,
0: ਖੇਡਦੇ ਸੀ,
2: ਰੇਸ ਕਰਨੇ ਸੀ।
0: ਓ ਤੇ ਠੀਕ ਹੋ, ਜ਼ਿਆਦਾ ਤੇ ਨਹੀਂ ਵੱਜੀ?
2: ਹਾਂਜੀ ਤੇ ਪੀੜ ਹੋਣ ਡਈ,
0: ਹਲੇ ਹੋਣ ਡਈ ਆ। ਉਹ ਕਿੱਥੇ ਵੱਜੀ ਆ, ਕਿੱਦਾਂ, ਕਿੰਨੀ ਕੁ ਵੱਜੀ ਆ?
2: ਪੱਟ ਤੇ,
0: ਪੱਟ ਤੇ, ਓਕੇ ਓਕੇ, ਫਿਰ ਉਹ ਖੱਲੀ ਪੈ ਗਈ ਹੋਣੀ ਆ,
2: ਠੀਕ ਆ।
1: ਪਾਣੀ ਪੀਓ ਵੱਧ ਤੋਂ ਵੱਧ, ਤੁਸੀਂ ਠੀਕ ਹੋਇਆ ਨਾ ਦੇਖੋ,
0: ਪਾਣੀ ਪੀਓ ਤੇ ਤੇਲ ਤੇਲ ਲਾਇਓ ਜਾ ਕੇ ਘਰ, ਨਾ ਠੀਕ ਆ, ਮਾਲਿਸ਼ ਕਰਾ ਲਿਓ ਘੁੱਟ ਕੇ ਤੇ ਨਿਕਲ ਜਾਣੀ ਆ, ਠੀਕ।
2: ਖੰਘ ਲੱਗੀ ਆ?
0: ਹਾਂਜੀ
2: ਖੰਘ ਲੱਗੀ ਆ,
0: ਖੰਘ, ਹਾਂਜੀ ਹਾਂਜੀ,
1: ਖੰਘ ਜਾਂਦੀ ਨੀ ਇਹਨਾਂ ਦੀ?
0: ਡਾਕਟਰ ਸਾਹਿਬ ਤੁਸੀਂ ਦੱਸੋ ਕਿੱਦਾਂ ਹਟੂਗੀ?
2: ਚਿੱਟਾ ਸੁਹਾਗਾ ਨਾਲ ਤੇ ਹਨੀ ਪਾ ਕੇ ਨਾਲ ਹੀ ਠੀਕ ਹੋ ਜਾਂਦਾ।
1: ਬੱਲੇ ਬੱਲੇ,
0: ਸਹੀ ਗੱਲ, ਆ ਵੀ ਗੁੱਡ ਆ, ਹੈਨਾ, ਗੁੱਡ ਗੁੱਡ ਗੁੱਡ, ਨਾਈਸ ਨਾਈਸ,
1: ਵਾਹ ਵਾਹ,
0: ਥੈਂਕ ਯੂ, ਸਾਡੇ ਤੇ ਨਿੱਕੇ ਨਿੱਕੇ ਡਾਕਟਰ ਬਣ ਗਏ ਆ,
1: ਕਿਆ ਬੱਲੇ, ਬੀਐਮਐਸ ਜੋਗਾ ਦਾ ਕੰਮ ਹੋ ਹੀ ਗਿਆ ਹੈ,
0: ਹੋਰ ਥੈਂਕ ਯੂ ਪੁੱਤ, ਕੀ ਸੁਣਾਓਗੇ?
2: ਬੁਝਾਰਤ,
0: ਹਾਂਜੀ
1: ਲਿਆਓ ਜੀ ਲਿਆਓ,
2: ਉਹ ਕੀ ਆ ਉਹਦੇ ਕੋਲ ਟੰਗ ਆ ਤੇ ਉਹ ਬੋਲਦਾ ਨਹੀਂ।
0: ਅੱਛਾ ਕੀ ਆ ਤੇ ਉਹਦੇ ਕੋਲ ਟੰਗ ਆ ਤੇ ਉਹ ਬੋਲਦਾ ਨਹੀਂ?
2: ਹਾਂਜੀ,
0: ਬੂਟ, ਗੁੱਡਾ ਯਾਰ, ਤੁਸੀਂ ਦਿਲ ਰੱਖਣ ਨੂੰ ਕਹਿਤਾ ਕਿ ਹੈਗਾ ਏਦਾਂ ਹੀ?
1: ਹਾਂ ਸਹੀ ਗੱਲ,
0: ਏਦਾਂ ਹੀ ਆ,
1: ਏਦਾਂ ਹੀ, ਦੇਖੋ
0: ਓਕੇ,
1: ਸਾਡੇ ਹਾਲਾਤ ਦੇਖੋ, ਸਾਨੂੰ ਯਕੀਨ ਨਹੀਂ ਹੋ ਰਿਹਾ, ਸਹੀ ਬੋਲ,
0: ਥੈਂਕ ਯੂ
1: ਥੈਂਕ ਯੂ ਬਾਈ, ਥੈਂਕ ਯੂ
0: ਥੈਂਕ ਯੂ ਡਡਵਾਲ ਬ੍ਰੋਸ,
1: ਕਹਿੰਦੇ
0: ਕੁੱਤਾ ਸੌਂਦਾ ਕੰਮ ਕਰਕੇ, ਤੇ ਕੁੱਤਾ ਸੌਂਦਾ ਕੁੱਟ ਖਾ ਕੇ,
1: ਬੱਲੇ ਯਾਰ ਸਾਰੇ ਲੋਕ ਥੋੜੇ ਇਸ ਤਰ੍ਹਾਂ ਡਾਈਸੀ ਜੋਕਸ ਕਿਉਂ ਮਾਰ ਰਹੇ ਆ?
0: ਇਹ ਸਾਰੇ ਮਤਲਬ ਇਹ ਨਾ
3: ਤੰਗ ਪਰੇਸ਼ਾਨ ਜੇ ਜੋਕ ਨਿਕਲ ਕੇ ਆ ਰਿਹਾ ਜੀ,
0: ਗੱਲ ਖਿੱਚ ਕੇ ਨਾ ਮੈਨੂੰ ਐਂ ਲੱਗਦਾ ਵੀ ਜਿੱਦਾਂ ਹਸਬੈਂਡ ਜੀ ਵੱਲੋਂ ਖੜਨ ਡੇ ਆ ਨਾ, ਇੱਦਾਂ ਦੀਆਂ ਗੱਲਾਂ ਕਰ ਰਹੇ ਸਾਰੇ ਇਹ ਕੁੱਤਾ ਸੌਂਦਾ ਕਾਰ ਥੱਲੇ
3: ਠੀਕ ਹੈ ਤੇ ਉਹੀ ਉਹ 70s ਦੇ ਅਮਿਤਾਬ ਬੱਚਨ ਵਾਲੇ ਜਿਹੜੇ ਕੁੱਤੇ ਸੀਗੇ ਜਿਨ੍ਹਾਂ ਦੇ ਪਤਲੇ ਹੁੰਦੇ ਸੀ ਵਿਚਾਰੇ, ਸਟਰਗਲ ਕੁੱਤੇ, ਐਂਗਰੀ ਯੰਗ ਕੁੱਤੇ,
0: ਨਾਲੇ ਪਤਲੇ ਹੁੰਦੇ ਸੀ ਨਾ ਉਹ, ਹਾਂ ਉਹ ਕਾਰ ਥੱਲੇ ਆ ਵੀ ਜਾਂਦੇ ਸੀ,
3: ਕਈ ਤਾਂ ਅੱਜ ਕੱਲ ਬੜੇ ਨਿਸ਼ੰਗ ਹੋ ਗਏ ਉੱਤੇ ਵੀ ਸੋ ਜਾਂਦੇ ਛੱਤ ਦੇ,
0: ਵਾਹ ਕੁੱਤੇ ਫਿਰ ਉਹ
3: ਬੜੀਆਂ ਛੱਤਾਂ ਬਹਿ ਗਈਆਂ ਹੁਣ ਅੱਜ ਕੱਲ ਤੇ,
0: ਵਾਹ ਕਮਾਲ ਕਰ ਛੱਡੀ ਬੜੇ ਕੂਲੀ ਟਾਈਪ ਕੁੱਤੇ। ਵੀਰਵਾਰ ਦੇ ਦਿਨ ਦੀਆਂ ਸ਼ੁਭਕਾਮਨਾਵਾਂ, ਸਭ ਖੁਸ਼ ਤੰਦਰੁਸਤ ਚੜ੍ਹਦੀ ਕਲਾ 'ਚ ਰਹੋ। ਰਜਿੰਦਰ ਬਾਵਾ ਜੀ ਧੰਨਵਾਦ ਤੁਹਾਡਾ, ਰਾਕੇਸ਼ ਕੁਮਾਰ ਜੀ ਕਹਿੰਦੇ ਨੇ ਕਿ ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ, ਤੰਦਰੁਸਤੀ ਬਣੀ ਰਹੇ, ਚੜ੍ਹਦੀ ਕਲਾ ਬਣੀ ਰਹੇ ਅਤੇ ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ, ਬਹੁਤ ਮਿਹਰਬਾਨੀ ਜੀ ਪਰਤ ਤੋਂ ਪਾਉਂਦੇ ਨੇ ਸਾਂਝਾ। ਹਰਮਨ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਅਤੇ ਤੰਦਰੁਸਤੀ ਬਖਸ਼ੇ। ਅਤੇ ਹਰਦੀਪ ਕੌਰ ਜੀ ਕਹਿੰਦੇ ਨੇ ਕਿ ਬਰਥਡੇ ਵਿਸ਼ਿਜ਼, ਅੱਜ ਸਾਡੇ ਕਹਿੰਦੇ ਗ੍ਰੈਂਡ ਸਨ ਰਿਆਨ ਦਾ 13th ਜਨਮਦਿਨ ਆ, ਪਲੀਜ਼ ਵਿਸ਼ ਕਰ ਦਿਓ। ਹਾਂਜੀ ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ, ਹੈਪੀ ਬਰਥਡੇ।

0: hip hip.
1: Hooray.
0: Hip hip.
1: Hooray.
0: Hip hip.
2: Anji. Many, many happy returns of the day. Anji. 13 साल दे हो गए हो तुसी भाई, खुश रहो, स्वस्थ रहो, मौजा मानो, बेस्ट एज टू बी, वेरी वेरी वेरी मुबारकबाद, एंड मुबारकबाद टू पेरेंट्स एंड ग्रैंड पेरेंट्स आल्सो, बहुत बहुत मुबारक,
1: बहुत बहुत बधाइयां जी, बहुत बहुत बधाइयां। ते नेक्स्ट साडे नाल ने BASANTI सेमी साहब,
2: की
1: हाल है,
2: मिक्स हो गए हुन
1: हैं
2: इन्हां दी तुसी मर्जर करते
1: हो यार, दोस्त नहीं यार,
2: अच्छा फिर ठीक है, फिर ठीक है,
1: है ना, की कहंदे हुंदे आ वा भी अख मेरे यार दी दुखे,
2: हाय नाइस नाइस नाइस, क्या बात
1: की हुंदा, अगे की हुंदा, अख मेरे यार अगे मैं हूंगा की
3: अस्पताल जी,
2: इन्हां नूं पुछना नहीं बाकी दा, इन्हां दी बुझारे ते ही है, इन्हां नूं इन्हां नूं पुछना कुत्ता किद्दां सोंदा,
1: हां जी
3: अस्पताल अपना
2: सत श्री अकाल बई जी, सत श्री अकाल, किवें हो,
3: सत श्री अकाल जी, मेल सूप नखा,
1: सत श्री अकाल जी, मेनू मेनू लगता तुम रेंच रूंच फड़ के लगे जी ट्रक थले,
3: मैं
2: नक घर रख के आ नहीं नहीं
1: या मेनू मेनू खुशी पता केड़ी गल दी आ, मेनू खुशी इस गल दी आ भी तुसीं सूप नखा कह लिया,
2: अच्छा अभी ठीक है, अभी सही है,
1: चलो लाल जी नू, लाल जी लै लेने फिर बाद चलो, बाद चलो, हेलो लाल जी, की हाल चाल ने तुहाडे, SCMHI बसंत लाल
4: ਸਤਿ ਸ਼੍ਰੀ ਅਕਾਲ ਜੀ,
2: ਕਿਵੇਂ ਹੋ,
1: ਬਰਥਡੇ ਬੋਏ ਬੜਾ ਢਿੱਲਾ ਢਿੱਲਾ ਵਾ,
2: ਬਰਥਡੇ ਬੋਏ ਆ,
1: ਲੈ
2: ਓ ਵਾ ਬਈ ਵਾ, ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਬਸੰਤ ਜੀ, ਹੈਪੀ ਬਰਥਡੇ ਟੂ ਯੂ, ਵਾ ਵਾ ਵਾ, ਆਸਟ੍ਰੇਲੀਆ ਦੀ ਮਿੱਟੀ ਦਾ ਲਾਲ, ਸਾਡਾ ਆਪਣਾ ਪ੍ਰਿਯ, ਸਾਡਾ ਸਾਰੇ ਦਾ ਰੱਖਣ ਵਾਲਾ ਖੁਸ਼ਹਾਲ ਬਸੰਤ ਲਾਲ, ਬਹੁਤ ਬਹੁਤ ਜਨਮ ਦਿਨ ਦੀਆਂ ਮੁਬਾਰਕਾਂ, ਇਹੋ ਪਾ ਸੀਗਾ,
1: ਇਹ ਉਹ ਮਹੱਲਿਆਂ ਚ ਜਮੀ ਜਨਰੇਸ਼ਨ ਆ,
2: ਅੱਛਾ,
1: ਜਿਹੜੀ ਬਰਥਡੇ ਹੈਪੀ ਬਰਥਡੇ ਟੂ ਯੂ ਤੇ ਆਪ ਵੀ ਕਹਿ ਰਹੀ ਹੁੰਦੀ ਹੈ, ਹੈਪੀ ਬਰਥਡੇ ਟੂ ਯੂ,
2: ਸੇਮ ਟੂ ਯੂ ਜੀ, ਸੇਮ ਟੂ ਯੂ,
4: ਮੇਰੇ ਬਰਥਡੇ ਵਾਰੀ ਜਿਹੜਾ ਬੰਦਾ ਗੋਰਾ ਜਿਹੜਾ ਅੰਗਰੇਜ਼ੀ ਗਾਣੇ ਗਾਉਂਦਾ ਬਰਥਡੇ ਵਿਸ਼ ਕਰਦਾ ਉਹਨੂੰ ਹੇ ਫੀਵਰ ਹੋ ਜਾਂਦਾ,
1: ਉਹਨੇ ਤੁਹਾਡੇ ਲਈ ਆਪਾਂ ਗੋਰੀਆਂ ਲਿਆਵਾਂਗੇ, ਹੋਰ ਕੀ,
2: ਏਮ ਉੱਚਾ ਰੱਖੋ ਇਸ ਬਰਥਡੇ, ਬਸ ਇੱਕੋ ਸਲਾਹ ਤੁਹਾਨੂੰ, ਆਪਣੇ ਏਮ ਉੱਚਾ ਰੱਖੋ ਵੀਰ ਜੀ,
1: ਇੰਨੇ ਕਾਲੇ ਪੈ ਜਾਂਦੇ ਹੋ ਤੁਸੀਂ, ਹਲਕੀ ਤਾਂ ਦੁਨੀਆ ਕਦੋਂ ਮੁੱਕਣੀ ਆ, ਤੁਸੀਂ ਪਹਿਲਾਂ ਹੀ ਆਬੇ ਹੀ ਆਪ ਪੀਣਾ ਚਾਹੁੰਦੇ ਜੀ,
2: ਆ ਠੀਕ ਸੀ, ਵਾਹ ਬਈ,
1: ਹੋਰ ਫਿਰ ਅੱਜ ਫਿਰ ਬਰਥਡੇ ਸਪੈਸ਼ਲ ਕੀ ਬਣਿਆ ਫਿਰ, ਅੱਜ ਬਰਥਡੇ ਸਪੈਸ਼ਲ ਕੀ ਬਣਿਆ ਫਿਰ, ਕੋਈ ਰਾਤ ਦਾ ਪਰੌਂਠਾ ਗਰਮ ਕਰਕੇ ਮਿਲਿਆ ਹੋਵੇ ਕੁਛ, ਹੈ ਸਵੇਰੇ ਸਵੇਰੇ ਕੋਈ ਸਮਾਈਲ ਹੀ ਮਿਲੀ ਹੋਵੇ ਬਰਥਡੇ ਤੇ, ਕਮਾਲ ਮਾਲਕ ਕਿੱਡੇ ਕਰਮਾਂ ਵਾਲੇ ਹੱਥ ਹੈ ਜਿਹੜੇ, ਵੇਖ ਲੋ ਸਵੇਰੇ ਸਵੇਰੇ ਸਾਰਿਆਂ ਦੇ ਚ ਰੋਟੀ ਪਾ ਰਹੇ, ਹੈ ਨਾ,
2: ਵਾਹ ਕਿਆ ਬਾਤ ਹੈ ਭਾਜੀ, ਕਿੰਨਾ ਅੱਛਾ ਪਰਸਪੈਕਟਿਵ ਚੇਂਜ ਕਰ ਦਿੰਦੇ, ਬੜਾ ਨਿਰੂਪਰ ਵਾਲੇ ਟਾਈਪ ਬਣਾ ਤਾ ਤੁਹਾਨੂੰ ਬਸੰਤ ਜੀ, ਇੱਕ ਸੈਕਿੰਡ ਦੇ ਅੰਦਰ ਕਰਮਾ ਵਾਲੇ ਹੱਥ, ਕਿਆ ਬਾਤ,
4: ਬੰਦੇ ਬੜੇ ਪੋਜ਼ਿਟਿਵ ਹੁੰਦੇ ਆ, ਬਹੁਤ ਵਧੀਆ ਬੰਦਾ ਨਾ, ਜੁੱਤੀਆਂ ਦੀ ਦੁਕਾਨ ਤੇ ਜਾਂਦਾ ਸ਼ੋਰੂਮ ਚ,
1: ਉੱਥੇ ਬੂਟ ਬਣਾ ਦਿੰਦਾ,
4: ਉੱਥੇ ਜੁੱਤੀਆਂ ਬੜੀ ਮਹਿੰਗੀ ਹੁੰਦੀਆਂ ਨਾ, ਤੇ ਭਾਈ ਕਹਿੰਦਾ ਭਾਈ ਤੁਹਾਡੇ ਕਿੰਨੇ ਜੋੜੇ ਟੋਟਲ, ਕਹਿੰਦਾ ਜੀ 300 ਹੋਣੇ ਦੁਕਾਨ ਤੇ, ਕਹਿੰਦਾ ਕੱਢ ਦੋ ਸਾਰੇ, ਉਹ ਕਹਿੰਦਾ ਕਹਿੰਦਾ ਢੇਰ ਲਾ ਦੋ, ਢੇਰ ਲਾ ਦੇ, ਕਹਿੰਦਾ ਚਲੋ ਫਿਰ 15 ਕਿੱਲਾ ਖੇਲੀਏ,
1: ਤੁਸੀਂ ਦੱਸੋ ਕੁੱਤਾ ਕਿੱਦਾਂ ਸੌਂਦਾ, ਕੁੱਤਾ ਕਿੱਦਾਂ ਸੌਂਦਾ,
0: ਆਪਣੇ
1: ਹਿਸਾਬ ਨਾਲ ਦੱਸੋ
0: ਤੁਸੀਂ ਆਪਣੇ ਜਿਹੜਾ ਵੀ ਤੁਹਾਡੇ ਮਾਇੰਡ ਚ ਕੁੱਤਾ
1: ਮੰਨ ਲਓ ਤੁਹਾਡੇ ਘਰ ਰਹਿੰਦਾ ਕਿੱਦਾਂ ਸੋਊਗਾ
4: ਲੱਤਾਂ
1: ਨੀ ਲੱਤ ਉੱਪਰ ਕਰਕੇ ਸੋਊਗਾ ਟੋਰ ਨਾ ਸੋਊਗਾ ਹਾਂ ਪਿਛਲੀ ਪਿਛਲੀ ਰਾਈਟ ਲੱਤ ਉੱਤੇ ਚੁੱਕ ਕੇ ਟੋਰ ਨਾ ਸੋਊਗਾ
0: ਲਾਈਫ ਹੈ ਜੀ ਲਾਈਫ ਦੀਵਾਨਾ ਬਣਾ ਦੇਂਗੇ ਆਪਕੋ
1: ਤੁਹਾਨੂੰ ਤੁਸੀਂ ਲੱਤ ਤੇ ਲੱਤ ਧਰ ਕੇ ਆਪਣੇ ਆਪ ਨੂੰ ਕਿਤੇ ਓਦਾਂ ਦਾ ਤੇ ਨੀ ਇਮੇਜਿਨ ਕਰ ਰਹੇ ਸੈਵਨ ਅਪ ਦੀ ਐਡ ਵਰਗਾ
0: ਗੋਡਫਾਦਰ ਆਫ ਸੈਵਨ ਅਪ ਹੈ ਨੀ ਵਾਲ ਫਿਰ ਉੱਧਰ ਨੀ ਹੈਗੇ ਨਾ ਵਾਲ ਵੀ ਉੱਧਰ ਚਾਹੀਦੇ ਨਾ ਸਪਾਈਕ ਜੇ ਜੈਜ਼ ਵੀ
1: ਬਣਾ ਲੈਂਦੇ ਆ ਵੱਖਰੇ
0: ਵੱਖਰੇ ਇਹ ਗੱਲ ਸਹੀ ਹੈ
1: ਠੀਕ ਹੈ ਆਹ ਲਾਲ ਜੀ ਫਿਰ ਤੁਹਾਡੇ ਲਈ ਸੌਂਗ

0: ਯਾਰ ਇਹਨਾਂ ਨੂੰ ਮੈਂ ਬਸੰਤ ਲਾਲ ਕਹਿ ਬੇਸਣ ਲਾਲ ਆਪਣੇ ਕੋਲੋਂ ਕਹਿ ਰਹੇ
1: ਮੈਂ ਨੀ ਕੋਈ ਇਹਨਾਂ ਨੇ ਤੁਹਾਨੂੰ ਮੌਸਮ ਤੋਂ ਬਦਲ ਕੇ ਆਦਮੀ ਮੌਸਮ ਨੀ ਰਹਿੰਦਾ
0: ਆਪਣੇ ਕੋਲੋਂ ਕਹਿ ਰਹੇ ਬੇਸਣ ਮੈਂ ਨੀ
1: ਇਹ ਤਾਂ ਗੱਲ ਨੀ ਹੋਈ ਯਾਰ
0: ਹਾਂਜੀ ਵਧਾਈਆਂ ਜੀ ਵਧਾਈਆਂ
2: ਡਾਕਟਰ ਖਦਗਾਣ
0: ਖੁਜਲਾਣ ਡਾਕਟਰ ਕੋ ਖੁਜਲਾ
2: ਇੱਕ ਸੂਰ ਤੁਹਾਡਾ ਵੀ ਅੱਜ ਨਾ ਬੁਝਾਰਤੀ ਦੀ ਹੋਈ ਪਾਈ ਹੈ ਸਾਰਿਆਂ ਨੂੰ ਉਹਦੇ ਨਾਲ ਲਾਣਾ
0: ਹਾਂ ਯਾਰ ਆ ਵੀ ਹੋ ਸਕਦਾ ਕੁੱਤਾ ਸੌਂਦਾ ਖੁਰਕ ਕੇ
1: ਹਾਂ ਆ ਗੱਲ ਹੀ ਖਤਮ ਹੋ ਗਈ
0: ਆ ਵੀ ਹੋ ਸਕਦਾ ਨਾ
1: ਆਪ ਹੀ ਸ਼ੁਰੂ ਹੋਇਆ ਆਪ ਹੀ ਮੁਕਾਤਾ
2: ਨਹੀਂ ਕਹਿੰਦੇ ਮੈਂ ਡਾਕਟਰ ਆਪਣਾ ਕਿੱਥੇ ਭਾਬੀ ਕਹਿੰਦੇ ਕਿੱਥੇ ਚੱਲੇ ਹੋ ਕਹਿੰਦੇ ਮੈਂ ਅੱਖਾਂ ਖਾਣ ਚੱਲਾ ਡਾਕਟਰ ਨੂੰ
1: ਟੀਚਰ
2: ਨੇ ਪੁੱਛਿਆ ਵੀ ਆਪਣਾ ਵੀ ਆਪਣਾ ਜੇ ਘੜੀ ਚ ਆਪਣਾ 11:30 ਵਜੇ ਹੋਣਾ ਤੇ ਛੋਟੀ ਸੀ ਤੇ ਵੱਡੀ ਸੀ ਕਿੱਥੇ ਹੋਏਗੀ
0: ਨੈਪਲਨ ਕਲੀਅਰ ਕੀਤਾ ਨੈਪਲਨ ਚ ਟੋਪ ਕੀਤਾ
1: ਕਿਆ ਬਾਤ ਅੱਛਾ ਤਾਂ ਹੀ ਫਿਰ ਇੱਥੇ ਆਉਣ ਦਾ ਮੂਡ ਬਣਿਆ ਹੋਣਾ ਹੋਰ ਨਹੀਂ ਨਹੀਂ ਗੁੱਡ ਗੁੱਡ ਗੁੱਡ ਵੈਰੀ ਗੁੱਡ
2: ਛੇਵੀਂ ਤੱਕ ਨੈਪੀ ਪਾਈ ਹੁੰਦੀ
0: ਨੈਪੀਆਂ ਤੋਂ ਕਿੱਥੇ ਹੁੰਦੀਆਂ ਸੀ ਕਹੋ ਵੀ 6 ਮਹੀਨੇ ਤੱਕ ਖਲਾਰਾ ਪਾ ਛੱਡਦੇ ਸੀ ਨੈਪੀਆਂ ਲੱਭਣ
1: ਆ ਰਿਹਾ ਪਾਰ
0: ਹੋਰ ਕੀ ਪੋਤੜਾ
1: ਬੋਏ
0: ਲਾਚਾ ਬਣਾ ਕੇ ਬੰਨ ਲੈਂਦੇ ਆ ਇਦਾਂ ਕਹੋ
1: ਅੰਗਰੇ ਮਾਈ ਗੋਲ ਤੁਹਾਨੂੰ ਗੋਰੇ ਤੋਂ ਵਿਸ਼ਵੀ ਤੱਕ ਰਾਤੀ ਹੈ ਕਿ ਨਹੀਂ
0: ਆਨੰਦ ਮਾਣੋ ਤੁਸੀਂ ਅੱਜ ਦੇ ਦਿਨ ਦਾ ਜ਼ਿੰਦਗੀ ਦਾ ਚੜ੍ਹਦੀ ਕਲਾ ਚ ਰਹੋ ਹਾਂਜੀ ਬਸੰਤ ਸੈਮੀ ਸਾਹਿਬ ਕੀ ਹਾਲ ਚਾਲ ਨੇ
3: ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ
0: ਹਾਂਜੀ ਬਹੁਤ ਵਧੀਆ ਜੀ ਬਹੁਤ ਵਧੀਆ ਤੁਸੀਂ ਦੱਸੋ
3: ਵਧੀਆ ਵਧੀਆ ਤੁਸੀਂ ਮਤਲਬ ਅੰਗਰੇਜ਼ੀ ਗਾਣਾ ਸਾਥ ਬੰਦ ਰਹੇ
0: ਲੈ ਦੱਸ ਕਮਾਲ ਮੈਂ
1: ਤੇ ਤੇਰੀ ਡਿਮਾਂਡ ਆਈ ਉਧਰ ਹੀ ਕਰਨਾ ਪਿਆਗਾ
0: ਲੇਡੀ ਸਿੰਗਰ ਬੁਲਾਉਣੀਆਂ ਚਾਹੀਦੀਆਂ ਯਾਰ ਇਹ ਤਾਂ ਕੋ ਸਹੀ ਨਹੀਂ ਬੋਲਿਆਗਾ
1: ਕੋਈ ਨਹੀਂ ਆਪਾਂ ਨੈਕਸਟ ਟਾਈਮ
3: ਲੇਡੀਆਂ ਵਰਗੀ ਗਾਣਾ ਵਾ ਹੂੰ ਤੁਸੀਂ ਕਹੇ ਕਦੇ ਨਾ ਆਪਣੇ ਫੋਨ 'ਚ ਜੇ ਤੁਸੀਂ ਨਾਂ ਕੀਤਾ ਨਾ ਬਸੰਤ ਲਾਲ ਜੀ ਦਾ ਸੇਵ ਹੈ ਤੇ ਸੀਰੀ ਨੂੰ ਕਿਹੋ ਸੀਰੀ ਕਾਲ ਬਸੰਤ ਲਾਲ ਉਹ ਵੀ ਬੇਸਣ ਵਾਲੀ ਕਹਿੰਦੀ ਹੈ ਅੱਗੋਂ
1: ਇਹ ਤੇ ਹੈ ਕੇਸ ਕਰ ਸਕਦੇ ਤੁਸੀਂ ਉਹਨੂੰ ਬਸੰਤ ਜੀ ਤੁਹਾਡੇ ਸਾਹਮਣੇ ਮਿਲੀਅਨ ਡਾਲਰ ਓਪਰਚੁਨਿਟੀ ਲਾਇ ਅਰਾਊਂਡ ਕਰ ਰਹੀ ਹੈ
3: ਲੱਗੀ ਮੇਰੇ ਇਹ ਟੌਪਿਕ ਤਾਂ ਕਿਉਂ ਗੱਲ ਹੋਈ ਲਾਜ ਨਾ ਮੈਂ ਲਾਲ ਜੀ ਮੈਂ ਤੁਹਾਨੂੰ ਜੋ ਕਹਿਣਾ ਸਿਰ ਨੂੰ ਕਹੋ ਬੇਸਣ ਵਾਲ ਕਹਿੰਦੀ ਤੁਹਾਨੂੰ
1: ਯਾਰ ਕੀ ਫਾਇਦਾ ਨੇ ਬਿਲੀਅਨ ਡਾਲਰ ਲਾਉਣ ਦਾ ਸਾਡੇ ਭਰਾ ਦਾ ਨਾਂ ਹੀ ਨੀ ਸਹੀ ਲੈ ਰਿਹਾ ਵੈਰੀ
0: ਯਾਰ ਵੈਰੀ ਬੈਡ
3: ਬਸੰਤ ਦਾ ਤੂੰ ਬੇਸਣ ਵਾਲ ਬਣਾ ਦੇਣਾ ਹੈ ਨਾ ਆਪਣਾ ਨਾ ਲਾਲ ਜੀ ਨੇ ਨਾ ਕੱਲ ਕਿਹਾ ਵੀ ਇੱਕ ਮੱਖੀ ਨਾ ਲਾਲ ਜੀ ਤੇ ਬਹਿ ਕੇ ਉੱਡ ਗਈ
0: ਅੱਛਾ ਕਿਹੜੀ
3: ਕੋਈ ਲਾ ਲਓ
0: ਮੋਟੀ ਨਿੱਕੀ ਮਤਲਬ ਉਹਦਾ ਇਮੇਜੀਨੇਸ਼ਨ ਨਹੀਂ ਨਾ ਸਹੀ ਬਣਨੀ ਤੁਸੀਂ ਦੱਸੋ
3: ਯਾਰ ਆ ਜਿਹੜੀ ਆਮ ਹੁੰਦੀ ਘਰਾਂ 'ਚ ਹੁੰਦੀ ਆ
0: ਆਮ ਘਰਾਂ 'ਚ ਹੁੰਦੀ ਆ ਇੱਥੇ
3: ਹਾਂ
0: ਮੋਟੀ ਜੀ ਜਿਹੜੀ ਢੀਠ ਹੁੰਦੀ ਜਿਹੜੀ ਫੜ ਕੇ ਤਾਂ
3: ਅੱਛਾ ਢੀਠ ਮੱਖੀ ਹੁੰਦੀ ਨਾ
0: ਢੀਠ ਮੱਖੀ ਓਕੇ
3: ਆ ਲਾਲ ਜੀ ਤੇ ਬਹਿ ਕੇ ਉੱਡ ਗਈ ਨਾ ਜਾ ਕੇ ਆਪਣੇ ਪੈਰ ਪੂੰਜਦੀ ਫਿਰੇ।

0: ਸੁਣਿਓ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
1: ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ।
0: ਅਕਸ਼ਰਾ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 190, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
2: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
4: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-180-492-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
0: ਸੁਣੋ ਜੀ, ਗੱਡੀ ਅਕਸ਼ਰਾ ਜੁਐਲਰਸ ਵੱਲ ਲੈ ਲਓ।
1: ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੁਐਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ।
0: ਅਕਸ਼ਰਾ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
6: ਹਾਂਜੀ ਹਾਂਜੀ,

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

रेडियो हाँ जी 1674 एम दे उत्ते तुहाडा सारयां दा स्वागत है जी। अज 17 सितंबर 2026 वीरवार दा दिन भारत आस्ट्रेलिया ते दुनिया जहान दियां खबरां लैके आए हैं प्रोग्राम न्यूज़ रूम दे विच। और इस बुलेटिन दे अंदर आस्ट्रेलिया दे विच इमीग्रेशन सिस्टम दे अंदर किहड़े किते गए ने बदला, टॉनी वर्क जिहड़े के आस्ट्रेलिया दे होम अफेयर इमीग्रेशन ते सिटीजनशिप मिनिस्टर ने उन्हां दी तरफ तो किते गए ने कुछ ऐलान, अमरीका दी तरफ तो व्याज दरां वधा दित्तियां गईयां ने, और खदशा आस्ट्रेलिया दे बाजार दे उत्ते भी है कि आने वाले दिनों च आस्ट्रेलिया दा रिजर्व बैंक भी व्याज दरां वधा सकदा है। भारत दुनिया जहान ते आस्ट्रेलिया दियां खबरां लैके आए हैं। सब तो पहला इंटरनेशनल न्यूज़ दे नाल शुरुआत करांगे ते फिर भारत ते आस्ट्रेलिया दियां खबरां भी तुहाडे तक करदे हां सांझियां। प्रोग्राम न्यूज़ रूम दे विच इंटरनेशनल खबरां दे नाल शुरुआत। सब तो पहला कौमांतरी खबरों के विच अमरीका तो ही जुड़ी खबर, जिथे अमरीका के पार्लीमेंट जिन्हों कांग्रेस कह लिया जाता है उसके हेठले सदन यानी हाउस ऑफ रिप्रजेंटेटिव ने रूस के उत्ते पाबंदी लगाने वाले एक बिल न 159 वोटों के मुकाबले 262 वोटा पा के पास कर दिता है। दस दिए कि बिल ट्रंप प्रशासन नू रूस तो तेल ते गैस खरीदन वाले 5 सब तो बड़े खरीददार देशों के उत्ते 100% टैरिफ लगाने का अधिकार देगा। इस दे विच भारत भी शामिल है, आस्ट्रेलिया दूर दूर तक इस लिस्ट च नहीं है, पर अधिकारक तौर दे उते इस नू लिंडसे ग्राहम सैंक्शनिंग रशिया एंड ईरान एक्ट ऑफ 2026 दे नाम दे नाल जानिया जाएगा। इस दे तहत भारत तो इलावा चीन, स्लोवेकिया, हंगरी ते अजरबैजान दे उते भी इस निशाने दे विच आणगे। इह बिल पहले ही सैनेट दे विच भारी बहुमत दे नाल पास किया जा चुके है। इस दे लई हुण बाकी ने सिर्फ राष्ट्रपति डोनाल्ड ट्रंप दे हस्ताक्षर, जिस तो बाद एक कानून बन जाएगा। यानी कि भारत, चाइना, स्लोवेकिया, हंगरी, अजरबैजान रूस तो कच्चा तेल ते गैस खरीदन दे मामले दे विच अमरीका दी सजा दा पात्र बनणगे। अमरीका दे बाजार दे विच इन्हां नू अपने देश दा समान बेचण दे लई 100% टैरिफ देना होएगा। इस दे विच अमरीका ते यूरोपी सहयोगियों नू अमरीका ने यूरोपी सहयोगियों नू खास छूट दिती है। रूस दे उत्ते पाबंदी लगाने वाले इस बिल नू हमायत देन दे विच अहम भूमिका निभाने वाली अमरीकी सैनेटर जीन शाइन ने कहा कि यह बड़ा दिन है, कांग्रेस ने पुतिन नू एक स्पष्ट सुनेहा भेज दिता है। बिल अजिहे समय च सामने आया जो भारत अमरीका फ्री ट्रेड डील की हाले गलबात चल ही रही है, सिरे नहीं चढ़ी है। भारत ने पिछले साल की तुलना के रूस तो कच्चे तेल की खरीद भी वधा दिती है। इस कानून के तहत राष्ट्रपति कौमी हित दे विच पाबंदियां लगाने का एक अधिकार जिहड़ा उह दिता गया है। वैसे इसका असर भारत के व्यापारियों के उत्ते एक बड़े पद्धर के उत्ते पाएगा। दस दिए कि वित्तवरे 2026 दे विच भारत ने कच्चे तेल के रूप दे विच रूस तो लगभग 30% रूस की टोटल जिहड़ा रूस ने तेल बेचा सी उस 30% भारत ने इंपोर्ट किया। भारत ने कुल 134 अरब US डॉलर के बराबर का जिहड़ा कच्चा तेल वह इंपोर्ट किया सी, और 40 अरब डॉलर का तेल जिहड़ा है कच्चा तेल उस दे विचों रूस तो आया सी। यानी टोटल 134 दे विचों 40 अरब डॉलर सिर्फ रूस तो लिया गया सी, बाकी दा कच्चा तेल भारत ने अमरीका दे द्वारा दसे गए राह यानी वेनजुएला जां फिर मध्य पूर्व जां होरना स्रोतों तो लिया सी। दस दी है कि अजिहे दे विच हुण भारत दे उत्ते लग्या है 100% टैरिफ भारत दे नाल होण वाली अमरीका ट्रेड डील नू भी प्रभावित कर सकदा है या नहीं। उधर दूसरे पासे चीन दे राष्ट्रपति ने अगले आने वाले कुछ हफ्तों के अमरीका का दौरा भी करना, जो यूनाइटेड नेशन के जनरल असैम्बली सैशन के शिरकत कर पहुँचे। अजय जी जिनपिंग की राष्ट्रपति डोनाल्ड ट्रंप के नाल मुलाकात होने दी खबरें भी सामने आ रही सी। फिलहाल वो मुलाकात हो सकेगी या नहीं वह नहीं कहा जा सकता, पर इधर दूसरे पास यूक्रेन के राष्ट्रपति वोलोदिमीर ज़ेलेंस्की ने इस दा एक चंगा स्वागत किया। उन्होंने कहा है कि रूस नू अलग थलग पाने दे लई बेहद जरूरी सी, ये फैसला उन्होंने देश दे लई तां घट्टो घट्ट बेहतर मनिया ही जाएगा। अमरीका ने 3 साल तो भी वध समय दे विच पहली बार व्याज दरां दे अंदर इजाफा किया है। कवायद वध रही महंगाई दे उत्ते रोक लगाने की कोशिश दे विच लिया गया है। इसनू आने वाले समय दे विच होर भी बढ़ाया जा सकता है, पर फैडरल रिजर्व ने सबसमति दे नाल फैसले दे विच व्याज दरां नू वधा के
3.75% ਤੋਂ 4% ਦੇ ਦਰਮਿਆਨ ਕਰ ਦਿੱਤਾ। ਇਹ ਪਹਿਲਾਂ 3.5 ਤੋਂ ਲੈ ਕੇ 3.75% ਦੇ ਦਰਮਿਆਨ ਸੀ। ਦੱਸ ਦਈਏ ਕਿ ਫੈਸਲਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਸਖ਼ਤ ਵਿਰੋਧ ਦੇ ਬਾਵਜੂਦ ਲਿਆ ਗਿਆ। ਟਰੰਪ ਨੇ ਵਿਆਜ ਦਰਾਂ ਦੇ ਵਿੱਚ ਕਟੌਤੀ ਦੀ ਮੰਗ ਕੀਤੀ ਸੀ, ਪਰ ਫੈਡਰਲ ਰਿਜ਼ਰਵ ਨੇ ਇਸ ਤੋਂ ਉਲਟ ਕਦਮ ਚੁੱਕਿਆ। ਫੈਡਰਲ ਰਿਜ਼ਰਵ ਦੇ ਪ੍ਰਮੁੱਖ ਕੈਵਿਨ ਵਾਸ਼ ਨੇ ਕਿਹਾ ਕਿ ਕਦਮ ਇਸ ਕਰਕੇ ਚੁੱਕਿਆ ਗਿਆ ਕਿਉਂਕਿ ਮਹਿੰਗਾਈ ਬਹੁਤ ਜ਼ਿਆਦਾ ਹੋ ਚੁੱਕੀ ਹੈ ਅਮਰੀਕਾ 'ਚ ਔਰ ਲੰਬੇ ਸਮੇਂ ਤੋਂ ਬਣੀ ਹੋਈ ਹੈ। ਇਸੇ ਦੇ ਚੱਲਦਿਆਂ ਹੋਇਆ ਇਹ ਗੰਭੀਰ ਅਤੇ ਜ਼ਿੰਮੇਦਾਰੀ ਭਰਿਆ ਫੈਸਲਾ ਲੈਣਾ ਪਿਆ। ਹਾਲਾਂਕਿ ਟਰੰਪ ਨੇ ਕਿਹਾ ਸੀ ਕਿ ਵਿਆਜ ਦਰਾਂ 1% ਜਾਂ ਉਸ ਤੋਂ ਵੀ ਘੱਟ ਹੋਣੀਆਂ ਚਾਹੀਦੀਆਂ ਕਿਉਂਕਿ ਅਸੀਂ ਦੁਨੀਆ 'ਚ ਸਭ ਤੋਂ ਬਿਹਤਰ ਕ੍ਰੈਡਿਟ ਦੇ ਰਹੇ ਹਾਂ ਔਰ ਇਸ ਦਾ ਕੋਈ ਮੁਕਾਬਲਾ ਨਹੀਂ ਹੋ ਸਕਦਾ। ਵਿਆਜ ਦਰਾਂ ਵਧਣ ਦੇ ਨਾਲ ਕਰਜ਼, ਹੋਮ ਲੋਨ, ਕ੍ਰੈਡਿਟ ਕਾਰਡ ਆਦਿ ਇਹ ਸਭ ਲੈਣਾ ਮਹਿੰਗਾ ਹੋ ਜਾਂਦਾ। ਆਸਟ੍ਰੇਲੀਆ ਦੀ ਤਰ੍ਹਾਂ, ਭਾਰਤ ਦੀ ਤਰ੍ਹਾਂ, ਅਮਰੀਕਾ ਦੇ ਵਿੱਚ ਵੀ ਉਸੇ ਤਰੀਕੇ ਦੇ ਨਾਲ ਰਿਜ਼ਰਵ ਬੈਂਕ ਕੰਮ ਕਰਦਾ। ਹਾਲਾਂਕਿ ਇਸ ਦੇ ਉੱਤੇ ਜਿਹੜੇ ਸੇਵਿੰਗ ਖਾਤੇ ਨੇ ਉਹਨਾਂ ਦੇ ਨਾਲ ਬਿਹਤਰ ਰਿਟਰਨ ਮਿਲ ਸਕਦਾ, ਪਰ ਅਮਰੀਕਾ ਦੇ ਵਿੱਚ ਇਸ ਗੱਲ ਤੋਂ ਜ਼ਿਆਦਾ ਹਾਊਸਿੰਗ ਕ੍ਰਾਈਸਿਸ, ਜੋ ਕਿ ਆਸਟ੍ਰੇਲੀਆ ਜਾਂ ਯੂਰਪ ਜਾਂ ਹੋਰ ਦੂਸਰਿਆਂ ਅਜਿਹੇ ਵਿਕਸਿਤ ਦੇਸ਼ਾਂ ਦੀ ਇੱਕ ਸਮੱਸਿਆ ਬਣੀ ਹੋਈ ਹੈ, ਅਮਰੀਕਾ ਦੇ ਵਿੱਚ ਵੀ ਹੈ। ਘਰਾਂ ਦੀ ਕਿੱਲਤ ਤਾਂ ਨਹੀਂ ਹੈ, ਪਰ ਘਰਾਂ ਦੀ ਮਹਿੰਗੀਆਂ ਹੁੰਦੀਆਂ ਕੀਮਤਾਂ ਉੱਥੇ ਸਮੱਸਿਆ ਜ਼ਰੂਰ ਨੇ। ਅਜਿਹੇ ਦੇ ਵਿੱਚ ਕੇਂਦਰੀ ਬੈਂਕ ਦਾ ਟੀਚਾ ਇਹ ਹੈ ਕਿ ਮਹਿੰਗਾਈ ਅਮਰੀਕਾ 'ਚ 2% ਜਾਂ ਇਸ ਤੋਂ ਥੱਲੇ ਰਹਿ ਸਕੇ। ਕੇਂਦਰੀ ਬੈਂਕ ਦੇ ਗਵਰਨਰ ਨੇ ਇਹ ਵੀ ਗੱਲ ਕਹੀ ਕਿ ਅਮਰੀਕਾ ਦੇ ਵਿੱਚ ਮਹਿੰਗਾਈ 5 ਸਾਲ ਤੋਂ ਵੀ ਵੱਧ ਸਮੇਂ ਤੋਂ ਇਸੇ ਜਿਹੜੀ 2% ਦੀ ਰੇਟ ਹੈ ਇਸ ਤੋਂ ਉੱਪਰ ਚੱਲ ਰਹੀ ਹੈ। ਅਮਰੀਕਾ ਦਾ ਇਰਾਨ ਦੇ ਨਾਲ ਜਿਹੜਾ ਜੰਗ ਦਾ ਇੱਕ ਮਾਹੌਲ ਬਣਿਆ ਹੋਇਆ ਉਸ ਦੇ ਚੱਲਦਿਆਂ ਵੀ ਅਮਰੀਕਾ ਦੇ ਵਿੱਚ ਵਸਤਾਂ ਮਹਿੰਗੀਆਂ ਹੋਈਆਂ ਨੇ ਔਰ ਇਸ ਦੇ ਅਸਰ ਉੱਥੇ ਘਰੇਲੂ ਬਾਜ਼ਾਰ 'ਤੇ ਵੀ ਦੇਖਣ ਨੂੰ ਮਿਲ ਰਹੇ ਨੇ। ਉਧਰ ਇਰਾਨ ਦੇ ਵਿਦੇਸ਼ ਮੰਤਰੀ ਅਬਾਸ ਅਰਾਕਚੀ ਨੇ ਕਿਹਾ ਹੈ ਕਿ ਚੀਨ ਦੇ ਵਿੱਚ ਕਿਹਾ ਅਸਲ ਦੇ ਵਿੱਚ ਕਿ ਇਰਾਨ ਉਹਨਾਂ ਦੇ ਨਾਲ ਰਲ ਕੇ ਅੱਗੇ ਵਧਣ ਦੇ ਲਈ ਚੀਨ ਦਾ ਸਵਾਗਤ ਕਰਦਾ। ਇਰਾਨੀ ਲੋਕਾਂ ਦੇ ਅਧਿਕਾਰਾਂ ਦੀ ਜਿਹੜੇ ਗੱਲ ਕਰਦੇ ਨੇ, ਚੀਨ ਉਹਨਾਂ ਦੇ ਵਿੱਚੋਂ ਇੱਕ ਹੈ। ਅਰਾਕਚੀ ਨੇ ਅਮਰੀਕਾ ਦੇ ਉੱਤੇ ਇਸਲਾਮਾਬਾਦ ਸਮਝੌਤੇ ਦਾ ਉਲੰਘਣ ਕਰਨ ਦਾ ਦੋਸ਼ ਵੀ ਮੜਿਆ। ਉਹਨਾਂ ਨੇ ਖੇਤਰੀ ਦੇਸ਼ਾਂ ਨੂੰ ਇਰਾਨ ਦੇ ਨਾਲ ਗੱਲਬਾਤ ਸ਼ੁਰੂ ਕਰਨ ਦਾ ਸੱਦਾ ਵੀ ਦਿੱਤਾ ਅਤੇ ਵਿਦੇਸ਼ੀ ਤਾਕਤਾਂ ਦੀ ਮੌਜੂਦਗੀ ਤੋਂ ਦੂਰ ਇੱਕ ਖੇਤਰੀ ਵਿਵਸਥਾ ਸਥਾਪਿਤ ਕਰਨ ਦੀ ਅਪੀਲ ਵੀ ਕੀਤੀ, ਯਾਨੀ ਕਿ ਮੱਧ ਪੂਰਬ ਦੇ ਦੇਸ਼ਾਂ ਨੂੰ ਇਕੱਠੇ ਆਉਣ ਦੀ ਗੱਲ ਕੀਤੀ। ਇਰਾਨ ਦੇ ਵਿਦੇਸ਼ ਮੰਤਰੀ ਦੀ ਚੀਨ ਯਾਤਰਾ ਚੀਨੀ ਰਾਸ਼ਟਰਪਤੀ ਦੀ ਅਮਰੀਕਾ ਯਾਤਰਾ ਤੋਂ ਠੀਕ ਪਹਿਲਾਂ ਹੋ ਰਹੀ ਹੈ। ਬੀਜਿੰਗ ਦੇ ਵਿੱਚ ਅਰਾਕਚੀ ਨੇ ਇਹ ਵੀ ਗੱਲ ਕਹੀ ਕਿ ਇਰਾਨ ਆਪਣੀ ਸੋਵਰੈਨਿਟੀ ਦੇ ਲਈ ਔਰ ਆਪਣੇ ਕੌਮੀ ਹਿੱਤਾਂ ਦੀ ਰੱਖਿਆ ਦੇ ਲਈ ਪੂਰੀ ਤਰ੍ਹਾਂ ਦੇ ਨਾਲ ਤਿਆਰ ਹੈ। ਬੀਤੇ 2 ਸਾਲਾਂ ਦੇ ਵਿੱਚ ਅਬਾਸ ਅਰਾਕਚੀ ਦੀ ਚੀਨ ਦੀ ਇਹ ਦੂਸਰੀ ਯਾਤਰਾ ਹੈ। ਚੀਨੀ ਰਾਸ਼ਟਰਪਤੀ ਜ਼ੀ ਜਿਨਪਿੰਗ ਲਗਭਗ 1 ਹਫ਼ਤੇ ਦੇ ਵਿੱਚ ਹੀ ਵਾਸ਼ਿੰਗਟਨ ਡੀਸੀ ਦੇ ਵਿੱਚ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਲ ਮਿਲ ਸਕਦੇ ਨੇ, ਇਸ ਕਿਸਮ ਦੀ ਉਮੀਦ ਹੈ। ਹਾਲਾਂਕਿ ਚੀਨ ਨੇ ਹਾਲੇ ਤੱਕ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਠੀਕ ਉਸੇ ਤਰੀਕੇ ਦੇ ਨਾਲ ਜਿਵੇਂ ਭਾਰਤ ਦੌਰੇ 'ਤੇ ਆਉਣ ਤੋਂ ਪਹਿਲਾਂ, ਠੀਕ 24 ਘੰਟੇ ਪਹਿਲਾਂ ਚੀਨ ਨੇ ਇਸ ਦਾ ਐਲਾਨ ਕੀਤਾ ਸੀ। 2 ਦਿਨ ਪਹਿਲਾਂ ਹੀ ਡੋਨਲਡ ਟਰੰਪ ਨੇ ਸੋਸ਼ਲ ਮੀਡੀਆ ਨੈੱਟਵਰਕ, ਆਪਣੇ ਹੀ ਸੋਸ਼ਲ ਮੀਡੀਆ ਨੈੱਟਵਰਕ ਟਰੁੱਥ ਸੋਸ਼ਲ ਤੋਂ ਆਪਣੇ ਖਾਤੇ ਦੇ ਉੱਤੇ ਲਿਖਿਆ ਕਿ ਇਰਾਨ ਬਹੁਤ ਜਲਦ ਸਮਝੌਤਾ ਕਰਨਾ ਚਾਹੁੰਦਾ। ਉਹਨਾਂ ਕਿਹਾ ਕਿ ਅਮਰੀਕਾ ਗੱਲਬਾਤ ਦੇ ਲਈ ਤਿਆਰ ਹੈ, ਪਰ ਅੰਤਿਮ ਫੈਸਲਾ ਅਮਰੀਕਾ ਦਾ ਹੋਵੇਗਾ। ਹਾਲਾਂਕਿ ਇਰਾਨ ਨੇ ਹਾਲੇ ਤੱਕ ਟਿੱਪਣੀ ਨਹੀਂ ਦਿੱਤੀ ਹੈ, ਕਿਉਂਕਿ ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਦੀ ਤਰਫ ਤੋਂ ਜਿੰਨੇ ਵੀ ਇਰਾਨ ਦੇ ਲਈ ਬਿਆਨ ਸਾਹਮਣੇ ਆਏ ਸੀ, ਇਰਾਨ ਨੇ ਹਮੇਸ਼ਾ ਉਹਨਾਂ ਨੂੰ ਨਕਾਰਿਆ ਕਿ ਉਹਨਾਂ ਨੇ ਕਦੇ ਵੀ ਸਮਝੌਤੇ ਦੇ ਲਈ ਪਹਿਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਬਲਕਿ ਸਮਝੌਤਾ ਉਹਨਾਂ ਦੀਆਂ ਸ਼ਰਤਾਂ ਦੇ ਉੱਤੇ ਹੀ ਹੋਏਗਾ ਜੇਕਰ ਹੋਇਆ ਤਾਂ। ਉੱਥੇ ਪਾਕਿਸਤਾਨ ਨੇ ਦੋਸ਼ ਮੜਿਆ ਹੈ ਕਿ ਉਹਨਾਂ ਦੇ ਵਿਸ਼ੇਸ਼ ਆਰਥਿਕ ਖੇਤਰ ਦੇ ਵਿੱਚ ਭਾਰਤ ਦੀ ਨੇਵੀ ਨੇ ਉਕਸਾਵੇ ਵਾਲੀ ਕਾਰਵਾਈ ਕੀਤੀ ਹੈ। ਪਾਕਿਸਤਾਨ ਨੇ ਇਸ ਦੇ ਉੱਤੇ ਸਖ਼ਤ ਵਿਰੋਧ ਦਰਜ ਕਰਵਾਇਆ। ਇਸ ਮੁੱਦੇ ਦੇ ਉੱਤੇ ਪਾਕਿਸਤਾਨ ਵਿਦੇਸ਼ ਮੰਤਰਾਲੇ ਨੇ ਇਸਲਾਮਾਬਾਦ ਦੇ ਵਿੱਚ ਭਾਰਤੀ ਸਫਾਰਤਖਾਨੇ ਦੇ ਸਫੀਰ ਨੂੰ ਸੱਦਿਆ ਅਤੇ ਕਿਹਾ ਕਿ ਮੰਗਲਵਾਰ ਦੇ ਦਿਨ ਭਾਰਤੀ ਨੇਵੀ ਦੇ ਕੁਝ ਜੰਗੀ ਬੇੜਿਆਂ ਦੇ ਨਾਲ ਟਕਰਾਅ ਦੇਖਣ ਨੂੰ ਮਿਲਿਆ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਦੇ ਦਿਨ ਜਾਰੀ ਇੱਕ ਬਿਆਨ ਦੇ ਵਿੱਚ ਇਹ ਵੀ ਗੱਲ ਕਹੀ ਕਿ ਜਦੋਂ ਪਾਕਿਸਤਾਨ ਦੀ ਨੇਵੀ ਆਪਣਾ ਦੂਸਰਾ ਸੀ ਪਾਰਕ 26 ਜਿਹੜੀ ਫੌਜੀ ਮਸ਼ਕ ਹੈ ਉਸ ਨੂੰ ਅੰਜਾਮ ਦੇ ਰਹੀ ਸੀ, ਉਦੋਂ ਭਾਰਤੀ ਜੰਗੀ ਬੇੜੇ ਨੇ ਪਾਕਿਸਤਾਨ ਦੇ ਨੇਵੀ ਬੇੜੇ ਦੇ ਬੇਹੱਦ ਕੋਲ ਆ ਕੇ ਇੱਕ ਹਮਲਾਵਰ ਤਰੀਕੇ ਦੇ ਨਾਲ ਜੰਗੀ ਅਭਿਆਸ ਜਾਂ ਫੌਜੀ ਮਸ਼ਕ ਜਿਹੜੀ ਆ ਉਸਨੂੰ ਅੰਜਾਮ ਦਿੱਤਾ। ਪਾਕਿਸਤਾਨ ਨੇ ਦੋਸ਼ ਮੜਿਆ ਕਿ ਇਸ ਤੋਂ ਬਾਅਦ ਦੋਵੇਂ ਬੇੜਿਆਂ ਦੇ ਦਰਮਿਆਨ ਆਪਸ ਦੇ ਵਿੱਚ ਸੰਪਰਕ ਵੀ ਹੋਇਆ। ਇਹ ਘਟਨਾ ਕੌਮਾਂਤਰੀ ਕਾਨੂੰਨਾਂ ਦੇ ਤਹਿਤ ਫੌਜੀ ਅਭਿਆਸ ਜਾਂ ਫੌਜੀ ਮਸ਼ਕਾਂ ਕਰਨ ਦੇ ਜਿਹੜਾ ਅਧਿਕਾਰ ਹੈ ਉਸ ਦੀ ਉਲੰਘਣਾ ਹੈ। ਦੱਸ ਦਈਏ ਕਿ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਆਪਣੇ ਬਿਆਨ 'ਚ ਇਹ ਵੀ ਕਿਹਾ ਹੈ ਕਿ ਭਾਰਤੀ ਸਫੀਰ ਨੂੰ ਇਹ ਕਿਹਾ ਗਿਆ ਕਿ ਭਾਰਤ ਦੀ ਸਰਕਾਰ ਤੱਕ ਇਹ ਜਾਣਕਾਰੀ ਪਹੁੰਚਾਵੇ ਕਿ ਪਾਕਿਸਤਾਨ ਸਖ਼ਤ ਸ਼ਬਦਾਂ ਦੇ ਵਿੱਚ ਇਸ ਦੀ ਨਿੰਦਾ ਕਰਦਾ ਹੈ। ਭਾਰਤ ਦੇ ਪੱਖ ਤੋਂ ਹਾਲੇ ਤੱਕ ਕੋਈ ਬਿਆਨ ਸਾਹਮਣੇ ਨਹੀਂ ਆਇਆ। ਭਾਰਤ ਦੇ ਵਿਦੇਸ਼ ਮੰਤਰਾਲੇ
ਦੀ ਤਰਫ ਤੋਂ ਇਸ ਮਾਮਲੇ ਦੇ ਉੱਤੇ ਕੋਈ ਟਿੱਪਣੀ ਨਜ਼ਰ ਨਹੀਂ ਆਈ ਹੈ, ਪਰ ਖਬਰ ਏਜੰਸੀ ਰੀਟਰਸ ANI ਤੇ INS ਦੇ ਹਵਾਲੇ ਦੇ ਨਾਲ ਇਹ ਖਬਰ ਦੱਸੀ ਗਈ ਹੈ ਕਿ ਮੰਗਲਵਾਰ ਸ਼ਾਮ ਉੱਤਰੀ ਅਰਬ ਸਾਗਰ ਦੇ ਵਿੱਚ ਪਾਕਿਸਤਾਨ ਦੀ ਨੇਵੀ ਦੇ ਇੱਕ ਜਹਾਜ਼ ਦੇ ਉੱਤੇ ਨਿਯਮਿਤ ਨਿਗਰਾਨੀ ਦੇ ਰੂਪ ਦੇ ਵਿੱਚ ਭਾਰਤੀ ਨੇਵੀ ਦਾ ਇਹ ਜੰਗੀ ਬੇੜਾ ਤੇਜ਼ੀ ਦੇ ਨਾਲ ਅੱਗੇ ਗਿਆ ਸੀ, ਜਦੋਂ ਦੋਹਾਂ ਦੀ ਟੱਕਰ ਵੀ ਹੋ ਗਈ ਸੀ। ਇਸ ਘਟਨਾ ਦੇ ਵਿੱਚ ਨਵੀਂ ਦਿੱਲੀ ਨੇ ਪਾਕਿਸਤਾਨ ਦੇ ਸਫੀਰ ਦੇ ਨੂੰ ਤਲਬ ਕਰਕੇ ਆਪਣਾ ਭਾਰਤ ਵਾਲੇ ਪਾਸਿਓਂ ਆਪਣਾ ਵਿਰੋਧ ਜਿਹੜਾ ਉਹ ਦਰਜ ਕਰਵਾ ਦਿੱਤਾ ਸੀ। ਉੱਥੇ ਅਗਲੀ ਖਬਰ ਦੀ ਸਾਂਝ ਪਾਈਏ ਤੇ ਵੈਸਟ ਬੰਗਾਲ ਤੋਂ, ਜਿੱਥੇ ਹੁਣ ਭਾਰਤ ਦੇ ਇਸ ਸਟੇਟ ਦੇ ਵਿੱਚ ਭਾਜਪਾ ਦੀ ਸੱਤਾ ਕਾਇਮ ਹੈ, ਪਰ ਕੁਝ ਐਸੀ ਘਟਨਾ ਦੇਖਣ ਨੂੰ ਮਿਲੀ ਹੈ ਜਿਸ ਦੀ ਨਿੰਦਾ ਕੀਤੀ ਬਣਦੀ ਹੈ। ਪੱਛਮ ਬੰਗਾਲ ਦੀ ਮਹਿਲਾ IPS ਅਧਿਕਾਰੀ ਬੁਸ਼ਰਾ ਬਾਨੋ ਇਹਨੀ ਦਿਨਾਂ ਦੇ ਵਿੱਚ ਚਰਚਾ ਦੇ ਉੱਤੇ ਨੇ, ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਕੀਤੀ ਗਈ ਉਹਨਾਂ ਦੀ ਵੀਡੀਓ, ਜਿਸ ਦੇ ਵਿੱਚ ਉਹਨਾਂ ਦੇ ਅਸਲਾਮ ਅਲੈਕੁਮ ਜਾਂ ਇਨਸ਼ਾਅੱਲਾ ਜਾਂ ਜਸਕਾਲਾ ਵਰਗੇ ਇਸਲਾਮੀ ਸ਼ਬਦਾਂ ਦਾ ਇਸਤੇਮਾਲ ਕਰਨ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਸੀ, ਜਿਸ ਤੋਂ ਬਾਅਦ ਉਹਨਾਂ ਦਾ ਤਬਾਦਲਾ ਕਰ ਦਿੱਤਾ ਗਿਆ। 14 ਸਪਤੰਬਰ ਦੇ ਸਰਕਾਰੀ ਹੁਕਮ ਦੇ ਮੁਤਾਬਕ 2021 ਬੈਚ ਦੀ IPS ਅਧਿਕਾਰੀ ਬੁਸ਼ਰਾ ਬਾਨੋ ਨੂੰ ਵੈਸਟ ਬੰਗਾਲ ਦੇ ਮੇਦਨੀਪੁਰ ਦੇ ਖੜਗਪੁਰ ਇਲਾਕੇ ਦੇ ਵਿੱਚ ਇੱਕ ਐਡੀਸ਼ਨਲ ਪੁਲਿਸ ਕਮਿਸ਼ਨਰ ਦੀ ਜ਼ਿੰਮੇਵਾਰੀ ਜਿਹੜੀ ਸੀ ਉਹ ਦਿੱਤੀ ਗਈ ਸੀ, ਪਰ ਉਸ ਤੋਂ ਹਟਾ ਕੇ ਉਹਨਾਂ ਨੂੰ ਪੁਲਿਸ ਦੀ 4th ਬਟਾਲੀਅਨ ਦਾ ਡਿਪਟੀ ਕਮਾਂਡੈਂਟ ਹੁਣ ਬਣਾ ਦਿੱਤਾ ਗਿਆ। ਇਸੇ ਹੁਕਮ ਦੇ ਵਿੱਚ ਦੋ ਹੋਰ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਦਾ ਜ਼ਿਕਰ ਵੀ ਹੈ। ਸਰਕਾਰੀ ਹੁਕਮ ਦੇ ਮੁਤਾਬਕ ਇਸ ਨੂੰ ਜਨਹਿੱਤ ਦੇ ਵਿੱਚ ਲਿਆ ਗਿਆ ਫੈਸਲਾ ਦੱਸਿਆ ਗਿਆ। ਸਰਕਾਰੀ ਅਧਿਕਾਰੀਆਂ ਨੂੰ ਇਸ ਨੂੰ ਇੱਕ ਰੂਟੀਨ ਟਰਾਂਸਫਰ ਦੱਸਿਆ, ਪਰ ਇੰਡੀਅਨ ਸੈਕੂਲਰ ਫਰੰਟ ਦੇ ਵਿਧਾਇਕ ਨੌਸ਼ਾਦ ਸਦੀਕੀ ਨੇ ਦੋਸ਼ ਮੜਿਆ ਕਿ ਬੁਸ਼ਰਾ ਬਾਨੋ ਨੇ ਗਲਤ ਤਰੀਕੇ ਦੇ ਨਾਲ ਗੈਰੇਜ ਪੋਸਟਿੰਗ ਜਿਹੜੀ ਉਹਨਾਂ ਦੀ ਕੀਤੀ ਗਈ ਹੈ, ਯਾਨੀ ਕਿ ਉਹਨਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ ਜੋ ਕਿ ਉਹਨਾਂ ਦੀ ਪਿਛਲੀ ਪੋਸਟਿੰਗ ਦੀ ਤੁਲਨਾ ਦੇ ਵਿੱਚ ਘੱਟ ਅਹਿਮੀਅਤ ਰੱਖਦੀ ਹੈ। ਕੁਝ ਦਿਨ ਪਹਿਲਾਂ ਬੁਸ਼ਰਾ ਬਾਨੋ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖਾਸਾ ਵਾਇਰਲ ਹੋਇਆ ਸੀ, ਜਿਸ ਦੇ ਵਿੱਚ ਉਹ ਭਾਰਤ ਦੇ ਸਿਵਲ ਸੇਵਾ ਪ੍ਰੀਖਿਆ ਦੇ ਲਈ ਯਾਨੀ UPSC ਦੇ ਲਈ ਤਿਆਰੀ ਕਰਨ ਦੇ ਬਾਰੇ ਗੱਲਬਾਤ ਕਰ ਰਹੇ ਸੀ। ਉਹਨਾਂ ਨੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਰੈਜ਼ੀਡੈਂਸ਼ੀਅਲ ਕੋਚਿੰਗ ਅਕੈਡਮੀ ਦੇ ਵਿੱਚ ਮਹਿਲਾਵਾਂ, ਅਨੁਸੂਚਿਤ ਜਾਤੀਆਂ ਅਤੇ ਜਨਜਾਤੀਆਂ ਦੇ ਵਿਦਿਆਰਥੀਆਂ ਦੀ ਮਦਦ ਕਰਨ ਦੀ ਵੀ ਇੱਕ ਜਿਹੜੀ ਗੱਲ ਪ੍ਰਵਾਨ ਕੀਤੀ ਸੀ। ਬਤੌਰ ਸਾਬਕਾ ਵਿਦਿਆਰਥਣ ਇਸ ਅਕੈਡਮੀ ਦੀ ਉਹਨਾਂ ਨੇ ਕਾਫ਼ੀ ਮਦਦ ਇਸ ਅਕੈਡਮੀ ਦੀ ਕੀਤੀ, ਔਰ ਇਸ ਦਰਮਿਆਨ ਵੀਡੀਓ ਦੇ ਵਿੱਚ ਉਹਨਾਂ ਨੇ ਅਸਲਾਮ ਅਲੈਕੁਮ ਦੇ ਨਾਲ ਸ਼ੁਰੂਆਤ ਕੀਤੀ, ਕਈ ਵਾਰ ਇਨਸ਼ਾਅੱਲਾ ਅਤੇ ਜਸਕਾਲਾ ਸ਼ਬਦਾਂ ਦੀ ਉਹਨਾਂ ਨੇ ਵਰਤੋਂ ਕੀਤੀ। ਹਾਲਾਂਕਿ ਕੁਝ ਲੋਕਾਂ ਨੇ ਸਵਾਲ ਕੀਤਾ ਕਿ ਉਹਨਾਂ ਨੇ ਜੈ ਹਿੰਦ ਵੰਦੇ ਮਾਤਰਮ ਵਰਗੇ ਜਿਹੜੇ ਸ਼ਬਦ ਸੀ ਉਹਨਾਂ ਦਾ ਇਸਤੇਮਾਲ ਕਿਉਂ ਨਹੀਂ ਕੀਤਾ, ਇਸੇ ਕਰਕੇ ਉਹਨਾਂ ਦਾ ਤਬਾਦਲਾ ਕੀਤਾ ਗਿਆ। ਖੈਰ, ਇਸ ਕਿਸਮ ਦੀਆਂ ਧਰਮ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਭਾਰਤ ਦੇ ਵਿੱਚ ਖਾਸੀਆਂ ਚਰਚਾ 'ਚ ਰਹਿੰਦੀਆਂ ਨੇ। ਉੱਧਰ ਨੀਮ ਕਰੋਲੀ ਬਾਬਾ ਦੇ ਉੱਤੇ ਬਣੀ ਹਨੂੰਮਾਨ ਅੰਸ਼ ਫਿਲਮ ਦੁਨੀਆ ਭਰ ਦੇ ਵਿੱਚ 300 ਕਰੋੜ ਤੋਂ ਪਾਰ ਦੀ ਕਮਾਈ ਕਰ ਗਈ ਹੈ। 41 ਦਿਨਾਂ ਦੇ ਵਿੱਚ ਇਹ ਕਮਾਈ ਹਾਸਲ ਕੀਤੀ ਹੈ। ਫਿਲਮ ਨੂੰ ਦਰਸ਼ਕਾਂ ਦਾ ਖੂਬ ਪਿਆਰ ਮਿਲ ਰਿਹਾ। ਇਸ ਦਰਮਿਆਨ ਮੇਘਨਾ ਗੁਲਜ਼ਾਰ ਦੀ ਦਾਇਰਾ ਵੀ ਜਿਹੜੀ ਉਹ ਮੇਘਨਾ ਗੁਲਜ਼ਾਰ ਦੀ ਤਰਫ ਤੋਂ ਫਿਲਮ ਜਿਹੜੀ ਦਾਇਰਾ ਤਿਆਰ ਕੀਤੀ ਗਈ ਸੀ ਉਹ ਵੀ ਇਸ ਦਰਮਿਆਨ ਸਿਨੇਮਾ ਘਰਾਂ ਦੇ ਵਿੱਚ ਹੈ, ਪਰ ਉਹਨਾਂ ਨੇ ਇਸ ਫਿਲਮ ਦੀ ਤਾਰੀਫ ਕੀਤੀ ਹੈ। ਦੱਸ ਦਈਏ ਕਿ ਹਨੂੰਮਾਨ ਅੰਸ਼ 41 ਦਿਨਾਂ ਦੀ ਕਲੈਕਸ਼ਨ ਦੀ ਗੱਲ ਕਰੀਏ ਤਾਂ 9,203 ਸ਼ੋਅਜ਼ ਦੇ ਨਾਲ 6 ਕਰੋੜ ਦੀ ਕਲੈਕਸ਼ਨ ਇਸਨੇ 41ਵੇਂ ਦਿਨ ਦੇ ਵਿੱਚ ਫਿਲਮ ਨੇ ਕੀਤੀ ਹੈ। ਭਾਰਤ ਦੇ ਵਿੱਚ ਨੈੱਟ ਕਲੈਕਸ਼ਨ ਫਿਲਮ ਦੀ 237 ਕਰੋੜ ਹੋ ਚੁੱਕੀ ਹੈ, ਜਦਕਿ ਗਰੋਸ ਕਲੈਕਸ਼ਨ 280 ਕਰੋੜ ਆ। ਉੱਥੇ ਹੀ ਓਵਰਸੀਜ਼ ਕਲੈਕਸ਼ਨ ਜਿਹੜੀ ਹੈ ਉਹ ਰਲਾ ਦਈਏ ਤਾਂ 300 ਕਰੋੜ ਤੋਂ ਪਾਰ ਦੀ ਕਮਾਈ ਇਸ ਫਿਲਮ ਦੀ ਮੰਨੀ ਜਾ ਰਹੀ ਹੈ। ਉੱਥੇ ਹੀ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ ਤੇ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਪਹਿਲਾਂ ਔਰ ਸਭ ਤੋਂ ਅਹਿਮ ਖਬਰ ਜਿਹੜੀ ਉਹ ਆਸਟ੍ਰੇਲੀਆ ਦੇ ਹੋਮ ਅਫੇਅਰਸ ਮਿਨਿਸਟਰ ਯਾਨੀ ਗ੍ਰਹਿ ਮਾਮਲਿਆਂ ਦੇ ਨਾਲ ਜੁੜਿਆ ਹੋਇਆ ਮੰਤਰਾਲਾ ਉਸ ਦੇ ਮੰਤਰੀ ਟੌਨੀ ਬਰਕ ਦੇ ਦੁਆਰਾ ਬੜੇ ਲੰਮੇ ਚਿਰ ਤੋਂ ਉਡੀਕਿਆ ਜਾ ਰਿਹਾ ਨੈਸ਼ਨਲ ਪ੍ਰੈਸ ਕਲੱਬ ਦਾ ਭਾਸ਼ਣ, ਜਿਸ ਦੇ ਵਿੱਚ ਅੱਜ ਆਖਿਰਕਾਰ ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਸਿਟੀਜ਼ਨਸ਼ਿਪ ਮੰਤਰੀ ਦੀ ਤਰਫ ਤੋਂ ਆਸਟ੍ਰੇਲੀਆ ਦੀ ਰਣਨੀਤੀ ਦਾ ਐਲਾਨ ਕੀਤਾ ਗਿਆ। ਦੱਸਿਆ ਗਿਆ ਕਿ ਆਸਟ੍ਰੇਲੀਆ ਦੇ ਵਿੱਚ ਕਿਸ ਤਰੀਕੇ ਦੇ ਨਾਲ ਆਉਣ ਵਾਲੇ ਸਾਲਾਂ ਦੇ ਵਿੱਚ ਸਰਕਾਰ ਆਪਣੀ ਰਣਨੀਤੀ ਅਪਣਾਉਣਾ ਚਾਹੁੰਦੀ ਹੈ। ਖਾਸ ਤੌਰ ਦੇ ਉੱਤੇ 3 ਕਿਸਮ ਦੇ ਟੈਂਪਰੇਰੀ ਵੀਜ਼ਾ ਦੀ ਕੈਟੇਗਰੀ ਵੰਡ ਲਈ ਜਾਂਦੀ ਹੈ, ਸਟੂਡੈਂਟ ਵੀਜ਼ਾ, ਟੂਰਿਸਟ ਵੀਜ਼ਾ ਅਤੇ ਬੈਕਪੈਕਰ ਵੀਜ਼ਾ। ਤਿੰਨਾਂ ਦੇ ਉੱਤੇ ਜਿਹੜਾ ਅੱਜ ਦੇ ਦਿਨ ਗਾਜ ਡਿੱਗੀ ਹੈ। ਕੀ ਬਦਲਾਅ ਹੋਏ ਨੇ ਇਸ ਖਬਰੀ ਬੁਲੇਟਿਨ ਦੇ ਵਿੱਚ ਤੁਹਾਨੂੰ ਦੱਸ ਦਿੰਦੇ ਹਾਂ। ਇਸ ਤੋਂ ਪਹਿਲਾਂ ਆਸਟ੍ਰੇਲੀਆ ਦੇ ਬਿਊਰੋ ਆਫ ਸਟੈਟਿਸਟਿਕਸ ਦੀ ਤਰਫ ਤੋਂ ਕੁਝ ਅੰਕੜੇ ਸਾਂਝੇ ਕੀਤੇ ਗਏ ਸੀ। ਦੱਸਿਆ ਗਿਆ ਕਿ ਆਸਟ੍ਰੇਲੀਆ ਦੀ ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਜਿਹੜੀ ਉਹ ਥੱਲੇ ਗਈ ਹੈ। ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਯਾਨੀ ਕਿ ਆਸਟ੍ਰੇਲੀਆ ਦੇ ਵਿੱਚ ਕਿੰਨੇ ਲੋਕ ਆਏ ਨੇ ਅਤੇ ਕਿੰਨੇ ਚਲੇ ਗਏ ਨੇ, ਉਸ ਤੋਂ ਬਾਅਦ ਜਿਹੜੀ ਕੈਲਕੂਲੇਸ਼ਨ ਰਹਿ ਜਾਂਦੀ ਹੈ ਉਸਨੂੰ
NOM यानी कि नेट ओवरसीज माइग्रेशन कह लिया जाता है। अजय दे विच मार्च 2026 दे अंदर पिछले 12 महीनों की तुलना दे विच नेट ओवरसीज माइग्रेशन थले गई है। मार्च 2026 तो पहला आस्ट्रेलिया च नेट ओवरसीज माइग्रेशन 309,500 व्यक्तियों की सी जो कि घट के मार्च महीने च 292,000 तक आ गई है। बावजूद इस दे आस्ट्रेलिया की आबादी दे विच इजाफा होया। आस्ट्रेलिया की आबादी 392,700 व्यक्ति होर वधे ने यानी आस्ट्रेलिया की ताज़ा आबादी 27.9 मिलियन दसी गई है। सब तो वध इजाफा जिहड़ा चाहे वह आबादी वाधे का होवे नैचुरल बर्थ दे नाल चाहे वह प्रवास दे नाल जुड़िया होवे वैस्टर्न आस्ट्रेलिया स्टेट दे विच देखण नूं मिलिया। सब तो तेजी दे नाल पापुलेशन ग्रोथ इत्थे हुई है 2.1% दे नाल। विक्टोरिया दूजे नंबर ते आंदा 1.6% दे नाल जदके सब तो स्लो पॉपुलेशन ग्रोथ जिहड़ी उह तस्मेनिया स्टेट दे विच हुई है 0.6%। इस दरम्यान पिछले 12 महीनों के अंकड़े जिहड़े ने उह सांझे किते गए ने। उधर दूसरे पासे कुछ होरना खबरां दी सांझ पाईए ते सब तो ज़्यादा अहमियत जिहड़ा टॉनी बर्क दा इह भाषण सी जिस दे विच उन्होंने अलग अलग ऐलान किते। टैंपरेरी वीज़ाज़ नूं लैके स्किल्ड वीज़ाज़ दे अंदर बदलाव करन नूं लैके ते इत्थों तक के बैकपैकर वीज़ाज़ दे विच इक कैप लगाउण तों इलावा होर बहुत सारे ऐलान किते गए। शुरुआत जेकर करिए तां टॉनी बर्क ने अपने भाषण दे शुरुआती हिस्से दे विच ही पिछली सरकार नूं यानी लिबरल नैशनल गठजोड़ नूं निशाने ते लिया। उन्होंने मनिया कि आस्ट्रेलिया दे विच माइग्रेशन वधिया पर इस नूं मास माइग्रेशन वाली कंट्री नहीं करार दिता जा सकता। उन्होंने आस्ट्रेलियन ब्यूरो ऑफ स्टैटिस्टिक्स के हवालों के नाल कुछ अंकड़े साझे करदिया होया दसिया कि पिछली सरकार दे वेले जिहड़े कुछ इस किस्म दे नाल अंकड़े वधे सी जिस दे विच हुण उह लोक यानी कि लिबरल नैशनल गठजोड़ जिम्मेदारी नहीं चकेगा। उस दे विच योगा टीचर्स भी सी। उन्होंने कहा कि जो असीं स्किल्ड माइग्रेशन की गल करते हैं तो सानू योगा टीचर्स किहड़े पास्यों लोड़ पै गई आस्ट्रेलिया नूं इन्नी ज़्यादा जदके पिछली लिबरल नैशनल गठजोड़ सरकार ने भारत की सरकार दे नाल एक समझौता किया होया सी। इस समझौते दे तहत बड़ी गिनती च योगा टीचर्स आए ने ते साड़ी सरकार दे

0: The person from the previous government who announced that change was Dan Tehan as Assistant Trade. So it's a tiny argument, but it is so constantly out there and so demonstrably wrong.
1: ਪਿਛਲੀ ਸਰਕਾਰ ਦੇ ਅਸਿਸਟੈਂਟ ਟ੍ਰੇਡ ਮਿਨਿਸਟਰ ਡੈਨ ਟੇਹਾਨ ਦੇ ਉੱਤੇ ਵਰਦਿਆਂ ਉਹਨਾਂ ਕਿਹਾ ਕਿ ਇਹ ਪਿਛਲੀ ਸਰਕਾਰ ਦੇ ਵਿੱਚ ਹੋਇਆ ਇੰਤਜ਼ਾਮਾਤ ਸੀ, ਜਦਕਿ ਅਸੀਂ ਇਸ ਗੱਲ ਨੂੰ ਸਮਝਦੇ ਹਾਂ ਕਿ ਆਸਟ੍ਰੇਲੀਆ ਦੇ ਵਿੱਚ ਟੈਂਪਰੇਰੀ ਮਾਈਗ੍ਰੇਸ਼ਨ ਜਿਹੜੀ ਆ ਉਹ ਇੱਕ ਸਮੱਸਿਆ ਜ਼ਰੂਰ ਆ ਔਰ ਉਸ ਦਾ ਇੱਕ ਢੰਗ ਦੇ ਨਾਲ ਹੱਲ ਹੋਣਾ ਚਾਹੀਦਾ। ਐਦਾਂ ਨਹੀਂ ਕਿ ਕੋਈ ਵੀ ਆ ਕੇ ਕਹਿ ਦੇਵੇ ਕਿ ਇੰਨੇ ਵੀਜ਼ਾਸ ਖਤਮ ਕਰ ਦਿਓ, ਕਿਉਂਕਿ ਇੰਟਰਨੈਸ਼ਨਲ ਸਟੂਡੈਂਟ ਵੀ ਜੇਕਰ ਆਸਟ੍ਰੇਲੀਆ ਦੇ ਵਿੱਚ ਆਉਂਦੇ ਨੇ ਤਾਂ ਇੱਥੋਂ ਦੇ ਢਾਂਚੇ ਦਾ, ਇੱਥੋਂ ਦੇ ਸਿਸਟਮ ਦਾ ਇੱਕ ਹਿੱਸਾ ਬਣ ਜਾਂਦੇ ਨੇ। ਉਹ ਇੱਥੋਂ ਦੇ ਕੈਫੇਜ਼, ਇੱਥੋਂ ਦੇ ਹਸਪਤਾਲਾਂ 'ਚ ਕੰਮ ਕਰਦੇ ਨੇ, ਇੱਕਦਮ ਖਤਮ ਕਰ ਦੇਣ ਦੇ ਨਾਲ ਆਸਟ੍ਰੇਲੀਆ ਦੇ ਅਰਥਚਾਰੇ ਦੇ ਉੱਤੇ ਵੀ ਅਸਰ ਪਏਗਾ। ਇਸ ਦਰਮਿਆਨ ਹਾਊਸਿੰਗ ਸ਼ਾਰਟੇਜ ਵਰਗੇ ਜਿਹੜੇ ਅੱਖਰ ਵਰਤੇ ਜਾਂਦੇ ਨੇ, ਪੌਲਿਨ ਹੈਨਸਨ ਜਾਂ ਉਹਨਾਂ ਦੀ ਵਨ ਨੇਸ਼ਨ ਪਾਰਟੀ ਦੀ ਤਰਫ ਤੋਂ ਕਿਹਾ ਗਿਆ ਸੀ ਕਿ ਦੇਸ਼ ਦੇ ਵਿੱਚ ਹਾਊਸਿੰਗ ਕ੍ਰਾਈਸਿਸ ਯਾਨੀ ਘਰਾਂ ਦੀ ਕਿੱਲਤ ਦੀ ਸਮੱਸਿਆ ਇਸ ਕਰਕੇ ਹੈ ਕਿਉਂਕਿ ਦੇਸ਼ ਦੇ ਵਿੱਚ ਪ੍ਰਵਾਸ ਲਗਾਤਾਰ ਵੱਧ ਰਿਹਾ। ਹਾਊਸਿੰਗ ਸ਼ਾਰਟੇਜ ਦੇ ਉੱਤੇ ਗੱਲਬਾਤ ਕਰਦਿਆਂ ਹੋਇਆਂ ਟੌਨੀ ਬਰਕ ਨੇ ਕਿਹਾ ਕਿ ਇਹ ਇੱਕ ਜੈਨੂਅਨ ਯਾਨੀ ਕਿ ਇੱਕ ਵਾਜਬ ਪ੍ਰੋਬਲਮ ਹੈ, ਪਰ ਸਾਨੂੰ ਇਸ ਨੂੰ ਢੰਗ ਸਿਰ ਹੱਲ ਕਰਨਾ ਹੋਏਗਾ। ਉਹਨਾਂ ਕਿਹਾ ਕਿ ਹਾਊਸਿੰਗ ਸ਼ਾਰਟੇਜ ਜਾਂ ਹਾਊਸਿੰਗ ਕ੍ਰਾਈਸਿਸ ਜਿਹੜਾ ਉਹ ਇਮੀਗ੍ਰੇਸ਼ਨ ਕਰਕੇ ਨਹੀਂ ਹੋਇਆ, ਬਲਕਿ ਇਮੀਗ੍ਰੇਸ਼ਨ ਨੂੰ ਇਸ ਸਮੱਸਿਆ ਦੇ ਹੱਲ ਦੇ ਵਿੱਚ ਜ਼ਰੂਰ ਜੋੜਨਾ ਹੋਏਗਾ। ਇਸ ਦਰਮਿਆਨ ਉਹਨਾਂ ਨੇ ਬੌਬ ਹਾਕੀ ਦੀ ਸਰਕਾਰ ਦਾ ਇੱਕ ਅੰਕੜਾ ਵੀ ਸਾਂਝਾ ਕੀਤਾ, ਜਿਸ ਦੇ ਵਿੱਚ ਦੱਸਿਆ ਕਿ ਆਸਟ੍ਰੇਲੀਆ ਦੇ ਵਿੱਚ ਘਰਾਂ ਦੀ ਕਿੱਲਤ ਇਸ ਕਰਕੇ ਨਹੀਂ ਹੈ ਕਿਉਂਕਿ ਪ੍ਰਵਾਸ ਵੱਧ ਰਿਹਾ, ਬਲਕਿ ਉਸ ਦੇ ਪਿੱਛੇ ਸਾਡਾ ਸਮਾਜਿਕ ਢਾਂਚਾ ਜ਼ਿੰਮੇਦਾਰ ਹੈ। ਅਸੀਂ ਘਰਾਂ ਦੇ ਵਿੱਚ ਇਕੱਠੇ ਰਹਿ ਕੇ ਰਾਜ਼ੀ ਨਹੀਂ ਹੈ। ਆਸਟ੍ਰੇਲੀਆ ਦੇ ਵਿੱਚ ਇਹ ਪਹਿਲਾਂ ਵੀ ਗੱਲ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਕਹਿ ਚੁੱਕੇ ਨੇ ਕਿ ਬੱਚਿਆਂ ਨੂੰ ਉਹਨਾਂ ਦੇ ਮਾਪਿਆਂ ਦੇ ਨਾਲ ਰਹਿਣਾ ਚਾਹੀਦਾ। ਅਜਿਹੇ ਦੇ ਵਿੱਚ ਆਸਟ੍ਰੇਲੀਆ ਦੀ ਸਮਾਜਿਕ ਸਮੱਸਿਆ ਨੂੰ ਪ੍ਰਵਾਸ ਦੇ ਉੱਤੇ ਸੁੱਟ ਦੇਣਾ ਕਿੱਥੋਂ ਤੱਕ ਜਾਇਜ਼ ਹੈ? ਖੈਰ, ਟੌਨੀ ਬਰਕ ਨੇ ਆਪਣੇ ਭਾਸ਼ਣ ਦੇ ਵਿੱਚ ਕੀ ਕਿਹਾ ਉਹ ਵੀ ਤੁਸੀਂ ਸੁਣ ਲਓ।
0: ਹਾਊਸਿੰਗ ਐਂਡ ਦ ਹਾਊਸਿੰਗ ਸ਼ੋਰਟੇਜ ਵੀ ਹੈਵ ਇਜ਼ ਨਾਟ ਕੌਜ਼ਡ ਬਾਈ ਇਮੀਗ੍ਰੇਸ਼ਨ ਬਟ ਇਮੀਗ੍ਰੇਸ਼ਨ ਨੀਡਸ ਟੂ ਬੀ ਪਾਰਟ ਆਫ ਦ ਸੋਲੂਸ਼ਨ ਫਾਰ ਦ ਹਾਊਸਿੰਗ ਕ੍ਰਾਈਸਿਸ ਐਂਡ ਲੈਟ ਮੀ ਐਕਸਪਲੇਨ ਵਾਈ। If you go back to the Hawke government, back to the Hawke years to today, and look at, well, what's happened to housing, what's happened to number of people, you'll find these two really simple facts. The number of people in Australia has increased by 75%. The number of homes has increased by 100%. How on earth did we end up with a housing problem, if they're the stats? And the answer's really simple. Back then, and Australians have every right to decide how many people they want to live in per household. Back then, the number of people per household was 2.9. It's now 2.5. Every time we get a 0.1 change, a 0.1 change in the number of people per household, we have to find an additional 450,000 homes.
1: Vaise, jaise ਬੌਬ ਹਾਕੀ ਦੀ ਗੱਲ ਟੌਨੀ ਬਰਕ ਨੇ ਆਪਣੇ ਭਾਸ਼ਣ 'ਚ ਕੀਤੀ, ਉਹ ਆਸਟ੍ਰੇਲੀਆ ਦੇ 23ਵੇਂ ਪ੍ਰਧਾਨ ਮੰਤਰੀ ਰਹਿ ਚੁੱਕੇ ਨੇ। 1983 ਤੋਂ ਲੈ ਕੇ 1991 ਦੇ ਦਰਮਿਆਨ ਉਹ ਇਸ ਅਹੁਦੇ ਦੇ ਉੱਤੇ ਰਹੇ ਸੀ, ਪਰ ਇਸ ਦਰਮਿਆਨ ਟੌਨੀ ਬਰਕ ਨੇ ਇਹ ਗੱਲ ਜ਼ਰੂਰ ਕਹੀ ਕਿ ਜਦੋਂ ਘਰਾਂ ਦੇ ਵਿੱਚ ਉਸ ਵੇਲੇ 2.9 ਲੋਕ ਹਰ ਇੱਕ ਘਰ ਦੇ ਵਿੱਚ ਰਹਿ ਰਹੇ ਸੀ, ਹੁਣ ਅੱਜ ਦੀ ਤਰੀਕ 'ਚ 2.5 ਲੋਕ ਹੀ ਇੱਕ ਘਰ ਦੇ ਵਿੱਚ ਰਹਿ ਰਹੇ ਨੇ, ਪਰ ਇਸ ਨੂੰ 0.9 ਜਾਂ 0.5 ਦੇ ਨਾਲ ਨਾ ਸਮਝਿਆ ਲਿਆਵੇ। ਉਹਨਾਂ ਕਿਹਾ ਕਿ 0.1 ਦਾ ਵੀ ਚੇਂਜ ਜਿਹੜਾ ਉਹ ਆਸਟ੍ਰੇਲੀਆ 'ਚ 4.5 ਲੱਖ ਘਰਾਂ ਦੀ ਕਿੱਲਤ ਪੈਦਾ ਕਰ ਦਿੰਦਾ। ਅਜਿਹੇ ਦੇ ਵਿੱਚ ਇੱਕ ਹੋਰ ਸਮੱਸਿਆ ਦੀ ਗੱਲ ਕੀਤੀ ਗਈ ਜਿਸ ਨੂੰ ਇੱਕ ਜੈਨੂਅਨ ਪ੍ਰੋਬਲਮ ਟੌਨੀ ਬਰਕ ਨੇ ਦੱਸਿਆ, ਉਹ ਸੀ ਵਿਦਿਆਰਥੀਆਂ ਦੇ ਦੁਆਰਾ ਵੀਜ਼ਾ ਹੋਪਿੰਗ, ਯਾਨੀ ਇੱਕ ਵੀਜ਼ਾ ਤੋਂ ਦੂਸਰੇ ਵੀਜ਼ਾ ਤੱਕ ਚਲੇ ਜਾਣਾ। ਅਕਸਰ ਆਮ ਤੌਰ ਦੇ ਉੱਤੇ ਟ੍ਰੇਡ ਕੋਰਸਿਸ ਦੇ ਵਿੱਚ ਆ ਕੇ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਨੇ ਉਹ ਗ੍ਰੈਜੂਏਟ ਡਿਪਲੋਮਾਸ ਜਾਂ ਦੂਸਰੇ ਵੀਜ਼ਿਆਂ ਦੇ ਵਿੱਚ ਆਪਣੇ ਆਪ ਨੂੰ ਤਬਦੀਲ ਕਰਦੇ ਰਹਿੰਦੇ ਨੇ। ਟੌਨੀ ਬਰਕ ਨੇ ਕਿਹਾ ਕਿ ਵੀਜ਼ਾ ਹੋਪਿੰਗ ਉੱਥੋਂ ਤੱਕ ਜਾਇਜ਼ ਹੈ ਜਦੋਂ ਕਿ ਲੋਕ ਇੱਥੇ ਆ ਕੇ ਟ੍ਰੇਡ ਕੋਰਸ ਦੇ ਵਿੱਚ ਜਾਣ ਅਤੇ ਫਿਰ ਉਹ ਤੋਂ ਬਾਅਦ ਗ੍ਰੈਜੂਏਸ਼ਨ ਅਤੇ ਫਿਰ ਮਾਸਟਰ ਡਿਗਰੀ ਦੇ ਵਿੱਚ ਅਤੇ ਫਿਰ ਉਸ ਤੋਂ ਬਾਅਦ ਆਪਣੀ ਪਰਮਾਨੈਂਟ ਰੈਜ਼ੀਡੈਂਸੀ ਅਪਲਾਈ ਕਰਨ ਜਾਂ ਫਿਰ ਕਿਸੇ ਵਿਅਕਤੀ ਦੇ ਕਿਸੇ ਆਸਟ੍ਰੇਲੀਅਨ ਕਾਰੋਬਾਰ ਦੇ ਨਾਲ ਜੁੜ ਕੇ ਉਸ ਦੇ ਰਾਹੀਂ ਪਰਮਾਨੈਂਟ ਰੈਜ਼ੀਡੈਂਸੀ ਹਾਸਲ ਕਰ ਲੈਣ। ਇਸ ਨੂੰ ਵੀਜ਼ਾ ਹੋਪਿੰਗ ਨਹੀਂ ਕਿਹਾ ਜਾ ਸਕਦਾ। ਵੀਜ਼ਾ ਹੋਪਿੰਗ ਉਸ ਨੂੰ ਕਿਹਾ ਜਾਏਗਾ ਜਿਸ ਦੇ ਵਿੱਚ ਕੁਝ ਵਿਦਿਆਰਥੀ ਆਉਂਦੇ ਨੇ ਇੱਕ ਟ੍ਰੇਡ ਕੋਰਸ ਤੋਂ ਦੂਸਰੇ ਟ੍ਰੇਡ ਕੋਰਸ ਦੇ ਵਿੱਚ ਰਹਿ ਕੇ ਅਤੇ ਫਿਰ ਸਮਾਂ ਟਪਾਉਣ ਦੇ ਲਈ ਆਮ ਤੌਰ ਦੇ ਉੱਤੇ ਟ੍ਰਿਬਿਊਨਲਸ ਦੇ ਵਿੱਚ ਕੇਸ ਲੈ ਕੇ ਜਾਂਦੇ ਨੇ। ਅਜਿਹੇ ਦੇ ਵਿੱਚ ਉਹਨਾਂ ਦੇ ਇੱਥੇ ਬੱਚੇ ਹੁੰਦੇ ਨੇ, ਉਹ ਵੱਡੇ ਹੁੰਦੇ ਨੇ, ਆਸਟ੍ਰੇਲੀਆ ਦੇ ਸਿਸਟਮ ਦੇ ਵਿੱਚ ਉਹ ਰਚਮਿਚ ਜਾਂਦੇ ਨੇ ਅਤੇ ਫਿਰ ਆਉਂਦੀ ਹੈ ਮਿਨਿਸਟੇਰੀਅਲ ਡਾਇਰੈਕਸ਼ਨ। ਉਹਨਾਂ ਨੇ ਮਿਨਿਸਟੇਰੀਅਲ ਡਾਇਰੈਕਸ਼ਨ 119 ਦਾ ਵੀ ਸੋਧ ਕਰਨ ਦੀ ਗੱਲ ਕਹੀ ਅਤੇ

0: ਕੇ ਟੈਂਪਰੇਰੀ ਵੀਜ਼ਾ ਤੇ ਪਰਮਾਨੈਂਟ ਵੀਜ਼ਾ 'ਚ ਅਲੱਗ ਅਲੱਗ ਤਰੀਕਿਆਂ ਦੇ ਨਾਲ ਮਿਨਿਸਟਰੀਅਲ ਡਾਇਰੈਕਸ਼ਨ ਦੀ ਵਰਤੋਂ ਕੀਤੀ ਜਾਏਗੀ। ਖੈਰ ਇਸ ਦਰਮਿਆਨ ਸਟੂਡੈਂਟ ਵੀਜ਼ਾ ਦੇ ਉੱਤੇ ਵਰਦਿਆਂ ਹੋਇਆਂ ਉਹਨਾਂ ਇਹ ਵੀ ਕਿਹਾ ਕਿ ਇਸ ਵਕਤ ਆਸਟ੍ਰੇਲੀਆ ਦੀ ਸਰਕਾਰ ਇਹ ਐਲਾਨ ਕਰਨ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਵੀ ਇੰਟਰਨੈਸ਼ਨਲ ਸਟੂਡੈਂਟਸ ਵੀਜ਼ਾਸ ਦੇ ਉੱਤੇ ਇੰਟਰਨੈਸ਼ਨਲ ਸਟੂਡੈਂਟ ਆਉਣਗੇ ਯਾਨੀ ਕੌਮਾਂਤਰੀ ਵਿਦਿਆਰਥੀ ਆਉਣਗੇ ਉਹ ਆਪਣੇ ਡਿਪੈਂਡੈਂਟਸ ਨੂੰ ਆਪਣੇ ਵੀਜ਼ਾ ਦੇ ਉੱਤੇ ਨਹੀਂ ਜੋੜ ਸਕਣਗੇ। ਯਾਨੀ ਕਿ ਜੇਕਰ ਕੋਈ ਲੜਕਾ ਆਸਟ੍ਰੇਲੀਆ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟ ਵੀਜ਼ਾ ਦੇ ਉੱਤੇ ਆਉਂਦਾ ਤਾਂ ਉਹ ਆਸਟ੍ਰੇਲੀਆ ਦੇ ਵਿੱਚ ਆ ਕੇ ਆਪਣੀ ਪਤਨੀ ਨੂੰ ਅਤੇ ਆਪਣੇ ਬੱਚਿਆਂ ਨੂੰ ਡਿਪੈਂਡੈਂਟ ਵੀਜ਼ਾ ਦੇ ਉੱਤੇ ਐਡ ਨਹੀਂ ਕਰ ਸਕੇਗਾ। ਇਸੇ ਤਰੀਕੇ ਦੇ ਨਾਲ ਜੇਕਰ ਕੋਈ ਲੜਕੀ ਆਉਂਦੀ ਹੈ ਤਾਂ ਆਪਣੇ ਪਤੀ ਜਾਂ ਆਪਣੇ ਬੱਚਿਆਂ ਨੂੰ ਇਸ ਦੇ ਉੱਤੇ ਐਡ ਨਹੀਂ ਕਰ ਸਕੇਗੀ। ਮਹਿਕਮੇ ਦੇ ਅੰਕੜੇ ਸਾਂਝੇ ਕਰਦੇ ਹੋਏ ਨਾ ਦੱਸਿਆ ਕਿ ਪਿਛਲੇ ਸਾਲ 300,000 ਦੇ ਆਸ ਪਾਸ ਵਿਦਿਆਰਥੀ ਆਸਟ੍ਰੇਲੀਆ ਦੇ ਵਿੱਚ ਆਏ ਸੀ, ਉਹਨਾਂ ਦੇ ਵਿੱਚੋਂ 50,000 ਤੋਂ ਕੁਝ ਜ਼ਿਆਦਾ ਡਿਪੈਂਡੈਂਟ ਵੀਜ਼ਾ ਦੇ ਉੱਤੇ ਸੀ। ਹਾਲਾਂਕਿ ਟੌਨੀ ਬਰਕ ਨੇ ਇਹ ਕਿਹਾ ਕਿ ਜਿਹੜੇ ਮੌਜੂਦਾ ਸਮੇਂ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟ ਆਸਟ੍ਰੇਲੀਆ 'ਚ ਰਹਿ ਰਹੇ ਨੇ ਅਤੇ ਜੇਕਰ ਉਹਨਾਂ ਦੇ ਪਰਿਵਾਰਕ ਮੈਂਬਰ ਟੂਰਿਸਟ ਵੀਜ਼ਾ ਦੇ ਉੱਤੇ ਆਸਟ੍ਰੇਲੀਆ 'ਚ ਜਾਂ ਡਿਪੈਂਡੈਂਟ ਵੀਜ਼ਾ ਦੇ ਉੱਤੇ ਆਸਟ੍ਰੇਲੀਆ 'ਚ ਆਏ ਨੇ ਤਾਂ ਉਹਨਾਂ ਨੂੰ ਐਡ ਨਹੀਂ ਕੀਤਾ ਜਾਏਗਾ, ਪਰ ਭਵਿੱਖ ਦੇ ਵਿੱਚ ਕਿਸੇ ਨੂੰ ਇਸ ਦੇ ਉੱਤੇ ਐਡ ਨਹੀਂ ਕੀਤਾ ਜਾਏਗਾ। ਹਾਲਾਂਕਿ ਇਸ ਦੇ ਵਿੱਚ ਕੁਝ ਇੱਕ ਐਕਸੈਪਸ਼ਨ ਯਾਨੀ ਕਿ ਕੁਝ ਇੱਕ ਵਿਕਲਪ ਜ਼ਰੂਰ ਰਹਿਣਗੇ ਕਿਹਨਾਂ ਲੋਕਾਂ ਨੂੰ ਆਸਟ੍ਰੇਲੀਆ ਦੇ ਵਿੱਚ ਭਵਿੱਖ ਦੇ ਅੰਦਰ ਸਟੂਡੈਂਟ ਵੀਜ਼ਾਸ ਦੇ ਉੱਤੇ ਆਪਣੇ ਡਿਪੈਂਡੈਂਟ ਲਿਆਉਣ ਦਿੱਤਾ ਜਾਏਗਾ, ਇਸ ਦੇ ਬਾਰੇ ਵੀ ਟੌਨੀ ਬਰਕ ਨੇ ਐਲਾਨ ਕੀਤਾ।
1: We have special visa conditions which will still allow it for the Pacific and for the ASEAN nations, and for certain courses, for example PhD courses, they'll be able to bring family. It's, you're often in a very different circumstance of life for those sorts of students and people who are for undergraduate.
0: ਇਸ ਦਰਮਿਆਨ ਹੋਮ ਅਫੇਅਰ ਮਨਿਸਟਰ ਟੌਨੀ ਬਰਕ ਨੇ ਇਹ ਵੀ ਦੱਸਿਆ ਕਿ ਪੁਆਇੰਟ ਸਿਸਟਮ ਦੇ ਵਿੱਚ ਅਤੇ ਬੈਕਪੈਕਰ ਵੀਜ਼ਾ ਪ੍ਰੋਸੈਸਿੰਗ ਦੇ ਵਿੱਚ ਫਰਕ ਲਿਆਂਦਾ ਜਾਏਗਾ, ਤਬਦੀਲੀਆਂ ਕੀਤੀਆਂ ਜਾਣਗੀਆਂ। ਜੇਕਰ ਪੁਆਇੰਟ ਸਿਸਟਮ ਦੀ ਗੱਲ ਕਰੀਏ ਤਾਂ ਉਹਨਾਂ ਨੇ ਇਸ ਗੱਲ ਦਾ ਦਾਅਵਾ ਕੀਤਾ ਕਿ ਪਹਿਲਾਂ ਜਿਹੜੀਆਂ ਯੂਨੀਵਰਸਿਟੀ ਕੁਆਲੀਫਿਕੇਸ਼ਨ ਦੇ ਅੰਕ ਹਾਸਲ ਕਰਦੇ ਸੀ ਲੋਕ ਅਤੇ ਜੇ ਹੁਣ ਉਹ ਕਿਸੇ ਇੱਕ ਖਾਸ ਕਿਸਮ ਦੇ ਟ੍ਰੇਡ ਕੋਰਸਿਸ ਦੇ ਵਿੱਚ ਜਿਹੜੇ ਟ੍ਰੇਡ ਕੋਰਸ ਕੰਸਟਰਕਸ਼ਨ ਐਗਰੀਕਲਚਰ ਫਿਸ਼ਰੀ ਰਿਸੋਰਸਿਸ ਅਤੇ ਟੀਚਿੰਗ ਦੇ ਨਾਲ ਜੁੜੇ ਹੋਣ ਤਾਂ ਉਹਨਾਂ ਨੂੰ ਵੀ ਉਸ ਦੇ ਬਰਾਬਰ ਅੰਕ ਹੀ ਦਿੱਤੇ ਜਾਣਗੇ ਜੋ ਕਿ ਯੂਨੀਵਰਸਿਟੀ ਕੁਆਲੀਫਿਕੇਸ਼ਨ ਦੇ ਬਰਾਬਰ ਅੰਕ ਮੰਨੇ ਜਾਣਗੇ। ਇਹ ਇਸ ਕਰਕੇ ਤਾਂ ਕਿ ਅਜਿਹੇ ਹੁਨਰਮੰਦ ਲੋਕਾਂ ਨੂੰ ਆਸਟ੍ਰੇਲੀਆ 'ਚ ਵੱਧ ਤੋਂ ਵੱਧ ਔਰ ਛੇਤੀ ਤੋਂ ਛੇਤੀ ਪੱਕਿਆਂ ਕੀਤਾ ਜਾਵੇ। ਇਸ ਤੋਂ ਇਲਾਵਾ ਜਿਹੜੇ ਪੁਆਇੰਟ ਸਿਸਟਮ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਤਬਦੀਲੀਆਂ ਕੀਤੀਆਂ ਜਾਣਗੀਆਂ, ਪਰ ਹੌਲੀਡੇ ਮੇਕਰ ਵੀਜ਼ਾਸ ਦੇ ਵਿੱਚ ਤਬਦੀਲੀਆਂ ਤੁਰੰਤ ਪ੍ਰਭਾਵ ਦੇ ਨਾਲ ਲਾਗੂ ਕਰ ਦਿੱਤੀਆਂ ਜਾਣਗੀਆਂ। ਉਹਨਾਂ ਕਿਹਾ ਕਿ ਜਿਹੜਾ ਹੌਲੀਡੇ ਮੇਕਰ ਵੀਜ਼ਾ ਉਸ ਦੇ ਵਿੱਚ ਇੱਕ ਕੈਪ ਇੰਟਰੋਡਿਊਸ ਕੀਤੀ ਜਾਏਗੀ, ਯਾਨੀ ਕਿ ਆਮ ਤੌਰ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ ਹੌਲੀਡੇ ਮੇਕਰ ਵੀਜ਼ਾ ਜਿਹੜਾ ਉਹ ਲੈਣ ਤੋਂ ਬਾਅਦ ਕੋਈ ਐਪਲੀਕੈਂਟ ਦੂਜੇ ਸਾਲ ਜਾਂ ਤੀਜੇ ਸਾਲ ਵੀ ਉਸ ਨੂੰ ਐਕਸਟੈਂਡ ਕਰਵਾ ਸਕਦਾ ਸੀ, ਪਰ ਹੁਣ ਉਸ ਦੇ ਵਿੱਚ ਕੈਪ ਲਗਾ ਦਿੱਤੀ ਜਾਏਗੀ। ਪਹਿਲੀ ਵਾਰ ਹੌਲੀਡੇ ਮੇਕਰ ਵੀਜ਼ਾਸ ਜਿਹੜੇ ਨੇ ਉਹ ਜਿਵੇਂ ਦਿੱਤੇ ਜਾਣਗੇ ਉਵੇਂ ਹੀ ਹੋਣਗੇ, ਪਰ ਉਸ ਤੋਂ ਬਾਅਦ ਉਹ ਨੰਬਰ ਜਿਹੜੇ ਨੇ ਉਹ ਨਿਯਮਤ ਕਰ ਦਿੱਤੇ ਜਾਣਗੇ। ਯਾਨੀ ਕਿ ਜੇਕਰ ਕੋਈ ਐਪਲੀਕੈਂਟ ਦੂਸਰੇ ਸਾਲ ਦੇ ਵਿੱਚ ਹੌਲੀਡੇ ਮੇਕਰ ਵੀਜ਼ਾ ਨੂੰ ਅਪਲਾਈ ਕਰਨਾ ਚਾਹੁੰਦਾ ਤਾਂ 45,000 ਤੱਕ ਦੀ ਗਿਣਤੀ ਜਿਹੜੀ ਉਹ ਵੱਧ ਤੋਂ ਵੱਧ ਕੈਪ ਕਰ ਦਿੱਤੀ ਜਾਏਗੀ। ਇਸ ਤੋਂ ਵੱਧ ਲੋਕਾਂ ਨੂੰ ਦੂਸਰੇ ਸਾਲ ਵੀਜ਼ਾ ਐਕਸਟੈਂਡ ਨਹੀਂ ਕਰਨ ਦਿੱਤਾ ਜਾਏਗਾ। ਤੀਜੇ ਸਾਲ ਇਸ ਗਿਣਤੀ ਨੂੰ 5,000 ਦੇ ਉੱਤੇ ਕੈਪ ਕਰ ਦਿੱਤਾ ਜਾਏਗਾ, ਯਾਨੀ ਕਿ ਹੌਲੀਡੇ ਮੇਕਰ ਵੀਜ਼ਾਸ ਦੀ ਗਿਣਤੀ ਦੇ ਵਿੱਚ ਕਟੌਤੀਆਂ ਕੀਤੀਆਂ ਜਾਣਗੀਆਂ। ਹਾਲਾਂਕਿ ਇਸ ਦਰਮਿਆਨ ਉਹਨਾਂ ਨੇ ਯੂਕੇ ਦੇ ਨਾਲ ਚੱਲ ਰਹੀ ਟ੍ਰੇਡ ਡੀਲ ਦਾ ਜ਼ਿਕਰ ਵੀ ਕੀਤਾ। ਉਹਨਾਂ ਕਿਹਾ ਕਿ ਯੂਕੇ ਦੇ ਬੈਕਪੈਕਰਸ ਨੂੰ ਇਸ ਦੇ ਵਿੱਚ ਛੋਟ ਦਿੱਤੀ ਜਾਏਗੀ, ਕਿਉਂਕਿ ਯੂਕੇ ਦੇ ਨਾਲ ਹਾਲ ਫਿਲਹਾਲ 17,000 ਬੈਕਪੈਕਰ ਬਰਤਾਨਵੀ ਨਾਗਰਿਕ ਜਿਹੜੇ ਨੇ ਆਸਟ੍ਰੇਲੀਆ ਦੇ ਵਿੱਚ ਮੌਜੂਦ ਨੇ, ਪਰ ਯੂਕੇ ਦੇ ਨਾਲ ਜਿਵੇਂ ਹੀ ਇਹ ਡੀਲ ਸਿਰੇ ਚੜ੍ਹ ਜਾਏਗੀ ਤਾਂ ਉਹਨਾਂ ਨੂੰ ਵੀ ਇਸੇ ਦਾਇਰੇ ਦੇ ਵਿੱਚ ਲਿਆਂਦਾ ਜਾਏਗਾ। ਵਿਜ਼ਿਟਰ ਵੀਜ਼ਾ ਦੇ ਉੱਤੇ ਗੱਲ ਕਰਦਿਆਂ ਹੋਇਆਂ ਟੌਨੀ ਬਰਕ ਨੇ ਕਿਹਾ ਕਿ ਹੁਣ ਨੋ ਫਰਦਰ ਸਟੇ ਦੀ ਜਿਹੜੀ ਪ੍ਰੋਵੀਜ਼ਨ ਹੈ ਉਸ ਨੂੰ ਗੰਭੀਰਤਾ ਦੇ ਨਾਲ ਲਿਆ ਜਾਏਗਾ। ਯਾਨੀ ਕਿ ਜੇਕਰ ਕੋਈ ਵਿਅਕਤੀ ਆਸਟ੍ਰੇਲੀਆ ਦੇ ਵਿੱਚ ਵਿਜ਼ਿਟਰ ਵੀਜ਼ਾ ਦੇ ਉੱਤੇ ਆਉਂਦਾ ਤਾਂ ਕਿਸੇ ਵੀ ਕਿਸਮ ਦਾ ਹੋਰ ਵੀਜ਼ਾ ਉਹ ਅਪਲਾਈ ਨਹੀਂ ਕਰ ਸਕੇਗਾ। ਉਸ ਨੂੰ ਆਪਣਾ ਵੀਜ਼ਾ ਖਤਮ ਕਰਨ ਤੋਂ ਬਾਅਦ ਜਿਹੜੀ ਉਹ ਆਸਟ੍ਰੇਲੀਆ ਛੱਡ ਕੇ ਜਾਣਾ ਹੋਏਗਾ। ਵੀਜ਼ਾ ਓਵਰਸਟੇਅਰ ਦੇ ਉੱਤੇ ਵੀ ਵਰਦਿਆਂ ਹੋਇਆਂ ਉਹਨਾਂ ਕਿਹਾ ਕਿ 2015 ਤੋਂ ਪਹਿਲਾਂ ਜਿੰਨੇ ਵੀਜ਼ਾ ਓਵਰਸਟੇਅਰ ਸੀ ਉਸ ਗਿਣਤੀ ਦੇ ਬਰਾਬਰ ਹੀ ਅਸੀਂ ਲੈ ਕੇ ਆਏ ਹਾਂ ਔਰ ਇਸ ਨੂੰ ਹੋਰ ਆਉਣ ਵਾਲੇ ਸਮਿਆਂ ਦੇ ਵਿੱਚ ਘੱਟ ਕਰਾਂਗੇ। ਨਾਲ ਹੀ 100 ਦੇ ਕਰੀਬ ਕੰਪਲਾਇੰਸ ਆਫਿਸਰ ਅਤੇ ਹੋਰ ਵਧੇਰੇ ਜਿਹੜੇ ਅਫਸਰ ਨੇ ਉਹ ਨਿਯੁਕਤ ਕੀਤੇ ਜਾਣਗੇ, ਪਰ ਨਾਲ ਦੀ ਨਾਲ ਉਹਨਾਂ ਨੇ ਇਸ ਦੀ ਤੁਲਨਾ ਅਮਰੀਕਾ ਦੇ ਵਿੱਚ ਜਿਸ ਕਿਸਮ ਦੇ ਨਾਲ ਆਈਸ ਮਹਿਕਮੇ ਦੀ ਤਰਫ ਤੋਂ ਸੜਕਾਂ ਤੋਂ ਧੂ ਕੇ ਪ੍ਰਵਾਸੀਆਂ ਨੂੰ ਉੱਥੋਂ ਕੱਢਿਆ ਜਾ ਰਿਹਾ ਸੀ ਉਸ ਦੇ ਨਾਲ ਕਰਨ ਤੋਂ ਗੁਰੇਜ਼ ਕੀਤਾ। ਉਹਨਾਂ ਕਿਹਾ ਕਿ ਟੀਵੀ ਦੇ ਉੱਤੇ ਜਿਵੇਂ ਤੁਸੀਂ ਦੂਸਰੇ ਦੇਸ਼ਾਂ ਦੀਆਂ ਕਾਰਵਾਈਆਂ ਦੇਖੀਆਂ, ਆਸਟ੍ਰੇਲੀਆ ਬਿਲਕੁਲ ਵੀ ਉਸ ਕਿਸਮ ਦਾ ਸਿਸਟਮ ਨਹੀਂ ਅਪਣਾਏਗਾ। 2015 ਤੋਂ ਪਹਿਲਾਂ ਦਾ ਜਿਸ ਕਿਸਮ ਦਾ ਆਸਟ੍ਰੇਲੀਆ ਦੇ ਵਿੱਚ ਸਿਸਟਮ ਸੀ, ਉਹੋ ਜਿਹੇ ਹੀ ਤਰੀਕੇ ਦੇ ਨਾਲ ਇਹ ਦੇਸ਼ ਆਪਣਾ ਇਮੀਗ੍ਰੇਸ਼ਨ ਸਿਸਟਮ ਨੂੰ ਚੱਲਦਾ ਰੱਖੇਗਾ। ਖੈਰ, ਇਸ ਦੇ ਨਾਲ ਜੁੜੀਆਂ ਹੋਈਆਂ ਵਧੇਰੇ ਜਾਣਕਾਰੀਆਂ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਵੀ ਤੁਹਾਡੇ ਨਾਲ ਅੱਗੇ ਚੱਲ ਕੇ ਸਾਂਝੀਆਂ ਕਰਾਂਗੇ। ਪਰ ਆਸਟ੍ਰੇਲੀਆ ਦੇ ਵਿੱਚ ਹੋਰ ਵੀ ਬਹੁਤ ਕੁਝ ਹੋਇਆ। ਅੱਜ ਦੇ ਦਿਨ ਪਾਰਲੀਮੈਂਟ ਦੇ ਵਿੱਚ ਜਿਹੜਾ ਸਟਾਫਰਸ, ਕਿਸੇ ਵੀ ਐਮ ਪੀ ਦੇ ਕੋਲ ਜਿਹੜੇ ਆਪਣੇ ਸਟਾਫਰ ਰੱਖਣ ਦੀ ਗਿਣਤੀ ਹੈ, ਉਸ ਨੂੰ ਲਿਮਿਟ ਕਰ ਦਿੱਤਾ ਗਿਆ। ਔਰ ਇਸ ਦੇ ਲੈ ਕੇ ਕਦੇ ਐਂਥਨੀ ਅਲਬਨੀਜ਼ ਦੀ ਸਾਥਣ ਰਹੀ ਅਤੇ ਹੁਣ ਅੱਡ ਹੋ ਚੁੱਕੀ ਵੈਸਟਰਨ ਆਸਟ੍ਰੇਲੀਆ ਤੋਂ ਇੰਡੀਪੈਂਡੈਂਟ ਸੈਨੇਟਰ ਫਾਤਮਾ ਪੇਮੈਨ, ਨਿਊ ਸਾਊਥ ਵੇਲਸ ਤੋਂ ਵੀਤਨਾਮੀ ਮੂਲ ਦੀ ਦਾਈ ਲੀ ਅਤੇ ਪੌਲਿਨ ਹੈਨਸਨ ਇਕੱਠੇ ਇੱਕ ਮੰਚ ਦੇ ਉੱਤੇ ਨਜ਼ਰ ਆਏ। ਸਰਕਾਰ ਦੇ ਦੁਆਰਾ ਇੰਡੀਪੈਂਡੈਂਟ ਸੈਨੇਟਰਸ ਅਤੇ ਛੋਟੀਆਂ ਪਾਰਟੀਆਂ ਨੂੰ ਸਟਾਫਰਸ ਦੀ ਗਿਣਤੀ ਘੱਟ ਦੇਣ ਦੇ ਉੱਤੇ ਵਰਦੇ ਹੋਏ ਦਿਖਾਈ ਦਿੱਤੇ। ਪਹਿਲਾਂ ਇਸ ਖ਼ਬਰ ਦਾ ਤੁਹਾਨੂੰ ਪਿਛੋਕੜ ਦੱਸ ਦਈਏ ਕਿ ਹਰ ਇੱਕ ਸੈਨੇਟਰ ਔਰ ਐਮ ਪੀ ਨੂੰ 5 ਫੁੱਲ ਟਾਈਮ ਇਲੈਕਟੋਰੇਟ ਆਫਿਸਰਸ ਜਿਹੜੇ ਨੇ ਉਹ ਅਲਾਟ ਕੀਤੇ ਜਾਣਗੇ ਉਹਦੇ ਲੋਕਲ ਕਮਿਊਨਿਟੀ ਆਫਿਸ ਦੇ ਵਾਸਤੇ। ਇਸ ਤੋਂ ਇਲਾਵਾ ਜਿਹੜੀਆਂ ਵੱਡੀਆਂ ਸੀਟਾਂ ਨੇ ਉਸ ਦੇ ਵਿੱਚ ਕੁਝ ਇੱਕ ਐਕਸੈਪਸ਼ਨ ਹੋ ਸਕਦੀ ਹੈ, 1-2 ਸਟਾਫ ਮੈਂਬਰ ਵਾਧੂ ਦਿੱਤੇ ਜਾ ਸਕਦੇ ਨੇ। ਅਤੇ ਇਸ ਤੋਂ ਇਲਾਵਾ ਪਰਸਨਲ ਸਟਾਫ ਜਿਹਦੇ ਵਿੱਚ ਐਡਵਾਈਜ਼ਰ, ਮੀਡੀਆ ਆਫਿਸਰ ਅਜਿਹੇ ਵਿਅਕਤੀ ਵੀ ਹੁੰਦੇ ਨੇ, ਉਹਨਾਂ ਨੂੰ ਵੀ ਨਿਯੁਕਤ ਕਰਨ ਦੀ ਇਜਾਜ਼ਤ ਦਿੱਤੀ ਜਾਏਗੀ ਜਿਹੜੇ ਕਿ ਪਾਰਲੀਮੈਂਟੇਰੀਅਨਸ ਦੀਆਂ ਪੋਲਿਸੀਜ਼, ਲੈਜਿਸਲੇਸ਼ਨ ਜਾਂ ਮੀਡੀਆ ਨੂੰ ਨਿਯਮਤ ਕਰਨ ਦੇ ਵਿੱਚ ਉਹਨਾਂ ਦੀ ਮਦਦ ਕਰਨ। ਪ੍ਰਧਾਨ ਮੰਤਰੀ ਨੇ ਇਸ ਦਾ ਇਕੱਲਿਆਂ ਫੈਸਲਾ ਲੈਂਦਿਆਂ ਹੋਇਆਂ ਇਸ ਡਾਇਰੈਕਸ਼ਨ ਨੂੰ ਜਿਹੜਾ ਹੈ ਇਸ ਦਾ ਐਲਾਨ ਕੀਤਾ। ਦੱਸ ਦਈਏ ਕਿ ਇੱਕ ਡੇਟਾ ਦੇ ਮੁਤਾਬਕ ਫਾਤਮਾ ਪੇਮੈਨ ਜਿਹੜੇ ਨੇ ਉਹਨਾਂ ਦੇ ਕੋਲ, ਉਹ ਇਕਲੌਤੇ ਪਾਰਲੀਮੈਂਟੇਰੀਅਨ ਹੋਣਗੇ, ਇੰਡੀਪੈਂਡੈਂਟ ਪਾਰਲੀਮੈਂਟੇਰੀਅਨ, ਜਿਨ੍ਹਾਂ ਨੂੰ ਐਡੀਸ਼ਨਲ ਸਟਾਫ ਨਹੀਂ ਦਿੱਤਾ ਗਿਆ ਜਾਂ ਉਹਨਾਂ ਨੇ ਅਪਲਾਈ ਨਹੀਂ ਕੀਤਾ, ਉਹ ਇੱਕ ਵੱਖਰੀ ਗੱਲ ਹੋ ਸਕਦੀ ਹੈ। ਇਸ ਤੋਂ ਇਲਾਵਾ ਡਾਇਲੀ ਅਤੇ ਨਿਕੋਲੇਟ ਬੋਇਲ ਅਤੇ ਰਾਲਫ ਬਾਬੇਟ, ਇਹ ਉਹ ਵੀ ਐਮ ਪੀ ਨੇ ਜਿਨ੍ਹਾਂ ਦੇ ਕੋਲ ਇਸ ਵਕਤ ਸਟਾਫ ਦੀ ਕਮੀ ਦਿਖਾਈ ਦੇ ਰਹੀ ਹੈ। ਹਾਲਾਂਕਿ ਗ੍ਰੀਨਸ ਪਾਰਟੀ ਦੇ ਕੋਲ 1 ਐਮ ਪੀ ਅੱਜ ਦੀ ਤਰੀਕ ਦੇ ਵਿੱਚ ਅਤੇ 10 ਸੈਨੇਟਰ ਨੇ, ਇਸ ਕਰਕੇ ਉਹਨਾਂ ਦੇ ਕੁੱਲ ਸਟਾਫ ਦੀ ਗਿਣਤੀ ਜਿਹੜੀ ਹੈ 17 ਪਰਸਨਲ ਸਟਾਫ। ਅਤੇ ਇੱਧਰ ਵਨ ਨੇਸ਼ਨ ਪਾਰਟੀ ਦੀ ਜੇਕਰ ਗੱਲ ਕਰੀਏ ਤਾਂ ਉਹਨਾਂ ਦੇ ਕੋਲ 2 ਐਮ ਪੀ ਨੇ ਅਤੇ 4 ਸੈਨੇਟਰ ਨੇ, ਇਸ ਕਰਕੇ ਉਹਨਾਂ ਨੂੰ 5 ਵਾਧੂ ਜਿਹੜੇ ਐਡੀਸ਼ਨਲ ਸਟਾਫ ਮੈਂਬਰ ਦੇਣ ਦੀ ਇਜਾਜ਼ਤ ਦਿੱਤੀ ਗਈ ਹੈ ਐਂਥਨੀ ਅਲਬਨੀਜ਼ ਦੀ ਸਰਕਾਰ ਦੇ ਵਿੱਚ। 495 ਸਟਾਫ ਜਿਹੜਾ ਹੈ ਉਹ ਮਿਨਿਸਟਰੀਅਲ ਆਫਿਸਿਸ ਦੇ ਵਿੱਚ ਕੰਮ ਕਰਦਾ, ਸਪੈਸ਼ਲ ਇਨਵਾਇਸ ਦੇ ਤੌਰ ਤੇ ਕੰਮ ਕਰਦਾ ਜਾਂ ਹੋਰ ਸਪੋਰਟਿੰਗ ਰੋਲ ਦੇ ਉੱਤੇ ਕੰਮ ਕਰਦਾ, ਜਦਕਿ ਗਠਜੋੜ ਦੇ ਕੋਲ 92 ਦੇ ਕਰੀਬ ਐਡੀਸ਼ਨਲ ਸਟਾਫ ਮੈਂਬਰ ਨੇ। ਹਾਲਾਂਕਿ ਐਕਸਟਰਾ ਸਟਾਫ ਦੀ ਅਰਜ਼ੀ ਜਿਹੜੀ ਹੈ ਇਹਨਾਂ ਦੀ ਤਰਫ ਤੋਂ ਵੀ ਦਾਇਰ ਕੀਤੀ ਗਈ। ਉਧਰ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਤੇ ਵਰਦਿਆਂ ਹੋਇਆਂ ਪੌਲਿਨ ਹੈਨਸਨ, ਫਾਤਮਾ ਪੇਮੈਨ ਤੇ ਡਾਇਲੇ ਨੇ ਸਮਝੌਤਾ ਕਰਕੇ ਇੱਕੋ ਸਟੇਜ ਦੇ ਉੱਤੇ ਆ ਕੇ ਪੱਤਰਕਾਰਾਂ ਦੇ ਨਾਲ ਸਰਕਾਰ ਦੀ ਇਸ ਜਿਹੜਾ ਨਿਯਮ ਹੈ ਉਸ ਦੀ ਨਿਖੇਧੀ ਕੀਤੀ। ਉੱਥੇ ਹੀ ਅਗਲੀ ਖਬਰ ਦੀ ਵੀ ਜੇਕਰ ਆਸਟ੍ਰੇਲੀਆ ਦੇ ਨਾਲ ਜੁੜੀ ਹੋਈ ਸਾਂਝ ਪਾਈਏ ਤੇ ਡਿਫੈਂਸ ਖੇਤਰ ਦੇ ਨਾਲ ਜੁੜਿਆ ਹੋਇਆ ਇੱਕ ਫੈਸਲਾ ਜਿਹੜਾ ਕਿ ਸਰਕਾਰ ਦੇ ਲਈ ਹੁਣ ਤੱਕ ਜਿਹੜਾ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਸੀ, ਐਂਥਨੀ ਅਲਬਨੀਜ਼ ਸਰਕਾਰ ਦੀ ਤਰਫ ਤੋਂ ਦਬਾਅ ਦੇ ਅੱਗੇ ਝੁਕਦਿਆਂ ਹੋਇਆਂ ਹੁਣ ਵੈਟਰਨਸ ਯਾਨੀ ਕਿ ਸਾਬਕਾ ਜਿਹੜੇ ਜਵਾਨ ਨੇ ਆਸਟ੍ਰੇਲੀਆ ਦੀ ਕਿਸੇ ਵੀ ਫੌਜ ਦੇ ਵਿੱਚ ਕੰਮ ਕਰ ਚੁੱਕੇ ਨੇ ਉਹਨਾਂ ਦੇ ਲਈ ਜਿਹੜੀ ਰਿਟਾਇਰ ਹੋਣ ਤੋਂ ਬਾਅਦ ਜਿਹੜੀ ਸਾਲ ਦੀ $5,000 ਤੱਕ ਦੀ ਅਲਾਈਡ ਹੈਲਥ ਸਰਵਿਸਿਜ਼ ਦੀ ਇੱਕ ਕੈਪ ਸੀ ਉਸ ਨੂੰ ਹਟਾਉਣ ਦਾ ਫੈਸਲਾ ਲੈ ਲਿਆ। ਅਸਲ 'ਚ ਪਹਿਲਾਂ ਸਰਕਾਰ ਨੇ ਇਹ ਕੈਪ ਲਗਾਈ ਸੀ ਅਤੇ ਕਿਹਾ ਸੀ ਕਿ ਸਾਬਕਾ ਫੌਜੀ ਸਾਲ ਦੇ ਵਿੱਚ $5,000 ਤੱਕ ਖਰਚ ਕਰਕੇ ਸਰਕਾਰੀ ਖਜ਼ਾਨੇ ਦੇ ਵਿੱਚੋਂ ਇਹ ਦਿੱਤੇ ਜਾਣਗੇ ਇਹਨਾਂ ਨੂੰ, ਅਤੇ ਉਹ ਖਰਚ ਕਰਕੇ ਉਹ ਫਿਜ਼ੀਓਥੈਰੇਪੀ, ਡੈਂਟਿਸਟਰੀ ਜਾਂ ਇਸ ਕਿਸਮ ਦੀਆਂ ਜਿਹੜੀਆਂ ਅਲਾਈਡ ਹੈਲਥ ਸਰਵਿਸਿਜ਼ ਨੇ ਉਹਨਾਂ ਦਾ ਇਸਤੇਮਾਲ ਕਰ ਸਕਦੇ ਨੇ। ਔਰ ਜੇਕਰ ਇਸ ਕਿਸਮ ਦੀ ਕੈਪ ਲਗਾ ਦਿੱਤੀ ਜਾਏਗੀ ਤਾਂ ਵਾਧੂ ਖਰਚੇ ਨਹੀਂ ਹੋਣਗੇ ਅਤੇ ਸਰਕਾਰੀ ਖਜ਼ਾਨੇ 'ਚੋਂ $750 million ਜਿਹੜੇ ਨੇ ਅਗਲੇ 3 ਸਾਲਾਂ ਦੇ ਵਿੱਚ ਬਚ ਸਕਣਗੇ। ਪਰ ਵੈਟਰਨਸ ਦੇ ਦਬਾਅ ਦੇ ਚੱਲਦਿਆਂ ਹੋਇਆਂ ਸਰਕਾਰ ਨੂੰ ਇਸ ਫੈਸਲੇ ਨੂੰ ਹੁਣ ਰੱਦ ਕਰਨਾ ਪਿਆ। ਮਿਨਿਸਟਰ ਫਾਰ ਵੈਟਰਨ ਅਫੇਅਰਸ ਮੈਟ ਕਿਓ ਨੇ ਇੱਕ ਸਟੇਟਮੈਂਟ ਜਾਰੀ ਕਰਦਿਆਂ ਹੋਇਆਂ ਕਿਹਾ ਕਿ ਫਿਲਹਾਲ ਇਹ ਥ੍ਰੈਸ਼ਹੋਲਡ ਆਫ ਦੀ ਟੇਬਲ ਕਰ ਦਿੱਤੀ ਗਈ ਹੈ, ਯਾਨੀ ਕਿ ਇਸ ਨੂੰ ਫਿਲਹਾਲ ਹਟਾ ਲਿਆ ਗਿਆ। ਉਧਰ ਵਨ ਨੇਸ਼ਨ ਪਾਰਟੀ ਦੇ ਲਈ ਵੈਸਟ ਆਸਟ੍ਰੇਲੀਆ ਦੇ ਵਿੱਚ ਇੱਕ ਬਾਈ ਇਲੈਕਸ਼ਨ ਦੇ ਅੰਦਰ ਵਾਲੰਟੀਅਰ ਕਰਨ ਵਾਲਾ ਇੱਕ ਵਿਅਕਤੀ ਅਜਿਹਾ ਨਿਕਲਿਆ ਜਿਹੜਾ ਕਿ ਨਿਓ ਨਾਜ਼ੀ ਆਈਡੀਓਲੋਜੀ ਦੇ ਨਾਲ ਖਾਸਾ ਪ੍ਰਭਾਵਿਤ ਸੀ ਔਰ ਸੰਬੰਧ ਵੀ ਰੱਖਦਾ ਸੀ, ਬਲਕਿ ਇਸ ਮਾਮਲੇ ਦੇ ਵਿੱਚ ਸਰਕਾਰ ਦੇ ਦੁਆਰਾ ਉਸ ਨੂੰ ਜਿਹੜਾ ਨੋਟਿਸ ਵੀ ਦਿੱਤਾ ਜਾ ਚੁੱਕਿਆ। ਡੇਵਿਡ ਡੋਨਿਜ਼ ਨਾਮ ਦਾ ਇਹ ਵਿਅਕਤੀ ਜਿਹਨੇ ਵਨ ਨੇਸ਼ਨ ਦੀ ਸੀਕਰੇਟ ਹਾਰਬਰ ਦੀ ਪਿਛਲੇ ਮਹੀਨੇ ਇਲੈਕਸ਼ਨ ਜਿੱਤੀ ਹੈ, ਉਸ ਸੀਟ ਦੇ ਖਾਤਰ ਵਨ ਨੇਸ਼ਨ ਦੇ ਲਈ ਹਾਊ ਟੂ ਵੋਟ ਕਾਰਡਸ ਵੰਡ ਰਿਹਾ ਸੀ, ਸੜਕਾਂ ਦੇ ਉੱਤੇ ਖੜ੍ਹੇ ਹੋ ਕੇ ਔਰ ਵਨ ਨੇਸ਼ਨ ਪਾਰਟੀ ਦੇ ਉਮੀਦਵਾਰ ਦੇ ਲਈ ਉਹਨਾਂ ਦੇ ਹੱਕ ਦੇ ਵਿੱਚ ਵਾਲੰਟੀਅਰ ਕਰ ਰਿਹਾ ਸੀ। ਪੌਲਿਨ ਹੈਂਸਲ ਨੇ ਕਿਹਾ ਕਿ ਉਹਨਾਂ ਨੂੰ ਨਹੀਂ ਪਤਾ ਕਿ ਕਿਵੇਂ ਲੋਕ ਬਾਹਰੋਂ ਜਿਹੜੇ ਨੇ ਉਹ ਇਨਫਿਲਟਰੇਟ ਕਰਕੇ ਦਾਖਲ ਹੋ ਜਾਂਦੇ ਨੇ। ਵੈਸੇ ਡੇਵਿਡ ਡੋਨਿਜ਼ ਦੇ ਬਾਰੇ ਦੱਸਿਆ ਗਿਆ ਹੈ ਕਿ ਉਹ ਸਵੈਨ ਨਾਮ ਦੀ ਇੱਕ ਸੰਸਥਾ, ਯਾਨੀ ਕਿ ਸੋਸਾਇਟੀ ਆਫ ਵੈਸਟਰਨ ਆਸਟ੍ਰੇਲੀਅਨ ਨੈਸ਼ਨਲਿਸਟ, ਇਹ ਉਹ ਸੰਸਥਾ ਹੈ ਜਿਸਦਾ ਉਹ ਪ੍ਰੈਜ਼ੀਡੈਂਟ ਦੱਸਿਆ ਗਿਆ ਸੀ, ਪਰ ਹੁਣ ਇਸ ਨੂੰ ਡੀ ਰਜਿਸਟਰ ਕਰ ਦਿੱਤਾ ਗਿਆ। ਏਟੀ ਯਾਨੀ ਐਡਮਿਨਿਸਟ੍ਰੇਟਿਵ ਅਪੀਲ ਦੇ ਟ੍ਰਿਬਿਊਨਲ ਦੀ ਤਰਫ ਤੋਂ ਇਸ ਨੂੰ ਇੱਕ ਰੇਸਿਸਟ ਐਕਸਟ੍ਰੀਮਿਸਟ ਗਰੁੱਪ ਦੱਸਦਿਆਂ ਹੋਇਆ ਇਸ ਸੰਸਥਾ ਨੂੰ ਇਹਦੀ ਰਜਿਸਟ੍ਰੇਸ਼ਨ ਜਿਹੜੀ ਆ ਰੱਦ ਕਰ ਦਿੱਤੀ ਗਈ ਸੀ। ਵੈਸੇ ਟ੍ਰਿਬਿਊਨਲ ਦੇ ਇਹ ਕਮੈਂਟ ਸਾਲ 2023 ਦੇ ਵਿੱਚ ਸਾਹਮਣੇ ਆਏ ਸੀ, ਪਰ ਪੌਲਿਨ ਹੈਂਸਨ ਦੀ ਪਾਰਟੀ ਦੇ ਲਈ ਉਹ ਕੈਂਪੇਨ ਪਿਛਲੇ ਮਹੀਨੇ ਕਰ ਰਿਹਾ ਸੀ। ਉੱਥੇ NSW ਤੋਂ ਅਗਲੀ ਖਬਰ ਹੈ ਜਿੱਥੇ ਨਿਊ ਸਾਊਥ ਵੇਲਸ ਸਰਕਾਰ ਨੇ ਹੁਣ ਲਰਨਰ ਡਰਾਈਵਰਸ ਦੇ ਹੱਕਾਂ ਨੂੰ ਸੁਰੱਖਿਅਤ ਕਰਨ ਦੇ ਲਈ ਅਤੇ ਉਹਨਾਂ ਦੀ ਜਾਨ ਨੂੰ, ਉਹਨਾਂ ਦੀ ਸਿਹਤ ਨੂੰ ਸੁਰੱਖਿਅਤ ਕਰਨ ਦੇ ਵਾਸਤੇ ਜਿਹੜੇ ਡਰਾਈਵਿੰਗ ਇੰਸਟਰਕਟਰਸ ਨੇ ਉਹਨਾਂ ਦੇ ਵਾਸਤੇ ਇੱਕ ਨਵਾਂ ਕਾਨੂੰਨ ਲਿਆਂਦਾ ਹੈ। ਦੱਸ ਦਈਏ ਕਿ ਅਦਾਰੇ ABC ਦੀ ਤਰਫ ਤੋਂ ਪ੍ਰਕਾਸ਼ਿਤ ਕੀਤੀ ਇਸ ਖਬਰ ਦੇ ਵਿੱਚ ਦੱਸਿਆ ਗਿਆ ਹੈ ਕਿ 300 ਦੇ ਕਰੀਬ ਲੋਕਾਂ ਨੇ ਅਦਾਰੇ ABC ਤੱਕ ਇਹ ਗੱਲ ਕੀਤੀ ਸੀ ਕਿ ਆਮ ਤੌਰ ਦੇ ਉੱਤੇ ਡਰਾਈਵਿੰਗ ਇੰਸਟਰਕਟਰ ਜਿਹੜੇ ਨੇ ਉਹਨਾਂ ਦੇ ਨਾਲ ਸੈਕਸ਼ੁਅਲ ਹਰਾਸਮੈਂਟ ਜਾਂ ਅਸੋਲਟ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ, ਖਾਸ ਤੌਰ ਦੇ ਉੱਤੇ ਗੱਡੀ ਸਿੱਖਣ ਵਾਲੀਆਂ ਟੀਨੇਜ ਲੜਕੀਆਂ ਦੇ ਨਾਲ। ਇਸ ਤੋਂ ਬਾਅਦ ਹੁਣ ਸਰਕਾਰ ਨੇ ਇਸ ਮਾਮਲੇ ਨੂੰ ਗੰਭੀਰ ਚਿੰਤਾ ਦਾ ਵਿਸ਼ਾ ਦੱਸਿਆ ਅਤੇ ਇਸ ਮਾਮਲੇ ਦੇ ਵਿੱਚ ਸੂਬਾਈ ਸਰਕਾਰ ਨੇ ਹੁਣ ਇੱਕ ਨੋਟਿਸ ਲਿਆਂਦਾ ਹੈ ਔਰ ਇਸ ਦੇ ਵਿੱਚ ਇੱਕ ਨਵਾਂ ਕਾਨੂੰਨ ਲਿਆਂਦਾ ਹੈ। ਜੇਕਰ ਤੁਸੀਂ ਬਤੌਰ ਡਰਾਈਵਿੰਗ ਇੰਸਟਰਕਟਰ ਕਾਰ ਚਲਾਉਣੀ ਸਿਖਾਉਂਦੇ ਹੋ ਤਾਂ ਹੁਣ ਤੁਹਾਨੂੰ ਇੱਕ ਡਿਸਪਲੇ ਸਾਈਨ ਜਿਹੜਾ ਉਹ ਆਪਣੀ ਕਾਰ ਦੇ ਅੰਦਰ ਲਗਾਉਣਾ ਜ਼ਰੂਰੀ ਹੋਏਗਾ, ਜਿਹੜਾ ਕਿ ਦੱਸ ਸਕੇਗਾ ਕਿ ਜੇਕਰ ਡਰਾਈਵਿੰਗ ਇੰਸਟਰਕਟਰ ਤੁਹਾਡੇ ਨਾਲ ਭੈੜਾ ਭੱਦਾ ਵਿਵਹਾਰ ਕਰਦਾ ਤਾਂ ਤੁਸੀਂ ਟਰਾਂਸਪੋਰਟ ਫੋਰ ਨਿਊ ਸਾਊਥ ਵੇਲਸ ਦੇ ਦਿੱਤੇ ਹੋਏ ਨੰਬਰ, ਈਮੇਲ ਪਤੇ ਜਾਂ ਕਿਸੇ ਹੋਰ ਸੰਪਰਕ ਤਰੀਕੇ ਦੇ ਨਾਲ ਉਹਨਾਂ ਤੱਕ ਸੰਪਰਕ ਕਰ ਸਕਦੇ ਹੋ, ਪਰ ਇਹ ਉਸ ਇੰਸਟਰਕਸ਼ਨ ਦੇ ਉੱਤੇ ਦੱਸਣਾ ਹੋਏਗਾ ਕਿ ਉਹਨਾਂ ਦੇ ਕਿਹੜੇ ਨੰਬਰ ਜਾਂ ਕਿਸ ਥਾਂ ਦੇ ਉੱਤੇ ਸੰਪਰਕ ਕੀਤਾ ਜਾ ਸਕਦਾ। ਦੱਸ ਦਈਏ ਕਿ ਸਟੇਟ ਮਿਨਿਸਟਰ ਫਾਰ ਰੋਡਸ ਜੈਨੀ ਐਚਿਸਨ ਦੀ ਤਰਫ ਤੋਂ ਕਿਹਾ ਗਿਆ ਕਿ ਇਸ ਦੇ ਨਾਲ ਜਿਹੜੇ ਟੀਨੇਜ ਲੜਕੀਆਂ ਨੇ, ਖਾਸ ਤੌਰ ਦੇ ਉੱਤੇ ਸਕੂਲੀ ਉਮਰ ਦੇ ਵਿੱਚ ਜਿਹੜੀਆਂ ਲੜਕੀਆਂ ਗੱਡੀ ਚਲਾਉਣੀਆਂ ਸਿੱਖਦੀਆਂ ਨੇ ਅਤੇ ਲਰਨਰ ਲਾਇਸੈਂਸ ਲੈਣਾ ਸਭ ਤੋਂ ਪਹਿਲਾਂ ਉਹਨਾਂ ਦੇ ਲਈ ਜ਼ਰੂਰੀ ਹੁੰਦਾ, ਉਹਨਾਂ ਦੇ ਵਾਸਤੇ ਉਹਨਾਂ ਦੀ ਸਿਹਤ ਨੂੰ, ਉਹਨਾਂ ਦੀ ਜਾਨ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਸਰਕਾਰ ਦੀ ਤਰਫ ਤੋਂ ਇਹ ਫੈਸਲਾ ਲਿਆ ਗਿਆ ਜਿਸ ਨੂੰ ਤੁਰੰਤ ਪ੍ਰਭਾਵ ਦੇ ਨਾਲ ਲਾਗੂ ਕਰ ਦਿੱਤਾ ਜਾਏਗਾ। ਉੱਥੇ ਹੀ ਜਾਣ ਤੋਂ ਪਹਿਲਾਂ ਤੁਹਾਡੇ ਨਾਲ ਖੇਡ ਜਗਤ ਦੀ ਖਬਰ ਦੀ ਵੀ ਸਾਂਝ ਪਾਉਂਦੇ ਚੱਲੀਏ ਅਤੇ ਤੀਸਰਾ T20 ਮੈਚ ਜਿਹੜਾ ਅੱਜ ਦੇ ਕੱਲ੍ਹ ਦੇ ਦਿਨ ਮਾਫ ਕਰਨਾ ਹੋਣਾ ਹੈ ਭਾਰਤ ਅਤੇ ਅਫਗਾਨਿਸਤਾਨ ਦੇ ਦਰਮਿਆਨ। ਭਾਰਤ ਅਫਗਾਨਿਸਤਾਨ ਦੇ ਦਰਮਿਆਨ ਦੋ T20 ਮੈਚ ਹੁਣ ਤੱਕ ਹੋ ਚੁੱਕੇ ਨੇ, ਦੋਹਾਂ ਨੂੰ ਹੀ ਭਾਰਤ ਨੇ ਜਿੱਤਿਆ ਹੈ। ਉੱਧਰ ਭਾਰਤ ਦੀ ਮਹਿਲਾਵਾਂ ਅਤੇ ਆਸਟ੍ਰੇਲੀਆ ਦੀ ਮਹਿਲਾਵਾਂ ਦੇ ਦਰਮਿਆਨ ਤੀਸਰਾ T20 ਮੈਚ ਵੀ ਅੱਜ ਮੁਲਾਪੁਰ ਨਿਊ ਚੰਡੀਗੜ੍ਹ ਦੇ ਵਿੱਚ ਖੇਡਿਆ ਜਾਣਾ। ਇਸ ਤੋਂ ਪਹਿਲਾਂ ਭਾਰਤ ਅਤੇ ਆਸਟ੍ਰੇਲੀਆ ਦੀ ਮਹਿਲਾਵਾਂ ਦੇ ਦਰਮਿਆਨ ਹੋਏ ਜਿਹੜੇ ਬਾਕੀ ਦੇ ਮੈਚ ਸੀ ਉਹਨਾਂ ਦੇ ਵਿੱਚ ਆਸਟ੍ਰੇਲੀਆ ਨੇ ਜਿੱਤ ਹਾਸਲ ਕੀਤੀ ਸੀ। ਪਹਿਲੇ ਮੈਚ ਨੂੰ ਆਸਟ੍ਰੇਲੀਆ ਦੀ ਮਹਿਲਾਵਾਂ ਨੇ 30 ਦੌੜਾਂ ਦੇ ਫਰਕ ਦੇ ਨਾਲ ਜਿੱਤਿਆ ਸੀ ਅਤੇ ਦੂਜੇ ਮੈਚ ਨੂੰ 6 ਵਿਕਟਾਂ ਦੇ ਫਰਕ ਦੇ ਨਾਲ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM। ਬਾਕੀ ਦੇ ਪ੍ਰੋਗਰਾਮ, ਖਬਰਾਂ, ਜਾਣਕਾਰੀਆਂ ਇਸੇ ਤਰੀਕੇ ਦੇ ਨਾਲ ਸਾਡੀ ਫ੍ਰੀਕੁਐਂਸੀ, ਮੋਬਾਈਲ ਐਪ ਅਤੇ ਵੈਬਸਾਈਟ ਪਤੇ ਤੋਂ ਜਾਰੀ ਰਹਿਣਗੇ। ਧੰਨਵਾਦ।
2: ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186, 190, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ, ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ।
3: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
4: ਜੋ ਹੁਕਮ ਮੇਰੀ ਸਰਕਾਰ।
3: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਲਰੀ, ਡਾਇਮੰਡ ਜੁਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
4: ਆਹੋ ਜੀ ਆਹੋ।
3: ਅਕਸ਼ਰਾ
2: Ashra Jeweler, apni dooji location, 56 Garfield Road, East Riverstone, Vichwi, Tuhadi Seva Vich.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ। IME ਐਡਵਾਈਜ਼ਰ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
3: Hi, this is Richard Chanda and you're hearing me on Radio Hanji 1674 AM.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: Hi man, I'm Saiko Mirbai from Manipur, Commonwealth champion, gold medalist. Sunte rahiye radio Hanji.
3: Bale bale bale.
2: Bale bale bale.
3: Thank you.

ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਦਿਲਪ੍ਰੀਤ ਢਿੱਲੋਂ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ ਆਈਐਮਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ ਪੀਆਰ ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ ਆਈਐਮਈ ਐਡਵਾਈਜ਼ਰ
1: Hi, this is Imran Hashmi and you're listening to me on Radio Haji.

0: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
1: ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ ਆਈਐਮਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME Advisor. Australia vich immigration da masla. Na jao idhar udhar. Sidhe aao IME Advisor. Apni maa boli vich samjhan tuhadi lod nu. Naale varyan to skilled visa. 186-189-190-482-491. Skill assessment, partner visa, parent visa, cha student visa to PR tak. Har immigration process lei expert guidance. Aaj hi parose naal sampark karo. IME Advisor. Call 02-9063-1618. Hun Parramatta, Sydney ati New Delhi vich vi. IME Advisor.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

0: हाँ भाई सिडनी वालियो, तुसी सुन रहे हो सिडनी दा अपना इंडियन रेडियो स्टेशन रेडियो हांजी हांजी
1: हांजी हांजी ओए हांजी हांजी
2: हांजी रेडियो
3: रेडियो हाँ जी 1674 एम दे उत्ते तुहाडा सारिआं दा स्वागत जी। मैं गौतम कपिल और प्रोग्राम एक देश पंजाब की गल खिंच लैके होए हैं हाज़र। प्रोग्राम दे विच प्रीतम सिंह रुपाल होरी साडे नाल पंजाब पंजाबीयत दी बारे गल्लां करदे हैगे ने, ते किसे दिन विशेष दे नाल जुड़ी हुई गल हुंदी है, पर इह तां इस महीने दे विच ही दो तरीकां हैगीआं और इक्को ही शख्स दे नाल जुड़ियां हुईआं, दो तरीकां ने और उहनां दे बारे गल करांगे अगे चल के। पर पहलां आओ स्वागत करदे हां प्रीतम भाजी दा। भाई सति श्री अकाल जी। जी आयां नूं जी।
4: ਸਤਿ ਸ੍ਰੀ ਅਕਾਲ ਗੌਤਮ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ
3: ਜੀ। ਬਹੁਤ ਧੰਨਵਾਦ ਭਾਅ ਜੀ। ਔਰ ਪੰਜਾਬੀਅਤ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤੇ ਅਸੀਂ ਪੰਜਾਬੀ ਦੇ ਵਿੱਚ ਇੱਕ ਜਦੋਂ ਇੱਕ ਕੁਛ ਇੱਕ ਅੱਖਰ ਵਰਤਦੇ ਹਾਂ ਜਿਹੜੇ ਬੜੇ ਇੱਜ਼ਤ ਦੇ ਨਾਲ ਬੜੇ ਸਤਿਕਾਰ ਦੇ ਨਾਲ ਵਰਤਦੇ ਹਾਂ, ਜਿਵੇਂ ਉਹਨਾਂ ਦੇ ਵਿੱਚੋਂ ਮੈਂ ਤੁਹਾਨੂੰ ਸ਼ੁਰੂਆਤ ਦੇ ਵਿੱਚ ਕਿਹਾ ਕਿ ਪ੍ਰੀਤਮ ਭਾਅ ਜੀ। ਸੋ ਭਾਅ ਜੀ ਜਿਹੜਾ ਇੱਕ ਆਪਾਂ ਅੱਖਰ ਵਰਤਦੇ ਹੈਗੇ ਹਾਂ ਤੇ ਭੱਬੇ ਨੂੰ ਕੰਨਾ ਆੜੇ ਦੇ ਨਾਲ ਭਾਅ ਯਾਨੀ ਕਿ ਵੱਡਾ ਭਰਾ, ਉਹ ਕਿਸੇ ਵਿਅਕਤੀ ਵਿਸ਼ੇਸ਼ ਦੇ ਨਾਲ ਹੀ ਜੁੜ ਜਾਵੇ ਤੇ ਫਿਰ ਇਹਦਾ ਮਤਲਬ ਇਹ ਦੇਖਣਾ ਬਣਦਾ ਹੈ ਕਿ ਉਸ ਦਾ ਕਿਰਦਾਰ ਸਮਾਜ ਦੇ ਵਿੱਚ ਕਿੰਨਾ ਉੱਚਾ ਹੋ ਗਿਆ। ਪੰਜਾਬ ਦੀ ਵਿੱਚ ਤਰਕਸ਼ੀਲ ਦੀ ਇੱਕ ਲਹਿਰ ਚੱਲੀ ਸੀ, ਨਕਸਲਵਾੜੀ ਲਹਿਰ ਚੱਲੀ, ਪਹਿਲਾਂ ਆਜ਼ਾਦੀ ਦੀ ਫਿਰ ਨਕਸਲਵਾੜੀ ਲਹਿਰ ਚੱਲੀ ਤੇ ਫਿਰ ਉਸੇ ਦਰਮਿਆਨ ਤਰਕਸ਼ੀਲ ਲਹਿਰ ਵੀ ਚੱਲੀ। ਉਸ ਦਰਮਿਆਨ ਪੰਜਾਬ ਦੇ ਵਿੱਚ ਥਾਂ ਥਾਂ ਦੇ ਉੱਤੇ ਨੁੱਕੜ ਨਾਟਕ ਹੁੰਦੇ ਸੀਗੇ ਔਰ ਉਹਨਾਂ ਦੇ ਵਿੱਚੋਂ ਇੱਕ ਲੇਖਕ, ਇੱਕ ਕਲਾਕਾਰ, ਇੱਕ ਇੰਜੀਨੀਅਰ, ਇੱਕ ਪੱਤਰਕਾਰ, ਇੱਕ ਹਰਫਨ ਮੌਲਾ ਸ਼ਖਸੀਅਤ ਸਟੇਜ ਦੀ ਨਿਕਲ ਕੇ ਸਾਹਮਣੇ ਆਉਂਦੀ ਹੈ, ਉਹਨੇ ਗੁਰਸ਼ਰਨ ਸਿੰਘ। ਜਨਮ 16 ਸਪਤੰਬਰ ਨੂੰ ਹੁੰਦਾ ਅਤੇ ਉਹਨਾਂ ਦਾ ਦੇਹਾਂਤ 27 ਸਤੰਬਰ ਨੂੰ। ਸੋ ਮਹੀਨਾ ਜਿਹੜਾ ਸਪਤੰਬਰ ਦਾ ਉਹਨਾਂ ਦੇ ਨਾਲ ਹੀ ਜੁੜਿਆ ਹੋਇਆ। ਸੋ ਉਸ ਉੱਘੇ ਰੰਗਕਰਮੀ ਦੀ ਆਪਾਂ ਗੱਲ ਕਰਨੀ ਹੈ, ਪਰ ਕਿਉਂਕਿ ਤੁਸੀਂ ਚੰਡੀਗੜ੍ਹ ਦੇ ਵਿੱਚ ਉਹਨਾਂ ਨੇ ਵੀ ਬੜਾ ਸਮਾਂ ਗੁਜ਼ਾਰਿਆ ਹੈਗਾ ਅਤੇ ਤੁਸੀਂ ਵੀ ਗੁਜ਼ਾਰਿਆ ਅਤੇ ਮੈਂ ਟੀਵੀ ਡਰਾਮਿਆਂ ਦੇ ਨਾਲ ਤੁਸੀਂ ਵੀ ਜੁੜੇ ਰਹੇ ਹੈਗੇ ਹੋ, ਅਤੇ ਕਿਸ ਕਿਸਮ ਦੀ ਸ਼ਖਸੀਅਤ ਸੀ ਭਾਅ ਜੀ ਗੁਰਸ਼ਰਨ ਸਿੰਘ ਹੋਰਾਂ ਦੀ ਔਰ ਇਹ ਨਾਮ ਦੇ ਪਿੱਛੇ ਕੀ ਗੁੱਤੀ ਸੀ, ਜੇ ਇਹ ਵੀ ਦੱਸ ਸਕਦੇ ਹੋ?
4: ਨਹੀਂ ਦੇਖੋ, ਅਸਲ ਦੇ ਵਿੱਚ ਬਹੁਤ ਘੱਟ ਇਹੋ ਜਿਹੜੇ ਹੈਗੇ ਇਨਸਾਨ ਆ ਜਾਂ ਏਦਾਂ ਦੀਆਂ ਹਸਤੀਆਂ, ਏਦਾਂ ਦੀਆਂ ਸ਼ਖਸੀਅਤਾਂ ਪੈਦਾ ਹੁੰਦੀਆਂ ਜਿਹਨਾਂ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਇੱਕ ਹਰ ਤਰ੍ਹਾਂ ਦੇ ਜਿਹੜੀ ਕੁਆਲਿਟੀ ਇਹ ਹੋਵੇ ਕਿ ਉਹ ਕਿਸੇ ਵੀ ਤਰੀਕੇ ਦੇ ਨਾਲ ਉਹ ਆਪਣੇ ਆਵਾਮ ਨੂੰ ਪ੍ਰਭਾਵਿਤ ਕਰ ਸਕਣ, ਜਾਂ ਪ੍ਰਭਾਵਿਤ ਤਾਂ ਚਲੋ ਹੋਰ ਤਰੀਕੇ ਵੀ ਲੋਕ ਬਹੁਤ ਹੁੰਦੇ ਆ ਤੇ ਉਹਨਾਂ ਦੇ ਹੱਕਾਂ ਲਈ, ਹਿੱਤਾਂ ਲਈ, ਤੇ ਇਹ ਸਾਰੀਆਂ ਗੱਲਾਂ ਸੋਸ਼ਲ ਕਾਜ ਲਈ ਇਹ ਬਹੁਤ ਘੱਟ ਲੋਕ ਹੁੰਦੇ ਆ। ਇਹ ਗੁਰਸ਼ਰਨ ਭਾਜੀ ਦੇ ਹਿੱਸੇ ਜਿਹੜੀ ਹੈ ਇਹ ਗੱਲ ਉਹ ਆਈ ਹੈ, ਤੇ ਭਾਜੀ ਦਾ ਤਾਂ ਇਹ ਹੈ ਕਿ ਉਹਨਾਂ ਨੂੰ ਕਿਉਂਕਿ ਸ਼ੁਰੂ ਤੋਂ ਹੀ ਜਦੋਂ ਤੋਂ ਉਹਨਾਂ ਨੇ ਲੋਕ ਰੰਗਮੰਚ ਸ਼ੁਰੂ ਕੀਤਾ ਤੇ ਜਿਹੜੇ ਉਹਨਾਂ ਦੇ ਕਲਾਕਾਰ ਸੀ ਉਹ ਸਾਰੇ ਉਹ ਭਾਜੀ ਕਹਿ ਕੇ ਜਿਹੜੇ ਸੀ ਉਹ ਬੁਲਾਉਂਦੇ ਸੀ, ਸੰਬੋਧਨ ਕਰਦੇ ਸੀ, ਤੇ ਉੱਥੋਂ ਹੀ ਇੰਨਾ ਜਿਹੜਾ ਸੀ ਉਹਨਾਂ ਦਾ ਨਾਂ ਹੌਲੀ ਹੌਲੀ ਹੌਲੀ ਜਿਹੜਾ ਏਦਾਂ ਉਹ ਪਾਪੂਲਰ ਹੋ ਗਿਆ। ਇਹਦੇ ਚ ਕੋਈ ਸ਼ੱਕ ਨਹੀਂ ਕਿ ਗੁਰਸ਼ਰਨ ਸਿੰਘ ਇੱਕ ਅੱਛੇ ਸਿੱਖ ਜਿਹੜਾ ਸੀ ਘਰਾਣੇ ਚ ਪੈਦਾ ਹੋਏ ਤੇ ਮੁਲਤਾਨ ਦਾ ਜਿਹੜਾ ਉੱਧਰ ਹੁਣ ਪਾਕਿਸਤਾਨ ਚ ਰਹਿ ਗਿਆ ਇਲਾਕਾ, ਉੱਥੋਂ ਦਾ ਉਹਨਾਂ ਦਾ ਜਨਮ ਸੀਗਾ 16 ਸਤੰਬਰ 1929 ਨੂੰ ਜਿਹੜੇ ਉਹ ਜਨਮੇ, ਤੇ ਤਕਸੀਮ ਵੇਲੇ ਜਿਹੜੇ ਸੀ ਉਹ ਇੱਧਰ ਆ ਗਏ ਤੇ ਇਹ ਹੋਇਆ ਕਿ ਜਦੋਂ ਉਹਨਾਂ ਦੀ ਸਟੱਡੀ ਉਹਨਾਂ ਨੇ MSc ਕੈਮਿਸਟਰੀ ਕੀਤੀ, ਅਸਲ ਦੇ ਵਿੱਚ ਜ਼ਹੀਨ ਸੀ ਉਹ ਪੜ੍ਹਨ ਦੇ ਵਿੱਚ ਵੀ, ਤੇ ਪਰ ਇਹ ਵੀ ਜ਼ਹੀਨ ਹੋਰ ਵੀ ਬਹੁਤ ਲੋਕ ਹੁੰਦੇ ਆ, ਪਰ ਲੋਕਾਂ ਦੇ ਲੇਖੇ ਕਿੰਨਾ ਕੁ ਲੱਗਦਾ ਇਹ ਬਹੁਤ ਜਿਹੜੀ ਇੱਕ ਘੱਟ ਹੁੰਦੀ ਹੈ ਗੱਲ। ਇਹ ਗੁਰਸ਼ਰਨ ਭਾਜੀ ਦੀ ਜਿਹੜੀ ਇਹ ਗੱਲ ਹਿੱਸੇ ਆਈ ਤੇ ਉਹ ਜਿਹੜਾ ਸੀ ਇੱਧਰ ਸਾਰਾ ਸੈੱਟ ਹੋ ਗਿਆ ਅੰਮ੍ਰਿਤਸਰ ਦੇ ਵਿੱਚ, ਉਹਨਾਂ ਨੇ ਜੱਦੀ ਪੁਸ਼ਤੀ ਘਰ ਗੁਰੂ ਖਾਲਸਾ ਨਿਵਾਸ ਉਹਨਾਂ ਦੇ ਆਪਣੇ ਪਰਿਵਾਰ ਦਾ ਜਿਹੜਾ ਘਰ ਹੈਗਾ ਉਹ ਰੱਖਿਆ ਹੋਇਆ ਜਿਹੜਾ ਉਹਨਾਂ ਦਾ, ਤੇ ਉਹ ਅਜੇ ਵੀ ਇੰਟੈਕਟ ਹੈਗਾ, ਉਹ ਬਾਅਦ ਚ ਜਿਹੜਾ ਟਰੱਸਟ ਬਣਿਆ ਉਹ ਟਰੱਸਟ ਦੇ ਕੋਲੇ ਹੈ। ਤੇ ਉਸ ਤੋਂ ਬਾਅਦ ਜਦੋਂ ਉਹ MSc ਕਰਨ ਤੋਂ ਬਾਅਦ ਤੇ ਉਹਨਾਂ ਨੂੰ ਇੱਕ ਜਿਹੜਾ ਸੀਗਾ ਇੱਕ ਐਨਾਲਿਸਿਸ ਦੇ ਮਾਹਰ ਦੇ ਤੌਰ ਤੇ ਜਿਹੜਾ ਸੀਗਾ ਪੰਜਾਬ ਸਰਕਾਰ ਦੇ ਵਿੱਚ ਨੌਕਰੀ ਉਹਨਾਂ ਨੇ ਪ੍ਰਾਪਤ ਕੀਤੀ ਇਰੀਗੇਸ਼ਨ ਡਿਪਾਰਟਮੈਂਟ ਦੇ ਵਿੱਚ, ਨਹਿਰੀ ਮਹਿਕਮੇ ਚ। ਤੇ ਨਹਿਰੀ ਮਹਿਕਮੇ ਦੇ ਵਿੱਚ ਕਿਉਂਕਿ ਉਦੋਂ ਅਸੀਂ ਜਿਹੜਾ ਸੀਗਾ ਇਹ ਭਾਖੜਾ ਜਿਹੜਾ ਪ੍ਰੋਜੈਕਟ ਸੀ ਭਾਖੜਾ ਡੈਮ ਵਾਲਾ ਇਹ ਸ਼ੁਰੂ ਹੋਇਆ ਤੇ ਉਹਨਾਂ ਦੀ ਡਿਊਟੀ ਵੀ ਉੱਥੇ ਜਿਹੜੀ ਉਹ ਲੱਗੀ ਤੇ ਕਿਉਂਕਿ ਜਿਹੜਾ BBMB ਹੈ ਤਾਂ ਬਹੁਤ ਬਾਅਦ ਚ ਬਣਦਾ ਜਦੋਂ 1966 ਚ ਤਕ ਪੰਜਾਬ ਦੀ ਦੁਬਾਰਾ ਜਿਹੜੀ ਆ ਉਹ ਟਾਈਫਿਕੇਸ਼ਨ ਹੁੰਦੀ ਹੈ ਤੇ ਅਦਰਵਾਈਜ਼ ਤਾਂ ਇਹ ਸਾਰਾ ਜਿਹੜਾ ਪ੍ਰੋਜੈਕਟ ਸੀਗਾ ਪੰਜਾਬ ਦੇ ਇਹ ਇਰੀਗੇਸ਼ਨ ਡਿਪਾਰਟਮੈਂਟ ਕੋਲੇ ਤੇ ਬਿਜਲੀ ਮਹਿਕਮੇ ਕੋਲੇ ਸੀਗਾ ਪਹਿਲਾਂ ਤੇ ਉਹਨਾਂ ਉਹ ਇਰੀਗੇਸ਼ਨ ਡਿਪਾਰਟਮੈਂਟ ਦੇ ਵਿੱਚ ਇੰਪਲਾਈ ਸੀ ਤੇ ਉੱਥੇ ਉਹ ਨਾਟਕਕਾਰ ਕਿਵੇਂ ਬਣਦੇ ਇਹਦੇ ਚ ਬੜੀ ਇੱਕ ਕਮਾਲ ਦੀ ਘਟਨਾ ਹੈਗੀ ਕਿਉਂਕਿ ਹੋਰ ਬਹੁਤ ਸਾਰੀਆਂ ਉਹਨਾਂ ਦੀਆਂ ਜ਼ਿੰਦਗੀ ਦੀਆਂ ਛੋਟੀਆਂ ਛੋਟੀਆਂ ਘਟਨਾਵਾਂ ਨੇ ਪਰ ਜਿਹੜੀ ਵੱਡੀ ਘਟਨਾ ਇਹ ਹੈ ਕਿ ਜਦੋਂ 1958 ਦੇ ਵਿੱਚ ਉਦਘਾਟਨ ਹੋਣਾ ਸੀਗਾ ਡੈਮ ਦਾ ਤੇ ਪੰਡਿਤ ਜਵਾਹਰ ਲਾਲ ਨਹਿਰੂ ਨੇ ਆਉਣਾ ਸੀ ਤੇ ਉਸ ਵੇਲੇ ਜਿਹੜੇ USSR ਸੀਗਾ ਉਦੋਂ USSR ਦੇ ਜੋ ਰਾਸ਼ਟਰਪਤੀ ਸੀ ਪ੍ਰੈਜੀਡੈਂਟ ਸੀਗੇ ਮਿਸਟਰ ਖੁਸ਼ਚੋਵ ਉਹਨਾਂ ਨੇ ਆਉਣਾ ਸੀ ਤੇ ਉਦੋਂ ਇੱਕ ਫਿਰ ਉੱਥੇ ਵੱਡਾ ਕਲਚਰ ਇਵੈਂਟ ਜਿਹੜਾ ਉੱਥੇ ਰੱਖਿਆ ਗਿਆ ਉਹਨਾਂ ਦੀ ਆਓ ਭਗਤ ਵਾਸਤੇ ਹੁਣ ਮਸਲਾ ਇਹ ਸੀ ਕਿਉਂਕਿ ਉਸ ਕਲਚਰ ਇਵੈਂਟ ਦੇ ਵਿੱਚ ਉਸ ਵੇਲੇ ਜਿਹੜੇ ਨਾਮੀ ਕਲਾਕਾਰ ਸੀਗੇ ਆਪਣੇ ਦੇਸ਼ ਦੇ ਤੇ ਜਿਹਦੇ ਚ ਕਲਾਸੀਕਲ ਦੇ ਵੀ ਸੀ ਫੋਕ ਦੇ ਵੀ ਸੀ ਸਾਰੇ ਤਰ੍ਹਾਂ ਦੇ ਜਿਹਦੇ ਚ ਗੋਪੀ ਕ੍ਰਿਸ਼ਨ ਜੀ ਮਹਾਰਾਜ ਤੇ ਫਿਰ ਜਾਮਨੀ ਕ੍ਰਿਸ਼ਨਾ ਮੂਰਤੀ ਪੰਡਿਤ ਬਿਰਜੂ ਮਹਾਰਾਜ ਜਿਹੜੇ ਵੱਡੇ ਨਾਂ ਸੀ ਤੇ ਪੰਜਾਬ ਦੇ ਵਿੱਚੋਂ ਫੋਕ ਦੇ ਵਿੱਚੋਂ ਲਾਲ ਚੰਦ ਜਮਲਾ ਜੱਟ ਬੀਬੀ ਸੁਰਿੰਦਰ ਕੌਰ ਇਹਨਾਂ ਨੇ ਉੱਥੇ ਜਿਹੜਾ ਸੀ ਉਹ ਪਰਫਾਰਮ ਕਰਨਾ ਸੀ ਤੇ ਗੁਰਸ਼ਰਨ ਸਿੰਘ ਹੋਰਾਂ ਨੇ ਕਿਹਾ ਕਿਉਂਕਿ ਇਹ ਇਹਨਾਂ ਨੂੰ ਇੰਚਾਰਜ ਬਣਾਇਆ ਗਿਆ ਉਸ ਕਲਚਰ ਇਵੈਂਟ ਦੇ ਤੇ ਇਹ ਉਦਾਂ ਦੀ ਐਕਟੀਵਿਟੀ ਸ਼ੁਰੂ ਤੋਂ ਥੋੜਾ ਜਿਹਾ ਰੱਖਦੇ ਸੀਗੇ ਮਸ ਇਹਨਾਂ ਨੇ ਰਿਕੁਐਸਟ ਕੀਤੀ ਸਰਕਾਰ ਨੂੰ ਤੇ ਇਹ ਭਾਖੜਾ ਡੈਮ ਦੀ ਜਿਹੜੀ ਮੈਨੇਜਮੈਂਟ ਸੀ ਉਹਨਾਂ ਨੂੰ ਕਿ ਜਿਹੜਾ ਇਹ ਇਵੈਂਟ ਤਾਂ ਹੋਣਾ ਵੀ ਵਰਕਰ ਵੀ ਚਾਹੁੰਦੇ ਆ ਵੀ ਠੀਕ ਹੈ ਉੱਥੇ ਉਸ ਮੌਕੇ ਤੇ ਵਰਕਰ ਨਹੀਂ ਸ਼ਾਮਲ ਹੋ ਸਕਦੇ ਵੱਡੀਆਂ ਆਸਤੀਆਂ ਤੇ ਪਰ ਉਹਨੂੰ ਪਹਿਲਾਂ ਉਹਨਾਂ ਨੂੰ ਇੱਕ ਇਹਦੀ ਫੁੱਲ ਡਰੈਸ ਰਿਹਰਸਲ ਕੀਤੀ ਜਾਵੇ ਤੇ ਉਹ ਉਹਨਾਂ ਨੂੰ ਮੌਕਾ ਦਿੱਤਾ ਜਾਵੇ ਉਹ ਦਿਖਾਉਣ ਦਾ ਤੇ ਉਹਨਾਂ ਦੀ ਜਿਹੜੀ ਸੀ ਇਹ ਰਿਕੁਐਸਟ ਬੇਨਤੀ ਉਹ ਰੱਦ ਕਰ ਦਿੱਤੀ ਗਈ ਤੇ ਉਹਨੂੰ ਕਹਿ ਕੇ ਨਹੀਂ ਇਹਦੇ ਨਾਲ ਟਾਈਮ ਵੀ ਵੇਸਟ ਹੋਊਗਾ ਤੇ ਇਹਦੇ ਨਾਲ ਇਹ ਬੜਾ ਮੁਸ਼ਕਲ ਹੈ ਕਿ ਪਹਿਲਾਂ ਸਾਰੇ ਇੱਕ ਰਿਹਰਸਲ ਕਰਨ ਫਿਰ ਪਰਫਾਰਮ ਕਰਨ ਇੱਦਾਂ ਦੀ ਜਿਹੜੀ ਉਹ ਗੱਲਬਾਤ ਹੈ ਹਾਲਾਂਕਿ ਰਿਹਰਸਲ ਤਾਂ ਕਰਨੀ ਸੀ ਫਿਰ ਵੀ ਤੇ ਫਿਰ ਉਹਨਾਂ ਨੇ ਉੱਥੋਂ ਜਿਹੜਾ ਖੁੰਦ ਖਾ ਕੇ ਅਸਲ ਜਿਹੜਾ ਇੱਕ ਟਰਨਿੰਗ ਪੁਆਇੰਟ ਆ ਉਹਨਾਂ ਦੇ ਇੱਕ ਨਾਟਕਕਾਰ ਬਣਨ ਦਾ ਤੇ ਜਾਂ ਇੱਕ ਆਵਾਮ ਦੇ ਲੀਡਰ ਆਗੂ ਬਣਨ ਦਾ ਉਹ ਉਹੀ ਹੈ ਤੇ ਕਿਉਂਕਿ ਉਹਨਾਂ ਦੇ ਅੰਦਰ ਤਾਂ ਉਹ ਸਾਰੀ ਗੱਲ ਪਈ ਸੀ ਜਿਹੜੀ ਲੋਕਾਂ ਦੇ ਹਿੱਤ ਦੇ ਵਿੱਚ ਮਾਨਵਤਾ ਦੇ ਹਿੱਤ ਦੇ ਵਿੱਚ ਤੇ ਉਹ ਜਿਹੜੀ ਸੀ ਉਹ ਸਾਰੀ ਇਹਦੇ ਦੌਰਾਨ ਉਹ ਧੁਖਦੀ ਰਹੀ ਗੱਲ ਤੇ ਜਦੋਂ ਗੱਲ ਧੁਖਦੀ ਰਹੀ ਤੇ ਉਹਨਾਂ ਨੇ ਫਿਰ ਅਲੱਗ ਇਵੈਂਟ ਜਿਹੜਾ ਸੀਗੇ ਆਰਗੇਨਾਈਜ਼ ਕੀਤਾ ਹੋਰ ਦਿਨ ਜਦੋਂ ਸਾਰਾ ਕੁਛ ਹੋ ਗਿਆ ਤੇ ਉਹ ਸਾਰਾ ਕੁਛ ਉਹ ਕਰਕੇ ਜਿਹੜਾ ਸੀ ਉਹ ਰਹੇ ਤੇ ਇਹ ਹੋਇਆ ਕੀ ਕਿ ਜਦੋਂ ਉਹ ਉੱਥੇ ਜਿਹੜਾ ਉਹਨਾਂ ਦਾ ਮਹਿਕਮਾ ਸੀ ਅਸਲ ਦੇ ਵਿੱਚ ਗੁਰਸ਼ਰਨ ਭਾਜੀ ਦਾ ਕਿਉਂਕਿ ਉਹਨਾਂ ਨੇ ਇਹ ਗੱਲਾਂ ਆਪ ਕੀਤੀਆਂ ਮੇਰੇ ਨਾਲ ਤੇ ਉਹ ਜਿਹੜੇ ਉੱਥੇ ਇੱਕ ਤਰੀਕੇ ਦਾ ਉਹਨਾਂ ਕੋਲੇ ਸੈਂਪਲ ਆਉਂਦੇ ਸੀਗੇ ਸੀਮੈਂਟ ਦਾ ਕਿਉਂਕਿ ਉਹ ਅਨੈਲਿਸਿਸ ਕਰਦੇ ਸੀ ਕਿ ਇਹਦੀ ਮਜ਼ਬੂਤੀ ਕਿੰਨੀ ਕੁ ਹੈ ਕਿਉਂਕਿ ਉਹ ਕੈਮਿਸਟਰੀ ਦੇ ਬੰਦੇ ਸੀ ਤੇ ਉਹਨਾਂ ਦੀ ਨੌਕਰੀ ਜਿਹੜੀ ਜੌਬ ਵੀ ਇਹੀ ਸੀ ਉੱਥੇ ਤੇ ਇੱਕ ਐਕਸਪਰਟ ਦੇ ਤੌਰ ਤੇ ਉਹਨਾਂ ਕੋਲੇ ਬਲੌਕ ਬਣ ਕੇ ਆਉਂਦੇ ਸੀਗੇ ਇੱਕ ਤਰ੍ਹਾਂ ਦੇ ਸੀਮੈਂਟ ਦੇ ਉਹਦੀ ਪਰਖ ਵਾਸਤੇ ਲੈਬੋਰਟਰੀ ਦੇ ਵਿੱਚ ਤੇ ਉਹ ਫਿਰ ਉਹਦੀ ਟੈਸਟ ਕਰਕੇ ਕਿ ਉਹਦੀ ਕਿਉਂਕਿ ਡੈਮ ਬਣ ਰਿਹਾ ਸੀਗਾ ਡੈਮ ਚੋਂ ਸਾਰਾ ਸੀਮੈਂਟ ਯੂਜ ਹੋਣਾ ਸੀ ਤੇ ਉਹਦੀ ਤਾਕਤ ਉਹਦੀ ਸਟਰੈਂਥ ਦੇਖਣ ਵਾਸਤੇ ਉਹ ਜਦੋਂ ਬਲੌਕ ਬਣ ਕੇ ਆਉਂਦੇ ਸੀ ਉਹ ਫਿਰ ਉਹਦਾ ਟੈਸਟ ਕਰਕੇ ਅੱਗੇ ਰਿਪੋਰਟ ਭੇਜ ਦਿੰਦੇ ਤੇ ਉਹ ਉੱਥੇ ਸੁੱਟ ਦਿੰਦੇ ਤੇ ਕਿਉਂਕਿ ਉਹ ਡੇਲੀ ਇਹ ਕੰਮ ਹੁੰਦਾ ਸੀ ਜਦੋਂ ਨਵਾਂ ਲੋਟ ਖੁੱਲਦਾ ਸੀ ਸੀਮੈਂਟ ਦਾ ਬੈਚ ਖੁੱਲਦਾ ਸੀ ਸਾਰੇ ਦਾ ਟੈਸਟ ਪਹਿਲਾਂ ਜ਼ਰੂਰੀ ਹੁੰਦਾ ਸੀ ਤੇ ਉਹਨਾਂ ਕੋਲੇ ਉਹ ਨਾ ਬਹੁਤ ਸਾਰੇ ਬਲੌਕ ਵੱਡੇ ਵੱਡੇ ਜਿਹੜੇ ਮਤਲਬ ਕਿ ਇੱਟ ਦੇ ਸਾਈਜ਼ ਤੋਂ ਵੀ ਵੱਡੇ ਸੀ ਤੇ ਉਹ ਜਦੋਂ ਇਕੱਠੇ ਹੋ ਗਏ ਉਹਨਾਂ ਨੇ ਸੋਚਿਆ ਕਿ ਇੱਥੇ ਆਪਾਂ ਇਹਦੀ ਸਟੇਜ ਬਣਾ ਲਈ ਜਾਵੇ ਉਹ ਸਟੇਜ ਅਜੇ ਵੀ ਗੌਤਮ ਜੀ ਪ੍ਰੋਟੈਕਟ ਉੱਥੇ ਹੈਗੀ ਹੈ ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਜਿਹੜਾ ਏਰੀਆ ਨਾ ਜਿਹਦੇ ਚ ਸਤਲੁਜ ਸਦਨ ਭਾਖੜਾ ਸਦਨ ਬਣੇ ਹੋਏ ਆ ਉੱਥੇ ਥੋੜਾ ਥੀਏਟਰ ਅਜੇ ਵੀ ਹੈਗਾ ਤੇ ਉਹ ਫਿਰ ਉਹਨਾਂ ਨੇ ਜਿਹੜਾ ਸੀਗਾ ਉਹ ਇੱਕ ਤਰੀਕੇ ਦਾ ਉਹਨੂੰ ਥੜਾ ਹੀ ਉਹਦਾ ਨਾਂ ਦਿੱਤਾ ਤੇ ਉਦੋਂ ਬਾਅਦ ਉਹਨਾਂ ਨੇ ਆਪਣੇ ਰੰਗ ਮੰਚ ਨੂੰ ਵੀ ਥੜਾ ਥੀਏਟਰ ਹੀ ਕਿਹਾ ਥੜਾ ਰੰਗ ਮੰਚ ਕਿਹਾ ਤੇ ਉੱਥੋਂ ਅਸਲ ਦੇ ਵਿੱਚ ਸ਼ੁਰੂਆਤ ਹੁੰਦੀ ਆ ਉੱਥੋਂ ਹੀ ਉਹਨਾਂ ਨੇ ਉੱਥੋਂ ਵਰਕਰਾਂ ਦੇ ਨਾਲ ਹੀ ਸਭ ਤੋਂ ਪਹਿਲਾਂ ਉਹਨਾਂ ਨੇ ਨਾਟਕ ਤਿਆਰ ਕੀਤਾ ਤੇ ਫਿਰ ਇਹਦੇ ਦੌਰਾਨ ਫਿਰ ਉਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਜਾਕੇ ਜਿੱਥੇ ਉਹਨਾਂ ਦਾ ਆਪਣਾ ਜੱਦੀ ਪੁਸ਼ਤੀ ਸੀ ਉੱਥੇ ਉਹਨਾਂ ਨੇ ਅੰਮ੍ਰਿਤਸਰ ਨਾਟਕ ਕਲਾ ਕੇਂਦਰ ਨਾਂ ਦੀ ਸੰਸਥਾ ਬਣਾਈ ਜਿਹੜੀ ਬਾਅਦ ਦੇ ਵਿੱਚ ਅੰਮ੍ਰਿਤਸਰ ਸਕੂਲ ਆਫ ਡਰਾਮਾ ਦੇ ਨਾਂ ਤੇ ਫਿਰ ਪਾਪੂਲਰ ਹੋਈ ਜ਼ਿਆਦਾ। ਤੇ ਇਨ ਬਿਟਵੀਨ ਕਿਉਂਕਿ ਉਹਨਾਂ ਨੇ ਜਿਹੜੀ ਸੀ ਉਹ ਨੌਕਰੀ ਤਾਂ ਛੇਤੀ ਉਹਨਾਂ ਦੇ ਉੱਥੇ ਕੋਈ ਗੱਲ ਤੁਕ ਬਣੀ ਨੀ ਤੇ ਉਹ ਨੌਕਰੀ ਛੱਡਤੀ। ਇੱਕ ਕਾਰਨ ਉਹਦਾ ਇਹ ਵੀ ਸੀ ਜਦੋਂ ਐਮਰਜੈਂਸੀ ਲੱਗੀ 1975 ਦੇ ਵਿੱਚ ਉਦੋਂ ਪਹਿਲਾਂ ਕਿਉਂਕਿ ਉਹ ਏਦਾਂ ਦੀਆਂ ਲੈਫਟ ਐਕਟੀਵਿਟੀ ਦੇ ਵਿੱਚ ਆ ਚੁੱਕੇ ਸੀਗੇ ਤੇ ਉਹਨਾਂ ਦੀ ਗ੍ਰਿਫਤਾਰੀ ਹੋਈ ਸਾਰਾ ਕੁਛ ਉਹ ਵੀ ਇੱਕ ਜਿਹੜਾ ਕਾਰਨ ਬਣਿਆ ਤੇ ਉਸ ਤੋਂ ਬਾਅਦ ਦੁਬਾਰਾ ਜਿਹੜੀ ਉਹਨਾਂ ਨੇ ਨੌਕਰੀ ਫਿਰ ਕੀਤੀ ਨੀ ਤੇ ਉਹ ਨਾਟਕ ਨੂੰ ਸਮਰਪਿਤ ਹੋ ਗਏ। ਹੁਣ ਮਸਲਾ ਇਹ ਸੀ ਇਕੱਲਾ ਉਹ ਨਾਟਕ ਤੱਕ ਨਹੀਂ ਸੀ ਉਹਨਾਂ ਦਾ ਮਸਲਾ, ਉਹਨਾਂ ਦਾ ਮਸਲਾ ਨਾਟਕ ਤੋਂ ਵੀ ਵੱਧ ਆਮ ਲੋਕਾਂ ਨਾਲ ਉਹਨਾਂ ਦਾ ਇੱਕ ਸਰੋਕਾਰ ਜ਼ਿਆਦਾ ਸੀ ਕਿਉਂਕਿ ਨਾਲ ਨਾਲ ਜਿੱਦਾਂ ਤੁਸੀਂ ਪੱਤਰਕਾਰ ਸਾਰੀ ਗੱਲ ਕੀਤੀ ਹੈ ਬਿਲਕੁਲ ਠੀਕ ਹੈ, ਉਹਨਾਂ ਨੇ ਨਾਟਕ ਵੀ ਖੁਦ ਲਿਖੇ, ਨਾਟਕ ਤਿਆਰ ਵੀ ਖੁਦ ਕਰਵਾਏ, ਖੇਡੇ ਵੀ ਖੁਦ ਤੇ ਨਾਲ ਉਹਨਾਂ ਨੇ ਇੱਕ ਪਬਲੀਕੇਸ਼ਨ ਸ਼ੁਰੂ ਕੀਤੀ ਬਲਰਾਜ ਸਾਹਨੀ ਦੇ ਨਾਂ ਤੇ, ਬਲਰਾਜ ਸਾਹਨੀ ਯਾਦਗਾਰ ਪ੍ਰਕਾਸ਼ਨ ਤੇ ਬਲਰਾਜ ਸਾਹਨੀ ਯਾਦਗਾਰ ਪ੍ਰਕਾਸ਼ਨ ਹਾਂ ਤੇ ਨਾਲ ਹੀ ਉਹਨਾਂ ਨੇ ਜਿਹੜਾ ਸੀ ਉਹ ਅੰਮ੍ਰਿਤਸਰ ਤੁਹਾਨੂੰ ਦੱਸਿਆ ਕਿ ਅੰਮ੍ਰਿਤਸਰ ਕਲਾ ਕੇਂਦਰ ਦੇ ਨਾਂ ਤੇ ਉਹਨਾਂ ਨੇ ਇਹ ਨਾਟਕ ਮੰਡਲੀ ਸ਼ੁਰੂ ਕੀਤੀ ਤੇ ਨਾਲ ਉਹਨਾਂ ਨੇ ਇੱਕ ਪੇਪਰ ਸ਼ੁਰੂ ਕੀਤਾ ਮੰਥਲੀ ਜਿਹਦਾ ਨਾਂ ਸੀ ਸਮਤਾ ਤੇ ਜਿਹੜੇ ਆਰਟੀਕਲ ਜਾਂ ਹੋਰ ਉਸ ਵੇਲੇ ਕਵਿਤਾਵਾਂ ਜਿਹੜੇ ਰੈਡੀਕਲ ਵਿਚਾਰਧਾਰਾ ਦੇ ਹੋਰ ਉਹ ਸਭ ਤੋਂ ਵੱਧ ਸਮਤਾ ਛਾਪਦਾ ਸੀ, ਕਹਾਣੀਆਂ ਕਵਿਤਾਵਾਂ ਸਮਤਾ ਚ ਛਪੀਆਂ ਜਿਹੜੀਆਂ ਦੂਜੇ ਕੰਟੈਂਪਰੇਰੀ ਲਿਟਰੇਰੀ ਮੈਗਜ਼ੀਨ ਦੇ ਵਿੱਚ ਨਹੀਂ ਛਪਦੀਆਂ ਸੀ, ਹਾਲਾਂਕਿ ਉਹ ਵੀ ਲਿਟਰੇਰੀ ਮੈਗਜ਼ੀਨ ਸੀਗਾ ਤੇ ਕਿਤਾਬਾਂ ਦੇ ਵਿੱਚ ਜਿਹੜੀ ਉਹਨਾਂ ਨੇ ਬਲਰਾਜ ਸਾਹਨੀ ਨੇ ਪ੍ਰਕਾਸ਼ਨ ਬਣਾਈ ਸੰਤ ਰਾਮ ਅਦਾਸੀ ਨੂੰ ਸਭ ਤੋਂ ਪਹਿਲਾਂ ਉਹਨਾਂ ਨੇ ਛਾਪਿਆ, ਪਾਸ਼ ਨੂੰ ਉਹਨਾਂ ਨੇ ਛਾਪਿਆ, ਪਾਸ਼ ਜਿਹੜੀਆਂ ਪਹਿਲੀਆਂ ਕਿਤਾਬਾਂ ਨੇ ਉਰਦੇ ਬਾਜ਼ਾ ਮਗਰ ਲੋਹਾ ਕੁੱਟ ਤੇ ਲੋਹ ਕਥਾ ਸੋਰੀ ਲੋਹਾ ਕੁੱਟ ਨੀ ਤੇ ਇਹ ਜਿਹੜੀਆਂ ਕਿਤਾਬਾਂ ਨੇ ਇਹ ਵੀ ਗੁਰਸ਼ਰਨ ਭਾਜੀ ਨੇ ਛਾਪੀਆਂ ਕਿਉਂਕਿ ਨਾਲ ਨਾਲ ਉਹ ਇੰਨੇ ਕੰਮ ਕਰਦੇ ਸੀ ਸਮਝ ਨੀ ਸਕਦੀ ਕਿ ਉਹ ਸੌਂਦੇ ਕਿਹੜੇ ਵੇਲੇ ਆਰਾਮ ਕਿਹੜੇ ਵੇਲੇ ਕਰਦੇ, ਨਾਲ ਨਾਲ ਨਾਟਕ ਤਿਆਰ ਕਰਦੇ ਸੀ। ਫਿਰ ਉਹ ਹੌਲੀ ਹੌਲੀ ਜਿਹੜੀ ਹੈ ਉਹਨਾਂ ਦੀ ਜਿਹੜੀ ਸੀ ਨਾਟਕ ਵਾਲਾ ਜਿਹੜਾ ਸੀ ਉਹ ਇੰਨਾ ਜ਼ਿਆਦਾ ਹੋ ਗਿਆ ਕਿਉਂਕਿ ਚਲੋ ਅੰਮ੍ਰਿਤਸਰ ਦੇ ਇਲਾਕੇ ਚ ਉੱਧਰ ਤਾਂ ਜਾਣਾ ਜਾਣਾ ਸੀ, ਪੂਰੇ ਪੰਜਾਬ ਦੇ ਵਿੱਚ ਜਿਹੜਾ ਸੀ ਉਹ ਫਿਰ ਫੈਲ ਗਿਆ ਤੇ ਫਿਰ ਉੱਥੋਂ ਹੀ ਉਹਨਾਂ ਦਾ ਨਾਂ ਗੁਰਸ਼ਰਨ ਭਾਜੀ ਤੇ ਉਹਨਾਂ ਨੇ ਹਰ ਤਰ੍ਹਾਂ ਦਾ ਨਾਟਕ ਕੀਤਾ ਕਿਉਂਕਿ ਪੰਜਾਬੀ ਨੁੱਕੜ ਨਾਟਕ ਦਾ ਤਾਂ ਕਹਿੰਦੇ ਹੋਏ ਕਿ ਉਹ ਸ਼ੁਰੂ ਹੀ ਉਹਨਾਂ ਨੇ ਕੀਤਾ ਸਟੇਟ ਪਲੇ, ਤਾਂ ਪਹਿਲਾਂ ਇਸ ਰੂਪ ਚ ਸਟਰੀਟ ਪਲੇ ਇੱਥੇ ਉਹ ਹੈ ਹੀ ਨਹੀਂ ਸੀ। ਠੀਕ ਹੈ ਫੋਕ ਥੀਏਟਰ ਇੱਥੇ ਹੈਗਾ ਸੀ ਜਿਵੇਂ ਭੰਡ ਨਕਲੀ ਵਗੈਰਾ, ਪਰ ਉਹ ਏਦਾਂ ਦਾ ਨਹੀਂ ਸੀ ਜਿਹੜਾ ਕਿਸੇ ਵਿਚਾਰਧਾਰਾ ਨੂੰ ਲੈ ਕੇ ਚੱਲਿਆ ਹੋਵੇ ਤੇ ਉਹ ਉਹਨਾਂ ਨੇ ਜਿਹੜਾ ਸੀ ਉਹਦੀ ਸ਼ੁਰੂਆਤ ਗੁਰਸ਼ਰਨ ਸਿੰਘ ਨੇ ਕੀਤੀ। ਫਿਰ ਉਸ ਤੋਂ ਲੈ ਕੇ ਤੇ ਆਮ ਸਟੇਜ ਦੇ ਜਿਹੜਾ ਥੀਏਟਰ ਤੋਂ ਲੈ ਕੇ ਲਾਈਟ ਆਊਟ ਸੌਂਗ ਤੱਕ ਤੇ ਬਹੁਤ ਹੀ ਕਮਾਲ ਦੇ ਜਿਹੜੇ ਨਾਟਕ ਵੱਡੀ ਟੈਕਨੋਲੋਜੀ ਵੱਡੇ ਸੈੱਟ ਨੂੰ ਲੈ ਕੇ, ਜਿਵੇਂ ਜਦੋਂ ਉਹਨਾਂ ਨੇ ਧਮਕ ਨਗਾਰੇ ਦੀ ਲਿਖਿਆ, ਧਮਕ ਨਗਾਰੇ ਦੀ ਨਾਟਕ ਜਿਹੜਾ ਸੀ ਨੈਸ਼ਨਲ ਸਕੂਲ ਆਫ ਡਰਾਮਾ ਦੇ ਡਾਇਰੈਕਟਰ ਸੀਗੇ ਬੰਸੀ ਕੌਲ, ਤੇ ਬੰਸੀ ਕੌਲ ਨੇ ਇੱਕ ਵਰਕਸ਼ਾਪ ਚ ਤਿਆਰ ਕਰਾਇਆ ਜਿਹੜਾ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੇ ਵਰਕਸ਼ਾਪ ਲਾਈ ਤੇ ਉਸ ਉਹਦੇ ਸੈੱਟ ਤਿਆਰ ਕੀਤੇ ਸਾਰਾ ਕੁਛ। ਤੇ ਕਿਉਂਕਿ ਅਕਸਰ ਕਈ ਵਾਰੀ ਗੁਰਸ਼ਰਨ ਸਿੰਘ ਨੂੰ ਕਿਹਾ ਜਾਂਦਾ ਸੀ ਕਿ ਇਹ ਤਾਂ ਥੜਿਆਂ ਤੇ ਜਾਂ ਗੱਡੇ ਜੋੜ ਕੇ ਨਾਟਕ ਕਰਨ ਵਾਲੇ ਆ, ਇਹਨਾਂ ਨੂੰ ਰੰਗ ਮੰਚ ਦੀ ਤਕਨੀਕ ਜਾਂ ਹੋਰ ਉਹ ਪਤਾ ਨੀ, ਏਦਾਂ ਵੀ ਕਹਿ ਜਾਂਦੇ ਸੀ ਕਈ ਵਿਰੋਧੀ ਤੇ, ਪਰ ਨਹੀਂ ਉਹਨਾਂ ਨੇ ਹਰ ਤਰ੍ਹਾਂ ਦਾ ਜਿਹੜਾ ਸੀ ਉਹਨਾਂ ਨੇ ਉਹ ਨਾਟਕ ਜਿਹੜਾ ਸੀ ਉਹ ਤਿਆਰ ਕੀਤਾ। ਤੇ ਲਿਖਤ ਦੇ ਵਿੱਚ 200 ਤੋਂ ਵੱਧ ਉਹਨਾਂ ਨੇ ਨਾਟਕ ਜਿਹੜੇ ਲਿਖੇ ਆ ਜਿਹੜੇ ਰਿਕਾਰਡ ਤੇ ਆ, ਤੇ ਹਾਲਾਂਕਿ ਹੋਰ ਵੀ ਜਿਹੜੇ ਕਈ ਚੀਜ਼ਾਂ ਏਦਾਂ ਵਿਸਰ ਵੀ ਗਈਆਂ ਕਿਉਂਕਿ ਬਹੁਤ ਛੇਤੀ ਰਿਐਕਟ ਕਰਦੇ ਜਦੋਂ, ਕਿਉਂਕਿ ਉਹਨਾਂ ਕੋਲ ਪੋਲੀਟੀਕਲ ਈਡੀਅਮ ਸੀਗਾ ਤੇ ਉਸ ਪੋਲੀਟੀਕਲ ਈਡੀਅਮ ਦੇ ਵਿੱਚ ਬਹੁਤ ਛੇਤੀ ਨਾਟਕ ਲਿਖ ਦਿੰਦੇ ਸੀ ਜੋ ਵੀ ਕੋਈ ਘਟਨਾ ਵਾਪਰਦੀ। ਜਦੋਂ ਦਿੱਲੀ ਦੇ ਵਿੱਚ ਸਿੱਖ ਵਿਰੋਧੀ ਕਤਲੇਆਮ ਜਿਹੜਾ ਹੋਇਆ ਉਹਦੇ ਤੇ ਉਹਨਾਂ ਨੇ ਉਹਦੇ ਅਜੇ ਸਵੇਰ ਵੀ ਨਹੀਂ ਸੀ ਠੰਡੇ, ਉਹਨਾਂ ਨੇ ਨਾਟਕ ਲਿਖਤਾ ਸੀ ਬਾਬਾ ਬੋਲਦਾ ਹੈ, ਤੇ ਉਹਦੇ ਚ ਬੜਾ ਤਿੱਖਾ ਉਹਦੇ ਤੇ ਜਿਹੜਾ ਹੈ ਪ੍ਰਤੀਕਰਮ ਬੜਾ ਤਿੱਖਾ ਪੋਲੀਟੀਕਲ ਕਟਾਕਸ਼ ਕੀਤਾ, ਸਿੱਧਾ ਕਾਂਗਰਸ ਤੇ ਨਾਂ ਲੈ ਕੇ ਕੀਤਾ। ਤੇ ਇਹ ਬਹੁਤ ਘੱਟ ਸਾਹਿਤਕਾਰਾਂ ਦੇ ਜਾਂ ਇਹਨਾਂ ਦੇ ਹਿੱਸੇ ਹੈ ਇਹ ਗੱਲ ਕਿ ਤੁਸੀਂ ਸਿੱਧਾ ਜਿਹੜਾ ਹੈਗਾ ਅਟੈਕ ਜਾਂ ਸਿੱਧਾ ਵਿਅੰਗ ਜਿਹੜਾ ਤੁਸੀਂ ਕਰਨ ਦੀ ਗੱਲ। ਇਸੇ ਤਰ੍ਹਾਂ ਪੰਜਾਬ ਦੇ ਉੱਪਰ ਉਹਨਾਂ ਨੇ ਕਈ ਜਿਹੜੇ ਨਾਟਕ ਲਿਖੇ ਜਦੋਂ ਪਹਿਲਾਂ ਧਰਮ ਯੁੱਧ ਮੋਰਚੇ ਤੋਂ ਬਾਅਦ ਉਹਨਾਂ ਨੇ ਇੱਕ ਨਾਟਕ ਲਿਖਿਆ ਧਰਮ ਯੁੱਧ ਮੋਰਚੇ ਦੌਰਾਨ ਹੀ ਇੱਕ ਮੋਰਚਾ ਇੱਕ ਮੰਜੀ ਤੇ ਹਵਾ ਚ ਲਟਕਦੇ ਲੋਕ ਕਿ ਜਿਹੜਾ ਸੀ ਕੱਲਾ ਇਹ ਧਰਮ ਯੁੱਧ ਨਹੀਂ ਤੇ ਹੋਰ ਵੀ ਸਮੱਸਿਆਵਾਂ ਲੋਕਾਂ ਦੀਆਂ ਹੈਗੀਆਂ ਉਹਦੇ ਚ ਉਹ ਮਸਲਾ ਜਿਹੜਾ ਉਠਾਇਆ ਗਿਆ ਜਿਹਦਾ ਵਿਰੋਧ ਵੀ ਹੋਇਆ ਕੁਛ ਜਿਹੜੇ ਮਿਲੀਟੈਂਟ ਸੀ ਉਹਨਾਂ ਧਿਰਾਂ ਵੱਲੋਂ ਵੀ ਵਿਰੋਧ ਹੋਇਆ ਇਸੇ ਤਰ੍ਹਾਂ ਫਿਰ ਉਹਨਾਂ ਦਾ ਦਾਸਤਾਨ ਨੇ ਪੰਜਾਬ ਤੱਕ ਦੂਰਦਰਸ਼ਨ ਤੇ ਵੀ ਜਿਹੜਾ ਚੱਲਿਆ ਤੇ ਇਸੇ ਤਰ੍ਹਾਂ ਬਾਬਾ ਬੋਲਦਾ ਹੈ ਤੇ ਇਸੇ ਤਰੀਕੇ ਦੇ ਨਾਲ ਹੀ ਜਿਹੜਾ ਉਹਨਾਂ ਦਾ ਇੱਕ ਨਾਟਕ ਜਿਹੜਾ ਬਾਅਦ ਦੇ ਵਿੱਚ ਕਾਫੀ ਪਾਪੂਲਰ ਹੋਇਆ ਉਹ ਵੀ ਤੇ ਉਹ ਸੀ ਚੰਡੀਗੜ੍ਹ ਪੁਆੜੇ ਦੀ ਜੜ ਜਦੋਂ ਸੁਰਜੀਤ ਸਿੰਘ ਬਰਨਾਲੇ ਦੀ ਸਰਕਾਰ ਬਣ ਗਈ ਸੀ ਉਦੋਂ ਬਾਅਦ ਇਹ ਨਾਟਕ ਉਹਨਾਂ ਨੇ ਤਿਆਰ ਕਰਕੇ ਖੇਡਿਆ ਤੇ ਇਸੇ ਤਰ੍ਹਾਂ ਇੱਕ ਨਾਟਕ ਸੀ ਉਹਨਾਂ ਦਾ ਛੋਟਾ ਜਿਹਾ ਕਰਫਿਊ ਤੇ ਉਦੋਂ ਕਰਫਿਊ ਬੜੇ ਲੱਗਦੇ ਸੀ ਤੇ ਫਿਰ ਉਹਨਾਂ ਨੇ ਕੋਈ ਵੀ ਜਿਹੜੀ ਟੋਪ ਦੀ ਜਿਹੜੀ ਰਚਨਾ ਉਹ ਛੱਡੀ ਨੀ ਜਿਹਦੇ ਤੇ ਉਹਨਾਂ ਨੇ ਨਾਟਕ ਨਾ ਬਣਾਇਆ ਜਾਵੇ ਇੱਕ ਵਾਰੀ ਦੋ ਤਿੰਨ ਜਿਹੜੀਆਂ ਕਹਾਣੀਆਂ ਜੋੜ ਕੇ ਉਹਨਾਂ ਦੇ ਉੱਤੇ ਉਹਨਾਂ ਨੇ ਇੱਕ ਨਾਟਕ ਤਿਆਰ ਕੀਤਾ ਜਿਹੜੇ ਪੁਲਿਸ ਦੀਆਂ ਵਧੀਕੀਆਂ ਦੇ ਖਿਲਾਫ਼ ਪੁਲਿਸ ਦੀਆਂ ਜ਼ਿਆਦਤੀਆਂ ਦੇ ਖਿਲਾਫ਼ ਉਹ ਇਹ ਨੀ ਸੀਗਾ ਇਕੱਲਾ ਟੈਰਰਿਜ਼ਮ ਦੇ ਖਿਲਾਫ਼ ਸੀ ਜਾਂ ਜਿਹੜਾ ਪੁਲਿਸ ਦਾ ਟੈਰਰ ਸੀ ਉਹਦੇ ਖਿਲਾਫ਼ ਵੀ ਬਹੁਤ ਲਿਖਦੇ ਸੀ ਬੋਲਦੇ ਸੀ ਜਾ ਕੇ ਸਟੇਜਾਂ ਤੇ ਉਹ ਜਿਹੜੀ ਸੀ ਉਹ ਨਾਟਕ ਅਜੀਤ ਕੌਰ ਦੀ ਕਹਾਣੀ ਹੈ ਕੁੱਤੇ ਤੇ ਉਹਨੂੰ ਬੇਸ ਬਣਾ ਕੇ ਜਿਹੜਾ ਸੀ ਉਹ ਲਿਖਿਆ ਤੇ ਹੋਰ ਵੀ ਜਿੰਨੇ ਵੀ ਕੋਈ ਸਮੇਂ ਸਮੇਂ ਜਿਹੜਾ ਏਦਾਂ ਦਾ ਫਿਕਸ਼ਨ ਆਉਂਦਾ ਰਿਹਾ ਲਿਟਰੇਚਰ ਆਉਂਦਾ ਭਾਵੇਂ ਕਹਾਣੀਆਂ ਸੀ ਭਾਵੇਂ ਨਾਵਲ ਸੀ ਉਹਨਾਂ ਨੇ ਉਹਦੀ ਅਡੈਪਟੇਸ਼ਨ ਕਰਕੇ ਤੇ ਉਹਨਾਂ ਦੇ ਉੱਤੇ ਨਾਟਕ ਤਿਆਰ ਕੀਤੇ ਇਹੀ ਕਾਰਨ ਹੈ ਕਿ 200 ਤੋਂ ਵੱਧ ਜਿਹੜੇ ਹੈਗੇ ਉਹਨਾਂ ਦੇ ਟਾਈਟਲ ਹੈਗੇ ਆ ਤੇ ਸ਼ੁਰੂਆਤ ਉਹਨਾਂ ਨੇ ਕੁਛ ਉਹਨਾਂ ਨੇ ਏਦਾਂ ਦੇ ਇਤਿਹਾਸਕ ਨਾਟਕ ਲਿਖੇ ਜਿਨ੍ਹਾਂ ਦਾ ਜੋ ਅਜੇ ਤੱਕ ਵੀ ਖੇਡ ਜਾਂਦੇ ਆ ਇਕੱਲੇ ਇੱਥੇ ਇੰਡੀਆ ਚ ਨਹੀਂ ਬਾਹਰਲੇ ਮੁਲਕਾਂ ਦੇ ਵਿੱਚ ਵੀ ਖੇਡਦੇ ਆ ਉਹਨਾਂ ਦੇ ਵਿੱਚ ਉਹ ਨਾਟਕ ਬੜੇ ਪਾਪੂਲਰ ਹੈ ਇੰਡੀਅਨ ਦੇ ਪੱਖੋਂ ਵੀ ਹਿਸਟਰੀ ਦੇ ਪੱਖੋਂ ਵੀ ਤੇ ਹਿਸਟਰੀ ਦੇ ਸਹੀ ਪਰਸਪੈਕਟਿਵ ਦੇ ਪੱਖੋਂ ਵੀ ਜਿਵੇਂ ਇਹ ਲਹੂ ਕਿਸ ਦਾ ਹੈ ਜਿਹੜੀ ਭਾਈ ਲਾਲੋ ਤੇ ਮਲਕ ਭਾਗੋ ਵਾਲੀ ਜਿਹੜੀ ਸਾਖੀ ਆ ਉਹਨੂੰ ਮੁੱਖ ਰੱਖ ਕੇ ਲਿਖਿਆ ਇਸੇ ਤਰ੍ਹਾਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਦੇਖ ਕੇ ਉਹਨਾਂ ਨੇ ਲਿਖਿਆ ਕਿ ਵਕੂੜੇ ਟੁੱਟੇ ਪਾਲ ਤੇ ਇਸੇ ਤਰ੍ਹਾਂ ਮਸੰਦਪੁਰਾ ਸਾਹਿਬ ਜਦੋਂ ਇੱਥੇ ਚੱਲੀ ਸੀ ਮਸੰਦਾਂ ਦਾ ਫਿਰ ਜਿਹੜਾ ਬਾਅਦ ਚ ਜਿਹੜਾ ਹੈ ਜਦੋਂ ਗੁਰੂ ਗੋਬਿੰਦ ਸਿੰਘ ਨੇ ਵੀ ਮਸੰਦਾਂ ਦਾ ਬਹੁਤ ਤਿੱਖਾ ਵਿਰੋਧ ਕੀਤਾ ਉਹਨਾਂ ਨੂੰ ਸਜਾਵਾਂ ਵੀ ਦਿੱਤੀਆਂ ਉਸ ਘਟਨਾ ਨੂੰ ਲੈ ਕੇ ਵੀ ਜਿਹੜਾ ਹੈ ਉਹਨਾਂ ਨੇ ਫਿਰ ਉਹ ਮਸੰਦਾਂ ਦੇ ਉੱਪਰ ਵੀ ਇੱਕ ਜਿਹੜਾ ਉਹ ਨਾਟਕ ਲਿਖਿਆ ਪਰਖ ਉਹਦਾ ਨਾਮ ਸੀਗਾ ਤੇ ਸੋ ਇਸ ਤਰੀਕੇ ਦੀ ਦਾ ਉਹਨਾਂ ਨੇ ਫਿਰ ਚਾਂਦਨੀ ਚੌਕ ਤੋਂ ਸਰਹੰਦ ਤੱਕ ਤੇ ਜਿਹੜੇ ਇਤਿਹਾਸਕ ਜਿਹੜੇ ਹੁਣ ਤੱਕ ਵੀ ਖੇਡੇ ਜਾਂਦੇ ਆ ਉਹਨਾਂ ਨੇ ਕੋਈ ਪੱਖ ਜਿਹੜਾ ਸੀ ਉਹ ਛੱਡਿਆ ਨਹੀਂ ਜਿਸ ਤੇ ਉਹਨਾਂ ਨੇ ਕੋਈ ਨਾਟਕ ਤਿਆਰ ਨਾ ਕੀਤਾ ਹੋਵੇ ਤੇ ਖੇਡਿਆ ਨਾ ਹੋਵੇ ਦੂਜੀ ਇੱਕ ਗੌਤਮ ਜੀ ਜਿਹੜੀ ਮਹੱਤਵਪੂਰਨ ਗੱਲ ਉਹ ਹੈ ਕਿ ਉਹਨਾਂ ਨੇ ਇਕੱਲੇ ਨਾਟਕ ਖੇਡੇ ਨੀ ਤੇ ਉਹ ਨਾਟਕ ਜੀਵੇ ਵੀ ਤੇ ਸਮਾਜਿਕ ਤੇ ਸਿਆਸੀ ਜੀਵਨ ਦੇ ਵਿੱਚ ਸਿੱਧਾ ਜਾ ਕੇ ਦਖਲ ਦਿੱਤਾ ਦੋ ਤਿੰਨ ਮਾਮਲਿਆਂ ਦੇ ਵਿੱਚੋਂ ਬੜੇ ਜਿਹੜੇ ਸੀਗੇ ਉਹ ਜਿਸ ਤੇ ਉਹ ਬੜੇ ਸਟ੍ਰਿਕਟ ਸੀਗੇ ਮਤਲਬ ਕਿ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਜਜ਼ਬਾਤੀ ਵੀ ਸੀ ਤੇ ਉਹਦੇ ਤੇ ਉਹ ਬਿਲਕੁਲ ਇਹ ਸੀ ਕਿ ਇਸ ਗੱਲ ਤੇ ਖੜੇ ਸੀ ਇੱਕ ਤਾਂ ਇਹ ਸੀ ਕਿ ਜਿਹੜਾ ਸਮਾਜਿਕ ਵਿਤਕਰਾ ਪਿੰਡਾਂ ਦੇ ਵਿੱਚ ਇੰਨਾ ਕਿਉਂ ਹੈ ਉਹ ਜ਼ਿਆਦਾ ਸੰਬੋਧਨ ਕਰਦੇ ਸੀ ਜਿਹੜੇ ਵਿਹੜਿਆਂ ਦੇ ਵਿੱਚ ਲੋਕ ਰਹਿੰਦੇ ਆ ਉਹਨਾਂ ਨੂੰ ਤੇ ਸਮਾਜਿਕ ਤੌਰ ਤੇ ਵੀ ਜਦੋਂ ਉਹ ਕਿਤੇ ਕੁਛ ਲਿਖਦੇ ਸੀ ਕੋਈ ਆਰਟੀਕਲ ਜਾਂ ਉਹ ਆਪਣੇ ਨਾਟਕਾਂ ਦੇ ਪ੍ਰੋਗਰਾਮ ਤੋਂ ਪਹਿਲਾਂ ਸਪੀਚ ਭਾਸ਼ਣ ਜ਼ਰੂਰ ਦਿੰਦੇ ਸੀ ਉਹਦੇ ਚ ਫਿਰ ਬੋਲਦੇ ਸੀ ਵੀ ਥੋੜਾ ਇੰਨਾ ਮਾੜਾ ਹਾਲ ਕਿਉਂ ਹੈ ਬਾਕੀਆਂ ਦੇ ਮੁਕਾਬਲੇ ਜਾਂ ਪਿੰਡਾਂ ਦੇ ਲੋਕਾਂ ਦਾ ਇੰਨਾ ਮਾੜਾ ਹਾਲ ਕਿਉਂ ਹੈ ਕਿਸਾਨੀ ਦਾ ਇੰਨਾ ਮਾੜਾ ਹਾਲ ਕਿਉਂ ਇਸ ਗੱਲ ਤੇ ਉਹ ਜਿਹੜੇ ਬੁਨਿਆਦੀ ਹੱਕਾਂ ਬਾਰੇ ਜਿਹੜੀ ਸੀ ਉਹ ਗੱਲ ਅਕਸਰ ਕਰਦੇ ਭਾਵੇਂ ਨੁੱਕੜ ਨਾਟਕ ਹੁੰਦੇ ਸੀ ਤੇ ਇਸ ਕਰਕੇ ਵੀ ਉਹਨਾਂ ਦਾ ਸਤਿਕਾਰ ਬਹੁਤ ਜ਼ਿਆਦਾ ਸੀ ਨਾਟਕ ਤਾਂ ਉਹਨਾਂ ਦਾ ਜਿਹੜਾ ਪ੍ਰਭਾਵ ਛੱਡਦੇ ਸੀ ਜਿਹੜਾ ਉਹਨਾਂ ਦਾ ਭਾਸ਼ਣ ਹੁੰਦਾ ਸੀ ਲੈਕਚਰ ਹੁੰਦਾ ਸੀ ਉਸ ਤੋਂ ਵੱਧ ਇੰਪੋਰਟੈਂਟ ਹੁੰਦਾ ਸੀ ਫਿਰ ਉਹ ਹਰ ਵਰਗ ਦੇ ਵਿੱਚ ਭਾਵੇਂ ਸਟੂਡੈਂਟ ਹੋਣ ਭਾਵੇਂ ਪਿੰਡਾਂ ਦੇ ਲੋਕ ਹੋਣ ਭਾਵੇਂ ਸ਼ਹਿਰਾਂ ਦੇ ਕੋਈ ਮਜ਼ਦੂਰ ਹੋਣ ਪੱਲੇਦਾਰ ਹੋਣ ਤੇ ਛੋਟੇ ਦੁਕਾਨਦਾਰ ਹੋਣ ਸਾਰਿਆਂ ਚ ਜਿਹੜੇ ਸੀ ਬਹੁਤ ਹਰਮਨ ਪਿਆਰੇ ਸੀ ਇਹ ਉਹਨਾਂ ਦਾ ਇਹ ਪੱਖ ਹੈ ਪਰ ਕਲਾ ਦੇ ਪਿੱਛੋਂ ਜੇ ਦੂਜੇ ਪਾਸੇ ਉਹਨਾਂ ਨੂੰ ਦੇਖਿਆ ਜਾਵੇ ਉਹਨਾਂ ਨੇ ਫਿਲਮਾਂ ਚ ਵੀ ਕੰਮ ਕੀਤਾ ਜਿਹੜਾ ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਪਤਾ ਨਹੀਂ 1973 ਦੇ ਵਿੱਚ ਇੱਕ ਫਿਲਮ ਬਣੀ ਸੀ ਮਨਜੀਤੇ ਜਗਜੀਤ ਤੇ ਮਨਜੀਤੇ ਜਗਜੀਤ ਬੜੀ ਆਪਣੇ ਵੇਲੇ ਦੀ ਮਸ਼ਹੂਰ ਫਿਲਮ ਸੀ ਸੁਨੀਲ ਦੱਤ ਉਹਦੇ ਨਾਇਕ ਸੀ ਉਹ ਤੇ ਉਦੋਂ ਉਹਨਾਂ ਨੇ ਉਹਦੇ ਚ ਪਾਰਟ ਕੀਤਾ ਜਿਹੜੀ ਨਾਇਕ ਆ ਉਹਦੇ ਪਿਤਾ ਦਾ ਕੰਮ ਕੀਤਾ ਪਾਠ ਕੀਤਾ ਤੇ ਇਸ ਤਰ੍ਹਾਂ ਮਟਿਆਰ ਫਿਲਮ ਚ ਉਹਨਾਂ ਨੇ ਪਾਠ ਕੀਤਾ ਸੂਰਮਾ ਭਗਤ ਭਾਬੋ ਤੇ ਇਸ ਤਰ੍ਹਾਂ ਦੀਆਂ ਉਹਨਾਂ ਨੇ ਕਈ ਫਿਲਮਾਂ ਚ ਵੀ ਜਿਹੜਾ ਸੀ ਇੱਕ ਫਿਲਮ ਇੱਕ ਕਲਾਕਾਰ ਦੇ ਤੌਰ ਤੇ ਕੰਮ ਕੀਤਾ ਤੇ ਦੂਰਦਰਸ਼ਨ ਤੇ ਖੈਰ ਬਹੁਤ ਸਾਰੇ ਨਾਟਕ ਖੇਡੇ ਪਰ ਉਹਨਾਂ ਦੇ ਦੋ ਲੜੀਵਾਰ ਦਾਸਤਾਨ ਏ ਪੰਜਾਬ ਤੇ ਭਾਈ ਮੰਨਾ ਸਿੰਘ ਇਹ ਬੜੇ ਮਸ਼ਹੂਰ ਨੇ। ਬਾਅਦ ਚ ਫਿਰ ਉਹਨਾਂ ਦਾ ਨਾਮ ਭਾਈ ਮੰਨਾ ਸਿੰਘ ਹੀ ਟਿਕ ਗਿਆ ਸੀ, ਬਹੁਤ ਸਾਰੇ ਆਮ ਲੋਕ ਜਿਹੜੇ ਸੀ ਉਹ ਫਿਰ ਭਾਈ ਮੰਨਾ ਸਿੰਘ ਹੀ ਦੇ ਨਾਂ ਨਾਲ ਜਾਣਦੇ। ਗੁਰਸ਼ਰਨ ਸਿੰਘ ਕਈ ਵਾਰੀ ਬਰੈਕਟ ਦੇ ਵਿੱਚ ਪ੍ਰਬੰਧਕ ਲਿਖ ਵੀ ਦਿੰਦੇ ਸੀ ਜੋ ਕਿ ਪ੍ਰੋਗਰਾਮ ਕਰਨ ਵਾਸਤੇ ਆਪਣੇ ਇਸ਼ਤਿਹਾਰਾਂ ਚ ਕਿ ਭਾਈ ਮੰਨਾ ਸਿੰਘ ਆ ਰਹੇ ਨੇ। ਤੇ ਸੋ ਇੱਕ ਪਬਲਿਸ਼ਰ, ਇੱਕ ਪੱਤਰਕਾਰ, ਇੱਕ ਨਾਟਕਕਾਰ, ਇੱਕ ਸੋਸ਼ਲ ਐਕਟੀਵਿਸਟ, ਇਹ ਬਹੁਤ ਸਾਰੇ ਗੁਣ ਜਿਹੜੇ ਸੀ ਉਹਨਾਂ ਨੇ ਸੀ ਤੇ ਫਿਰ ਇੱਕ ਫਿਲਮ ਕਲਾਕਾਰ। ਤੇ ਉਹਨਾਂ ਨੂੰ ਜਿਹੜਾ ਸੀ ਸਭ ਤੋਂ ਪਹਿਲਾਂ ਸੰਗੀਤ ਨਾਟਕ ਅਕੈਡਮੀ ਜਿਹੜਾ ਨੈਸ਼ਨਲ ਅਕੈਡਮੀ ਦਾ ਅਵਾਰਡ ਉਹਨਾਂ ਨੂੰ ਮਿਲਿਆ 1993 ਦੇ ਵਿੱਚ। ਇਸੇ ਤਰ੍ਹਾਂ ਫਿਰ ਕਾਲੀਦਾਸ ਅਵਾਰਡ ਬਹੁਤ ਵੱਡਾ ਅਵਾਰਡ ਹੈ, ਉਹ ਵੀ ਸਨਮਾਨ ਕਾਲੀਦਾਸ ਸਨਮਾਨ ਉਹਨਾਂ ਨੂੰ ਮਿਲਿਆ। ਪੰਜਾਬ ਸੰਗੀਤ ਨਾਟਕ ਅਕਾਦਮੀ ਦਾ ਵੀ ਉਹਨਾਂ ਨੂੰ ਅਵਾਰਡ ਮਿਲਿਆ। ਤੇ ਸਭ ਤੋਂ ਵੱਧ ਉਹ ਸਮਝਿਆ ਕਿ ਦੋ ਬਹੁਤ ਵੱਡੇ ਪ੍ਰੋਗਰਾਮ ਉਹਨਾਂ ਦੇ ਸਨਮਾਨ ਦੇ ਵਿੱਚ ਜਿਹੜੇ ਹੋਏ ਉਹਨਾਂ ਨੂੰ ਇਹ ਸਮਝਦੇ ਸੀ ਕਿ ਉਹ ਉਹਨਾਂ ਦਾ ਸਭ ਤੋਂ ਵੱਡਾ ਅਵਾਰਡ ਹੈ। ਇੱਕ ਤਾਂ ਬਰਨਾਲਾ ਦੀ ਦਾਣਾ ਮੰਡੀ ਦੇ ਵਿੱਚ ਇੱਕ ਸਮਾਗਮ ਹੋਇਆ ਜਿੱਥੇ ਉਹਨਾਂ ਨੂੰ ਲੋਕ ਨਾਇਕ ਦਾ ਜਿਹੜਾ ਸੀ ਉਹ ਇੱਕ ਅਵਾਰਡ ਦਿੱਤਾ ਗਿਆ। ਤੇ ਇਸੇ ਤਰ੍ਹਾਂ ਜਿਹੜਾ ਸੀਗਾ ਮੋਗਾ ਜ਼ਿਲ੍ਹੇ ਦੇ ਵਿੱਚ ਤੇ ਘੋਲੀਆ ਕਲਾਂ ਇੱਕ ਪ੍ਰੋਗਰਾਮ ਹੋਇਆ ਜਿੱਥੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ, ਉਹਨੂੰ ਉਸ ਕਹਿੰਦੇ ਕਿ ਉਹ ਬਹੁਤ ਵੱਡਾ ਜਿਹੜਾ ਸੀ ਉਹ ਪੁਰਸਕਾਰ ਜਿਹੜਾ ਸੀ। ਤੇ ਸੋ ਬਾਅਦ ਦੇ ਵਿੱਚ ਉਹ ਸ਼ਿਫਟ ਹੋ ਗਏ ਸੀ ਚੰਡੀਗੜ੍ਹ, ਫਿਰ ਉਹਨਾਂ ਨੇ ਚੰਡੀਗੜ੍ਹ ਜਿਹੜਾ ਸੀਗਾ ਉਹੀ ਜਿਹੜਾ ਅੰਮ੍ਰਿਤਸਰ ਸਕੂਲ ਆਫ ਡਰਾਮਾ ਦੀ ਥਾਂ ਤੇ ਉਹਨਾਂ ਨੇ ਚੰਡੀਗੜ੍ਹ ਸਕੂਲ ਆਫ ਡਰਾਮਾ ਕੀਤਾ। ਤੇ ਜਦੋਂ ਪੰਜਾਬ ਦੇ ਹਾਲਾਤ ਬਹੁਤ ਖਰਾਬ ਹੋ ਗਏ ਸੀ 1987-88 ਤੋਂ ਬਾਅਦ, ਤੇ ਉਦੋਂ ਫਿਰ ਉਹਨਾਂ ਨੇ ਚੰਡੀਗੜ੍ਹੋਂ ਹੀ ਓਪਰੇਟ ਕੀਤਾ। ਤੇ ਚੰਡੀਗੜ੍ਹ ਉਹ 1990-91 ਦੇ ਵਿੱਚ ਤਾਂ ਉਹ ਚੰਡੀਗੜ੍ਹ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਵੀ ਰਹੇ ਤੇ ਉਹਨਾਂ ਦੇ ਨਾਲ ਡਾਕਟਰ ਆਤਮਜੀਤ ਜਿਹੜੇ ਸੀਗੇ ਉਹ ਸਕੱਤਰ ਸੀਗੇ ਸੰਗੀਤ ਨਾਟਕ ਅਕਾਦਮੀ ਦੇ। ਤੇ ਉਦੋਂ ਵੀ ਉਹਨਾਂ ਨੇ ਬਹੁਤ ਕੰਮ ਕੀਤਾ ਅਕੈਡਮੀ ਵੱਲੋਂ, ਤੇ ਖਾਸ ਕਰਕੇ ਜਿਹੜਾ ਹੈ ਪਿੰਡਾਂ ਦੇ ਤੱਕ ਅਕੈਡਮੀ ਨੂੰ ਲੈ ਕੇ ਗਏ, ਪੰਜਾਬ ਦੀ ਅਕੈਡਮੀ ਇਹ ਕਹਿ ਕੇ ਪੰਜਾਬ ਦੀ ਅਕੈਡਮੀ ਨੂੰ ਪੰਜਾਬ ਚ ਜਿਹੜਾ ਹੈਗਾ ਉਹ ਕੰਮ ਕਰਨਾ ਚਾਹੀਦਾ। ਬਿਲਕੁਲ ਇਹ ਗੱਲ ਉਹਨਾਂ ਦੀ ਇਹ ਸਹੀ ਸੀ ਤੇ ਉਦੋਂ ਹੀ ਜਿਹੜੀ ਅਕੈਡਮੀ ਇੱਥੋਂ ਨਿਕਲੀ ਤੇ ਤਾਂ ਕਿ ਪੰਜਾਬ ਚ ਹੁਣ ਤੱਕ ਜਿਹੜਾ ਉਹ ਕੰਮ ਕਰ ਰਹੀ ਹੈ। ਤੇ ਇਸ ਤਰ੍ਹਾਂ ਦੇ ਜਿਹੜੇ ਸੀ ਉਹ ਕੰਮ ਕੀਤੇ। ਤੇ ਜਦੋਂ ਵੀ ਆਪਾਂ ਭਾਵੇਂ ਇਪਟਾ ਹੋਵੇ ਭਾਵੇਂ ਨੈਸ਼ਨਲ ਲੈਵਲ ਦੀਆਂ ਜਿਹੜੀਆਂ ਨੇ ਜਾਂ ਇੰਟਰਨੈਸ਼ਨਲ ਲੈਵਲ ਦੀਆਂ ਜਿਹੜੀਆਂ ਜਾਗਰੂਕ ਜਥੇਬੰਦੀਆਂ ਨੇ ਕਲਚਰ ਦੇ ਵਿੱਚ, ਤੇ ਉੱਥੇ ਜੇ ਨਾਂ ਇੰਡੀਆ ਦੇ ਵਿੱਚੋਂ ਕਹੇ ਦਾ ਤੇ ਸਭ ਤੋਂ ਵੱਡਾ ਨਾਂ ਜਿਹੜਾ ਹੈਗਾ ਗੁਰਸ਼ਰਨ ਭਾਜੀ ਦਾ ਹੀ ਹੈ, ਗੁਰਸ਼ਰਨ ਸਿੰਘ ਦਾ ਨਾਂ ਹੀ ਹੈ। ਹਾਂਜੀ
3: ਵਾਕਈ। ਔਰ ਮੇਰੇ ਯਾਦ ਹੈ ਕਿ ਜਦੋਂ ਚੰਡੀਗੜ੍ਹ ਰਹਿੰਦੇ ਸੀ ਤੇ ਟੈਗੋਰ ਥੀਏਟਰ ਦੇ ਵਿੱਚ ਜਦੋਂ ਜਾਣਾ ਤਾਂ ਕਹਿਣਾ ਕਿ ਭਾਜੀ ਦਾ ਪਲੇ ਹੈਗਾ, ਤੇ ਜੇ ਆਮ ਤੌਰ ਦੇ ਉੱਤੇ ਦੂਜੇ ਪਲੇ ਹੁੰਦੇ ਸੀਗੇ ਤਾਂ ਇੱਕ ਫਰਕ ਦਿਖਦਾ ਸੀਗਾ। ਲੋਕ ਵੀ ਜਿਹੜੇ ਸਪੈਕਟੇਟਰਸ ਵੀ ਆਉਂਦੇ ਸੀ ਉਹ ਵੀ ਦੇਖਣ ਦੇ ਲਈ ਇਸ ਰਿਸਪੈਕਟ ਦੇ ਨਾਲ ਕਿ ਜੇ ਭਾਜੀ ਗੁਰਸ਼ਰਨ ਸਿੰਘ ਹੋਰਾਂ ਨੇ ਡਾਇਰੈਕਟ ਕੀਤਾ ਹੈਗਾ ਨਾਟਕ ਤਾਂ ਵਾਕਈ ਕੁਛ ਹੋਏਗਾ ਉਹਦੇ ਵਿੱਚ। ਪਰ ਭਾਜੀ ਮੇਰਾ ਸਵਾਲ ਇੱਥੇ ਇਹ ਹੈ ਅਖੀਰ ਦੇ ਵਿੱਚ ਜਾਣ ਤੋਂ ਪਹਿਲਾਂ ਕਿ ਭਾਜੀ ਗੁਰਸ਼ਰਨ ਸਿੰਘ ਹੋਰੀ ਜਿੰਨਾ ਚਿਰ ਕਰਦੇ ਰਹੇ ਨਾਟਕ ਉਨਾ ਚਿਰ ਰੰਗਮੰਚ ਵੀ ਜਿਉਂਦਾ ਰਿਹਾ, ਹੁਣ ਉਹ ਜਿਹੜੀ ਰੂਹ ਜੀ ਨਜ਼ਰ ਨਹੀਂ ਆਉਂਦੀ ਹੈਗੀ, ਨਾ ਹੀ ਤਾਂ ਦੇਖਣ ਵਾਲਿਆਂ 'ਚ ਅਤੇ ਨਾ ਹੀ ਜਿਹੜੇ ਰੰਗਮੰਚ ਜਿਹੜੀ ਸਟੇਜ ਵੀ ਹੈਗੀ ਹੈ ਉਹ ਵੀ ਹੁਣ ਉਨੀ ਮਹਿਕੀ ਮਹਿਕੀ ਨਹੀਂ ਲੱਗਦੀ ਹੈਗੀ, ਘੱਟੋ ਘੱਟ ਚੰਡੀਗੜ੍ਹ ਦੇ ਵਿੱਚ ਤਾਂ ਨਹੀਂ ਇੱਦਾਂ ਲੱਗਦਾ ਹੈਗਾ। ਕੋਈ ਫਰਕ ਆਇਆ ਹੈਗਾ ਰੰਗਮੰਚ ਦੇ ਇਸ, ਕਿਉਂਕਿ ਬਦਲ ਰਿਹਾ ਦੌਰ ਹੈਗਾ, ਲੋਕ ਟਿਕਟ ਲੈ ਕੇ ਸਿਨੇਮੇ ਜ਼ਰੂਰ ਚਲੇ ਜਾਣਗੇ ਪਰ ਨਾਟਕ ਦੇਖਣ ਦੇ ਲਈ ਬੜਾ ਜਿਹੜਾ ਹੈਗਾ ਉਹਦੇ 'ਚ ਬੜੇ ਕਿਸਮ ਦੇ ਅਪਵਾਦ ਜਿਹੜੇ ਨੇ ਆ ਜਾਂਦੇ ਨੇ, ਉਹ ਉਸ ਤਰੀਕੇ ਦੇ ਨਾਲ ਨਹੀਂ ਜਾਇਆ ਜਾਂਦਾ ਹੈਗਾ। ਅੱਗੇ ਦੂਰਦਰਸ਼ਨ ਦੀ ਵੀ ਤੁਸੀਂ ਗੱਲ ਕੀਤੀ, ਦੂਰਦਰਸ਼ਨ 'ਤੇ ਵੀ ਬੜੇ ਨਾਟਕ ਜਿਹੜੇ ਸੀ ਆਉਂਦੇ ਹੁੰਦੇ ਸੀ, ਹੁਣ ਤਾਂ ਖੈਰ ਸੈਟੇਲਾਈਟ ਚੈਨਲ ਨਾਟਕ ਦਿਖਾਉਂਦੇ ਵੀ ਨਹੀਂ, ਪਰ ਉਹ ਜਿਹੜੇ ਸੋਪ ਓਪੇਰਾਜ਼ ਨੇ ਉਹ ਡਿਫਰੈਂਟ ਹੈਗੇ ਨੇ। ਇਸ ਕਿਸਮ ਦੇ ਨਾਟਕ, ਇਸ ਕਿਸਮ ਦਾ ਜਿਹੜਾ ਮੰਚਨ ਹੈ ਉਹ ਹੁਣ ਨਹੀਂ ਦਿਖ ਰਿਹਾ ਹੈਗਾ, ਫਰਕ ਆ ਗਿਆ ਲੱਗਦਾ।
4: ਦੇਖੋ ਗੱਲ ਬਿਲਕੁਲ ਸਾਫ਼ ਹੈ ਆਪਣਾ ਗੌਤਮ ਜੀ, ਭਾਵੇਂ ਕਈ ਵਾਰੀ ਕਈਆਂ ਨੂੰ ਚੰਗੀ ਵੀ ਨਹੀਂ ਲੱਗਦੀ ਜਿਹੜੇ ਨਵੇਂ ਨਿਰਦੇਸ਼ਕ ਨੇ ਜਾਂ ਜਿਵੇਂ ਨਵੇਂ ਨਾਟਕਕਾਰ ਨੇ, ਜਿਹੜਾ ਆਵਾਮੀ ਨਾਟਕ ਦਾ ਜਾਂ ਇਹ ਸੀ ਉਹ ਯੁੱਗ ਗੁਰਸ਼ਰਨ ਭਾਜੀ ਦੇ ਜਾਣ ਨਾਲ, ਉਦੋਂ ਬਾਅਦ ਅਜਮੇਰ ਸਿੰਘ ਔਲਖ ਦੇ ਜਾਣ ਨਾਲ ਇੱਕ ਤਰੀਕੇ ਨਾਲ ਖਤਮ ਹੀ ਹੋ ਗਿਆ। ਹੁਣ ਜਿਹੜਾ ਨਾਟਕ ਆ ਉਹ ਬੜਾ ਸੀਮਿਤ ਹੋ ਗਿਆ। ਇੱਕ ਤਾਂ ਇਹ ਹੈ ਕਿ ਜਿਹੜੇ ਕੁਛ ਡਾਇਰੈਕਟਰ ਨੇ ਉਹ ਆਪਣੇ ਤਜਰਬੇ ਕਰਦੇ ਨੇ ਤੇ ਕੁਛ ਨਵੀਆਂ ਨਵੀਆਂ ਗੱਲਾਂ ਨੂੰ ਲੈ ਕੇ ਕਰਦਾ। ਠੀਕ ਹੈ, ਓਨੇ ਕੁ ਲੋਕ ਆ ਜਾਂਦੇ ਨੇ, ਉਹ ਵਾਹਵਾ ਤਾੜੀਆਂ ਵੀ

0: ਏਡੀ ਵੱਡੀ ਟੀਮ ਨੂੰ ਖਰਚਾ ਚੁੱਕਣਾ ਔਖਾ, ਇਸ ਕਰਕੇ ਉਹ ਇਕੱਲੇ ਤਿਆਰ ਕਰ ਲੈਂਦੇ ਆ। ਇੱਥੇ ਡਾਕਟਰ ਸਾਹਿਬ ਸਿੰਘ ਕਰ ਰਹੇ ਹੈ। ਆਤਮਜੀਤ ਸਿੰਘ ਵੀ ਹੁਣ ਕਈ ਵਾਰੀ ਇਹ ਕਰਦੇ ਆ ਕਿ ਮੈਂ ਨਾਟਕ ਦਾ ਪਾਠ ਕਰਦਾ, ਪਰ ਉਹ ਕਰਦੇ ਸਟੇਜ ਤੇ ਉਹਦੀ ਇੱਕ ਪਰਫਾਰਮੈਂਸ ਹੀ ਨੇ, ਕਦੇ ਉੱਥੇ ਬੈਠ ਕੇ ਕਦੇ ਖੜ ਕੇ ਪੜ੍ਹਨ ਲੱਗ ਗਏ। ਤੇ ਸੋ ਇਸ ਤਰ੍ਹਾਂ ਦੇ ਨਵੇਂ ਨਵੇਂ ਤਜਰਬੇ ਸ਼ੁਰੂ ਜਿਹੜੇ ਹੋ ਗਏ ਨੇ, ਤੇ ਪਰ ਆਮ ਲੋਕਾਂ ਦੇ ਨਾਲੋਂ ਥੀਏਟਰ ਰੱਖਦਾ ਹੁਣ ਮੈਨੂੰ ਟੁੱਟਿਆ ਹੋਇਆ ਜਾਪਦਾ।
1: ਵਾਕਈ ਬਹੁਤ ਧੰਨਵਾਦ ਪ੍ਰੀਤਮ ਜੀ ਸਾਡੇ ਨਾਲ ਸਾਂਝ ਪਾਉਣ ਦੇ ਲਈ, ਔਰ ਭਾਜੀ ਗੁਰਸ਼ਰਨ ਸਿੰਘ ਹੋਰਾਂ ਦੇ ਜੀਵਨ ਦੇ ਉੱਤੇ ਇੰਨੀਆਂ ਸੋਹਣੀਆਂ ਗੱਲਾਂ ਕੀਤੀਆਂ, ਸ਼ੁਕਰੀਆ ਤੁਹਾਡਾ।
0: ਧੰਨਵਾਦ।
1: ਸੋ ਇਹ ਸੀ ਪ੍ਰੀਤਮ ਸਿੰਘ ਰੁਪਾਲ ਜੀ ਸਾਡੇ ਇਸ ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਕੀਚੇ ਇਹਦੇ ਵਿੱਚ ਅੱਜ ਦੇ ਦਿਨ ਇੰਨਾ ਹੀ। ਜਿੱਦਾਂ ਭਾਜੀ ਗੁਰਸ਼ਰਨ ਸਿੰਘ ਹੋਰਾਂ ਦੀ ਸ਼ਖਸੀਅਤ ਦੇ ਨਾਲ ਉਹਨਾਂ ਨੇ ਜਾਣੂ ਕਰਾਇਆ ਕਿੱਦਾਂ ਜਿਹੜਾ ਨੌਕਰੀ ਤੋਂ ਨਾਟਕ ਦੇ ਵੱਲ ਆਉਂਦੇ ਹੈਗੇ ਨੇ, ਕਿੱਦਾਂ ਉਹ ਜਿਹੜਾ ਭਾਖੜਾ ਡੈਮ ਦੀ ਜਿਹੜੀ ਭਾਖੜਾ ਨੰਗਲ ਦੇ ਵਿੱਚ ਜਿੱਥੇ ਸਿਮੈਂਟ ਦੀ ਲੈਬੋਰਟਰੀ ਦੇ ਵਿੱਚ ਨੌਕਰੀ ਕਰਦੇ ਹੋਇਆ, ਤਾਂ ਫਿਰ ਉੱਥੋਂ ਨਾਟਕ ਮੰਚਨ ਸ਼ੁਰੂ ਕਰਦੇ ਹੋਇਆ ਇੱਕ ਹੌਕਾ ਉਹਨਾਂ ਨੇ ਉਸ ਦੌਰ ਦੇ ਵਿੱਚ ਦਿੱਤਾ ਜਦੋਂ ਬਹੁਤ ਜ਼ਿਆਦਾ ਲੋੜ ਸੀ, ਕਿਸੇ ਨਾ ਕਿਸੇ ਇੱਕ ਐਸੇ ਨਾਇਕ ਦੀ ਲੋੜ ਪੈ ਜਾਂਦੀ ਹੈਗੀ ਹੈ ਜਦੋਂ ਉਹਨਾਂ ਨੇ ਨੁੱਕੜ ਨਾਟਕ ਕੀਤੇ ਔਰ ਪ੍ਰਾਚੀਨ ਲੋਕ ਕਲਾ ਦੇ ਵਿੱਚ ਢਾਲ ਕੇ ਆਪਣੇ ਸੁਨੇਹੇ ਜਿਹੜੇ ਸੀਗੇ ਉਹ ਆਮ ਲੋਕਾਈ ਤੱਕ ਪਹੁੰਚਾਏ, ਅਤੇ ਫਿਰ ਕਿੱਦਾਂ ਆਪਣੀ ਡਰਾਮਾ ਪਾਰਟੀ ਉਹਨਾਂ ਨੇ ਕ੍ਰੀਏਟ ਕੀਤੀ। ਅਤੇ ਡਾਕਟਰ ਸਾਹਿਬ ਸਿੰਘ ਹੋਰਾਂ ਦੀ, ਕੇਵਲ ਧਾਲੀਵਾਲ ਹੋਰਾਂ ਦੀ ਨਾਮਵਰ ਕਲਾਕਾਰ ਜਿਹੜੇ ਆ ਨਾਟਕਕਾਰ ਜਿਹੜੇ ਨੇ ਭਾਈ ਗੁਰਸ਼ਾਨ ਸਿੰਘ ਹੋਰਾਂ ਨੇ ਖੜ੍ਹੇ ਕੀਤੇ, ਪੈਦਾ ਕੀਤੇ ਇੱਕ ਤਰੀਕੇ ਦੇ ਨਾਲ, ਅਤੇ ਫਿਰ ਕਿਸ ਤਰੀਕੇ ਦੇ ਨਾਲ ਉਹ ਸੰਪਾਦਨਾ ਦੇ ਵੱਲ ਆਉਂਦੇ ਨੇ, ਪ੍ਰਕਾਸ਼ਨ ਦੇ ਵੱਲ ਆਉਂਦੇ ਹੈਗੇ ਨੇ। ਬਲਰਾਜ ਸਾਹਨੀ ਹੋਰਾਂ ਦੀਆਂ ਪੁਸਤਕਾਂ ਦਾ ਜ਼ਿਕਰ ਭਾਜੀ ਹੋਰਾਂ ਨੇ ਦੱਸਿਆ, ਅਤੇ ਇੱਕ ਰੰਗਕਰਮੀ ਦੇ ਤੌਰ ਦੇ ਉੱਤੇ ਹੀ ਨਹੀਂ ਬਲਕਿ ਇੱਕ ਸਮਾਜ ਦੇ ਵਿੱਚ ਇੱਕ ਐਸੀ ਸ਼ਖਸੀਅਤ ਦੇ ਤੌਰ ਦੇ ਉੱਤੇ ਵੀ ਉਹਨਾਂ ਨੂੰ ਜਾਣਿਆ ਜਾਂਦਾ ਹੈ ਕਿ ਜਿਹੜੀ ਗੱਲ ਕਹਿ ਦਿੱਤੀ ਹੈ ਉਸ ਦੇ ਵਿੱਚ ਉਹਨਾਂ ਦੇ ਅਸੂਲ ਜਿਹੜੇ ਨੇ ਉਹ ਸਾਫ਼ ਝਲਕਦੇ ਨੇ। ਅਤੇ ਨਾਟਕਾਂ ਦਾ ਜਿੱਥੇ ਤੱਕ ਜ਼ਿਕਰ ਹੈ, ਤੁਸੀਂ ਕੋਈ ਨਾਟਕ ਦੇਖਿਆ ਹੋਵੇ, ਭਾਜੀ ਗੁਰਸ਼ਰਨ ਸਿੰਘ ਹੋਰਾਂ ਦਾ ਡਾਇਰੈਕਟ ਕੀਤਾ ਬਾਬਾ ਬੋਲਦਾ ਸੀਸ ਧਲੀ ਅਤੇ ਚਾਂਦਨੀ ਚੌਂਕ ਤੋਂ ਸਰਹੰਦ ਤੱਕ, ਟੁੰਡਾ ਹੌਲਦਾਰ, ਸੂਰਮੇ ਦੀ ਸਿਰਜਣਾ, ਤੱਤੀ ਤਵੀ, ਜਾਂ ਚੰਡੀਗੜ੍ਹ ਪੁਆੜੇ ਦੀ ਜੜ, ਹਿੱਟ ਲਿਸਟ, ਇਨਕਲਾਬ ਜ਼ਿੰਦਾਬਾਦ, ਨਿਕਰ ਰਾਜ, ਲਾਰੇ, ਠੱਗੀ, ਸ਼ਹੀਦ, ਇਨਕਲਾਬ ਦੇ ਰਾਹ 'ਤੇ, ਜਾਂ ਕਿਸੇ ਵੀ ਕਿਸਮ ਦਾ ਕੋਈ ਨਾਟਕ ਜੇ ਤੁਸੀਂ ਕੋਈ ਦੇਖਿਆ ਹੋਵੇ ਉਹਨਾਂ ਦੇ ਡਾਇਰੈਕਟ ਕੀਤੇ ਹੋਏ ਉਹਨਾਂ ਦੇ ਮੰਚਨ ਦੇ ਵਿੱਚ, ਤਾਂ ਦੱਸਿਓ ਜ਼ਰੂਰ। ਫਿਲਹਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਦਿਓ ਇਜਾਜ਼ਤਾਂ। ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM।
2: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
3: ਹਾਂਜੀ ਰੇਡੀਓ
4: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
5: ਉਹ ਜੋ ਹੁਕਮ ਮੇਰੀ ਸਰਕਾਰ।
4: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
5: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ,
4: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
5: ਆਹੋ ਜੀ ਆਹੋ,
4: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
6: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ, ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
7: ਫੁਲਕਾਰੀ ਉੱਤੇ ਵੇਲ ਬੂਟੀਆਂ, ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ, ਤੁਸੀਂ ਸੁਣ ਰਹੇ ਹੋ ਹਾਂਜੀ ਰੇਡੀਓ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

बस रिंग रोवर, हाँ जी, 16-74, ये नहीं है 71-72, ये है 16-74, ये है 16-74, सुनते रहो, हाँ जी, AM।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: सिडनी वाले हो तुसी सुन रहे हो अपना इंडियन रेडियो स्टेशन रेडियो हांजी 1674 AM रेडियो
1: हांजी रेडियो हांजी 1674 मास करते हैं दिन तुहाडा वधिया जा रहा होएगा चढ़दी कला च होगे चेहरे ते होगी मुस्कुराहट जेकर नहीं ते आओ सब तो पहला चेहरे ते खुशी लेके आइए बिल्कुल इसे तरह दे नाल सारा दिन खुशी तुहाडे चेहरे ते सजी रहे इहो ही आ शुकराना उस रब दा जो सवेरे सवेरे दे समय तुसीं लैके घरों निकलना उही खट कमा के तुसीं सारा दिन वापस लैके आना आओ फिर घरां नूं खुशियां लैके चलिए समा हो चुका अज दी कहानी दा एक वारी एक व्यक्ति जिहड़ा बड़ा सोहना कारोबार करदा है हौली हौली दिन फिर होर वधिया कारोबार चलिया परिवार ने फैसला किया कि हुण अपनी मर्जी का घर बनाउणगे अपने सुपनियां का घर बड़े चिरां तो उन्हां दे मन की तमन्ना सी कि वह दूर पहाड़ी दे उत्ते उन्हां दा घर होवे उस पहाड़ी तो वह अपने सारे पिंड नूं वेख पाउण वो कुदरत दा नज़ारा माण पाउण पर कितना कितने मन दे विच एक गल होर भी दबी सी जिहड़ी शायद जबानों ते बोल के नहीं बंदा दसदा वह सी कि साडा रुतबा बाकियां दे नालों उच्चा होवे पता लगे पिंड वालियां नूं कि अभी उन्हां दे नालों हुण वखरे आं असीं उन्हां दे नालों वध कमाई करदे आं साडी पहुँच उन्हां दे नालों वधेरे आ इस करके असीं होर उच्ची थां दे उत्ते आ के घर छत लिया बहुता समा नहीं लगा उन्हां नूं अपना यह सुपना पूरा करदे आं ते हुण उह बड़े माण दे नाल गल कहिंदे कि साडा घर ओ दूरों दिखता पिंड के बहुते लोग उन्हां तों इस गल की ईरखा भी करते उन्हां नूं लगता कि यह हुण पहलां वर्गे नहीं रहे वैसे भी पहलां वर्गा बंदा रहिंदा नहीं चाहे किन्ना भी तुसीं चंगा बन के विखाओ पर जदों तुसीं दूसरियां नालों वक्खरा होकर कोठा छत लैंदे हो फिर बदोबदी वखरेवें पै जांदे वो लोग जिहड़े रात दिन तुहाडियां सिफतां करदे तुहाडे कोल रहिंदे उन्हां दा भी नज़रिया तुहाडे प्रति बदल जांदा ते एक होर कैटेगरी हुंदी है जिहड़ी पहलां तुहाडे नाल सिद्धे मूँह नहीं बुलाउंदी पर जिद्दां ही तुहाडा रुतबा उच्चा हुंदा तुहाडे नाल उह घिओ खिचड़ी हो जांदी उन्हां नूं पता हुंदा ਕਿਹੜੇ ਬੰਦੇ ਨੂੰ ਕਿਹੜੀ ਖੁਰਾਕ ਚਾਹੀਦੀ ਹੈ ਉਹਦੀ ਖੁਸ਼ਾਮਦ ਕਿੰਨੀ ਕੁ ਕਰਨੀ ਹੈ ਅਤੇ ਕਿੱਦਾਂ ਉਹਦੇ ਤੋਂ ਫਾਇਦਾ ਲੈਣਾ ਸੋ ਇਸ ਕਰਕੇ ਸਾਨੂੰ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਬਹੁਤਾ ਫਰਕ ਪਿਆ ਨਜ਼ਰ ਨਹੀਂ ਆਉਂਦਾ ਜਿੱਥੇ ਚਾਰ ਜੀ ਜਾਂਦੇ ਆ ਉੱਥੇ ਚਾਰ ਨਵੇਂ ਆ ਜਾਂਦੇ ਪਰ ਫਰਕ ਪੈਂਦਾ ਤਾਂ ਇੱਕ ਚੀਜ਼ ਦਾ ਉਹ ਜਿਹੜੇ ਪਹਿਲੇ ਚਾਰ ਉਹ ਸਾਡੇ ਖੈਰ ਖਵਾ ਹੁੰਦੇ ਸ਼ਾਇਦ ਪਰ ਇਹ ਜਿਹੜੇ ਦੂਸਰੇ ਨੇ ਇਹ ਮਤਲਬ ਦੇ ਲਈ ਜੁੜਦੇ ਆ ਗੱਲ ਕਾਹਦੀ ਕਿ ਇੱਕ ਦਰੀਨ ਕੁਛ ਐਸਾ ਭਾਣਾ ਵਾਪਰਿਆ ਸਾਰੇ ਪਰਿਵਾਰ ਨੇ ਸਾਰੇ ਪਿੰਡ ਨੇ ਕਹਿਣਾ ਸ਼ੁਰੂ ਕਰ ਦਿੱਤਾ ਸਾਨੂੰ ਨਜ਼ਰ ਲੱਗ ਗਈ ਇੱਕ ਦਿਨ ਅਚਾਨਕ ਪਹਾੜੀ ਦੇ ਹੇਠਲੇ ਹਿੱਸੇ ਦੇ ਵਿੱਚ ਅੱਗ ਲੱਗੀ ਅਤੇ ਅੱਗ ਐਡੀ ਤੇਜ਼ੀ ਦੇ ਨਾਲ ਉੱਤੇ ਨੂੰ ਵਧੀ ਕਿ ਉਹਨਾਂ ਦਾ ਸਾਰਾ ਘਰ ਝੁਲਸ ਗਿਆ ਇੰਨਾ ਸ਼ੁਕਰ ਕਿ ਉਸ ਸਮੇਂ ਉਹ ਆਪਣੇ ਘਰ ਦੇ ਵਿੱਚ ਮੌਜੂਦ ਨਹੀਂ ਸਨ ਪਰ ਉਹ ਘਰ ਦੇ ਵਿੱਚ ਮੌਜੂਦ ਨਹੀਂ ਸੀ ਇਸ ਗੱਲ ਦਾ ਸ਼ੁਕਰ ਨਹੀਂ ਕਰ ਸਕੇ ਘਰ ਸੜ ਗਿਆ ਇਸ ਗੱਲ ਦਾ ਗਿਲਾ ਜ਼ਰੂਰ ਰੱਬ ਦੇ ਨਾਲ ਕੀਤਾ ਲਗਭਗ ਸਾਰਾ ਹੀ ਕੁਛ ਉਹਨਾਂ ਨੇ ਆਪਣੇ ਜਾਂ ਸਾਰੀ ਜਮ੍ਹਾਂ ਪੂੰਜੀ ਉਹਨਾਂ ਨੇ ਆਪਣੇ ਘਰ 'ਤੇ ਲਾ ਦਿੱਤੀ ਅਤੇ ਹੁਣ ਉਹਨਾਂ ਨੂੰ ਲੱਗਦਾ ਸੀ ਕਿ ਸਾਡੇ ਕੋਲ ਕੁਛ ਬਚਿਆ ਨਹੀਂ ਹਰ ਰੋਜ਼ ਸਵੇਰੇ ਸਵੇਰੇ ਦੇ ਸਮੇਂ ਜਿੱਦਾਂ ਪਹਿਲਾਂ ਇੱਕ ਫਕੀਰ ਆਉਂਦਾ ਸੀ ਉਸੇ ਤਰ੍ਹਾਂ ਅੱਜ ਆਇਆ, ਜਿਹੜੇ ਵੀ ਘਰ 'ਚੋਂ ਮੰਗਦਾ ਉਸ ਘਰ ਨੂੰ ਦੁਆਵਾਂ ਦਿੰਦਾ। ਉਹਦੀ ਇੱਕ ਆਦਤ ਸੀ, ਜਿਹੜਾ ਵੀ ਕੋਈ ਉਹਨੂੰ ਕੋਈ ਦਾਣਾ ਪਾਣੀ ਦਿੰਦਾ, ਰੋਟੀ ਦਿੰਦਾ, ਖਾਣ ਨੂੰ ਦਿੰਦਾ, ਉਹ ਅੱਗੋਂ ਅਸੀਸ ਦਿੰਦਾ, ਰੱਬ ਤੇਰੇ 'ਤੇ ਮਿਹਰਬਾਨ ਹੈ। ਉਹ ਤਾਂ ਅੱਜ ਵੀ ਉਸੇ ਤਰ੍ਹਾਂ ਦੇ ਨਾਲ ਘਰ ਪਹੁੰਚਿਆ ਸੀ। ਫਕੀਰ ਨੇ ਅੱਜ ਵੀ ਆ ਕੇ ਆਵਾਜ਼ ਮਾਰੀ ਹੈ, ਪਰ ਉਹ ਜੋ ਘਰ ਦੇ ਅੰਦਰ ਨਹੀਂ ਗਏ, ਅੱਜ ਉਹ ਘਰ ਦੇ ਬਾਹਰ ਨੇ, ਅੱਜ ਉਹ ਦੁਖੀ ਨੇ। ਅੱਜ ਉਹ ਫਕੀਰ ਨੂੰ ਕੁਛ ਦੇ ਨਹੀਂ ਸਕਦੇ, ਪਰ ਫਕੀਰ ਕੋਲ ਦੇਣ ਨੂੰ ਅੱਜ ਵੀ ਉਹੀ ਹੈ। ਫਕੀਰ ਨੇ ਬੜੇ ਗੌਹ ਦੇ ਨਾਲ ਉਸ ਪਰਿਵਾਰ ਵੱਲ ਵੇਖਿਆ ਅਤੇ ਫਿਰ ਕਿਹਾ, ਰੱਬ ਤੁਹਾਡੇ 'ਤੇ ਮਿਹਰਬਾਨ ਹੈ। ਪਰ ਅੱਜ ਉਹ ਗੱਲ ਪਰਿਵਾਰ ਨੂੰ ਚੰਗੀ ਨਹੀਂ ਲੱਗੀ। ਅੱਜ ਉਹਨਾਂ ਨੇ ਅੰਦਰੋਂ ਅੰਦਰੀ ਇਸ ਗੱਲ ਦਾ ਗੁੱਸਾ ਕੀਤਾ। ਉਹਨਾਂ ਨੂੰ ਲੱਗਾ ਕਿ ਹੋਰ ਬਹੁਤਿਆਂ ਵਾਂਗੂ ਇਹ ਫਕੀਰ ਵੀ ਟਿੱਚਰਾਂ ਕਰਦਾ। ਮਨ ਹੀ ਮਨ ਫਕੀਰ ਗਾਲਾਂ ਕੱਢੀਆਂ, ਬੁਰਾ ਭਲਾ ਸੋਚਿਆ, ਪਰ ਜ਼ਬਾਨੋਂ ਕੁਛ ਨਹੀਂ ਬੋਲੇ, ਪਰ ਕਿੰਨਾ ਕੁ ਚਿਰ ਚੁੱਪ ਰਹਿੰਦੇ। ਅਗਲੇ ਦਿਨ ਫਿਰ ਜਦੋਂ ਫਕੀਰ ਪਿੰਡ ਦੇ ਵਿੱਚ ਆਇਆ, ਫਕੀਰ ਨੇ ਤਾਂ ਫਿਰ ਉਹੀ ਦੁਆ ਦਿੱਤੀ, ਰੱਬ ਤੇਰੇ 'ਤੇ ਮਿਹਰਬਾਨ ਹੈ। ਦੂਸਰਾ ਤੀਸਰਾ ਆਖਿਰਕਾਰ ਵਿਅਕਤੀ ਬੋਲਿਆ, ਫਕੀਰਾ ਸਾਰਾ ਪਿੰਡ ਬੋਲੇ, ਤੂੰ ਕਿਉਂ ਬੋਲੇ, ਤੈਨੂੰ ਸ਼ਰਮ ਨਹੀਂ ਆਉਂਦੀ, ਤੇਰੇ ਸਾਹਮਣੇ ਸਾਡਾ ਸਾਰਾ ਕੁਛ ਸੜ ਕੇ ਤਬਾਹ ਹੋ ਗਿਆ, ਤੈਨੂੰ ਕੀ ਲੱਗਦਾ ਰੱਬ ਸਾਡੇ 'ਤੇ ਮਿਹਰਬਾਨ ਹੈ। ਫਕੀਰ ਕੁਛ ਨਹੀਂ ਬੋਲਿਆ, ਆਪਣੇ ਸੁਭਾਅ ਦੇ ਮੁਤਾਬਕ ਮੁਸਕਰਾਇਆ ਅਤੇ ਚਲਾ ਗਿਆ। ਪਰ ਇਹ ਸਿਲਸਿਲਾ ਇਸੇ ਤਰ੍ਹਾਂ ਦੇ ਨਾਲ ਜਾਰੀ ਰਿਹਾ। ਕੋਈ ਨਿੱਕਾ ਮੋਟਾ ਕੰਮ ਕਾਰ ਕਰਕੇ ਫਿਰ ਦੁਬਾਰਾ ਤੋਂ ਰੋਟੀ ਕਮਾਉਣੀ ਸ਼ੁਰੂ ਕੀਤੀ। ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ ਕੋਈ ਛੋਟਾ ਮੋਟਾ, ਕੋਈ ਰਹਿਣ ਬਸੇਰਾ, ਕੋਈ ਕੁੱਲੀ ਛੱਤ ਲਈ। ਪਰ ਫਕੀਰ ਉਸੇ ਚਾਲ ਚੱਲਦਾ ਰਿਹਾ। ਫਕੀਰ ਦੀ ਦੁਆ ਉਹੀ, ਅੱਜ ਫਿਰ ਉਹਨੇ ਉਹੀ ਦੁਆ ਦਿੱਤੀ ਹੈ, ਰੱਬ ਤੁਹਾਡੇ 'ਤੇ ਮਿਹਰਬਾਨ ਹੈ। ਆਖਿਰਕਾਰ ਉਸ ਬੰਦੇ ਦੇ ਸਬਰ ਦਾ ਬੰਨ ਟੁੱਟ ਗਿਆ। ਅੱਜ ਫਕੀਰ ਨੂੰ ਬਾ ਕੇ ਪੁੱਛ ਹੀ ਲਿਆ, ਫਕੀਰਾ ਸਾਡੇ ਨਾਲ ਇੰਨਾ ਕੁਛ ਹੋ ਗਿਆ, ਤੇਰੀਆਂ ਅੱਖਾਂ ਸਾਹਮਣੇ ਹੋਇਆ, ਤੈਨੂੰ ਕੀ ਲੱਗਦਾ ਇਹਦੇ ਵਿੱਚ ਕੀ ਚੰਗਾ? ਤੂੰ ਜਦੋਂ ਫਿਰ ਵੀ ਇਹ ਗੱਲ ਕਹਿੰਦਾ ਤਾਂ ਇਹ ਮੇਰੇ ਮੱਥੇ 'ਚ ਵੱਜਦੀ ਹੈ, ਇਹ ਮੈਨੂੰ ਚੁੱਭਦੀ ਹੈ। ਤੇਰੀ ਮੈਂ ਬੜੀ ਇੱਜ਼ਤ ਕੀਤੀ, ਮਨ ਮਨ ਮੈਂ ਤੈਨੂੰ ਬਹੁਤ ਕੁਛ ਕਿਹਾ, ਤੈਨੂੰ ਮੈਂ ਕੁਛ ਕਹਿ ਨਹੀਂ ਸਕਿਆ, ਜ਼ਬਾਨੋਂ ਸਿਰਫ ਮਾਰ ਕੁੱਟ ਹੀ ਨਹੀਂ ਸਕਿਆ, ਇਹੀ ਗੱਲ ਕਿਸੇ ਹੋਰ ਨੇ ਕਹੀ ਹੁੰਦੀ ਤਾਂ ਸੱਚ ਜਾਣੀ, ਮੈਨੂੰ ਸੱਤੀ ਕੱਪੜੀ ਅੱਗ ਲੱਗ ਜਾਂਦੀ ਆ ਜਦੋਂ ਤੂੰ ਇਹ ਗੱਲ ਕਹਿੰਦਾ। ਤਾਂ ਫਕੀਰ ਹੱਸ ਕੇ ਕਹਿਣ ਲੱਗਾ, ਮੇਰੀ ਗੱਲ ਸੱਚ ਮੰਨ, ਰੱਬ ਤੇਰੇ 'ਤੇ ਮਿਹਰਬਾਨ ਹੈ। ਚੱਲ ਫਿਰ ਮੈਨੂੰ ਅੱਜ ਦੱਸ, ਰੱਬ ਮੇਰੇ 'ਤੇ ਕਿੱਦਾਂ ਮਿਹਰਬਾਨ ਹੈ? ਇੱਕ ਉੱਚੇ ਮਹਿਲ ਤੋਂ ਮੈਨੂੰ ਦੁਬਾਰਾ ਝੌਂਪੜੀ ਦੇ ਵਿੱਚ ਲਿਆ ਤਾ, ਰੱਬ ਕਿੱਦਾਂ ਮਿਹਰਬਾਨ ਹੈ, ਮੈਨੂੰ ਸਮਝਾ। ਫਕੀਰ ਕਹਿਣ ਲੱਗਾ, ਜਦੋਂ ਇਹ ਧਰਤੀ ਹੋਣ ਚਾਹੀਦੀ ਨਾ ਤੇ ਉਦੋਂ ਸਾਰਾ ਕੁਛ ਇੱਕ ਵਾਰੀ ਨਸ਼ਟ ਹੋ ਗਿਆ, ਅਤੇ ਫਿਰ ਇਹ ਹੌਲੀ ਹੌਲੀ ਕਰਕੇ ਇਹ ਧਰਤੀ ਜਿਹਦੇ ਉੱਤੇ ਤੂੰ ਰਹਿ ਰਿਹਾ ਹੋਣ ਦੇ ਵਿੱਚ ਆਈ, ਅਤੇ ਫਿਰ ਇਹ ਜੀਵਨ ਹੋਣ ਦੇ ਵਿੱਚ ਆਇਆ, ਤੂੰ ਮੈਂ ਇਹ ਰੁੱਖ, ਇਹ ਪੰਛੀ, ਇਹ ਜਾਨਵਰ, ਹਰ ਇੱਕ ਜੀਵ ਜੰਤੂ, ਇਹ ਵਿਨਾਸ਼ ਤੋਂ ਹੀ ਸ਼ੁਰੂ ਹੋਇਆ। ਇਹ ਜਿਹੜੀ ਖੂਬਸੂਰਤੀ ਤੂੰ ਆਸ ਪਾਸ ਵੇਖਦਾ, ਇਹ ਜਿਹੜੇ ਨਜ਼ਾਰੇ ਤੂੰ ਮਾਣਦਾ, ਇਹਨਾਂ ਦੀ ਸ਼ੁਰੂਆਤ ਵਿਨਾਸ਼ ਤੋਂ। ਪਹਿਲਾਂ ਸਭ ਕੁਛ ਖਤਮ ਹੁੰਦਾ ਅਤੇ ਫਿਰ ਉੱਥੋਂ ਸਾਰਾ ਕੁਛ ਨਵੇਂ ਸਿਰਿਓਂ ਸ਼ੁਰੂ ਹੁੰਦਾ। ਜਦੋਂ ਆਪਾਂ ਇੱਕ ਰੁੱਖ ਵੱਢ ਦਿੰਦੇ ਹਾਂ, ਉਹ ਵੱਢਦੇ ਇਸ ਕਰਕੇ ਹਾਂ ਕਿਉਂਕਿ ਉਹ ਪੁਰਾਣਾ ਹੋ ਗਿਆ ਹੁੰਦਾ, ਉਹਦੀਆਂ ਸ਼ਾਖਾਵਾਂ ਸੁੱਕਣ ਲੱਗ ਜਾਂਦੀਆਂ, ਪਰ ਕਦੇ ਤੂੰ ਵੇਖਿਆ ਉਹਦੇ ਵਿੱਚੋਂ ਹਰੀਆਂ ਕਰੂੰਬਲਾਂ ਫਿਰ ਦੁਬਾਰਾ ਤੋਂ ਫੁੱਟਦੀਆਂ, ਉਹ ਫਿਰ ਟਾਹਣੀਆਂ ਬਣਦੀਆਂ, ਟਾਹਣੀਆਂ ਟਾਹਣ ਬਣ ਜਾਂਦੇ ਨੇ, ਅਤੇ ਉਹ ਰੁੱਖ ਪਹਿਲਾਂ ਦੇ ਨਾਲੋਂ ਵੀ ਕਿਤੇ ਵਧੇਰੇ ਸੰਘਣਾ ਹੋ ਜਾਂਦਾ, ਵੱਧ ਛਾਂ ਦਿੰਦਾ, ਵੱਧ ਫਲ ਦਿੰਦਾ। ਇਸੇ ਤਰ੍ਹਾਂ ਦੇ ਨਾਲ ਜ਼ਿੰਦਗੀ ਦੀ ਹਰ ਇੱਕ ਸ਼ੈ, ਜਿੰਨਾ ਚਿਰ ਉਹ ਟੱਠੂ ਨਹੀਂ, ਉਹਨਾਂ ਚਿਰ ਨਵੀਂ ਉਸਰੂ ਨਹੀਂ, ਨਵੀਂ ਉਸਰੂ ਨਹੀਂ, ਪਹਿਲਾਂ ਦੇ ਨਾਲੋਂ ਉਹ ਜ਼ਿਆਦਾ ਵਧੂ ਫੁੱਲੂ ਨਹੀਂ। ਗੱਲ ਸਿਰਫ ਸਫ਼ਰ ਦੀ ਹੈ, ਸੱਚ ਜਾਣ ਤੇਰਾ ਘਰ ਸੜਿਆ। ਉਹ ਰੱਬ ਤੇਰੀ ਤਰੱਕੀ ਚਾਹੁੰਦਾ, ਤੇਰਾ ਕੰਮ ਕਰ ਜਾਂਦਾ ਰਿਹਾ, ਇਹ ਸਮਝ ਕੇ ਰੱਬ ਤੈਨੂੰ ਹੋਰ ਤਰੱਕੀ ਦੇਣਾ ਚਾਹੁੰਦਾ। ਇਨਸਾਨ ਇੱਦਾਂ ਦਾ ਕਿ ਉਹ ਜਿੰਨਾ ਚਿਰ ਉਹਦੇ ਹੱਥੀਂ ਕੁਛ ਹੈ, ਉਹਨਾਂ ਚਿਰ ਉਹ ਨਵਾਂ ਕਰਨ ਦੀ ਹਿੰਮਤ ਨਹੀਂ ਕਰਦਾ। ਜਦੋਂ ਉਹਦੇ ਕੋਲ ਕੁਛ ਨਹੀਂ ਰਹਿੰਦਾ ਅਤੇ ਉਹਦੇ ਕੋਲ ਇੰਨੀ ਕੁ ਹਿੰਮਤ ਹੁੰਦੀ ਆ, ਉਹ ਫਿਰ ਦੁਬਾਰਾ ਤੋਂ ਸਿਰਜ ਸਕਦਾ। ਤੂੰ ਵੀ ਕਰ ਸਕਦਾ। ਤੇਰੇ ਮਹਿਲ ਵੇਖ ਕੇ ਮੈਨੂੰ ਇੰਨਾ ਨਜ਼ਾਰਾ ਨਹੀਂ ਸੀ ਆਉਂਦਾ ਜਿੰਨਾ ਇਹ ਤੇਰੀ ਝੌਂਪੜੀ ਵੇਖ ਕੇ ਆ ਰਿਹਾ। ਤੇਰੇ ਮਹਿਲਾਂ ਦੇ ਵਿੱਚ ਉਨਾ ਸਕੂਨ ਨਹੀਂ ਸੀ ਜਿੰਨਾ ਇਸ ਝੌਂਪੜੇ ਦੇ ਵਿੱਚ ਆ, ਦੱਸ ਹੈ ਕਿ ਨਹੀਂ? ਜਿੰਨਾ ਹੁਣ ਤੇਰੇ ਪਰਿਵਾਰ ਦੇ ਜੀ ਤੇਰੇ ਲਾਗੇ ਨੇ, ਆਉਂਦਾ ਤਾਂ ਮੈਂ ਤੇਰੇ ਮਹਿਲਾਂ 'ਚ ਵੀ ਰਿਹਾ, ਉਦੋਂ ਨਹੀਂ ਸੀ। ਇਹਦੇ ਵਿੱਚ ਕੀ ਚੰਗਾ ਕੀ ਮਾੜਾ ਇਹ ਤਾਂ ਉਹ ਰੱਬ ਬਿਹਤਰ ਜਾਣਦਾ, ਪਰ ਮੈਂ ਤਾਂ ਇੰਨਾ ਜਾਣਦਾ ਉਹ ਰੱਬ ਤੇਰੇ 'ਤੇ ਮਿਹਰਬਾਨ ਹੈ। ਅਤੇ ਸੱਚ ਜਾਣਿਓ, ਰੱਬ ਹਰ ਇੱਕ ਦੇ ਉੱਤੇ ਮਿਹਰਬਾਨ ਹੈ। ਇਸ ਟਾਈਮ ਜਿਹੜੇ ਵੀ ਸੁਣ ਰਹੇ ਨੇ, ਕਿਸੇ ਨੂੰ ਵੀ ਲੱਗਦਾ ਹੋਵੇ ਕਿ ਮੇਰੇ ਨਾਲ ਆਹ ਮਾੜਾ ਹੋਇਆ, ਆਹ ਔਖਾ ਚੱਲ ਰਿਹਾ, ਇਹਦਾ ਮਤਲਬ ਕਿ ਰੱਬ ਤੁਹਾਡੇ 'ਤੇ ਹੋਰ ਵਧੇਰੇ ਮਿਹਰਬਾਨ ਹੈ। ਕਿਉਂਕਿ ਜਿੰਨਾ ਚਿਰ ਤੱਕ ਇੱਕ ਚੀਜ਼ ਖਤਮ ਨਹੀਂ ਹੁੰਦੀ, ਨਵੇਂ ਸਿਰੋਂ ਨਵੀਂ ਸ਼ੁਰੂਆਤ ਨਹੀਂ ਹੋ ਸਕਦੀ, ਇਹੋ ਹੀ ਕੁਦਰਤ ਦਾ ਨਿਯਮ ਹੈ। ਜਿਹੜੇ ਲੋਕਾਂ ਦੇ ਲਈ ਕਦੀ ਕੋਈ ਇੱਦਾਂ ਦਾ ਝਟਕਾ ਨਹੀਂ ਵੱਜਦਾ ਜ਼ਿੰਦਗੀ 'ਚ, ਉਹ ਫਿਰ ਇੱਕ ਪੱਧਰ ਤੋਂ ਜ਼ਿੰਦਗੀ ਸ਼ੁਰੂ ਕਰਦੇ ਨੇ, ਉਸ ਪੱਧਰ 'ਤੇ ਖਤਮ ਕਰ ਦਿੰਦੇ। ਉਹਨਾਂ ਦੇ ਲਈ ਕੁਝ ਵੀ ਨਵਾਂ ਨਹੀਂ, ਉਹਨਾਂ ਦੇ ਲਈ ਕੋਈ ਖਾਸ ਤਰੱਕੀ ਨਹੀਂ, ਜਿਹਨੂੰ ਉਹ ਤਰੱਕੀ ਕਹਿੰਦੇ ਨੇ, ਉਸ ਤੋਂ ਸ਼ਾਇਦ ਉਹ ਕਿਤੇ ਵਧੇਰੇ ਡਿਜ਼ਰਵ ਕਰਦੇ, ਪਰ ਉਹ ਨਹੀਂ ਪਾ ਪਾਉਂਦੇ ਕਿਉਂਕਿ ਉਹਨਾਂ ਦੀ ਅਰਦਾਸ ਹਮੇਸ਼ਾ ਇਹੋ ਹੀ ਰਹਿੰਦੀ ਹੈ, ਜੋ ਦਿੱਤਾ ਉਹ ਬਚਿਆ ਰਹੇ। ਉਹ ਕਦੀ ਵੀ ਇਹ ਨਹੀਂ ਕਹਿ ਪਾਉਂਦੇ, ਆਪਣੀ ਰਜ਼ਾ 'ਚ ਰੱਖੀ, ਜੋ ਤੈਨੂੰ ਚੰਗਾ ਲੱਗੇ ਉਹ ਕਰੀ, ਜੋ ਤੂੰ ਦਿੱਤਾ ਉਹਦੇ ਲਈ ਸ਼ੁਕਰਾਨਾ। ਸੋ ਜੇ ਆਪਾਂ ਉਹਦੇ ਹੱਥ ਡੋਰੀਆਂ ਛੱਡ ਕੇ ਚੱਲਦੇ ਰਹੀਏ, ਉਹਦੇ ਭਾਣੇ ਦੇ ਵਿੱਚ ਰਹਿ ਕੇ ਆਪਾਂ ਜੀਵਨ ਬਤੀਤ ਕਰੀਏ, ਤਾਂ ਫਿਰ ਨਜ਼ਾਰਾ ਕੁਛ ਹੋਰ ਹੈ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: You are listening.
3: Haji Haji, Haji Haji, Haji Haji, Radio Haji.
2: Radio Haji, 1674 AM, 24/7 Indian Radio, Sydney ka apna Indian Radio Station.
3: Radio Haji.
2: Stay tuned.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ, ਵੈਰੀ ਬੀ ਟੋਯੋਟਾ।

0: ਪੌੜੀ ਸੁਖਮਨੀ ਮਹੱਲਾ ਪੰਜਵਾਂ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਤ ਜਨਾ ਕੈ ਮਨ ਬਿਸਰਾਮ ਸਲੂਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ
1: ਆਦਿ ਗੁਰ ਏ ਨਮੈ ਜੁਗਾਦ ਗੁਰ ਏ ਨਮੈ ਸਤਿਗੁਰ ਏ ਨਮੈ ਸ੍ਰੀ ਗੁਰਦੇਵ ਏ ਨਮੈ
0: ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਟਾਵੋ
1: ਸਿਮਰੋ ਜਸਪ ਸੁੰਬਰ ਏਕੈ ਨਾਮ ਚਵਤ ਅਗਨਤ ਅਨੇਕੈ
0: ਵੇਦ ਪੁਰਾਣ ਸਿਮਰ ਸਧਾਖਰ ਕੀਨੇ ਰਾਮ ਨਾਮ ਏਕ ਅਖਰ
1: ਜਿਨਕੈ ਜੇ ਜੀਵ ਸਾਵੈ ਤਾਂ ਕੀ ਮਹਿਮਾ ਗਨੀ ਨ ਆਵੈ
0: ਕਾਂਖੀ ਏਕੈ ਦਰਸ ਤੁਹਾਰੂ ਨਾਨਕ ਹੁਣ ਸੰਗ ਮੋਹੇ ਉਧਾਰੂ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਰਹਾਉ
0: ਪ੍ਰਭ ਕੈ ਸਿਮਰਨ ਗਰਭ ਨਵਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ
1: ਪ੍ਰਭ ਕੈ ਸਿਮਰਨ ਕਾਲ ਪ੍ਰਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ
0: ਪ੍ਰਭ ਸਿਮਰਤ ਕਛ ਬਿਘਨ ਲਾਗੈ ਪ੍ਰਭ ਕੈ ਸਿਮਰਨ ਆਂਦਨ ਜਾਗੈ
1: ਪ੍ਰਭ ਕੈ ਸਿਮਰਨ ਭਉਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ
0: ਪ੍ਰਭ ਕੈ ਸਿਮਰਨ ਸਾਰ ਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ
1: ਪ੍ਰਭ ਕੈ ਸਿਮਰਨ ਰਿਸਿਤ ਨਉ ਨਿਤ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
0: ਪ੍ਰਭ ਕੈ ਸਿਮਰਨ ਜਪਤਾ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ
1: ਪ੍ਰਭ ਕੈ ਸਿਮਰਨ ਤੀਰਥ ਇਸਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ
0: ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੋ ਫਲ ਫਲਾ
1: ਸੇ ਸਿਮਰੈ ਜਿਨੇ ਆਪ ਸਿਮਰਾਏ ਨਾਨਕ ਤਾ ਕੈ ਲਾਗੋ ਪਾਏ
0: ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ
1: ਪ੍ਰਭ ਕੈ ਸਿਮਰਨ ਤਿਸਨਾ ਬੁਝੈ ਪ੍ਰਭ ਕੈ ਸਿਮਰਨ ਸਭ ਕੈ ਸੁਝੈ
0: ਪ੍ਰਭ ਕੈ ਸਿਮਰਨ ਆਹੀ ਜਮ ਤਰਸਾ ਪ੍ਰਭ ਕੈ ਸਿਮਰਨ ਪੂਰਨ ਆਸਾ
1: ਪ੍ਰਭ ਕੈ ਸਿਮਰਨ ਕੀ ਮਿਲ ਜਾਏ ਅੰਮ੍ਰਿਤ ਰਾਮ ਰਿਤ ਮਹਿ ਸਮਾਏ
0: ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ
1: ਪ੍ਰਭ ਕੋ ਸਿਮਰੈ ਸੀ ਧਨਵੰਤੇ ਪ੍ਰਭ ਕੋ ਸਿਮਰੈ ਸੀ ਪਤਵੰਤੇ
0: ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ
1: ਪ੍ਰਭ ਕੋ ਸਿਮਰੈ ਸੇ ਬੇਮੁਹਤਾ ਜੀ ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ
0: ਪ੍ਰਭ ਕੋ ਸਿਮਰੈ ਸੇ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਅਵਨਾਸੀ
1: ਸਿਮਰਨ ਤੇ ਲਾਗੇ ਜਿਨ ਆਪ ਦਿਆਲਾ ਨਾਨਕ ਜਨ ਕੀ ਮੰਗੇ ਰਵਾਲਾ
0: ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ
1: ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੈ ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ
0: ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ
1: ਪ੍ਰਭ ਕੋ ਸਿਮਰੈ ਤਿਨ ਅੰਧ ਖਨੇਰੇ ਪ੍ਰਭ ਕੋ ਸਿਮਰੈ ਬਸੇ ਹਰ ਨੇਰੇ
0: ਸੰਤ ਕਿਰਪਾ ਤੇ ਆਂਦਨ ਜਾਗ ਨਾਨਕ ਸਿਮਰਨ ਪੂਰੈ ਭਾਗ
1: ਪ੍ਰਭ ਕੈ ਸਿਮਰਨ ਕਾਰਜ ਪੂਰੈ ਪ੍ਰਭ ਕੈ ਸਿਮਰਨ ਕਬੂ ਨਜੂਰੈ
0: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿ ਸਮਾਨੀ
1: ਪ੍ਰਭ ਕੈ ਸਿਮਰਨ ਨਿਚਲ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ
0: ਪ੍ਰਭ ਕੈ ਸਿਮਰਨ ਅਨਹਰ ਚੁਣਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ
1: ਸਿਮਰੈ ਸੇ ਜਨ ਜਨ ਕੁਰਪ ਮਾਇਆ ਨਾਨਕ ਤਿੰਜਨ ਸਰਨੀ ਪਿਆ
0: ਹਰ ਸਿਮਰਨ ਕਰ ਭਤ ਪ੍ਰਗਟਾਏ ਹਰ ਸਿਮਰਨ ਲਾਗ ਬੇਦ ਉਪਾਏ
1: ਹਰ ਸਿਮਰਨ ਪੈਸੇ ਜਤੀ ਦਾਤੇ ਹਰ ਸਿਮਰਨ ਨੀਚੋ ਕੁੰਡ ਜਾਤੇ
0: ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ
1: ਹਰ ਸਿਮਰਨ ਕਿਉ ਸਗਲ ਅਕਾਰਾ ਹਰ ਸਿਮਰਨ ਮੈਂ ਆਪਣੇ ਅੰਕਾਰਾ
0: ਕਰ ਕਿਰਪਾ ਜਿਸੇ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਅੱਠ ਇੱਕ ਸਲੋ
0: ਦੀਨ ਦਰ ਦੁਖ ਭੰਜਨਾ ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਯਾ ਮਾਤ ਪਿਤਾ ਸਤਮੀਤ ਨਾ ਭਾਈ ਮਨ ਉਹਾ ਨਾਮ ਤੇਰਾ ਸੰਗ ਸਹਾਈ
0: ਜਹ ਮਹਾ ਭੈਣ ਦੂਤ ਜਮਦਾ ਲੈ ਤਹਿ ਕੇਵਲ ਨਾਮ ਸੰਗ ਤੇਰਾ ਚੱਲੈ
1: ਜਹ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨਮਾ ਹੈ ਉਧਾਰੀ
0: ਅਨਕ ਪੁਨਹਿ ਚਰਨ ਕਰਤ ਨੀਤਾ ਰਹਿ ਹਰ ਕੋ ਨਾਮ ਕੋਟ ਪਾਪਰ ਹਰੈ
1: ਗੁਰਮੁਖ ਨਾਮ ਜਪੋਮਨ ਮੇਰੇ ਨਾਨਕ ਪਾਵੋ ਸੂਖ ਨੇਰੇ
0: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪ ਤੁਹ ਸੁਖੀਆ
1: ਲਾ ਕਰੋਰੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸਤਰੈ
0: ਅਨਕ ਮਾਇਆ ਰੰਗ ਤਿਖਣਾ ਬੁਝਾਵੈ ਹਰ ਕਾ ਨਾਮ ਜਪਤ ਆਗਾਵੈ
1: ਜੇ ਮਾਰਗ ਹੋ ਜਾਤ ਕੀਲਾ ਤੈ ਹਰ ਨਾਮ ਸੰਘੋਤ ਸੁਹੇਲਾ
0: ਐਸਾ ਨਾਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ
1: ਛੂਟਤ ਨਾਹੀ ਕੋ ਲਖਬਾਹੀ ਨਾਮ ਜਪੈਤਾ ਭਾਰ ਪਰਾਹੀ
0: ਅਨਕ ਬਗੰਜਹਿ ਆਏ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ
1: ਅਨਕ ਜੋਨ ਜਨ ਮੈਂ ਮਰ ਜਾਮ ਨਾਮ ਜੋਤ ਪਾਵੈ ਬਿਸਰਾਮ
0: ਹਉ ਮੈਲਾ ਮਲਕ ਬਹੁ ਨਾ ਧੋਵੈ ਹਰ ਕਾ ਨਾਮ ਕੋਟ ਪਾਪ ਹੋਵੈ
1: ਐਸਾ ਨਾ ਜਪੋ ਮਨ ਰੰਗ ਨਾਨਕ ਪਾਈਐ ਸਾਧ ਕੈ ਸੰਗ
0: ਜਿਹ ਮਾਰ ਕੇ ਗਨ ਜਾਹੇ ਨ ਕੂਸਾ ਹਰ ਕਾ ਨਾਮ ਉਹਾ ਸੰਗ ਤੋਸਾ
1: ਜੈ ਪੈਂਡੇ ਮਹਾ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ
0: ਜਹਾਂ ਪੰਥ ਤੇਰਾ ਕੋ ਨਸ ਜਾਨੂ ਹਰ ਕਾ ਨਾਮ ਤਹਿ ਨਾਲ ਪਛਾਨੂ
1: ਜਾਂ ਮਹਾ ਬਿਆੰਤ ਪ੍ਰੋਗਾਮ ਤੇ ਹਰ ਕੇ ਨਾਮ ਕੀ ਤੂੰ ਉਪਰ ਛਾਮ
0: ਜਹਾਂ ਤਿਰਖਾ ਮਨ ਤੁਝਾ ਕਰਖੈ ਤਹਿ ਨਾਨਕ ਹਰ ਹਰ ਅੰਮ੍ਰਿਤ ਵਰਖੈ
1: ਭਗ ਜਨਾ ਕੀ ਬਰਤਨ ਨਾਮ ਸੰਤ ਜਨਾ ਕੈ ਮਨ ਬਿਸਰਾਮ
0: ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਧਰੇ ਜਨ ਕੋਟ
1: ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਤ ਸਾਧ ਕੁਮਾਰ
0: ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀ ਨੋ ਦਾਨ
1: ਮੰਤਾ ਰੰਗ ਰਤੇ ਰੰਗ ਏਕੈ ਨਾਨਕ ਜਨ ਕੈ ਬਿਰਧ ਵਿਵੇਕੈ
0: ਹਰ ਕਾ ਨਾਮ ਜਨ ਕੋ ਮੁਕਤ ਜੋਤ ਹਰ ਕੈ ਨਾਮ ਜਨ ਕੋ ਤ੍ਰਿਪਤ ਭੋਗਤ
1: ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਪਰੈ ਨਭੰਗ
0: ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸ਼ੋਭਾ ਪਾਈ
1: ਹਰ ਕਾ ਨਾਮ ਜਨ ਕੋ ਭਉ ਜੋ ਹਰ ਨਾਮ ਜਪਤ ਕਛਨਾ ਹੈ ਬਿਜੋ
0: ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ
1: ਹਰ ਹਰ ਜਨ ਕੇ ਮਾਲਕ ਜੀਨਾ ਹਰ ਦਨ ਜਨ ਕੋ ਆਪ ਪ੍ਰਭ ਦੀਨਾ
0: ਹਰ ਹਰ ਜਨ ਕੈ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ
1: ਓਤ ਪੋ ਜਨ ਹਰ ਸਰਾਤੇ ਸੁਨ ਸਮਾਦ ਨਾਮ ਰਸਮਾਤੇ
0: ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਤ ਪ੍ਰਗਟਨੀ ਛਪੈ
1: ਹਰ ਕੀ ਭਗਤ ਮੁਤ ਪਉ ਕਰੈ ਨਾਨਕ ਜਨ ਸੰਕੇਤੇ ਤਰੈ
0: ਪਾਰ ਜਾਤ ਇਹੋ ਹਰ ਕੋ ਨਾਮ ਕਾਮ ਧਿਨ ਹਰ ਹਰ ਗੁਣ ਗਾਮ
1: ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨ ਦਰਦ ਦੁਖ ਲਥਾ
0: ਨਾਮ ਕੀ ਮਹਿਮਾ ਸੰਤ ਰਿਦਵਸ ਹੈ ਸੰਤ ਪ੍ਰਤਾਪ ਦੁਰ ਸਭ ਨਸੈ
1: ਸੰਤ ਕਾ ਸੰਗ ਮੁੜ ਭਾਗੀ ਪਾਈ ਹੈ ਸੰਤ ਕੀ ਸੇਵਾ ਨਾਮ ਦੇ ਆਈ ਹੈ
0: ਨਾਮ ਤੁਲ ਕਾ ਛਬਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਦੋ ਸਲੋਕ
0: ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਆਪ ਤਾਪ ਗਿਆਨ ਸਭ ਧਿਆਨ ਖਰ ਸ਼ਾਸਤਰ ਸਿਮਰਤ ਵਖਿਆਨ
0: ਯੋਗ ਅਭਿਆਸ ਕਰਮ ਧਰਮ ਕਰਿਆ ਸਗਲ ਤੇ ਆਗਮਨ ਮੱਧੇ ਫਿਰਿਆ ਕਰਿਆ
1: ਅਨਕ ਪ੍ਰਕਾਰ ਕੀ ਹੈ ਬਹੁ ਜਤਨਾ ਪੁੰਨ ਦਾਨ ਹੋ ਮੈਂ ਬਹੁ ਰਤਨਾ
0: ਸਰੀਰ ਕਟਾਏ ਹੋ ਮੈਂ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਂਤੀ
1: ਨਹੀਂ ਤੁਲ ਰਾਉ ਨਾਮ ਵਿਚਾਰ ਨਾਨੂ ਗੁਰਮੁਖ ਨਾਮ ਜਪੀਏ ਇੱਕ ਵਾਰ
0: ਨੌ ਖੰਡ ਪ੍ਰਿਥਮੀ ਫਿਰੈ ਚਰ ਜੀਵੈ ਮਹਾ ਉਦਾਸ ਤਪੀਸਰ ਥੀਵੈ
1: ਅਗਨ ਮਾਏ ਹੋ ਪ੍ਰਾਨ ਕਨਕ ਅਸ ਹੈ ਬੋਰਦਾਨ
0: ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਯਮਤ ਸਾਧਨ
1: ਨਿਮਕ ਨਿਮ ਕਰ ਸਰੀਰ ਕਟਾਵੈ ਤੋ ਵੀ ਹੋ ਮੈਂ ਮੈਲ ਨਾ ਜਾਵੈ
0: ਹਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ
1: ਮਨ ਕਾਮਨਾ ਤੀਰਥ ਦੇ ਛੁਟੈ ਗਰਭ ਗੁਮਾਨ ਨਾ ਮਨ ਤੇ ਹੁਟੈ
0: ਸੋਚ ਕਰੈ ਦਿਨ ਸਾ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ
1: ਦੇਹੀ ਕੋ ਬੋ ਸਾਧਨਾ ਕਰੇ ਮਨ ਤੇ ਕਬੂ ਨੂੰ ਭਿਖਿਆ ਟਰੈ
0: ਜਲ ਤੋ ਵੈ ਬਹੁ ਦੇਹ ਅਨੀਤ ਸੁਧ ਕਹਾ ਹੋਏ ਕਾਚੀ ਭੀ
1: ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ
0: ਬਹੁਤ ਸਿਆਣਪ ਜੰ ਕਾ ਭਾਉ ਵਿਆਪੈ ਅਨਕ ਜਤਨ ਕਾ ਤ੍ਰਿਸ਼ਨਾ ਧਰਾਪੈ
1: ਏਕ ਅਨੇਕ ਗੰਨੀ ਬੂਜੈ ਕੋਟ ਪਾਵ ਦਰਗੈ ਨੀ ਸਿਜੈ
0: ਛੂਟ ਸੁਨਾਹੀ ਊਬ ਪਾਇਆਲ ਮੋਹਿ ਵਿਆਪੈ ਮਾਇਆ ਜਾਲ
1: ਅਵਰ ਕਰਤੂ ਸਗਲੀ ਜਮਡਾਨੈ ਗੋਬਿੰਦ ਭਜਨ ਬਿਨ ਤਿੰਨੀ ਮਾਨੈ
0: ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ
1: ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ
0: ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ
1: ਜੇ ਕੋ ਆਪਣੀ ਸੁਭਾ ਲੋਰੇ ਸਾ ਸਿੰਘ ਇਹੋ ਮੈਂ ਛੋਰੇ
0: ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸ਼ਰਨੀ ਪਾਰੈ
1: ਜਿਸ ਦਿਨ ਕੋ ਪਵ ਦਸ ਪਿਆ ਸਾ ਨਾਨਕ ਤਾ ਕਹਿ ਬਲ ਬਲ ਜਾ ਸਾ
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕੈ ਮਿਟੈ ਬਿਮਾਨ
1: ਆਪਸ ਕੋ ਜੋ ਜਾਣਾ ਨੀਚਾ ਸੋ ਉਗਨੀਏ ਸਭ ਤੇ ਉੱਚਾ
0: ਜਾ ਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ
1: ਮਨ ਆਪਣੇ ਤੇ ਬੁਰਾ ਮਟਾਨਾ ਪੇਖੈ ਸਗਲ ਸਿਸ਼ਟ ਸਾਜਨਾ
0: ਸੁਖ ਦੁਖ ਜਨ ਸਮਦ੍ਰਿਸ਼ਟੀ ਤਾ ਨਾਨਕ ਪਾਪੋਂ ਨਿਹਲੇ ਪਾ
1: ਨਿਰਧਨ ਕੋ ਧਨ ਤੇਰੋ ਨਾਉ ਨਿਥਾਵੇ ਕੋ ਨਾ ਤੇਰਾ ਥਾਉ
0: ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇ ਬਹੁਦਾਨ
1: ਕਰਨ ਕਰਾਵਨ ਹਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ
0: ਆਪਣੀ ਗਤ ਮਿਤ ਜਾਣੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ
1: ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣਸ ਕੋਏ
0: ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ
1: ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ
0: ਸਗਲ ਉਦਮ ਮੈਂ ਉਦਮ ਭਾਲਾ ਹਰ ਕਾ ਨਾਮ ਜਪੋ ਜੀ ਸਦਾ
1: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਰਸਮ ਬਖਾਣੀ
0: ਸਗਲ ਥਾਨ ਤੇ ਉਹ ਉੱਤਮ ਥਾਨ ਨਾਨਕ ਜੀ ਘਟ ਬਸੈ ਹਰ ਨਾਮ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਜਨਾ ਕਹਿ ਮਨ ਵਿਸਰਾਮ ਅੱਠ ਤਿੰਨ ਸਲੋਕ
0: ਨਿਰਗੁਣ ਯਾਰ ਇਹ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਆਤਿਸ਼ ਚੀਤ ਰੱਖ ਨਾਨਕ ਨਿਭੀ ਨਾਲ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਮਈਆ ਕੀ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਨ ਦਸ਼ਟਾਨੀ
0: ਜਿਨ ਤੂੰ ਸਾਧ ਸਵਾਰ ਸਿਗਾਰਿਆ ਗਰਭ ਅਗਨ ਮਹਿ ਜਿਨੈ ਉਬਾਰਿਆ
1: ਬਾਰ ਬਸਤਾ ਤੁਝੇ ਪਿਆਰੈ ਦੂਧ ਪਰ ਜੋਬਨ ਭੋਜਨ ਸੁਖ ਸੂਦ
0: ਬਿਰਧ ਭਇਆ ਉਪਰ ਸਾਖ ਸੈਨ ਮੁਖ ਪਿਆਉ ਬੈਠ ਕਉ ਦੈਨ
1: ਇਹੋ ਨਿਰਗੁਣ ਗੁਣ ਕੁਛੂ ਨਾ ਬੂਝੈ ਬਖਸ਼ ਦੇਹੋ ਤੋ ਨਾਨਕ ਸੀਜੈ
0: ਜੈ ਪ੍ਰਸਾਦ ਧਾਰ ਉਪਰ ਸੁਖ ਬਸਹਿ ਸੁਤ ਭਰਾਤ ਮੀਤ ਬਨਤਾ ਸੰਘਰਸ਼ ਹੈ
1: ਜਿਹ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁਲਾ
0: ਜੈ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਵਸਾ
1: ਦੀਨੇ ਹਸਤ ਪਾਵ ਕਰ ਨੇਤਰਸਨਾ ਤਿਸੇ ਤਿਆਗ ਅਵਰ ਸੰਗਰਚਨਾ
0: ਐਸੇ ਦੁਖ ਮੂੜ ਅੰਧ ਬਿਆਪੇ ਨਾਨਕ ਕਾਢ ਲੇਹੋ ਪ੍ਰਭ ਆਪੇ
1: ਆਦ ਅੰਨ ਜੋ ਰਾਖਨ ਹਾਰ ਤਿਸਿਓ ਪ੍ਰੀਤ ਨ ਕਰੈ ਗਵਾਰ
0: ਜਾਕੀ ਸੇਵਾ ਨਮ ਨਿਧ ਪਾਵੈ ਤਾਂ ਸੋ ਮੂੜਾ ਮਨ ਹਿਲਾਵੈ
1: ਜੋ ਠਾਕਰ ਸਰ ਸਦਾ ਹਜੂਰੇ ਤਾਕੋ ਅੰਧਾ ਜਾਨ ਦੂਰੇ
0: ਜਾਕੀ ਟਹਿਲ ਪਾਵੈ ਦਰਗੈ ਮਾਨ ਤਿਸਹਿ ਬਸਾਰੈ ਮੁਗਧ ਅਜਾਨ
1: ਸਦਾ ਸਦਾ ਭੂਲਨ ਹਾਰ ਨਾਨਕ ਰਾਖਨ ਹਾਰ ਅਪਾਰ
0: ਰਤਨ ਤਿਆ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ
1: ਜੋ ਛੱਡਣਾ ਸੋ ਅਸਤਰ ਕਰਮਾਨ ਜੋ ਹੋਵਨ ਸੋ ਦੂਰ ਪਰਾਨ
0: ਛੋੜ ਜਾਏ ਤਿਸ ਕਾ ਸਰਮ ਕਰੈ ਸੰਗ ਸਹਾਈ ਤਿਸ ਪਰ ਹਾਰੈ
1: ਚੰਦਨ ਲੇ ਪੁਧਾਰੈ ਤੋਏ ਗਰ ਤੀ ਪ੍ਰਸੰਮ ਸੰਘ ਹੋਏ
0: ਅੰਧ ਕੂਪ ਮੈਂ ਪਤਤ ਵਿਕਰਾਲ ਨਾਨਕ ਕਾਢ ਲੇਹੋ ਪ੍ਰਭ ਦਇਆ
1: ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ ਛਪ ਸੁਨਾਹੇ ਕਛ ਕਰੈ ਛਪਾਇਆ
1: ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋ ਸਵਾਨ
0: ਅੰਤਰ ਅਗਨ ਬਾਹਰ ਤਨ ਸੁਹਾ ਗਲ ਪਾਥਰ ਕੈਸੇ ਤਰੈ ਅਥਾਹ
1: ਜਾ ਕੇ ਅੰਤਰ ਵਸੇ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾ
0: ਸੁਨ ਅੰਧਾ ਕੈਸੇ ਮਾਰਗ ਪਾਵੈ ਕਰ ਗਹਿ ਲੇਹੋ ਉੜਨ ਵਿਹਾਵੈ
1: ਕਹਾ ਬੁਜਾਤ ਬੁਜੈ ਡੋਰਾ ਨਿਸਕੀਏ ਤੋ ਸਮਝੇ ਭੋਰਾ
0: ਕਹਾ ਵਿਸ਼ਨ ਪਦ ਗਾਵੈ ਗੁੰਗ ਜਤਨ ਕਰੈ ਤੋ ਪੀਸੁਰ ਭੰਗ
1: ਕਹਾ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਕੁਹਾ ਉਸ ਗਵਨ
0: ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ
1: ਸੰਗ ਸਹਾਈ ਸੋ ਆਵੇ ਨਾ ਚੀਤ ਜੋ ਬਹਿ ਰਾਈ ਤਾ ਸੋ ਪ੍ਰੀਤ
0: ਬਲੂਆ ਕੇ ਗ੍ਰਹਿ ਭੀਤਰ ਵਸੈ ਆਨੰਦ ਕੇਲ ਮਾਇਆ ਰੰਗ ਰਸੈ
1: ਦ੍ਰਿੜ ਕਰਮਾ ਨੈ ਮਨੈ ਪ੍ਰਤੀਤ ਕਾਲ ਨਾ ਆਵੈ ਮੂੜੈ ਚੀਤ
0: ਵੈਰ ਵਿਰੋਧ ਕਾਮ ਕ੍ਰੋਧ ਮੋਹੋ ਝੂਠ ਵਿਕਾਰ ਮਹਾ ਲੋਭ ਧਰੋਹੋ
1: ਇਹੋ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਨ ਕਰ ਕਰਮ
0: ਠਾ ਕਰ ਤੋਂ ਪਹਿ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ
1: ਮਾਤ ਪਿਤਾ ਹਮ ਭਾਰਤ ਤੇਰੇ ਤੁਮਰੀ ਕਿਰਪਾ ਮੈਂ ਸੁਗਨੇਰੇ
0: ਕੋਈ ਨਾ ਜਾਣੈ ਤੁਮਰਾਂਤ ਉੱਚੇ ਤੇ ਉੱਚਾ ਭਗਵੰਤ
1: ਸਗਲ ਸਮਗਰੀ ਤੁਮਰੈ ਸੂਤਰਧਾਰੀ ਤੁਮ ਤੇ ਹੋਏ ਸੁਆਗਿਆਕਾਰੀ
0: ਤੁਮਰੀ ਗਤ ਮੈਂ ਤੁਮ ਹੀ ਜਾਨੀ ਨਾਨਕ ਦਾਸ ਦਾ ਕੁਰਬਾਨੀ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਜਨਾ ਕਹਿ ਮਨ ਵਿਸਰਾਮ ਅੱਠ ਚਾਰ ਸਲੋਕ
0: ਦੇਨ ਹਾਰ ਪ੍ਰਭ ਛੋੜ ਕਹਿ ਲਾਗੈ ਆਨ ਸੁਆਏ ਨਾਨਕ ਕਹੂ ਨਸੀ ਜਈ ਬਿਨਾਵੈ ਪਤ ਜਾਏ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਦਸ ਵਸਤੂ ਲੈ ਪਾਛੇ ਪਾਵੈ ਇੱਕ ਵਸਤ ਕਾਰਨ ਵੀ ਖੋਟ ਗਵਾਵੈ
0: ਏਕ ਭੀਨਾ ਦੇ ਦਸ ਭੀਹਰ ਲੈ ਤਉ ਮੂੜਾ ਕਹੁ ਕਹਾਂ ਕਰੇ
1: ਜਿਸ ਠਾਕਰ ਸੋ ਨਾਹੀ ਚਾਰਾ ਤਾ ਕੋ ਕੀਜੈ ਸਦ ਨਮਸਕਾਰਾ
0: ਜਾ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੂਖ ਤਾਹੂ ਮਨ ਬੂਠਾ
1: ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿੰਨ पाया।
0: अगणित साहु अपनी देरास, खात पीत बरत आनंद उलास।
1: अपनी अमान कछ बहुर साले, अज्ञानी मन रोस करे।
0: अपनी प्रति तापी खूब है, बहुर उसका विश्वास न हुवे।
1: जिसकी बस्ती सागे राख है, पप की आज्ञा माने मत है।
0: उसते चौगुन करे निहाल, नानक साहिब सदा दयाल।
1: अनक पात माया के हे, सर पर होत जान अनेक।
0: बिर की छाया सो रंग लावे, ओ बिन सह ओ मन पछतावे।
1: ज्योति सह सो चालन हार, लपट रहो ते अंध अंधार।
0: बटाऊ सो जो लावे नेह, ताको हाथ नावे के हे।
1: मन हर के नाम की पीत सुखदाई, कर कृपा नानक आप ले लाई।
0: मिथ्या तन धन कुटम सुबाया, मिथ्या हो मैं ममता माया।
1: मिथ्या राजु मंतन माल, मिथ्या काम क्रोध विकराल।
0: मिथ्या रथ हस्ती अस वस्त्रा, मिथ्या रंग संग माया पे खस्ता।
1: मिथ्या त्रोह मोह अभिमान, मिथ्या आपस ऊपर करत गुमान।
0: अस्त्र भगत साध की शरण, नानक जप जप जीवे हर के चरण।
1: मिथ्या शरण पर निंदा सुने, मिथ्या हस पर दरुक हिरे।
0: मिथ्या नेत्र पेखत पर तिर रूपाद, मिथ्या रसना भोजन अनुसवाद।
1: मिथ्या चिन पर विकार कुतावे, मिथ्या मन पर लोभ लुभावे।
0: मिथ्या तन ही पर उपकारा, मिथ्या बास लेत विकारा।
1: बिन मुझे मिथ्या सब पै, सफल दे नानक हर हर नाम लै।
0: बिरथी साक्त की आर जा, साच बिना कह होवत सूचा।
1: बिरथा नाम बिना तन अंध, मुखावता कह दुर्गंध।
0: बिन सिमरन दिन रैन बिरथा बिहाई, मेघ बिना जो खेती जाए।
1: गोविंद भजन बिन बिथे सब काम, जो कर प्रते निरार दाम।
0: धन धन ते जन जिह घट बस्यो, हर नाओ नानक ताकै बल बल जाओ।
1: रहत वर कछ अवर कमावत, मानी पीत मुखो गंडलावत।
0: जानन हार प्रभु प्रवीण, बाहर भेख न काहू पीन।
1: और उपदेश है अपना करै, आवत जावत जन मैं मरै।
0: जिसका अंतर बसै निरंकार, तिसकी सीख तरै संसार।
1: जो तुम भाने तिन प्रभ जाता, नानक उंजन चन प्राता।
0: करो बेनती पार ब्रह्म सब जाने, अपना किया आप मानै।
1: आपे आप करत नवेरा, किसे दूर जिनावत किसे बुझावत नेरा।
0: उपाव स्यान सगल ते रहत, सब कछ जानै आत्म की रहत।
1: पावै तिसलै लड़ लाए, थान थनंतर रहा समाए।
0: सो सेवक जिस कृपा करी, निमख निमख जप नानक हरी।
1: सुखमनी सुख अमृत प्रभ नाम, भगजना कै मन विश्राम। अठ पंज सलोक,
0: काम क्रोध अर लोभ मोह बिनस जाए अहमेव। नानक प्रभ शरणागति, कर प्रसाद गुरुदेव। सत नाम श्री वाहे गुरु अष्टपदी।
1: जय प्रसाद क्षति अमृत खाहे, तिस ठाकुर को रख मन माहे।
0: जय प्रसाद सुगंध तन लावे, तिसको सिमरत परमगत पावे।
1: जय प्रसाद बसे सुख मंदर, तिसे त्याज सदा मन अंदर।
0: जय प्रसाद ग्रह संग सुख बसना, आठ पहर सिमर हो तिस रसना।
1: जय प्रसाद रंग रस भोग, नानक सदा त्याई त्यावन जोग।
0: जय प्रसाद पाठ पटंबर हंडावे, तिसे त्याका तवर लुभावे।
1: जय प्रसाद सुसे सुई जय, मन आठ पहता का जस गवी जय।
0: जय प्रसाद तुज सब को मान, मुखता को जस रसन बखाने।
1: जय प्रसाद तेरा ता धर्म, मन सदा त्याए केवल पार ब्रह्म।
0: प्रभु जी जपत दर गए मान, पावे नानक पथ सेती घर जावे।
1: जय प्रसाद अरो कंचन देही, लिव लाओ तिस नाम स्नेही।
0: जय प्रसाद तेरा उला रहत, मन सुख पावे हर हर जस कहत।
1: जय प्रसाद तेरे सगल छिद्र ढाके, मन सनी प्रभ ठाकर प्रभ ताके।
0: जय प्रसाद तुझ को न पहुंचे, मन सास सास सिमरो प्रभु उच्चे।
1: जय प्रसाद पाई दुर्लभ देहे, नानक ताकी भगत करे।
0: जय प्रसाद आभूखन पहरी जय, मन तिन सिमरत क्यों आलस की जय।
1: जय प्रसाद असु हस्त असवारी, मन तिस पर को कबु ना बिसारी।
0: जय प्रसाद बाग मिलक तना, राख पुरोई प्रभ अपने मना।
1: जिन तेरी मन बंत बनाई, उठत बैठत सत सहते आई।
0: सहते आज एक अलख है, इहा उहा नानक तेरी रख है।
1: जय प्रसाद करे पुन बहुदान, मन आठ पहर कर तिसका ध्यान।
0: जय प्रसाद तू आचार बिहारी, तिस प्रभ को सास सास चितारी।
1: जय प्रसाद तेरा सुंदर रूप, सो प्रभ सिमरो सदा अनूप।
0: जय प्रसाद तेरी नीकी जात, सो प्रभ सिमर सदा दिन रात।
1: जय प्रसाद तेरी पत्र है, गुर प्रसाद नानक जस कह।
0: जय प्रसाद सुने करनाद, जय प्रसाद पेखे बिस्माद।
1: जय प्रसाद बोले अमृत रसना, जय प्रसाद सो सहजे बसना।
0: जय प्रसाद हस्त कर चल है, जय प्रसाद संपूर्ण फल है।
1: जय प्रसाद परम गत पावे, जय प्रसाद सो सहज समावे।
0: ऐसा प्रभ त्याग अवर कत लागो, गुर प्रसाद नानक मन जागो।
1: जय प्रसाद तू पट संसार, तिस प्रभ को मूल न मनो विसार।
0: जय प्रसाद तेरा प्रताप, रे मन मूड तुता को जाप।
1: जय प्रसाद तेरे कारज पूरे, तिसे जान मन सदा हजूर है।
0: जय प्रसाद तू पावे साच, रे मन मेरे तू ता सुराच।
1: जय प्रसाद सब कीत होए, नानक जाप जपे जप सोए।
0: आप जपाए जपै सो नाओ, आप गाए सो हर गुण गाओ।
1: प्रभ कृपा ते होए प्रगास, प्रभु दया ते कमल विगास।
0: प्रभ सो प्रसन्न बसै मन सोए, प्रभ दया ते मत उत्तम होए।
1: सर्व निधान प्रभ तेरी मैया, आपो कछु ना किन्हु लया।
0: जित जित लावो तित लगै, हर नाथ नानक किन कै कछु न हाथ।
1: सुखमनी सुख अमृत प्रभ नाम, भगत जना कै मन विश्राम। अठ छे श्लोक,
0: आगम अगाध पार ब्रह्म सोए जो जो कह सुमुक्ता होए सुन मीता नानक बिनवंता साध जना की अचार्य कथा सत नाम श्री वाहे गुरु अष्टपदी
1: साधक संग मखूजल होत साध संग मल सगली को
0: साधक संग मिटै अभिमान साधक संग प्रगटै सो ज्ञान
1: साधक संग पूजे पवनेरा साध संग सुबहुत नबेरा
0: साधक संग पाए नाम रतन साधक संगे कुपर जतन
1: साधक की महिमा बरने कौन पुरानी नानक साध की शोभा ब्रह्म है समानी
0: साधक संग अगोचर मिले साधक संग सदा प्रफुल्लै
1: साधक संग आवे बस पंचा साध संग अमृत रस पंचा
0: साध संग होए सब की रेन साधक संग मनोहर बैन
1: साधक संग न कतु धावे साध संग अस्तित मन पावे
0: साधक संग माया ते भिन्न साध संग नानक प्रभु सो प्रसन्न
1: साध संग दुश्मन सब मीत साधु के संग महापुनी
0: साध संग किसे नहीं बैर साधक संग न बिंगा पैर
1: साधक संग नहीं को मंदा सत्संग जाने परमानंदा
0: साधक संग नहीं हो ताप साधक संग तजै सा बाप
1: आपे जाने साध वडाई नानक साध प्रभु बने आई
0: साधक संग न कबहू तावे साधक संग सदा सुख पावे
1: साध संग बस अगोचर लह साधु के संग अजर सह
0: साधक संग बसै थान उचै साधु कै संग महल पहुचै
1: साधक संग दिड़े सब धर्म साधक संग केवल पार ब्रह्म
0: साधक संग पाए नाम निदान नानक साधु कै कुर्बान
1: साधक संग सब कुल उधारे साध संग साजन मीट कुटम निस्तारे
0: साधु कै संग सो धन पावे जिस धन ते सब को बरसावे
1: साध संग धर्म राय करे सेवा साधक संग सुबह सुर देवा
0: साधु कै संग पाप पलायन साध संग मृत गुण गायन
1: साधक संग सर्व थान गम नानक साधक संग सफल जन्म
0: साधक संग नही कछ काल दर्शन भेट होत निहाल
1: साधक संग कुलूकत हर साधक संग नर पर हर
0: साधक संग इहा उहा सुहिला साध संग बिछड़त हर मेला
1: जो इच्छा सोई फल पावे साधक संग न बिठा जावे
0: पार ब्रह्म साध रिद वसै नानक उदरै साध सुन रसै
1: साधक संग सुनो हर नाव साध संग हर के गुण गाओ
0: साधक संग न मन ते बिसरै साध संग सर पर निस्तरै
1: साधक संग लगे प्रभ मीठा साधु कै संग गड़गड़ डीठा
0: साध संग पै आज्ञाकारी साध संगत पई हमारी
1: साधक संग मेटै सब रोग नानक साध भेटै संजोग
0: साध की महिमा भेद न जानै जीता सुनै तेता बखियानै
1: साध की उपमा तेह गुण ते दूर साध की उपमा रही भरपूर
0: साध की शोभा का नाही अंत साध की शोभा सदा बेअंत
1: साध की शोभा उई ते उची साध की शोभा मूज ते मूची
0: साध की शोभा साध बनाई नानक साध प्राभेद न पाई
1: सुख मनि सुख अमृत पब नाम भगत जना कै मन विश्राम अठ सत श्लोक
0: मन साचा मुख साचा सोए अवर न पेखै एक बिन कोए नानक कहे लक्षण ब्रह्म ज्ञानी होए सत नाम श्री वाहे गुरु अष्टपदी
1: दम ज्ञानी सदा निर्लेप जैसे जल में कमल अलेप
0: ब्रह्म ज्ञानी सदा निर्दोख जैसे सूर सर्व को सोख
1: ब्रह्म ज्ञानी कह दिस समान जैसे राज रंग को लागै तुल पवान
0: ब्रह्म ज्ञानी कह तीर जेक ज्यों बसदा को खोदै को चंदन लेप
1: ब्रह्म ज्ञानी का है गुनाव नानक जो पावक का सह स्वभाव
0: ब्रह्म ज्ञानी निर्मल ते निर्मला जैसे मैल न लागै जला
1: ब्रह्म ज्ञानी के मन होए प्रगास जैसे तार ऊपर आकाश
0: ब्रह्म ज्ञानी कह मित्र सत्र समान ब्रह्म ज्ञानी कह नाही बिमान
1: ब्रह्म ज्ञानी उच ते उचा मन अपने है सब ते नीचा
0: ब्रह्म ज्ञानी से जन पए नानक जिन प्रवाप करे
1: ब्रह्म ज्ञानी सगल किरीना आत्म रस ब्रह्म ज्ञानी चीना
0: ब्रह्म ज्ञानी की सब ऊपर माया ब्रह्म ज्ञानी ते कछ बुरा न पया
1: ब्रह्म ज्ञानी सदा समदर्शी ब्रह्म ज्ञानी की दिस अमृत बरसी
0: ब्रह्म ज्ञानी बंधन ते मुक्ता ब्रह्म ज्ञानी की निर्मल योग्यता
1: ब्रह्म ज्ञानी का भोजन ज्ञान नानक ब्रह्म ज्ञानी का ब्रह्म ध्यान
0: ब्रह्म ज्ञानी एक ऊपर आस ब्रह्म ज्ञानी का नहीं विनाश
1: ब्रह्म ज्ञानी कह गरीबी समाहा ब्रह्म ज्ञानी पर उपकार उमाहा
0: ब्रह्म ज्ञानी कह नाही धंधा ब्रह्म ज्ञानी ले तावत बंदा
1: ब्रह्म ज्ञानी कह होए सुफला ब्रह्म ज्ञानी सुफल फला
0: ब्रह्म ज्ञानी संग सगल उधार नानक ब्रह्म ज्ञानी जपै सगल संसार
1: ब्रह्म ज्ञानी कह कै रंग ब्रह्म ज्ञानी कह बसै प्रभ संग
0: ब्रह्म ज्ञानी कह नाम आधार ब्रह्म ज्ञानी कह नाम परवार
1: ब्रह्म ज्ञानी सदा सब जागत ब्रह्म ज्ञानी अह बुद्ध त्याग
0: ब्रह्म ज्ञानी कह मन परमानंद ब्रह्म ज्ञानी कह घर सदा आनंद
1: ब्रह्म ज्ञानी सुख साई निवास नानक ब्रह्म ज्ञानी का नहीं विनाश
0: ब्रह्म ज्ञानी ब्रह्म कविता ब्रह्म ज्ञानी एक संहिता
1: ब्रह्म ज्ञानी का होए अचिंत ब्रह्म ज्ञानी का निर्मल मंत्र
0: ब्रह्म ज्ञानी जिस करै प्रभाव ब्रह्म ज्ञानी का बड़ प्रताप
1: ब्रह्म ज्ञानी का दस बड़ भागी पाइए ब्रह्म ज्ञानी को बल बल जाइए
0: ब्रह्म ज्ञानी को खोज महेश्वर नानक ब्रह्म ज्ञानी आप परमेश्वर
1: ब्रह्म ज्ञानी की कीमत ना है ब्रह्म ज्ञानी का सगल मन माहे
0: ब्रह्म ज्ञानी का कौन जाने भेद ब्रह्म ज्ञानी को सदा आदेश
1: ब्रह्म ज्ञानी का कथिया न जाए अधाखर ब्रह्म ज्ञानी सर्व का ठाकुर
0: ब्रह्म ज्ञानी कीमत कौन बखानै ब्रह्म ज्ञानी की गत ब्रह्म ज्ञानी जानै
1: ब्रह्म ज्ञानी का अंत न पार नानक ब्रह्म ज्ञानी को सदा नमस्कार
0: ब्रह्म ज्ञानी सब सृष्ट का करता ब्रह्म ज्ञानी सब जीवै नहीं मरता
1: ब्रह्म ज्ञानी मुकुत जुगत जी का दाता ब्रह्म ज्ञानी पूर्ण पुरुष विधाता
0: ब्रह्म ज्ञानी अनाथ का नाथ ब्रह्म ज्ञानी का सब ऊपर हाथ
1: ब्रह्म ज्ञानी का सगल आकार ब्रह्म ज्ञानी आप निरंकार
0: ब्रह्म ज्ञानी की शोभा ब्रह्म ज्ञानी बानी नानक ब्रह्म ज्ञानी सर्व का धनी
1: सुख मनी सुख अमृत पव नाम भगत जना कै मन विश्राम अठ अठ श्लोक
0: उरतार है जो अंतर नाम सर्व मैं पेख भगवान निमख निमख ठाकुर नमस्कार है नानक हो अपारस सगल निस्तार है सत नाम श्री वाहे गुरु अष्टपति
1: मिथ्या नाही रसना परस मन मैं पीत निरंजन दर्श
0: पर तेरे रूप न पेख है नेत्र साध की टहल संत संग हेत
1: न सुने काहु की निंदा सब ते जाने आपस को मंदा
0: गुर प्रसाद बिख्या पर हर है मन की बासना मन ते टर है
1: इंद्री जित पाई दोख ते रहत नानक कोट मदे को ऐसा अपरस
0: वैष्णो सोजे सुपर सुपर सन विष्ण की माया ते हुए भिन्न
1: कर्म करत हुए ने कर्म तिस वैष्णो का निर्मल धर्म
0: काहु फल की इच्छा नहीं बाछा है केवल भात कीर्तन संग राचा है
1: मन तन अंतर सिमरन गोपाल सब ऊपर होवत कृपाल
0: आप दृढ़ है अवरह नाम जपावे नानक हो वैष्णो परमगत पावे
1: भगवती भगवंत भक्त का रंग सगल त्याग है दुष्ट का संग
0: मन ते बिनसै सगला भरम कर पूजा सगल पार ब्रह्म
1: सात संग पापा मल खोवे तिस भगवती की मत उत्तम होवे
0: भगवंत की टहल करे नितनीत मन तन अर्पै विष्णु प्रीत
1: हर के चरण हृदय बसावे नानक ऐसा भगवती भगवंत को पावे
0: सुपंडित जो मन पर बुद्ध है राम नाम आत्म सुध है
1: राम नाम सारस पीवे उस पंडित के उपदेश जग जीवे
0: हर की कथा हृदय बसावे सुपंडित फिर जो न आवे
1: वेद प्राण सिमरत बुझे मूल सुख मैं जाने स्थूल
0: सोमवार ना को दे उपदेश नानक उस पंडित को सदा आदेश
1: बीज मंत्र सर्व को ज्ञान चौवरना मैं जपे को नाम
0: जो जो जपे तिसकी गाथ होए साध संग पावे जन पोए
1: कर कृपा अंतर उधारे पशु प्रेत मुक्त पाथर को तारे
0: सर्व रोग का औखद नाम कल्याण रूप मंगल गुण गाम
1: आहो जुगत किते ना पाई है धर्म नानक तिस मिले जिस लिखिया तुर कर्म
0: जिस कै मन पार ब्रह्म का निवास तिसका नाम सत रामदास
1: सात नाम तिस नदरी आया दास संतर भाय तिन पाया
0: सदा नित नित हर जान सो दास दरगै प्रवान
1: अपने दास को आप कृपा करे तिस दास को सब सो जी पर है
0: सगल संग आत्मो दास ऐसी जुगत नानक रामदास
1: रब की आज्ञा तुम हितावै जीवन मुक्त सो कहावै
0: ऐसा हरक तैसा सोग सदा अनंत है नहीं बियोग
1: ऐसा स्वन तैसी उसमाटी तैसा अमृत तैसी बिखाटी
0: तैसा मन तैसा अभिमान तैसा रंग तैसा राजान
1: जो वर्ताए साई जुगत नानक ओ प्रह कहिया जीवन मुक्त
0: पार ब्रह्म के सगले ठाओ जित जित का राखे तैसा तिनाओ
1: आपे कन करावन जोग प्रभावे सुई फन होग
0: असरे आप हुए अंत रंग लखिन जाहे पार ब्रह्म के रंग
1: जैसी मत दी तैसा प्रगास पार ब्रह्म करता अवनाश
0: सदा सदा सदा दयाल सिमर सिमर नानक भय निहाल
1: सुख मनी सुख अमृत पव नाम भगत जना कै मन विश्राम अठ नौ श्लोक
0: उस्तत करे अनेक जन अंत न पारा वार नानक रचना प्रभ रची बहुविध अनक प्रकार सत नाम श्री वाहे गुरु अष्टपति
1: कई कोट होए पुजारी कई कोट आचार व्यवहारी
0: कई कोट भय तीर्थ वासी कई कोट मन पर महदासी
1: कई कोट वेद के स्रोते कई कोट तपीसर होते
0: कई कोट आत्म ध्यान धार है कई कोट कब का विचार है
1: कई कोट नपत नाम ते आवै नानक करते का अंत न पावे
0: कई कोट भय अभिमानी कई कोट अंध ज्ञानी
1: कई कोट कृपन कठोर कई कोट अभिग आत्म निकोर
0: कई कोट पर दर्ब को हिर है कई कोट पर दुख ना कर है
1: कई कोट माया सुरमा है कई कोट परदेश भरमा है
0: जित जित लाभो तित तित लगना नानक करते की जाने करता रचना
1: कई कोट सिज्जती जोगी कई कोट राजे रस भोगी
0: कई कोट पंखी सर्प पाए कई कोट पाथर बिरखन पजाए
1: कई कोट पौन पानी बैसंतर कई कोट देश भूमंडल
0: कई कोट ससिर सूर नखत्र कई कोट देव दानविंदर सिर छत्र
1: सुमदरी अपने सुतार है नानक जिस जिस पावे तिस तिस निस्तार है
0: कई कोट राजस्ताम सातक कई कोट वेद पुराण सिमर तर शास्त्र
1: कई कोट किए रतन समुंद कई कोट नाना प्रकार जंत
0: कई कोट किए चिरजीव कई कोट गिरी मेर स्वर्ण थी
1: कई कोट जंक न प्रसाच कई कोट भूत पे सुकर मिर्गा
0: सब ते नेरा सब होते दूर नारक आप लिप्त रहा भरपूर
1: कई कोट पाताल के वासी कई कोट नर्क स्वर्ग निवासी
0: कई कोट जन्म है जीव मर है कई कोट बहु जूनी फिर है
1: कई कोट बैठती खाए कई कोट खा ले तक पाए
0: कई कोट किए धनवंत कई कोट ਕੋਟ ਮਾਇਆ ਮਹਿ ਚਿੰਤ
1: ਜਹ ਜੈ ਬਹਾਣਾ ਤੈ ਤੈ ਰਾਖੇ ਨਾਨਕ ਸਭ ਕਿਛੁ ਪ੍ਰਭ ਕੇ ਹਾਥੇ
0: ਕਈ ਕੋਟ ਭੈ ਬੈਰਾਗੀ ਰਾਮ ਨਾਮ ਸੰਗ ਤਿਨ ਲਿਵ ਲਾਗੀ
1: ਕਈ ਕੋਟ ਪ੍ਰਭ ਕੋ ਖੋਜਨ ਤੇ ਆਤੁ ਮੈਂ ਪਾਰ ਬ੍ਰਹਮ ਨਹੰ ਤੇ
0: ਕਈ ਕੋਟ ਦਰਸ਼ਨ ਪ੍ਰਾਪ ਆਸ ਤਿਨ ਕੋ ਮਿਲਿਓ ਪ੍ਰਭ ਬਿਨਾਸ
1: ਕਈ ਕੋਟ ਮਾ ਗੈ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ
0: ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧੰਨ ਧੰਨ
1: ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ਼ ਬ੍ਰਹਮੰਡ
0: ਕਈ ਕੋਟ ਹੋਏ ਅਵਤਾਰ ਕਈ ਜੋਤ ਕੀਨੋ ਵਿਸਥਾਰ
1: ਕਈ ਬਾਰ ਪਸਰਿਓ ਪਾਸਾਰ ਸਦਾ ਸਦਾ ਏਕ ਏਕ ਅੰਕਾਰ
0: ਕਈ ਕੋਟ ਕੀਨੇ ਬਹੁ ਭਾਂਤ ਪ੍ਰਭ ਤੇ ਹੋਏ ਪ੍ਰਭ ਮਾਹੇ ਸਮਾਤ
1: ਤਾਕਾ ਅੰਤ ਨ ਜਾਣੈ ਕੋਈ ਆਪੇ ਆਪ ਨਾਨਕ ਪ੍ਰਭ ਸੋਏ
0: ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ
1: ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੇ ਇਕੋ ਨੇਤਰੇ
0: ਕਈ ਕੋਟ ਨਾਮ ਰਸ ਪੀਵੈ ਅਮਰ ਭਏ ਸਦ ਸਦ ਹੀ ਜੀਵੈ
1: ਕਈ ਕੋਟ ਨਾਮ ਗੁਣ ਗਾਵੈ ਆਤਮ ਰਸ ਸਹਿ ਸਮਾਵੈ
0: ਆਪਣੇ ਜਨ ਕੋ ਸਾਸ ਸਾਸ ਸਮਾਰੇ ਨਾਨਕ ਕੋਈ ਪਰਮੇਸ਼ਰ ਕੇ ਪਿਆਰੇ
1: ਸੁਖਮਨੀ ਸੁਖ ਅਮਰ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਦਸ ਸਲੋਕ
0: ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲਿਹਾਰ ਨੈ ਜਲ ਥਲ ਮਹੀਲ ਸੋਏ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਕਰਨ ਕਰਾਵਨ ਕਰਨੇ ਜੋਗ ਜੋ ਤਿਸ ਭਾਵੈ ਸੋਈ ਹੋਗ
0: ਕਿਨ ਮੈਂ ਥਾਪੋ ਥਾਪ ਨਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ
1: ਹੁਕਮੈ ਧਾਰ ਅਤਰ ਰਹਾਵੈ ਹੁਕਮੈ ਉਪਜੈ ਹੁਕਮ ਸਮਾਵੈ
0: ਹੁਕਮੈ ਊਚ ਨੀਚ ਵਿਵਹਾਰ ਹੁਕਮੈ ਅਨਕ ਰੰਗ ਪ੍ਰਕਾਰ
1: ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਭ ਮੈਂ ਰਿਹਾ ਸਮਾਈ
0: ਪ੍ਰਭ ਭਾਵੈ ਮਨ ਨਤ ਪਾਵੈ ਪ੍ਰਭ ਭਾਵੈ ਤਾਂ ਪਾਥਰ ਤਰਾਵੈ
1: ਪ੍ਰਭ ਭਾਵੈ ਬਿਨ ਸਾਸ ਤੇ ਰਾਖੈ ਪ੍ਰਭ ਭਾਵੈ ਤਾਂ ਹਰ ਗੁਣ ਪਾਖੈ
0: ਪ੍ਰਭ ਭਾਵੈ ਤਾਂ ਪਥ ਤੁਧਾਰੈ ਆਪ ਕਰੈ ਆਪਨ ਵਿਚਾਰੈ
1: ਦੁਹਸਰੇ ਆਕਾਸ਼ ਸੁਆਮੀ ਖੇਲੈ ਵਿਖਸੈ ਅੰਤਰ ਜਾਮੀ
0: ਜੋ ਭਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨਾ ਆਵੈ
1: ਕਉ ਮਾਨਕ ਤੇ ਕਿਆ ਹੋਇਆ ਵੈ ਜੋ ਤਿਸ ਭਾਵੈ ਸੋਈ ਕਰਾਵੈ
0: ਇਸ ਕੈ ਹੱਥ ਹੋਏ ਤਾਂ ਸਭ ਕਿਛ ਲੇ ਜੋ ਤਿਸ ਭਾਵੈ ਸੋਈ ਕਰੇ
1: ਅਨਜਾਨਤ ਵਿਖਿਆ ਮੈਂ ਰਚੈ ਜੇ ਜਾਣਤ ਆਪਨ ਆਪ ਬਚੈ
0: ਭਰਮੇ ਭੂਲਾ ਦਹਿ ਦਿਸਤਾਵੈ ਨਿਮਖ ਮਾਹੇ ਚਾਰ ਕੁੰਟ ਫਿਰ ਆਵੈ
1: ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਾਨਾ ਮਿਲੇ
0: ਖਿਨ ਮਹਿ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ
1: ਜਾ ਕਾ ਦਿਸ਼ਟ ਕਛੂ ਨਾ ਆਵੈ ਤਿਸ ਤਤਕਾਲ ਦਾ ਦਸ ਪਲਟਾਵੈ
0: ਜਾ ਕੋ ਆਪਣੀ ਕਰੈ ਬਖਸ਼ੀਸ ਤਾਕਾ ਲੇਖਾ ਨਾ ਗਨੈ ਜਗਦੀਸ਼
1: ਜੀਓ ਪਿੰਡ ਸਭ ਤਿਸ ਕੀ ਰਾਸ ਘੜ ਘੜ ਪੂਰਨ ਬ੍ਰਹਮ ਪ੍ਰਗਾਸ
0: ਆਪਣੀ ਬਣਤ ਆਪ ਬਨਾਈ ਨਾਨਕ ਜੀਵੈ ਦੇਖ ਬਡਾਈ
1: ਇਸ ਕਾ ਬਲ ਨਾ ਇਸ ਹਾਥ ਕਰਮ ਕਰਮ ਸਰਵ ਕੋ ਨਾਥ
0: ਆਗਿਆਕਾਰੀ ਬਪਰਾ ਜੀਓ ਜੋ ਤਿਸ ਭਾਵੈ ਸੋਈ ਫੁਨਥੀਓ
1: ਕਬਹੂ ਊਚ ਨੀਚ ਮੈਂ ਬਸੈ ਕਬੂ ਸੋਕ ਹਰ ਖਰੰਗ ਹਸੈ
0: ਕਬਹੂ ਨਿੰਦ ਚਿੰਦ ਵਿਵਹਾਰ ਕਬਹੂ ਊਬ ਆਕਾਸ਼ ਪਿਆਲ
1: ਕਬੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵਣ ਹਾਰ
0: ਕਬਹੂ ਨਿਤ ਕਰੈ ਬਹੁ ਭਾਂਤ ਕਬਹੂ ਸੋਈ ਰਹਿ ਦਿਨ ਰਾਤ
1: ਕਬਹੂ ਮਹਾਕ੍ਰੋਧ ਬਿਕਰਾਲ ਕਬਹੂ ਸਰਬ ਕਿਹੋ ਤਰਵਾਲ
0: ਕਬਹੂ ਹੋਏ ਬਹਿ ਬੜ ਰਾਜਾ ਕਬਹੂ ਪੇ ਖਾਰੀ ਨੀਚ ਕਾ ਸਾਜਾ
1: ਕਬਹੂ ਅਪ ਕੀਰਤ ਮੈਂ ਆਵੈ ਕਬਹੂ ਭਲਾ ਭਲਾ ਕਹਾਵੈ
0: ਜਿਉਂ ਪ੍ਰਭ ਰਾਖੈ ਤਵੀ ਰਹਿ ਗੁਰਪ੍ਰਸਾਦ ਨਾਨਕ ਸੱਚ ਕਹਿ
1: ਕਬੂ ਹੋਏ ਪੰਡਿਤ ਕਰੇ ਵਖਿਆਨ ਕਬੂ ਮੋਹਧਾਰੀ ਲਾਵੈ ਧਿਆਨ
0: ਕਬਹੂ ਤਟ ਤੀਰਥ ਇਸ਼ਨਾਨ ਕਬਹੂ ਸਿੱਧ ਸਾਧਕ ਮੁਖ ਗਿਆਨ
1: ਕਬਹੂ ਕੀਟ ਹਸ ਪਤੰਗ ਹੋਏ ਜੀਆ ਅਨਕ ਜੋਨ ਭਰਮੈ ਭਰਮੀਆ
0: ਨਾਨਾ ਰੂਪ ਜੋ ਸਵਾਂਗੀ ਦਿਖਾਵੈ ਜਿਉਂ ਪ੍ਰਭ ਭਾਵੈ ਤਿਵੈ ਨਚਾਵੈ
1: ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਅਵਰ ਨ ਕੋਏ
0: ਕਬਹੂ ਸਾਧ ਸੰਗਤ ਇਹ ਹੋ ਪਾਵੈ ਉਸ ਸਥਾਨ ਤੇ ਬਹੁਰ ਨ ਆਵੈ
1: ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਾ ਨਹੀਂ ਵਿਨਾਸ਼
0: ਮਨ ਤਨ ਨਾਮਰ ਤੇ ਕਰੰਗ ਸਦਾ ਵਿਸੈ ਪਾਰ ਬ੍ਰਹਮ ਕੈ ਸੰਗ
1: ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਜੋਤ ਸਮਾਨ
0: ਮਿਟ ਗਏ ਗਵਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਦ ਕੁਰਬਾਨ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਗਿਆਰਾਂ ਸਲੋਕ
0: ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆਂ ਨਾਨਕ ਗਰਭ ਗਲੇ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਜਿਸ ਕੈ ਅੰਤਰ ਰਾਜ ਅਭਿਮਾਨ ਸੋ ਨਰ ਪਾਤੀ ਹੋ ਸਵਾਨ
0: ਜੋ ਜਾਣੈ ਮੈਂ ਜੋ ਬਨਵੰਤ ਸੋ ਹੋਵਤ ਬਿਸ਼ਟਾ ਕਾ ਜੰਤ
1: ਆਪਸ ਕੋ ਕਰਮੰਤ ਕਹਾਵੈ ਜਨਮ ਮਰੇ ਬੋ ਜੋਨ ਭਰਮਾਵੈ
0: ਧਨ ਭੂਮਗਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਅਗਿਆਨ
1: ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ ਨਾਨਕ ਈਹਾ ਮੁਕਤ ਆ ਗੈ ਸੁਖ ਪਾਵੈ
0: ਧਨਵੰਤਾ ਹੋਏ ਕਰ ਗੁਰਬਾਵੈ ਤਰਨ ਸਮਾਨ ਕੱਛ ਸੰਗ ਨ ਜਾਵੈ
1: ਬਹੁ ਲਸਕਰ ਮਾਨਕ ਉਪਰ ਕਰੇ ਆਸੁ ਪਲ ਪੀਤਰਤਾ ਕਾ ਹੋਏ ਬਿਨਾਸ
0: ਸਭ ਤੇ ਆਪ ਜਾਣੈ ਬਲਵੰਤ ਖਿਨ ਮੈਂ ਹੋਏ ਜਾਏ ਪਸਮੰਤ
1: ਕਿਸੇ ਨਾ ਬਦੇ ਆਪ ਹੰਕਾਰੀ ਤਰਮਰਾਏ ਤਿਸ ਕਰੇ ਖੁਆਰੀ
0: ਗੁਰਪ੍ਰਸਾਦ ਜਾਕਾ ਮਿਟੈ ਬਿਮਾਨ ਸੋ ਜਾਨ ਨਾਨਕ ਦਰ ਗੈ ਪ੍ਰਵਾਨ
1: ਕੋਟ ਕਰਮ ਕਰੇ ਹੋ ਤਾਰੈ ਸਰਮ ਪਾਵੈ ਸਗਲੇ ਬਿਰਥਾਰੈ
0: ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ
1: ਅਨਕ ਯਤਨ ਕਰਾ ਤੁਮ ਨੀਂਦਰਵੈ ਹਰ ਦਰ ਗੈ ਕੋ ਕੈਸੈ ਗਵੈ
0: ਆਪਸ ਕਉ ਜੋ ਭਲਾ ਕਹਾਵੈ ਤਿਸਹਿ ਭਲਾਈ ਨਿਕਟ ਨਾ ਆਵੈ
1: ਸਰਬ ਕਿਰਿਅਨ ਜਾਕਾ ਮਨ ਹੋਏ ਕਹੋ ਨਾਨਕ ਤਾ ਕੀ ਨਿਰਮਲ ਸੋਏ
0: ਜਬ ਲਗ ਜਾਣੈ ਮੁਝ ਤੇ ਕਛ ਹੋਏ ਤਬ ਇਸ ਕੋ ਸੁਖ ਨਾਹੀ ਕੋਏ
1: ਜਾਵੇ ਜਾਣੇ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰ
0: ਜਬ ਤਾਰੈ ਕੋ ਬੈਰੀ ਮੀ ਤਬ ਲਗ ਨਿਹਚਲ ਨਾਹੀ ਚੀਤ
1: ਜਬ ਲਗ ਮੋਹ ਮਗਨ ਸੁਮਾਏ ਤਬ ਲਗ ਧਰਮ ਲੈ ਦੇ ਸਜਾਏ
0: ਪ੍ਰਭ ਕਿਰਪਾ ਤੇ ਬੰਧਨ ਟੂਟੈ ਗੁਰਪ੍ਰਸਾਦ ਨਾਨਕ ਹਉ ਛੂਟੈ
1: ਸੈਸ ਕਟੇਲਾ ਕੋਟ ਧਾਵੈ ਤ੍ਰਿਪਤ ਨਾ ਆਵੈ ਮਾਇਆ ਪਾਛੇ ਪਾਵੈ
0: ਅਨਕ ਭੋਗ ਵਿਖਿਆ ਕੇ ਕਰੈ ਨਹਿ ਤ੍ਰਿਪਤਾਵੈ ਖਪ ਖਪ ਮਰੈ
1: ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਤ ਬਿਤੈ ਸਭ ਕਾਜੈ
0: ਨਾਮ ਰੰਗ ਸਰਬ ਸੁਖ ਹੋਏ ਬਡਭਾਗੀ ਕਿਸੈ ਪ੍ਰਾਪਤ ਹੋਏ
1: ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰ ਜਾਵ
0: ਕਰਨ ਕਰਾਵ ਸਾਵਨ ਕਰ ਨਿਹਾਰ ਇਸ ਕੈ ਹਾਥ ਕਹਾਂ ਵਿਚਾਰ
1: ਜੈਸੀ ਦਿਸ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ
0: ਜੋ ਕਿਛ ਕੀਨੋ ਸੋ ਆਪਣੇ ਰੰਗ ਸਭ ਤੇ ਦੂਰ ਸਭ ਹੂ ਕੈ ਸੰਗ
1: ਪੂਜੈ ਦੇਖੈ ਕਰੈ ਵਿਵੇਕ ਆਪੈ ਏਕ ਆਪੈ ਅਨੇਕ
0: ਮਰੈ ਨ ਬਿਨਸੈ ਆਵੈ ਨਾ ਜਾਏ ਨਾਨਕ ਸਦ ਹੀ ਰਹਿਆ ਸਮਾਏ
1: ਆਪ ਉਪਦੇਸੈ ਸਮਝੈ ਆਪ ਆਪੇ ਰਚਿਆ ਸਭ ਕੈ ਸਾਥ
0: ਆਪ ਕੀਨੋ ਆਪਣ ਵਿਸਥਾਰ ਸਭ ਕਾ ਛੁਸਕਾ ਉਹ ਕਰ ਨਿਹਾਰ
1: ਤੇ ਬਿਨ ਕਹੋ ਕਿਛ ਹੋਏ ਥਾਂ ਤਨੰਤਰ ਏਕੈ ਸੋਏ
0: ਆਪਣੇ ਚਿਲੇ ਤਪ ਕਰ ਨਿਹਾਰ ਕੌਤਕ ਕਰੈ ਰੰਗ ਅਪਾਰ
1: ਮਨ ਮੈਂ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿ ਨ ਜਾਏ
0: ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੈ ਵਿਖਿਆਨੀ
1: ਸੱਚ ਸੱਚ ਸੱਚ ਸਭ ਕੀ ਨਾ ਕੋਟ ਮਦੇ ਕਿਨੇ ਵਿਰਲੇ ਚੀਨਾ
0: ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਪਾਰ ਅਨੂਪ
1: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਣੀ ਸਵਰਨ ਵਖਾਣੀ
0: ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ
1: ਮਨੀ ਸੁਖ ਅੰਮ੍ਰਿਤ ਭਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਬਾਰਾਂ ਸਲੋਕ
0: ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਧਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਸੰਤ ਕੈ ਦੁਖਨ ਆਰਜਾ ਕਟੈ ਸੰਤ ਕੇ ਦੁਖਨ ਜਮਤੇ ਨਹੀਂ ਛੁਟੈ
0: ਸੰਤ ਕੇ ਦੁਖਨ ਸੁਖ ਸਭ ਜਾਏ ਸੰਤ ਕੇ ਦੁਖਨ ਨਰਕ ਮੈਂ ਪਾਏ
1: ਸੰਤ ਕੇ ਦੁਖਨ ਮਤ ਹੋਏ ਮਲੀਨ ਸੰਤ ਕੇ ਦੁਖਨ ਸੁਭਾ ਤੇ ਹੀ
0: ਸੰਤ ਕੇ ਹਤੇ ਕੋ ਰਖੈ ਨਕੋਏ ਸੰਤ ਕੇ ਦੁਖਨ ਥਾਨ ਭ੍ਰਸ਼ਟ ਹੋਏ
1: ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦ ਕਬੀਤਰੈ
0: ਸੰਤ ਕੇ ਦੁਖਨ ਤੇ ਮੁਖ ਭਾਵੈ ਸੰਤਨ ਕੈ ਦੁਖਨ ਕਾਗਜੋਂ ਲਵੈ
1: ਸੰਤਨ ਕੈ ਦੁਖਨ ਸਰਬ ਜੋਨ ਪਾਏ ਸੰਤ ਕੇ ਦੁਖਨ ਤ੍ਰਿਕਤ ਜੋਨ ਕਰਮਾਏ
0: ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ ਕੇ ਦੁਖਨ ਸਭ ਕੁਛ ਛਲੈ
1: ਸੰਤ ਕੇ ਦੁਖਨ ਤੇ ਸਭ ਜਾਏ ਸੰਤ ਕੇ ਦੁਖਨ ਨੀਚ ਨੀਚਾਏ
0: ਸੰਤ ਦੁਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਭਾਵੈ ਤਾਂ ਓਏ ਭੀ ਗਤ ਪਾਹੇ
1: ਸੰਤ ਕਾ ਨਿੰਦਕ ਮਹਾ ਅਤਤਾਈ ਸੰਤ ਕਾ ਨਿੰਦਕ ਖਿੰਟਿਕ ਨ ਪਾਈ
0: ਸੰਤ ਕਾ ਨਿੰਦਕ ਮਹਾ ਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ
1: ਸੰਤ ਕਾ ਨਿੰਦਕ ਰਾਜ ਤੇਹੀਨ ਸੰਤ ਕਾ ਨਿੰਦਕ ਦੁਖੀਆਰ ਦੀਨ
0: ਸੰਤ ਕੇ ਨਿੰਦਕ ਕੋ ਸਰਬ ਰੋਗ ਸੰਤ ਕੇ ਨਿੰਦਕ ਕੋ ਸਦਾ ਬਿਜੋਗ
1: ਸੰਤ ਕੀ ਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਭਾਵੇ ਤਾਂ ਉਸਕਾ ਵੀ ਹੋਏ ਮੋਖ

0: ਅਰਪ ਸਾਧ ਕੋ ਆਪਣਾ ਜੀਓ,
1: ਸਾਧ ਕੀ ਧੂਰ ਕਰੋ ਇਸ਼ਨਾਨ, ਸਾਧ ਉੱਪਰ ਜਾਈਐ ਕੁਰਬਾਨ,
0: ਸਾਧ ਸੇਵਾ ਵਡਭਾਗੀ ਪਾਈਐ, ਸਾਧ ਸੰਗ ਹਰ ਕੀਰਤਨ ਗਾਈਐ,
1: ਅਨਕ ਵਿਘਨ ਤੇ ਸਾਧੂ ਰਾਖੈ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ,
0: ਕੋਟ ਗਹੀ ਸੰਤ ਹੈ ਦਰ ਆਇਆ, ਸਰਬ ਸੁਖ ਨਾਨਕ ਤਿਹ ਪਾਇਆ,
1: ਮ੍ਰਿਤਕ ਕੋ ਜੀਵਾ ਲਨਹਾਰ, ਭੁਖੇ ਕੋ ਦੇਵਤ ਆਧਾਰ,
0: ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ, ਪੁਰਬ ਲਿਖੇ ਕਾ ਲਹਿਣਾ ਪਾਹੇ,
1: ਸਭ ਤਿਸ ਕਾ ਉਕਰਨੇ ਜੋਗ, ਤਿਸ ਬਿੰਦੂ ਸਰ ਹੋਆ ਨ ਹੋਗ,
0: ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਉੱਚ ਨਿਰਮਲ ਇਹ ਕਰਨੀ,
1: ਹਰ ਕਿਰਪਾ ਜਿਸ ਕੋ ਨਾਮ ਦੀਆ, ਨਾਨਕ ਸੋ ਜਨ ਨਿਰਮਲ ਥੀਆ,
0: ਜਾ ਕੈ ਮਨ ਗੁਰ ਕੀ ਪਰਤੀ, ਤਿਸ ਜਨ ਆਵੈ ਹਰ ਪ੍ਰਭ ਚੀਤ,
1: ਭਗਤ ਭਗਤ ਸੁਣੀਏ ਤਿਹ ਲੋਏ, ਜਾ ਕੇ ਹਿਰਦੈ ਇਕ ਹੋਏ,
0: ਸੱਚ ਕਰਨੀ ਸੱਚ ਤਾ ਕੀ ਰਹਿਤ, ਸੱਚ ਹਿਰਦੈ ਸਤ ਮੁਖ ਕਹਿਤ,
1: ਸਾਚੀ ਦਿਸ ਸੱਚ ਆਇਆ ਕਾਰ, ਸੱਚ ਵਰਤੇ ਸਾਚਾ ਪਾਸਾਰ,
0: ਪਾਰ ਬ੍ਰਹਮ ਜਿਨ ਸੱਚ ਕਰ ਜਾਤਾ, ਨਾਨਕ ਸੋ ਜਨ ਸੱਚ ਸਮਾਤਾ,
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ, ਅੱਠ ਪੰਦਰਾਂ ਸਲੋਕ,
0: ਰੂਪ ਨਾ ਰੇਖ ਨਾ ਰੰਗ ਕਿਛ, ਤ੍ਰਹਿ ਗੁਣ ਤੇ ਪ੍ਰਭਿੰਨ, ਤਿਸਹਿ ਬੁਝਾਏ ਨਾਨਕਾ, ਜਿਸ ਹੋਵੈ ਸੋ ਪ੍ਰਸੰਨ, ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ,
1: ਅਵਨਾਸੀ ਪ੍ਰਭ ਮਨ ਮੈਂ ਰਾਖ, ਮਨ ਕੀ ਤੂੰ ਪ੍ਰੀਤ ਤਿਆਗ,
0: ਤਿਸ ਤੇ ਪਰੈ ਨਾਹੀ ਕਿਛੁ ਕੋਇ, ਸਰਬ ਨਿਰੰਤਰ ਏਕੋ ਸੋਏ,
1: ਆਪੇ ਬੀਨਾ ਆਪੇ ਦਾਨਾ, ਗਹਿਰ ਗੰਭੀਰ ਗਹੀ ਸੁਜਾਨਾ,
0: ਪਾਰ ਬ੍ਰਹਮ ਪਰਮੇਸ਼ਰ ਗੋਬਿੰਦ, ਕਿਰਪਾ ਨਿਧਾਨ ਦਇਆਲ ਬਖਸ਼ੰਦ,
1: ਸਾਧ ਤਰੇ ਕੀ ਚਰਨੀ ਪਾਓ, ਨਾਨਕ ਕੈ ਮਨ ਇਹੋ ਅਨੁਰਾਓ,
0: ਮਨਸਾ ਪੂਰਨ ਸ਼ਰਨਾ ਜੋਗ, ਜੋ ਕਰ ਪਾਇਆ ਸੋਈ ਹੋਗ,
1: ਹਰਨ ਪਰਨ ਜਾ ਕਾ ਨੇਤਰ ਫੋਰ, ਤਿਸ ਕਾ ਮੰਤਰ ਨਾ ਜਾਣੈ ਹੋਰ,
0: ਆਨੰਦ ਰੂਪ ਮੰਗਲ ਸਤ ਜਾ ਕੈ, ਸਰਬ ਥੋਕ ਸੁਣੀਐ ਘਰ ਤਾਕੈ,
1: ਰਾਜ ਮੈਂ ਰਾਜ ਜੋਗ ਮੈਂ ਜੋਗੀ, ਤਬ ਮੈਂ ਤਬੀ ਸਰਗਸਤ ਮੈਂ ਭੋਗੀ,
0: ਧਿਆਏ ਧਿਆਏ ਭਗਤੈ ਸੁਖ ਪਾਇਆ, ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨ ਪਾਇਆ,
1: ਜਾ ਕੀ ਲੀਲਾ ਕੀਮਤ ਨਾਹੇ, ਸਗਲ ਦੇਵ ਹਾਰੇ ਵਗਾਹੇ,
0: ਪਿਤਾ ਕਾ ਜਨਮ ਕੇ ਜਾਣੈ ਪੂਤ, ਸਗਲ ਪਰੋਈ ਆਪਣੇ ਸੂਤ,
1: ਸਮਤ ਗਿਆਨ ਧਿਆਨ ਜਨ ਦੇ, ਜਨ ਦਾਸ ਨਾਮ ਤੇ ਆਵੈ ਸੇ,
0: ਤਿਹ ਗੁਣ ਮੈਂ ਜਾ ਕੋ ਪਰਮਾਏ, ਜਨਮ ਰਹਿ ਫਿਰ ਆਵੈ ਜਾਏ,
1: ਊਚ ਨੀਚ ਤਿਸ ਕੇ ਅਸਥਾਨ, ਜੈਸਾ ਜਨਾਵੇ ਤੈਸਾ ਨਾਨਕ ਜਾਨ,
0: ਨਾਨਾ ਰੂਪ ਨਾਨਾ ਜਾ ਕੇ ਰੰਗ, ਨਾਨਾ ਭੇਖ ਕਰੈ ਕਰੰਗ,
1: ਨਾਨਾ ਬਿਤਕੀ ਨੂੰ ਵਿਸਤਾਰ, ਪ੍ਰਭ ਬਨਾਸੀ ਏਕੰਕਾਰ,
0: ਨਾਨਾ ਚਲਿਤ ਕਰੇ ਖਿਨ ਮਾਹੇ, ਪੂਰ ਰਹੇ ਉਹ ਪੂਰਨ ਸਭ ਠਾਏ,
1: ਨਾਨਾ ਬਿਤ ਕਰ ਬੰਤ ਬਣਾਈ, ਆਪਣੀ ਕੀਮਤ ਆਪੇ ਪਾਈ,
0: ਸਭ ਘਟ ਤਿਸਕੇ ਸਭ ਤਿਸਕੇ ਠਾਓ, ਜਪ ਜਪ ਜੀਵੈ ਨਾਨਕ ਹਰ ਨਾਓ,
1: ਨਾਮ ਕੇ ਧਾਰੈ ਸਗਲੈ ਜੰਤ, ਨਾਮ ਕੇ ਧਾਰੈ ਖੰਡ ਬ੍ਰਹਮੰਡ,
0: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ, ਨਾਮ ਕੇ ਧਾਰੇ ਸੁਣਨ ਗਿਆਨ ਧਿਆਨ,
1: ਨਾਮ ਕੇ ਧਾਰੇ ਆਗਾਸ ਪਤਾਲ, ਨਾਮ ਕੇ ਧਾਰੇ ਸਗਲ ਆਕਾਰ,
0: ਨਾਮ ਕੇ ਧਾਰੇ ਪੁਰੀਆਂ ਸਾ ਭਵਨ, ਨਾਮ ਕੈ ਸੰਗ ਉਧਰੇ ਸੁਣ ਸਰਵਨ,
1: ਹਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ,
0: ਰੂਪ ਸਤ ਜਾ ਕਾ ਸਤ ਸਥਾਨ, ਪੁਰਖ ਸਤ ਕੇਵਲ ਪ੍ਰਧਾਨ,
1: ਕਰਤੂਤ ਸਤ ਸਤ ਜਾ ਕੀ ਬਾਣੀ, ਸਤ ਪੁਰਖ ਸੋ ਮੈਂ ਸਮਾਣੀ,
0: ਸਤ ਕਰਮ ਜਾ ਕੀ ਰਚਨਾ, ਸਤ ਮੂਲ ਸਤ ਸਤ ਉਤਪਤ,
1: ਸਤ ਕਰਨੀ ਨਿਰਮਲ ਨਿਰਮਲੀ, ਜਿਸੇ ਬੁਝਾਏ ਤਿਸੇ ਸੋ ਭਲੀ,
0: ਸਤ ਨਾਮ ਪ੍ਰਭ ਕਾ ਸੁਖਦਾਈ, ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ,
1: ਸਤ ਬਚਨ ਸਾਧੂ ਉਪਦੇਸ਼, ਸਤ ਜਨ ਜਾ ਕੇ ਹਿਰਦੇ ਪ੍ਰਵੇਸ਼,
0: ਸਤ ਨਿਰਤ ਬੂਝੈ ਜੇ ਕੋਏ, ਨਾਮ ਜਪ ਤਾ ਕੀ ਗਤ ਹੋਏ,
1: ਆਪ ਸਤ ਕੀ ਆਸਵ ਸਤ, ਆਪੇ ਜਾਣੇ ਆਪਣੀ ਮਿਤ ਗਤ,
0: ਜਿਸ ਕੀ ਸ੍ਰਿਸ਼ਟ ਸੋ ਕਰ ਨੈ ਹਾਰ, ਅਵਰ ਨਾ ਬੂਝ ਕਰਤ ਵਿਚਾਰ,
1: ਕਰਤੇ ਕੀ ਮੀਨਾ ਜਾਣੈ ਕੀਆ, ਨਾਨਕ ਜੋ ਤਿਸ ਪਾਵੈ ਸੋ ਵਰਤੀਆ,
0: ਬਿਸਮਨ ਬਿਸਮ ਭਏ ਬਿਸਮਾਦ, ਜਿਨ ਬੂਝਿਆ ਤਿਸ ਆਇਆ ਸਵਾਦ,
1: ਪ੍ਰਭ ਕੈ ਰੰਗ ਰਾਜ ਜਨ ਰਹੇ, ਗੁਰ ਕੇ ਬਚਨ ਪਦਾਰਥ ਲਹੇ,
0: ਕੋਇ ਦਾਤੇ ਦੁੱਖ ਕਾਟਨ ਹਾਰ, ਜਾ ਕੈ ਸੰਗ ਤਰੈ ਸੰਸਾਰ,
1: ਜਨ ਕਾ ਸੇਵਕ ਸੋ ਵਡਭਾਗੀ, ਜਨ ਕੈ ਸੰਗ ਏਕਲੇ ਗੁਲਾਗੀ,
0: ਗੁਣ ਗੋਬਿੰਦ ਕੀਰਤਨ ਜਨ ਗਾਵੈ, ਗੁਰ ਪ੍ਰਸਾਦ ਨਾਨਕ ਫਲ ਪਾਵੈ,
1: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ, ਭਗਤ ਜਨਾ ਕੈ ਮਨ ਵਿਸਰਾਮ, 8-16 ਸਲੋਕ,
0: ਆਦਿ ਸੱਚ ਜੁਗਾਦ ਸੱਚ, ਹੈ ਭੇ ਸੱਚ, ਨਾਨਕ ਹੋ ਸੀ ਭੇ ਸੱਚ, ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ,
1: ਚਰਨ ਸਤ ਸਤ ਪਰਸਨਹਾਰ, ਪੂਜਾ ਸਤ ਸਤ ਸੇਵਦਾਰ,
0: ਦਰਸ਼ਨ ਸਤ ਸਤ ਪੇਖਨਹਾਰ, ਨਾਮ ਸਤ ਸਤ ਧਿਆਵਨਹਾਰ,
1: ਆਪ ਸਤ ਸਤ ਸਬਤਾਰੀ, ਆਪੇ ਗੁਣ ਆਪੇ ਗੁਣਕਾਰੀ,
0: ਸ਼ਬਦ ਸਤ ਸਤ ਪ੍ਰਭ ਬਖਤਾ, ਸੁਰਤ ਸਤ ਸਤ ਜਾ ਸੁਨਤਾ,
1: ਪੂਜਨਹਾਰ ਕੋ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ,
0: ਸਤ ਸਰੂਪ ਹਿਰਦੈ ਜਿਨ ਮਾਨਿਆ, ਕਰਨ ਕਰਾਵਨ ਤਿਨ ਮੂਲ ਪਛਾਣਿਆ,
1: ਜਾ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ,
0: ਭੈ ਤੇ ਨਿਰਭਉ ਹੋਏ ਬਸਾਨਾ, ਜਿਸ ਤੇ ਉਪਜਾ ਤਿਸ ਮਾਹਿ ਸਮਾਨਾ,
1: ਬਸਤ ਮੈਂ ਲੈ ਬਸਤ ਗਡਾਈ, ਤਾ ਕੋ ਭਿੰਨ ਨ ਕਹਿ ਨਾ ਜਾਈ,
0: ਬੂਝੈ ਬੂਝਨ ਹਾਰ ਵਿਵੇਕ, ਨਾਰਾਇਣ ਮਿਲੇ ਨਾਨਕੇ,
1: ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਦਾ ਪੁਜਾਰੀ,
0: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ, ਠਾਕੁਰ ਕੇ ਸੇਵਕ ਕੀ ਨਿਰਮਲ ਰੀਤ,
1: ਠਾਕੁਰ ਕੋ ਸੇਵਕ ਜਾਣੈ ਸੰਗ, ਪ੍ਰਭ ਕਾ ਸੇਵਕ ਨਾਮ ਕੈ ਰੰਗ,
0: ਸੇਵਕ ਕੋ ਪ੍ਰਭ ਪਾਲਨਹਾਰਾ, ਸੇਵਕ ਕੀ ਰਾਖੈ ਨਿਰੰਕਾਰਾ,
1: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ, ਨਾਨਕ ਸੋ ਸੇਵਕ ਸਾਹ ਸਾਹ ਸੁਮਾਰੈ,
0: ਆਪਣੇ ਜਨ ਕਾ ਪਰਦਾ ਢਾਕੈ, ਆਪਣੇ ਸੇਵਕ ਕੀ ਸਰ ਪਰ ਰਾਖੈ,
1: ਆਪਣੇ ਦਾਸ ਕੋ ਦੇ ਵਡਾਈ, ਆਪਣੇ ਸੇਵਕ ਕੋ ਨਾਮ ਜਪਾਈ,
0: ਆਪਣੇ ਸੇਵਕ ਕੀ ਆਪਤ ਰਾਖੈ, ਤਾਂ ਕੀ ਗਤਮਿਤ ਕੋਈ ਨ ਲਾਖੈ,
1: ਪ੍ਰਭ ਕੈ ਸੇਵਕ ਕੋ ਨਾ ਪਹੁੰਚੈ, ਪ੍ਰਭ ਕੈ ਸੇਵਕ ਊਚ ਤੇ ਊਚੈ,
0: ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ,
1: ਨੀਕੀ ਕੀਰੀ ਮੈਂ ਕਰ ਰਾਖੈ, ਪਸਮ ਕਰੇ ਲਸਕਰ ਕੋਟ ਲਾਖੈ,
0: ਜਿਸ ਕਾ ਸਾਸ ਨ ਕਾਢ ਤੇ ਆਪ, ਤਾਂ ਕੋ ਰਾਖਤ ਦੇ ਕਰ ਹਾਥ,
1: ਮਾਨਸ ਜਤਨ ਕਰਤ ਬੋ ਪਾਤ, ਤਿਸ ਕੈ ਕਰਤ ਬਿਰਥੈ ਜਾਤ,
0: ਮਾਰੈ ਨਾ ਰਾਖੈ अवर न कोए सर्ब जियां का राखा सोए
1: काहे सोच करे रे पानी जप नानक प्रभ अलख बिडाणी
0: बारम बार बार प्रभ जपिया पी अमृत एहो मन तंत्र पिया
1: नाम रतंजन गुरमुख पाया तिस किच अवर नाही दिसटाया
0: नाम धन नामो रूप रंग नामो सुखर नाम कसंग
1: नाम रस जो जंत बताने मन तन नाम है नाम समान
0: उठत बैठ सोबत नाम कहो नानक जन कै सदकाम
1: लो जाचे वादन रात प्रभ अपने जन की नींदात
0: करह भगत आत्म कै चाए प्रभ अपने स्यो रह है समाए
1: जो हो आहो वसु जाने प्रभ ने का हुकुम पछाने
0: तिसकी महिमा कौन बखानो तिसका गुण कहे एक न जानो
1: आठ पैर पर बसे हजूर है कहो नानक से जन पूरे
0: मन मेरे तिन की ओट लेहे मन तन अपना तिन जन देहे
1: जिन जन अपना प्रभु पछाता सो जन सर्व थोक का दाता
0: तिसकी शरण सर्व सुख पावे तिसकै दरसा पाप मिटावे
1: अवर सियान सगली छाड़ तिस जन की तू सेवा लाग
0: आवन जान न होवी तेरा नानक तिस जन के पूजो सद पैरा
1: सुखमनी सुख अमृत प्रभ नाम भगत जना कै मन विश्राम अठ सतारा श्लोक
0: सत पुरख जन जानिया सतगुर तिसका नाओ तिसकै संग सिख उदर है नानक हर गुण गाओ सत नाम श्री वाहिगुरु अष्टपदी
1: सतगुर सिखी करै प्रतपाल सेवक को गुर सदा दयाल
0: सिख की गुर दुरमत मल हेरै गुर बचनी हर नाम उचरै
1: सतगुर सिखै बंधन काटै गुर का सिख बिकार ते हटै
0: सतगुर सिख को नाम धन दे गुर का सिख वड भागी हे
1: सतगुर सिखा हलत पलत सवार नानक सतगुर सिखो जी नाल सुमार
0: गुर कै ग्रह सेवक जो रहै गुर की आज्ञा मन में सह
1: आपस को कर कछ न जनावै हर हर नाम हृदय सत्यावै
0: मन बेचै सतगुर कै पास ते सेव के कार्ज रास
1: सेवा करत होए नेकामी तिसको होत प्राप्त स्वामी
0: अपनी कृपा जिसे आप करे नानक सो सेवक गुर की मत ले
1: विश्व विश्व गुर का मन मान सो सेवक परमेश्वर की गत जान
0: सो सतगुर जिस हृदय हर नाओ अनक बार गुर को बल जाओ
1: सर्वन दान जी का दाता आठ पैर पार ब्रह्म रंग दाता
0: ब्रह्म है जन जन में पार ब्रह्म एक है आप नहीं कछ परम
1: सहर सियान पलया न जाइए नानक ऐसा गुरु भागी पाइए
0: सफल दर्शन पेखत पुनीत परसत चरण गत निर्मल रीत
1: संग्राम गुण रवै पार ब्रह्म की दरगह गवै
0: सुनकर बचन करन आगाने मन संतोखा तुम पतिया ने
1: पूरा गुर आख्यो जा का मंत्र अमृत दिष्ट पेखै होए संत
0: गुण बेअंत कीमत नहीं पाए नानक जिस भावे तिस लय मिलाए
1: जे बाए कुस्तत अनेक सतपुरख पूर्ण बबे
0: काहू बोल न पहुंचत प्राणी अगम गोचर प्रभ निर्बानी
1: निराहार निर्वैर सुखदाई ताकि कीमत किने न पाई
0: अनक भक्त बंधन नित कर है चरण कमल हृदय स्मर है
1: सद बलिहारी सतगुरु अपने नानक जिस प्रसाद ऐसा प्रभ जपने
0: एहो हर रस पावे जन कोए अमृत पीवे अमर सो होए
1: प्रता नाही कदे विनाश जाके मन पटे गुणतास
0: आठ पहर हर का नाम ले सच उपदेश सेवक कौ दे
1: मोह माया कै संग न लेप मन में रखे हर हर एक
0: अंधकार दीपक परगासे नानक पर मोह दुख तहते नासे
1: तबत माहे ठांड वरताई आनंद पया दुख नाठे पाई
0: जन्म मरण के मिटे अंदेसे साधु के पूर्ण उपदेशे
1: पौ चुका निर्भय होए बसे सगल ब्याद मन ते खै नसे
0: जिसका सातन कृपा धारी साध संग जप नाम मुरारी
1: हित पाई चूके भऊ गवन सुन नानक हर हाजा सवन
0: निर्गुण आप सर गुण पी ओही कला धार जिन सगली मोही
1: अपने चित बाप बनाए अपनी कीमते आपे पाए
0: हर बिन दूजा नाही कोए सर्ब निरंतर एको सोए
1: पोत पोत रव्या रूप रंग पै प्रगास साध कै संग
0: रच रचना अपनी कल धारी अनक बार नानक बलिहारी
1: सुख मनी सुख अमृत प्रभ नाम भगत जना कै मन विश्राम अठ अठारा श्लोक
0: साथ न चाले बिन भजन बिखिया सगली छार हर हर नाम कमाव ना नानक हो तन सार सत नाम श्री वाहिगुरु अष्टपदी
1: संजना मिल करो विचार एक सिमर नाम आधार
0: अवरो पासा मीत बिसार हो चरण कमल रिद में उरतार हो
1: करम कारण सो प्रभ समर्थ दृढ़ कर गहो नाम हर रथ
0: एहो तन संचो हो वो भगवंत संत जना का निर्मल मंत
1: एक आसरा को मन माहे सर्व रोग नानक मिट जाहे
0: जिस तन को चार कुंट उठता वै सो तन हर सेवा ते पाव है
1: जिस को नित बाछै मीत सो सुख साधु संग परीत
0: जे शोभा को करह भली करनी सा शोभा भज हर की शरणी
1: अनक उपावी रोग न जाए रोग मिटे हर अवख दलाए
0: सर्व निदान मह हर नाम निदान जप नानक दरगह परवान
1: मन पर बोधो हर के नाए दर्द स्थावत आवै ठाए
0: ताको बिघन न लागे कोए जाके हृदय बसै हर सोए
1: कल ताती ठंडा हर नाओ सिमर सिमर सदा सुख पाओ
0: भाव बिन सह पूर्ण होए आस भगत पाए आत्म परगास
1: सित कर जाए बसे अबनासी कहो नानक काटी जमफासी
0: तत विचार कह जन साचा जन्म मरै सो काचो काचा
1: आवागमन मिटे प्रभ सेव आप त्याग शरण गुरुदेव
0: यों रतन जन्म का होए उदार हर हर सिमर प्राण आधार
1: अनक पावन छूटन हारे सिमर शास्त्र वेद विचारे
0: हर की भगत करू मन लाए मन बंचत नानक फल पाए
1: संग न चालस तेरे धना तू क्या लपटावै मूर्ख मना
0: सुत मीत कुटांबर बन तैन ते कहो तुम कवन सनाथा
1: राज रंग माया विस्तार ਵਿਚਾਰ ਇਨਤੀ ਕਹੋ ਹੁਕਮ ਛੁਟਕਾਰ
0: ਅਸ ਹਸਤੀ ਰਥ ਸਵਾਰੀ ਝੂਠਾ ਡੰਫ ਝੂਠ ਪਾ ਸਾਰੀ
1: ਜਿਨ ਦੀਏ ਤਿਸ ਬੁਝੇ ਨਾ ਬਿਗਾਨਾ ਨਾਮ ਵਿਸਾਰ ਨਾਨਕ ਪਛਤਾਨਾ
0: ਗੁਰ ਕੀ ਮਾਤੋਂ ਲਿਹੇ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ
1: ਹਰ ਕੀ ਪਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ
0: ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਹੇ
1: ਆਪ ਜਪਹੋ ਅਵਰੈ ਨਾਮ ਜਪਾਵੋ ਸੁਨਤ ਕਹਿਤ ਰਹਿਤ ਗਤ ਪਾਓ
0: ਸਾਰ ਭੂਤ ਸਤ ਹਰ ਕੋ ਨਾਓ ਸਹਿਜ ਸੁਭਾਏ ਨਾਨਕ ਗੁਣ ਗਾਓ
1: ਗੁਣ ਗਾਵਤ ਤ੍ਰਿ ਉਤਰ ਸਮੈਲ ਬਿਨਸ ਜਾਏ ਹੋ ਮੈਂ ਮਿਖ ਫੈਲ
0: ਹੋਏ ਅਚਿੰਤ ਬਸੈ ਸੁਖ ਨਾਲ ਸਾਸ ਗਰਾ ਸਰ ਨਾਮ ਸੰਭਾਲ
1: ਛਾੜ ਸਿਆਨ ਸਗਲੀ ਮਨਾ ਸਾਧ ਸੰਗ ਪਾਵੈ ਸਜਤਨਾ
0: ਹਰ ਪੂੰਜੀ ਸੰਚ ਕਰੋ ਵਿਵਹਾਰ ਈਹਾਂ ਸੁਖ ਦਰ ਗੈ ਜੈਕਾਰ
1: ਸਰਮ ਨਿਰੰਤਰ ਏਕੋ ਦੇਖ ਕਹੋ ਨਾਨਕ ਜਾ ਕੈ ਮਸਤ ਕਲੇਖ
0: ਏਕੋ ਜਾਪੇ ਕੋ ਸਾਲਾਹੇ ਏਕ ਸਿਮਰ ਏਕੋ ਮਨ ਆਹੇ
1: ਏਕ ਸਕੇ ਗੁਣ ਗਾਓ ਅਨੰਤ ਮੰਤਨ ਜਾਪ ਏਕ ਭਗਵੰਤ
0: ਏਕੋ ਏਕ ਏਕ ਹਰ ਆਪ ਪੂਰਨ ਪੂਰਹਿਓ ਪ੍ਰਭ ਆਪ
1: ਅਨਕ ਵਿਸਥਾਰ ਏਕ ਤੇ ਭੈ ਏਕ ਅਰਾਧ ਪਰਾਚਿਤ ਗਏ
0: ਮਨ ਤਨ ਅੰਤਰ ਏਕ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ ਇਕ ਜਾਤਾ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅਠ ਉੱਨੀ ਸਲੋਕ
0: ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਜਾਚਕ ਜਨ ਜਾਚੈ ਪ੍ਰਭਦਾਨ ਕਰ ਕਿਰਪਾ ਦੇਵੋ ਹਰ ਨਾਮ
0: ਸਾਧ ਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸ਼ਰਧਾ ਪੂਰ
1: ਸਦਾ ਸਦਾ ਪ੍ਰਭ ਕੀ ਗੁਣ ਗਾਓ ਸਾਸ ਸਾਸ ਪ੍ਰਭ ਤੁਮੇ ਤੇ ਆਓ
0: ਚਰਨ ਕਮਲ ਸਿਉ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤਨੀਤ
1: ਏਕ ਓਟ ਏਕੋ ਆਧਾਰ ਨਾਨਕ ਮੰਗੈ ਨਾ ਪ੍ਰਭ ਸਾਰ
0: ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਏ
1: ਜਿਨ ਚਖਿਆ ਸੇ ਜਨ ਤ੍ਰਿਪਤਾ ਨੇ ਪੂਰਨ ਪੁਰਖ ਨਹੀਂ ਡੋਲਾ ਨੇ
0: ਸੋ ਭਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਓ ਸਾਧ ਕੈ ਸੰਗ
1: ਪਰੈ ਸਰਨ ਆਨ ਸਭ ਤਿਆਗ ਅੰਤਰ ਪ੍ਰਗਾਸ ਅੰਧ ਨਿਰਲਾਗ
0: ਵਡਭਾਗੀ ਜਪਿਆ ਪ੍ਰਸੋਏ ਨਾਨਕ ਨਾਮਰ ਤੇ ਸੁਖ ਹੋਏ
1: ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ
0: ਜਨ ਕੋ ਪ੍ਰਭ ਹੋਏ ਉਹ ਦਇਆਲ ਸੇਵਕ ਕੀਨੋ ਸਦਾ ਨਿਹਾਲ
1: ਬੰਧਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੁਖ ਪਰਮ ਗਇਆ
0: ਪਿਛ ਪੁੰਨੀ ਸਰਦਾ ਸਾ ਪੂਰੀ ਰਵ ਰਹਿਆ ਸਤਸੰਗ ਹਜੂਰੀ
1: ਜਿਸਕਾ ਸਾ ਤਿਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ
0: ਸੋ ਕਿਉਂ ਬਿਸਰੈ ਜੇ ਘਾਲ ਨ ਭਾਨੈ ਸੋ ਕਿਉਂ ਬਿਸਰੈ ਜੇ ਕੀ ਆ ਜਾਣੈ
1: ਸੋ ਕਿਉਂ ਬਿਸਰੈ ਜਿਨ ਸਭ ਕੁਛ ਦੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ
0: ਸੋ ਕਿਉਂ ਬਿਸਰੈ ਜੇ ਅਗਨ ਮਹਿ ਰਾਖੈ ਗੁਰ ਪ੍ਰਸਾਦ ਕੋ ਬਿਰਲਾ ਲਾਖੈ
1: ਸੋ ਕਿਉਂ ਬਿਸਰੈ ਜੇ ਬਿਖਤੇ ਕਾਢੈ ਜਨਮ ਜਨਮ ਕਾ ਟੂਟਾ ਗਾਢੈ
0: ਗੁਰਪੂਰ ਐਤਾ ਤਿਹੈ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ
1: ਸਾਜਨ ਸੰਤ ਕਰੋ ਹੁਕਾਮ ਆਨ ਤਿਆਗ ਜਪੋ ਹਰ ਨਾਮ
0: ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਹਿ ਨਾਮ ਜਪਾਵੋ
1: ਪਾਏ ਤਰੀਏ ਸੰਸਾਰ ਬਿਨ ਭਗਤੀ ਤਨ ਹੋਸੀ ਚਾਰ
0: ਸਰਬ ਕਲਿਆਣ ਸੁਖ ਨਿਧ ਨਾਮ ਬੂਟ ਜਾਤ ਪਾਏ ਵਿਸਰਾਮ
1: ਸਗਲ ਦੁਖ ਕਾ ਹੋ ਤਨਾਸ ਨਾਨਕ ਨਾਮ ਜਪੋ ਗੁਣਤਾਸ
0: ਉਪਜੀ ਪ੍ਰੀਤ ਪ੍ਰੇਮ ਰਸ਼ਟਾਓ ਮਨ ਤਨ ਅੰਤਰ ਇਹੀ ਸੁਆਓ
1: ਨੇਤਰੋ ਪੇਕ ਦਰਸੁਖ ਹੋਏ ਮਨ ਬਿਕਸੈ ਸਾਧ ਚਰਨ ਤੋਏ
0: ਭਗਤ ਜਨਾ ਕੈ ਮੰਤਨ ਰੰਗ ਬਿਰਲਾ ਕੋ ਪਾਵੈ ਸੰਗ
1: ਏਕ ਬਸਤੀ ਜੇ ਕਰਮਿਆ ਗੁਰ ਪ੍ਰਸਾਦ ਨਾਮ ਜਪ ਲਿਆ
0: ਬਾਕੀ ਉਪਮਾ ਕਹੀ ਨ ਜਾਏ ਨਾਨਕ ਰਹਿਆ ਸਰਬ ਸਮਾਏ
1: ਰੱਬ ਬਖਸ਼ਣ ਦੀਨ ਦਇਆਲ ਭਗਤ ਵਿਛਲ ਸਦਾ ਕਿਰਪਾਲ
0: ਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ
1: ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ
0: ਜੋ ਜੋ ਜਪੈ ਸੋ ਹੋਏ ਪੁਨੀਤ ਭਗਤ ਭਾਈ ਲਾਵੈ ਮਨ ਹੀ
1: ਹਮ ਨਿਰਗੁਣਿਆਰ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ
0: ਸਰਬ ਕੁੰਠ ਮੁਕਤ ਮੋਖ ਪਾਏ ਏਕ ਨਿਮ ਖਰ ਕੇ ਗੁਣ ਗਾਏ
1: ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ
0: ਬਹੁ ਭੋਜਨ ਕਾਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ
1: ਭਲੀ ਸੁਕਰਨੀ ਸੋਭਾ ਧਨਵੰਤ ਹਿਰਦੈ ਵਸੇ ਪੂਰਨ ਗੁਰਮੰਤ
0: ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠਵੀਂ ਸਲੋਕ
0: ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਜਬ ਅਕਾਰ ਕੁਛ ਨਾ ਦਿਸਤੇ ਤਾ ਪਾਪੁਣ ਤਬ ਕਹਿਤੇ ਹੋਤਾ
0: ਜਬ ਧਾਰੀ ਆਪਨ ਸੁਨ ਸਮਾਦ ਤਾ ਬੈਰ ਵਿਰੋਧ ਕੇ ਸੰਗ ਕਮਾਤ
1: ਜਬ ਇਸਕਾ ਬਰਨ ਚਿਹਨਾ ਜਾਪਤ ਤਬ ਹਰ ਸੋ ਕੋ ਕਿਸੇ ਵਿਆਪਤ
0: ਜਬ ਆਪਨ ਆਪ ਆਪਾਰ ਬ੍ਰਹਮ ਤਾ ਮੋਹ ਕਹਾਂ ਕਿਸ ਹੋਵਤ ਭਰਮ
1: ਆਪਨ ਖੇਲਿਆ ਵਰਤੀ ਜਾ ਨਾਨਕ ਕਰਨੇ ਹਾਰ ਨਾ ਦੂਜਾ
0: ਜਬ ਹੋਵਤ ਪ੍ਰਭ ਕੇਵਲ ਧਾਨੀ ਤਾ ਬੰਧ ਮੁਕਤ ਕਹੋ ਕਿਸ ਕੋ ਗਾਨੀ
1: ਜਬ ਏ ਕਹਿ ਹਰ ਗਮ ਅਪਾਰ ਤਬ ਨਰਕ ਸੁਰਖ ਕੋ ਕੌਣ ਅਵਤਾਰ
0: ਜਬ ਨਿਰਗੁਣ ਪ੍ਰਭ ਸਹਿਜ ਸੁਭਾਏ ਤਬ ਸ਼ਿਵ ਸ਼ਕਤ ਕਹੋ ਕਿਤ ਠਾਏ
1: ਜਬ ਆਪੈ ਆਪ ਆਪਣੀ ਜੋਤ ਧਰੈ ਤਬ ਕੌਣ ਨਿਡਰ ਕਵਨ ਕਤ ਡਰੈ
0: ਆਪਨ ਚਲੇ ਤਬ ਕਰਨੈ ਹਾਰ ਨਾਨਕ ਠਾਕੁਰ ਅਗਮ ਪਾਰ
1: ਅਬਨਾਸੀ ਸੁਖੇ ਆਪਣੇ ਆਸਨ ਤੈ ਜਨਮ ਮਰਨ ਕੋ ਕਹਾ ਬਿਨਾਸਨ
0: ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤ੍ਰਾਸ ਕਹੋ ਕਿਸ ਹੋਏ
1: ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿਤ੍ਰ ਗੁਪਤ ਕਿਸ ਪੁਛਤ ਲੇਖਾ
0: ਜਬ ਨਾਥ ਨਿਰੰਜਨ ਅਗੋਚਰ ਗਾਦੇ ਤਮ ਕੌਣ ਛੁੱਟੇ ਕੌਣ ਬੰਧਨ ਬਾਧੇ
1: ਆਪਨ ਆਪ ਆਪ ਹੀ ਅਚਰਜਾ ਨਾਨਕ ਆਪਨ ਰੂਪ ਆਪ ਹੀ ਉਪਰਜਾ
0: ਜਹ ਨਿਰਮਲ ਪੁਰਖ ਪੁਰਖ ਪਤ ਸਾਤ ਹੋਤਾ ਤਹ ਬਿਨ ਮੈਲ ਕਹੋ ਕਿਆ ਧੋਤਾ
1: ਜਹ ਨਿਰੰਜਨ ਨਿਰੰਕਾਰ ਨਿਰਬਾਨ ਤਹ ਕੌਣ ਕੋ ਮਾਨ ਕੌਣ ਅਭਿਮਾਨ
0: ਜਹ ਸਰੂਪ ਕੇਵਲ ਜਗਦੀਸ਼ ਤਹ ਛਲ ਛਿਦਰ ਲਾਗਤ ਕਹੁ ਕੀਸ
1: ਜੋ ਸਰੂਪੀ ਜੋਤ ਸੰਗ ਸਮਾਵੈ ਤਹ ਕਿਸੈ ਭੂ ਕੌਣ ਤ੍ਰਿਪਤਾਵੈ
0: ਕਰਨ ਕਰਾਵਨ ਕਰਨੈ ਹਾਰ ਨਾਨਕ ਕਰਤੇ ਕਾ ਨਾਹੀ ਸੁਮਾਰ
1: ਜਾਪਨੀ ਸੁਵਾ ਆਪਨ ਸੰਗ ਬਨਾਈ ਤਬ ਕੌਣ ਮਾਏ ਬਾ ਮਿੱਤਰ ਸੁਤ ਭਾਈ
0: ਜਹ ਸਰਬ ਕਲਾ ਆਪਹਿ ਪਰਵੀਨ ਤਹ ਵੇਦਕ ਤੇਵ ਕਹਾਂ ਕੋਚੀਨ
1: ਜਬ ਆਪਣੇ ਆਪ ਆਪ ਉਰਤਾਰੈ ਤੋ ਸਗਨ ਅਪਸਗਨ ਕਹਾਂ ਵਿਚਾਰੈ
0: ਜਹ ਆਪਨ ਊਚ ਆਪਨ ਆਪ ਨੀਰਾ ਤਹ ਕੌਣ ਠਾਕੁਰ ਕੌਣ ਕਹੀ ਐ ਚੀਰਾ
1: ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਜਾਂ ਨੂੰ ਆਪ
0: ਜਹ ਅਛਲ ਅਛੇਦ ਅਭੇਦ ਸਮਾਇਆ ਊਹਾਂ ਕਿਸਹਿ ਵਿਆਪਤ ਮਾਇਆ
1: ਆਪਸ ਕੋ ਆਪੇ ਆਦੇਸ਼ ਤਿਹ ਗੁਣ ਕਾ ਨਾਹੀ ਪਰਵੇਸ਼
0: ਜਹ ਏਕ ਹੈ ਏਕ ਏਕ ਭਗਵੰਤਾ ਤਹ ਕੌਣ ਅਚਿੰਤ ਕਿਸ ਲਾਗੈ ਚਿੰਤਾ
1: ਜਹ ਆਪਨ ਆਪ ਆਪ ਪਤਿਆਰਾ ਤਹ ਕੌਣ ਕਥੈ ਗੁਣ ਸੁਨ ਨਹਾਰਾ
0: ਬਹੁ ਬੇਅੰਤ ਊਚ ਤੇ ਊਚਾ ਨਾਨਕ ਆਪਸ ਕੋ ਆਪ ਹੈ ਪਹੁਚਾ
1: ਜਹ ਆਪ ਰਚਿਓ ਪਰਪੰਚ ਆਕਾਰ ਤਿਹ ਗੁਣ ਮੈਂ ਕੀਨੋ ਵਿਸਤਾਰ
0: ਆਪ ਪੁੰਨ ਤਹ ਭਈ ਕਹਾਵਤ ਕਉ ਨਰਕ ਕੋ ਸੁਰਗ ਬੰਛਾਵਤ
1: ਆਲ ਜਾਲ ਮਾਇਆ ਜੰਜਾਲ ਹਉ ਮੈਂ ਮੋਹ ਪਰਮ ਪੈ ਪਾਰ
0: ਦੁਖ ਸੁਖ ਮਾਨ ਅਪਮਾਨ ਅਨਕ ਪ੍ਰਕਾਰ ਕੀਓ ਬਖਿਆ
1: ਆਪਨ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਤੋ ਨਾਨਕ ਏਕੈ
0: ਜਹ ਅਵਗਤ ਭਗਤ ਹੈ ਆਪ ਜਹ ਪਸਰੈ ਪਾਸਾਰ ਸੰਤ ਪ੍ਰਤਾਪ
1: ਰੂਹ ਪਾਕ ਕਾ ਆਪੈ ਧਨੀ ਉਨਕੀ ਸੋਭਾ ਉਨਹੂ ਬਨੀ
0: ਆਪ ਹੈ ਕੌਤਕ ਕਰੈ ਆਨੰਦ ਚੋਜ ਆਪ ਹੈ ਰਸ ਭੋਗਣ ਨਿਰਜੋਗ
1: ਜਿਸ ਭਾਵੈ ਤੁਸੀਂ ਆਪਨ ਨਾਇ ਲਾਵੈ ਜਿਸ ਭਾਵੈ ਤੁਸ ਖੇਲ ਖਿਲਾਵੈ
0: ਬੇਸ਼ੁਮਾਰ ਅਥਾ ਅਗੰਤ ਅਤੋਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ
1: ਸੁਖ ਮਨੀ ਸੁਖ ਅਮਰ ਪਵ ਨਾਮ ਭਗਤ ਜਨਾ ਕੈ ਮਨ ਬਿਸਰਾਮ ਅਠ ਇੱਕੀ ਸਲੋਕ
0: ਜੀ ਜੰਤ ਕੇ ਠਾਕੁਰਾ ਆਪੇ ਵਰਤਨ ਹਾਰ ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਆਪ ਕਥੈ ਆਪ ਸੁਣੈ ਹਾਰ ਆਪੇ ਏਕ ਆਪ ਵਿਸਥਾਰ
0: ਜਾਂ ਤਿਸ ਭਾਵੈ ਤਾਂ ਸ੍ਰਿਸ਼ਟੋ ਪਾਏ ਆਪਣੇ ਭਾਣੇ ਲਏ ਸਮਾਏ
1: ਤੁਮ ਤੇ ਪਿੰਨ ਨਹੀਂ ਕਿਛ ਹੋਏ ਆਪਨ ਸੂਤ ਸਭ ਜਗਤ ਪਰੋਏ
0: ਜਾ ਕੋ ਪ੍ਰਭ ਜੀਓ ਆਪ ਬੁਝਾਏ ਸੱਚ ਨਾਮ ਸੋਈ ਜਨ ਪਾਏ
1: ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਗਲ ਸਿਸ਼ਟ ਕਾ ਜੇਤਾ
0: ਜੀ ਜੰਤਰ ਸਭ ਤਾ ਕੈ ਹਾਥ ਦੀਨ ਦਇਆਲ ਅਨਾਥ ਕੋ ਨਾਥ
1: ਜਿਸ ਰਾਖੈ ਤਿਸ ਕੋਏ ਨ ਮਾਰੈ ਸੋ ਮੂਆ ਜਿਸ ਮਨੋ ਵਿਸਾਰੈ
0: ਤਿਸਤਾ ਜਬਰ ਕਹਾਂ ਕੋ ਜਾਏ ਸਭ ਸਰੇ ਇਕ ਨਿਰੰਜਨ ਰਾਏ
1: ਜੀ ਕੀ ਜੁਗ ਜਾ ਕੈ ਸਵਹਾਤ ਅੰਤਰ ਬਾਹਰ ਜਾਨੋ ਸਾਥ
0: ਗੁਣ ਨਿਦਾਨ ਬੇਅੰਤ ਪਾਰ ਨਾਨਕ ਦਾਸ ਦਾ ਬਲਿਹਾਰ
1: ਪੂਰਨ ਪੂਰ ਰਹਿ ਦਇਆਲ ਸਭ ਉਪਰ ਹੋਵਤ ਕਿਰਪਾਲ
0: ਆਪਣੇ ਕਰਤੱਬ ਜਾਣੈ ਆਪ ਅੰਤਰ ਜਾਮੀ ਰਹੋ ਬਿਆਪ
1: ਤਤ ਪਾਲੈ ਜੀ ਅਨਭੋ ਪਾਤ ਜੋ ਜੋ ਰਚਿਓ ਸੁਤ ਸਹਿ ਤਿਆਰ
0: ਜਿਸ ਭਾਵੈ ਤਿਸ ਲਏ ਮਿਲਾਏ ਭਗਤ ਕਰੈ ਹਰ ਕੇ ਗੁਣ ਗਾਏ
1: ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਣਿਆ
0: ਜਾਂ ਲਾਗਾ ਹਰ ਇੱਕ ਹੈ ਨਾਏ ਤਿਸ ਕੀ ਆਸਨ ਬਿਰਥੀ ਜਾਏ
1: ਸੇਵਕ ਕੋ ਸੇਵਾ ਬਣੇ ਆਏ ਹੁਕਮ ਬੂਝ ਪਰਮ ਪਦ ਪਾਏ
0: ਇਸ ਤੇ ਉਪਰ ਨਹੀਂ ਵਿਚਾਰ ਜਾ ਕੈ ਮਨ ਵਸਿਆ ਨਿਰੰਕਾਰ
1: ਬੰਧਨ ਤੋਰ ਪਏ ਨਿਰਵੈਰ ਅੰਧਨ ਪੂਜੈ ਗੁਰ ਕੇ ਪੈਰ
0: ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪਹਿ ਮੇਲੇ
1: ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਓ ਪਰਮਾਨੰਦ
0: ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਹ ਕਾ ਕਰੋ ਉਧਾਰ
1: ਅੰਮ੍ਰਿਤ ਬਚਨ ਹਰ ਕੀ ਗੁਣ ਗਾਓ ਪ੍ਰਾਂਤ ਨੂੰ ਨਕਾਏ ਹੈ ਸੁਆਓ
0: ਆਠ ਪਹਿਰ ਪ੍ਰਾਪੀ ਖੁਹ ਨੀਰਾ ਮਿਟੈ ਅਗਿਆਨ ਬਿਨ ਸਹਿੰਦੀਰਾ
1: ਸੁਨ ਉਪਦੇਸ਼ ਹਿਰਦੈ ਵਸਾਵੋ ਮਨ ਇੱਛੈ ਨਾਨਕ ਫਲ ਪਾਵੋ
0: ਹਲਤ ਪਲਤ ਦੋਇ ਲਿਹੋ ਸਵਾ ਰਾਮ ਨਾਮ ਅੰਤਰ ਉਰਤਾਰ
1: ਪੂਰੇ ਗੁਰ ਕੀ ਪੂਰੀ ਦੀਖਿਆ ਜਿਸਮਨ ਬਸੈ ਤੇ ਸਾਚ ਪਰੀਖਿਆ
0: ਮਨ ਤਾਂ ਨਾਮ ਜਪੋ ਲਿਵਲਾਏ ਦੁਖ ਦਰਦ ਮਨ ਤੇ ਭਉ ਜਾਏ
1: ਸੱਚ ਵਪਾਰ ਕਰੋ ਵਪਾਰੀ ਦਰਗਹਿ ਨਿਭੈ ਖੇਪ ਤੁਮਾਰੀ
0: ਟੀਕਾ ਟੀਕ ਰੱਖੋ ਮਨ ਮਾਹੀ ਨਾਨਕ ਬਹੁਰ ਨ ਆਵੈ ਜਾਹੇ
1: ਇਸ ਤੇ ਦੂਰ ਕਹਾ ਕੋ ਜਾਏ ਉਬਰੇ ਰਾਖਨ ਹਾਰ ਤੇ ਆਏ
0: ਫਿਰ ਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ
1: ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵਤ ਸੂ
0: ਚਿੰਤਾ ਜਾਏ ਮਿਟੈ ਅਹੰਕਾਰ ਤਿਸ ਜਨ ਕੋ ਕੋਈ ਨ ਪਹੁੰਚਣ ਹਾਰ
1: ਸਿਰ ਉਪਰ ਠਾਡਾ ਗੁਰਸੂਰਾ ਨਾਨਕ ਤਾ ਕੈ ਕਾਰਜ ਪੂਰਾ
0: ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ ਦਰਸ਼ਨ ਪੇਖਤ ਉਦਰਤ ਸ੍ਰਿਸ਼ਟ
1: ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ
0: ਧਨ ਸੇਵਾ ਸੇਵਕ ਪਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ
1: ਜਿਸ ਮਨ ਬਸੇ ਸੋਤ ਨਿਹਾਲ ਤਾ ਕੈ ਨਿਕਟ ਨ ਆਵਤ ਕਾਲ
0: ਅਮਰ ਭਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ
1: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ ਭਲ ਜਨਾ ਕੈ ਮਨ ਵਿਸਰਾਮ ਅੱਠ ਬਾਈ ਸਲੋਕ
0: ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾਲਾ ਕਾ ਮੀਠਾ
0: ਸਗਲ ਸਮਗਰੀ ਏਕ ਸਕਟ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾ ਹੈ
1: ਨੌਨਦ ਅੰਮ੍ਰਿਤ ਪਵ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ
0: ਸੁਨ ਸਮਾਧ ਅਨਹਤ ਤੈ ਨਾਦ ਕਹਿਣ ਨ ਜਾਈ ਅਚਾਰਜ ਵਿਸਮਾਦ
1: ਤਿਨ ਦੇਖਿਆ ਜਿਸ ਆਪ ਦਿਖਾਏ ਨਾਨਕ ਤੇ ਸੰ ਸੋ ਜੀ ਪਾਏ
0: ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਿਆ ਭਗਵੰਤ
1: ਕਰਨ ਮਾਹੇ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ
0: ਬੰਤਨ ਪਰਬਤ ਹੈ ਪਾਰ ਬ੍ਰਹਮ ਜੈਸੀ ਆ ਗਿਆ ਤੈਸਾ ਕਰਮ
1: ਪੌਣ ਪਾਣੀ ਬੈਸੰਤਰ ਮਾਹੇ ਚਾਰ ਕੁੰਡ ਦੈ ਦਿਸੈ ਸਮਾਹੇ
0: ਇਸ ਤੇ ਭਿੰਨ ਨਹੀਂ ਕੋਠਾਓ ਗੁਰ ਪ੍ਰਸਾਦ ਨਾਨਕ ਸੁਖ ਪਾਓ
1: ਵੇਦ ਪ੍ਰਾਣ ਸਿਮਰਤ ਮੈਂ ਦੇਖ ਸਸੀਅਰ ਸੂਰ ਨਖਤਰ ਮੈਂ ਏਕ
0: ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਅਡੋਲ ਨਾ ਕਬਹੂ ਡੋਲੈ
1: ਸਰਬ ਕਰਾ ਕਰ ਖੇਲੈ ਖੇਲ ਮੂਲ ਨ ਪਾਈਐ ਗੁਣੇ ਅਮੋਲ
0: ਸਰਬ ਜੋਤ ਮਹਿ ਜਾਕੀ ਜੋ ਧਾਰਹਿ ਓ ਸਾਮੀ ਓਤ ਪੋਤ
1: ਗੁਰ ਪ੍ਰਸਾਦ ਭ੍ਰਮ ਕਾ ਨਾਸ ਨਾਨਕ ਤਿਨ ਮੈਂ ਇਹੋ ਵਿਸਾਸ
0: ਸੰਤ ਜਨਾ ਕਾ ਪੀਖਣ ਸਾ ਬ੍ਰਹਮ ਸੰਤ ਜਨਾ ਕੈ ਹਿਰਦੈ ਸਭ ਧਰਮ
1: ਸੰਤ ਜਨਾ ਸੁਨੇ ਸੋ ਬਚਨ ਸਰਬ ਵਿਆਪੀ ਰਾਮ ਸੰਗ ਰਚਨ
0: ਜਿਨ ਜਾਤਾ ਤਿਸ ਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ
1: ਜੋ ਜੋ ਹੋਏ ਸੋ ਇਸ਼ਕਮਾਨ ਕਰਨ ਕਰਾਵਨ ਹਰ ਪ੍ਰਭ ਜਾਨ
0: ਅੰਤਰ ਬਸੇ ਬਾਹਰ ਭੀ ਉਹੀ ਨਾਨਕ ਦਰਸ਼ਨ ਦੇਖ ਸਾ ਮੋਹੀ
1: ਆਪ ਸਤ ਕੀ ਆ ਸਭ ਸਤ ਤਿਸ ਪ੍ਰਭਤੇ ਸਗਲੀ ਉਤਪਤ
0: ਤਿਸ ਭਾਵੈ ਤਾਂ ਕਰੇ ਵਿਸਥਾਰ ਤਿਸ ਭਾਵੈ ਤਾਂ ਇਕ ਅੰਕਾਰ
1: ਅਨਕ ਕਲਾ ਲਖੀ ਨਾ ਜਾਏ ਜਿਸ ਭਾਵੈ ਤਿਸ ਲੈ ਮਿਲਾਏ
0: ਕਵਨ ਲਿਪਟ ਕਵਨ ਕਹੀਐ ਦੂਰ ਆਪੇ ਆਪ ਆਪ ਭਰਪੂਰ
1: ਅੰਤਰਗਾ ਜਿਸ ਆਪ ਜਨਾਏ ਨਾਨਕ ਤਿਸ ਚੰਨ ਆਪ ਬੁਝਾਏ
0: ਸਰਬ ਭੂਤ ਆਵਰਤਾਰਾ ਸਰਬ ਨੈਨ ਆਪੇ ਖਨਹਾਰਾ
1: ਸਗਲ ਸਮਗਰੀ ਜਾ ਕਾ ਤਨਾ ਆਪਨ ਜਸ ਆਪ ਹੀ ਸੁਣਾ
0: ਆਵਨ ਜਾਨੇ ਖੇਲ ਬਨਾਇਆ ਆਗਿਆਕਾਰੀ ਕੀਨੀ ਮਾਇਆ
1: ਸਭ ਕੇ ਮਦਲ ਪੱਤੋ ਰਹਿ ਜੋ ਕੁਛ ਕਹਿਣਾ ਸੋ ਆਪੇ ਕਹਿ
0: ਆਗਿਆ ਆਵੈ ਆਗਿਆ ਜਾਏ ਨਾਨਕ ਜਾਂ ਭਾਵੈ ਤਾਂ ਲਏ ਸਮਾਏ
1: ਇਸ ਤੇ ਹੋਏ ਸੁਨਾਹੀ ਬੁਰਾ ਉਰੇ ਕਹੋ ਕਿਨੇ ਕਿਛ ਕਰਾ
0: ਆਪ ਭਲਾ ਕਰ ਤੂੰ ਤਤਨੀ ਕੀ ਆਪੇ ਜਾਣੈ ਆਪਣੇ ਜੀ ਕੀ
1: ਆਪ ਸਾਜ ਤਾਰੀ ਸਭ ਸਾਜ ਓਤ ਪੋਤ ਆਪਨ ਸੰਗਰਾਜ
0: ਤਾਂ ਕੀ ਗਤ ਮਿਤ ਕਹੀ ਨ ਜਾਏ ਦੂਸਰ ਹੋਏ ਤਾਂ ਸੋਝੀ ਪਾਏ
1: ਇਸ ਕਾ ਕੀਆ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕ ਇਹੋ ਜਾਣ
0: ਜੋ ਜਾਣੈ ਤੇ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ
1: ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵਾਨ
0: ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ
1: ਜਾ ਨਾਮਨ ਕਹੇ ਸੁਆਓ ਜਨ ਕਹਿ ਸੰਚਿਤ ਆਵੈ ਨਾਉ
0: ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਤੇਈ ਸਲੋਕ
0: ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇ
0: ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ
1: ਆਸ ਨਿਤਿਆ ਗੋ ਤਰੰਗ ਸੰਤ ਜਨਾ ਕੀ ਦੂਰ ਮਨ ਮੰਗ
0: ਆਪ ਛੋੜ ਬੇਨਤੀ ਕਰੋ ਸਾਧ ਸੰਗ ਆਗਨ ਸਾਗਰ ਤਰੋ
1: ਹਰ ਤਨ ਕੀ ਭਰ ਲਿਓ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ
0: ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ
1: ਨਰਕ ਨਿਵਾਰ ਉਰਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ
0: ਚਿਤ ਚਿਤ ਵੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ
1: ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾ
0: ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ
1: ਉੱਤਮ ਸਲੋਕ ਸਾਧ ਕੇ ਬਚਨ ਅਮੋਲੀਕ ਲਾਲ ਇਹ ਰਤਨ
0: ਸੰਤ ਕਮਾਵਤ ਹੋ ਤੋ ਉਧਾਰ ਆਪ ਤਰੈ ਲੋਕ ਕਹਿ ਨਿਸਤਾਰ
1: ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਹਰ ਰੰਗ
0: ਜੈ ਜੈ ਸ਼ਬਦ ਅਨਾਹਦ ਵਾਜੈ ਸੁਣ ਸੁਣ ਆਨੰਦ ਕਰੇ ਪ੍ਰਭ ਗਾਜੈ
1: ਪ੍ਰਗਟੇ ਗੋਪਾਲ ਮਹਤ ਕੇ ਮਾਥੇ ਨਾਨਕ ਉਤਰਿਆ ਤਿਨ ਕਹਿ ਸਾਥੇ
0: ਸ਼ਰਨ ਯੋਗ ਸੁਣ ਸ਼ਰਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ
1: ਮਿਟ ਗਏ ਬੈਰ ਪਏ ਸਵਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਣ
0: ਸੋ ਪ੍ਰਸੰਨ ਭਏ ਗੁਰਦੇ ਪੂਰਨ ਹੋਈ ਸੇਵਕ ਕੀ ਸੇਵ
1: ਆਲ ਜੰਜਾਲ ਵਿਕਾਰ ਤੇ ਰਹਿ ਤੇ ਰਾਮ ਨਾਮ ਸੁਰਸ ਨਾ ਕਹਿਤੇ
0: ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿਭੀ ਖੇਪ ਹਮਾਰੀ
1: ਤਬ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ
0: ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੈ ਸੋ ਹੋਤ ਨਿਧਾਨ
1: ਸਰਬ ਇੱਛਾ ਤਾ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ
0: ਸਭ ਤੇ ਊਚ ਪਾਏ ਅਸਥਾਨ ਬਹੁਰ ਨ ਹੋਵੈ ਆਵਨ ਜਾਨ
1: ਹਰ ਤਨ ਖਾਟ ਚਲੇ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ
0: ਖੇਮ ਸ਼ਾਂਤ ਰਿਧ ਨਵ ਨਿਧ ਬੁੱਧ ਗਿਆਨ ਸਰਬ ਤਹਿ ਸਿੱਧ
1: ਵਿਦਿਆ ਤਪ ਜੋਗ ਪਵ ਧਿਆਨ ਗਿਆਨ ਸ਼ੇਸ਼ਟ ਉੱਤਮ ਇਸ਼ਨਾਨ
0: ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਧ ਸਗਲ ਤੇ ਉਦਾਸ
1: ਸੁੰਦਰ ਚਤੁਰ ਤਤ ਕਾ ਬੀਤਾ ਸਮਦਰਸੀ ਏਕ ਦ੍ਰਿਸ਼ਟੀ
0: ਇਹ ਫਲ ਤਿਸ ਜਨ ਕੈ ਮੁਖ ਭਾਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ
1: ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮਹਿਤਾ ਕੀ ਗਤ ਹੋਏ
0: ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ
1: ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਵਿਸਰਾਮ
0: ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਨ ਤੇ ਛੁਟੈ
1: ਜਾ ਕੈ ਮਸਤਕ ਕਰਮ ਪ੍ਰਪਾਏ ਸਾਧ ਸਰਣ ਨਾਨਕ ਤੇ ਆਏ
0: ਜਿਸ ਮਨ ਬਸੈ ਸੁਨੈ ਲਾਏ ਪ੍ਰੀ ਤਿਸ ਜਨ ਆਵੈ ਹਰ ਪ੍ਰਭ ਚੀਤ
1: ਮਰਨਤਾ ਕਾ ਦੁਖ ਨਿਵਾਰੈ ਦੁਲਭ ਦੇ ਤਤਕਾਲ ਉਧਾਰੈ
0: ਨਿਰਮਲ ਸੋਭਾ ਅੰਮ੍ਰਿਤਾ ਕੀ ਬਾਣੀ ਏਕ ਨਾਮ ਮਨ ਮਾਹਿ ਸਮਾਨੀ
1: ਦੁਖ ਰੋਗ ਬਿਨ ਸੇ ਪੈ ਪਰਮ ਸਾਧ ਨਾਮ ਨਿਰਮਲਤਾ ਕੇ ਕਰਮ
0: ਸਭ ਤੇ ਉੱਚਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖ ਮਨੀ ਸਭ ਤੇ ਉੱਚਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖਮਨੀ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਤ ਜਨਾ ਕੈ ਮਨ ਵਿਸਰਾਮ ਅੱਠ ਚੌਵੀ ਸਲੋਕ

0: थोड़े मोडे नाल मोडा मिला के थोड़ी तरक्की दी रानू होर भी सौखा अते सुरक्षित बनाउण दा वादा करदा है वेरी बी टोयोटा।
1: जिथे है टोयोटा दी बेस्ट टेक्नोलॉजी, बेस्ट कस्टमर सर्विस अते बेस्ट गूगल रिव्यूज। थोड़ी जरूरत अनुसार प्रितपाल सिंह तुहानू हेल्प करनगे थोड़ी अपनी टोयोटा चूज करन ले जो ने एक दहाके तो वेर बी टोयोटा दे नाल।
0: बेस्ट डील लई कॉल करो 0431-465-186 ते 212-216 ओल्ड जी लोंग रोड हॉपर्स क्रॉसिंग। वेरी बी टोयोटा द स्मार्ट चॉइस।
2: यू आर लिसनिंग
3: रेडियो हांजी 1674 AM 24/7 इंडियन रेडियो सिडनी का अपना इंडियन रेडियो स्टेशन।
4: रेडियो हांजी
2: स्टे ट्यून्ड।
0: सुनो जी गड्डी अक्षरा ज्वेलर्स वाल ले लो।
5: ओ जो हुकम मेरी सरकार।
0: ओ आ किधर हैरी स्पार्क वाल जाना तुसी आ किथे जा रहे हो?
5: अक्षरा ज्वेलर्स दी दूजी लोकेशन रिवर्स तंच।
0: यानी हुन 22 कैरेट गोल्ड हॉलमार्क ज्वेलरी डायमंड ज्वेलरी अते बर्थ स्टोन रिंग्स दे नवे डिजाइन सिल्वर आइटम्स पूजा आइटम्स सब कुछ हुन दो दो लोकेशन से मिलेंगे।
5: आहो जी आहो।
0: अक्षरा ज्वेलर अपनी दूजी लोकेशन 56 गारफील्ड रोड ईस्ट रिवर्स टन विच वी तुहाडी सेवा विच।
6: रेडियो हाँ जी 1674 एम समा हो चुका लाफ्टर थैरेपी दा। कल दे गुस्से गले परेशानियां जो भी मन ते बोझ है सारा कुछ एक पासे रख के हसण दा हसाउण दा चुटकले सुनाउण दा समा हो चुका। ते आओ फिर आपां चुटकलियां दी दुनिया दे विच बुझारतां दी दुनिया दे विच बच्चियां दे नाल मिठियां मिठियां प्यारियां प्यारियां गल्लां दी दुनिया दे विच अगे वधदे आं। ते वादा करदे आं कि जरूर जरूर जरूर हसांगे। चुटकला नवां होवे पुराना होवे पहलां सुणिया होवे कोई फर्क नहीं पैंदा आपां जरूर हसांगे ते तुसीं वी जरूर हस्यो। लोड़ पई ते भावें साडे ते तुसीं हस लिओ भी इह पता नहीं क्यों हसी जांदे आ। मकसद साडा सिर्फ ते सिर्फ हसण दे नाल। ते आओ फिर आपां हसदे आं ते हस खेड के अज दे इस सफर नूं अगे तोरदे आं। ते मेरे नाल ने अज कृष्णा भारद्वाज।
7: हा हा
6: चलो कोई नी कोई बाद दसांगे की हो गया। ते आपां चलदे आं अज दे सफर दे अग्गे वधदे आं। अज सब तो पहला साडे नाल श्रेया आई सी भी अज सब तो पहला श्रेया दी वारी आ ते उस तो बाद फिर अज तवनीत होणा दी वारी होगी उहनां ने छेती जाणा। ते सति श्री अकाल श्रेया तुसीं आउणे रहो की हाल है तुहाडा?
8: हैलो हैलो हैलो
6: कमाल हो गई है दस
8: गुड मॉर्निंग।
6: चलो फिर नैक्सट अगे वधदे आं ते जिहड़ा भी अवेलेबल है आपां उधर नूं चलदे आं। मन्नत फतेह तुसीं आउणे रहो भाई।
8: हेलो हेलो हेलो हेलो
6: इह साडे वल्लों ते नहीं कोई समस्या आ रही?
8: हाँ इह वी सकदा।
6: ओके हो भी सकदी। हेलो
8: हेलो नहीं नहीं आ गया।
9: सति श्री अकाल डोर अंकल जी।
6: हाँ जी सति श्री अकाल दोवे अंकल जी ते पुत्र रेडी रहा करो।
9: की करदे पे?
6: हाँ जी असीं बस तुहाडा वेट ही खज्जल ही होने बस
8: खज्जल खारी सवेरे सवेरे।
9: सति श्री अकाल दोनों अंकल जी।
6: हाँ जी सति श्री अकाल।
8: सति श्री अकाल पुत्तू किवें हो ठीक ठाक?
9: हाँ जी तुसी ठीक हो?
6: हाँ जी असीं बहुत बढ़िया बहुत बढ़िया। की सुनाओगे?
9: स्टोरी।
6: ओके सुनाओ।
8: गुड गुड
9: पंची तुसी किन्ना सोने मैं उड़ के सोंदा। ਡੱਡੂ ਤੁਸੀਂ ਕਹਿੰਦਾ ਸੁਣਦੇ ਮੈਂ ਟੇਡਾ ਹੁੰਦਾ ਟੇਡਾ ਹੋ ਕੇ ਸੁਣਦਾ
6: ਟੇਡਾ ਹੋ ਕੇ। ਅੱਛਾ
9: ਬੱਚਾ ਤੁਸੀਂ ਕਹਿੰਦਾ ਸੁਣਦੇ ਟਰਨ ਵਾਈਸ
8: ਨਾਈਸ
6: ਨਾਈਸ
9: ਚਮਕਦੜ ਕਹਿੰਦਾ ਸੁਣਦਾ
6: ਚਮਕਦੜ
9: ਉਹ ਪੁੱਟਾ ਹੋ ਕੇ ਸੁਣਦਾ
6: ਮੈਂ ਪੁੱਠਾ ਹੋ ਕੇ ਸੁਣਦਾ। ਓਕੇ ਹੋਰ
9: ਉਲੂ ਕਹਿੰਦਾ ਸੁਣਦਾ ਮੈਂ ਜਾਗ ਕੇ ਜਾਂਦਾ
6: ਜਾਗ ਕੇ ਸੁਣਦਾ। ਓਕੇ ਆਹ ਤੇ ਬੜਾ ਨਾਈਸ ਹੈ। ਅੱਛਾ
9: ਤੁਸੀਂ ਕਹਿੰਦਾ ਸੁਣਦੇ
8: ਅਸੀਂ
6: ਅਸੀਂ ਕਿੱਦਾਂ ਸੁਣਦੇ ਅਸੀਂ ਕਿੱਦਾਂ ਸੁਣਦੇ ਅਸੀਂ ਟੇਡੇ ਹੋ ਕੇ
8: ਡੱਡੂ ਉਹ ਜਿਹੜਾ ਡੱਡੂ ਅੱਖ ਮਾਰ ਕੇ ਚੱਲ ਜਾਂਦਾ ਅਸੀਂ ਜਾਣਦੇ ਉਹਨੂੰ।
6: ਤੁਸੀਂ ਦੱਸੋ ਤੁਸੀਂ ਦੱਸੋ ਕੁੱਤਾ ਕਿਵੇਂ ਸੌਂਦੇ? ਕੁੱਤਾ ਤੁਸੀਂ ਕਿਵੇਂ ਸੌਂਦੇ? ਮੰਮੀ ਕੋ ਨੀ ਪੁੱਛਣਾ, ਹਾਈ ਤੁਸੀਂ ਵੀ ਨੀ ਚੀਟਿੰਗ ਕਰ, ਕੁੱਤੇ ਨੂੰ ਪੁੱਛੋ,
8: ਕੁੱਤੇ ਨੂੰ ਪੁੱਛੋ ਕਿ ਸਿਆਣਾ ਜਵਾਬ।
6: ਹੁਣ ਮੈਂ ਲਾਵਾਂ ਫੋਨ, ਕੁੱਤੇ ਨੇ ਆਈਫੋਨ ਲਿਆ ਫੋਲਡਿੰਗ ਵਾਲਾ ਨਵਾਂ,
8: ਬੱਲੇ ਮੇਰੇ ਤੋਂ ਜ਼ਿਆਦਾ ਚੰਗੇ ਲਾ ਚੱਲਦੇ ਕੁੱਤੇ ਦੇ ਵੀ। ਹਾਂਜੀ ਕਰਾਓ,
6: ਹਾਂਜੀ ਹਾਂਜੀ ਕਰਾਓ। ਉਹ ਸਤਿ ਸ਼੍ਰੀ ਅਕਾਲ ਮਿਆਓ ਮਿਆਓ, ਉਹ ਮਿਆਓ ਮਿਆਓ ਕਿੱਦਾਂ ਸੌਂਦੀ ਬਿੱਲੀ, ਕਿੱਦਾਂ ਸੌਂਦੀ? ਅੱਛਾ ਇਦਾਂ ਸੌਂਦੀ ਆ।
8: ਅੱਛਾ ਓਕੇ, ਆਹ ਹੁਣ ਨਹੀਂ ਸੁਣਦੀ, ਬੋਲੂਗੀ
6: ਵੈਰੀ।
8: ਆ ਯਾਰ ਇਹ ਤਾਂ ਸੋਚਿਆ ਨਹੀਂ, ਤਾਂ ਨਾ ਬੰਦਾ ਇਹ ਬੋਲਦਾ ਜਾਂ ਸੁਣਦਾ।
6: ਗੁੱਡ ਗੁੱਡ ਵੈਰੀ ਗੁੱਡ, ਕਿਉਂਕਿ ਤੁਸੀਂ ਤਾਂ ਨਹੀਂ ਸੁਣ ਸਕਦੇ ਕਿਉਂਕਿ ਤੁਸੀਂ ਤਾਂ ਆਪ ਸੁੱਤੇ ਹੁੰਦੇ ਹੋ, ਤੇ ਇਸ ਕਰਕੇ ਬਿੱਲੀ ਨੂੰ ਜਿੱਦਾਂ ਮਰਜ਼ੀ ਸੁਵਾ ਦਿਓ, ਕੋਈ ਫਰਕ ਨਹੀਂ ਪੈਂਦਾ। ਵੈਰੀ ਨਾਈਸ ਵੀਰ ਜੀ, ਕੀ ਸੁਣਾਓਗੇ ਅੱਜ? ਕੁਛ ਚੀਜ਼ ਠੀਕ ਲੱਗ ਰਹੀ ਹੈ, ਕੱਲ ਨਾ ਟਮਾਟੋ ਸੌਸ ਨਾ ਖਾਵਾਂਗੇ ਕੱਲ? ਹਾਂਜੀ
8: ਫੇਰ
6: ਮੈਨੂੰ
8: ਇਹੀ ਲੱਗ ਰਿਹਾ।
6: ਓਕੇ, ਉਹ ਕਿੱਦਾਂ ਖੇਡੀ ਦਾ? ਅੱਛਾ ਪਾਣੀ ਚ ਪਾਉਣੇ ਤੇ ਜੇ ਉਹ ਡੁੱਬ ਗਿਆ,
8: ਡੁੱਬ ਗਿਆ
6: ਤੇ ਸਿੰਕ ਤਰ ਗਿਆ ਤੇ ਡਰਿੰਕ। ਹਾਂਜੀ ਨਹੀਂ, ਅੱਛਾ ਏਦਾਂ ਨਹੀਂ, ਕਿੱਦਾਂ ਫਿਰ? ਪਾਣੀ ਵਿੱਚ ਪਾ ਕੇ। ਓਕੇ ਓਕੇ, ਥੈਂਕ ਯੂ। ਤੁਸੀਂ ਸਾਨੂੰ ਇੱਕ ਨਵੀਂ ਗੱਲ ਅੱਜ ਸਿਖਾਤੀ, ਥੈਂਕ ਯੂ।
8: ਥੈਂਕ ਯੂ ਬਾਈ, ਥੈਂਕ ਯੂ ਮਾਣੋ ਬਿੱਲੀ,
6: ਥੈਂਕ ਯੂ। ਮਿਆਉਂ ਮਿਆਉਂ
8: ਮਿਆਉਂ ਮਿਆਉਂ,
9: ਸਾਰੇ ਕਲਰ ਸਵਾਈਨ ਕਰਨੇ ਸੇਪ ਕੁਵੀ।
6: ਓਕੇ, ਤੇ ਮਾਣੋ ਬਿੱਲੀ ਪਤਾ ਕਿੱਦਾਂ ਸੌਂਦੀ ਆ? ਐਦਾਂ ਹੈ?
9: ਹਾਂਜੀ
6: ਹਾਂਜੀ, ਯੇ ਥੈਂਕ ਯੂ,
8: ਥੈਂਕ ਯੂ ਫॉर ਕਾਲਿੰਗ, ਥੈਂਕ ਯੂ,
9: ਬਾਏ ਬਾਏ ਮਾਲੂ ਬਿੱਲੀ,
6: ਥੈਂਕ ਯੂ, ਥੈਂਕ ਯੂ ਮਾਣੋ ਬਿੱਲੀ।
9: ਤੇ ਜੀ ਰੇਡੀਓ ਚੱਕਦੇ ਫੱਟੇ, ਹਾਂਜੀ
8: ਚੱਕਦੇ ਚੱਕਦੇ ਬਿੱਲੇ,
6: ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਆ ਤਵਨੀਤ ਐਂਡ ਸਿਬਲਿੰਗ। ਸਤਿ ਸ੍ਰੀ ਅਕਾਲ ਤਵਨੀਤ, ਤੁਸੀਂ ਆਉਣੇ ਰਹੋ।
4: ਸਤਿ ਸ਼੍ਰੀ
8: ਅਕਾਲ ਅੰਕਲ ਜੀ ਤੇ ਸੰਤਾ ਵੀਰ ਜੀ। ਸਤਿ ਸ਼੍ਰੀ ਅਕਾਲ,
4: ਕੀ ਹਾਲ ਹੈ?
6: ਠੀਕ ਆ, ਵਧੀਆ, ਤੁਸੀਂ ਦੱਸੋ, ਉੱਠ ਪਏ ਹੋ?
4: ਠੀਕ ਆ,
6: ਅੱਜ ਵੇਲੇ
4: ਉੱਠ ਪਏ,
6: ਵੇਲੇ ਸਿਰ ਹੀ,
8: ਅੱਜ ਤਾਂ ਟਾਈਮ ਸਿਰ ਹੀ ਹੋ ਗਿਆ ਕੰਮ ਹੈ।
6: ਇੰਨੀ ਛੇਤੀ, ਇੰਨੀ ਛੇਤੀ
8: ਕੀ ਚੱਕਰ ਹੋ ਗਿਆ? ਮੈਂ ਤਾਂ ਸੁਣਿਆ ਤੁਸੀਂ ਆਰਾਮ ਨਾਲ ਫੋਨ ਚੱਕਦੇ ਹੁੰਦੇ ਹੋ।
6: ਇਹਨਾਂ
8: ਦੇ ਕਦੋਂ ਪ੍ਰਹਿਲਾਦ ਹੋ ਗਿਆ
4: ਸੀਗਾ?
6: ਫੋਟੋ ਭੇਜੋ ਇਹਨਾਂ ਦੇ ਹਰਨਾਕਸ਼ ਦੀ, ਇਹਨਾਂ ਦੇ ਹਰਨਾਕਸ਼ ਦੀ ਫੋਟੋ ਭੇਜੋ ਨਾ,
8: ਇਵੈਂਟ ਦੀ, ਇਵੈਂਟ ਦੀ
4: ਬੌਸ।
6: ਬੌਸ
4: ਮੌਨਸਟਰ ਹੈ।
6: ਅੱਛਾ ਮੌਨਸਟਰ, ਕੀ ਨਾਮ ਉਹਦਾ?
8: ਵਾਹ, ਮੋਂਟੀ ਦਾ ਬੰਦਾ ਜ਼ਿਆਦਾ ਕੰਮ ਹੀ ਕਹਿੰਦਾ ਮਹੱਲੇ ਦੇ ਸਾਰੇ
6: ਆਹੋ
9: ਤੇ ਮੈਂ ਜਦੋਂ ਚਾਲਬਾਜ਼ ਵਾਲੀ ਮੂਵੀ ਦੇਖੀ
6: ਖਾਂਗਾ ਗੀ
9: ਉੱਥੇ ਹਾਂਜੀ ਤੇ ਉੱਥੇ ਇੱਕ ਕਿਸੇ ਦੇ ਮੁੰਡਾ ਕਹਿੰਦਾ ਕੋਈ ਮੈਂ ਕਹਿੰਦਾ ਮੈਂ ਨੰਨਾ ਸਾ ਛੋਟਾ ਸਾ
8: ਪਿਆਰਾ ਸਾ ਬੱਚਾ ਹੂੰ ਆਓ
9: ਬੱਚਾ ਹੂੰ
6: ਆਓ ਅੱਛਾ ਇਹ ਉਹ ਵਾਲੀ ਆ
9: ਬਲਮਾ ਮੈਨੂੰ
8: ਪਤਾ ਨਹੀਂ ਸੀ ਹਾਂ ਬਲਮਾ ਆਹ ਸ਼ਕੀਰ ਤਾਂ ਅੱਛੀ ਵੀ ਹੈ
6: ਬਲਮਾ ਅੱਛਾ ਉਹ
8: ਤਾਂ ਬਲਮਾ
6: ਇਹ ਇਸ ਫਿਲਮ ਦਾ ਡਾਇਲੋਗ
8: ਨਹੀਂ ਇਹ
6: ਉਹਦਾ ਤਾਂ ਨਹੀਂ ਹੈ
8: ਹਾਂ ਉਹ ਕਿਸੇ ਗੋਵਿੰਦਾ ਦੀ ਆ ਬਲਮਾ ਤਾਂ ਹੈ ਪਰ ਉਹਦੇ ਅੰਦਰ ਸ਼ਕਤੀ ਕਪੂਰ ਆਪ ਹੈ ਨਾ ਉਹਦੇ ਅੰਦਰ ਫਿਰ ਬੱਚਿਆਂ ਨੇ ਗਾਂ ਕੋ ਇੱਕ ਅੱਧਾ ਹੋਰ ਦੇਖ ਲਿਆ ਹੋਣਾ ਸ਼ਕਤੀ ਕਪੂਰ ਦਾ ਕੋਈ ਕੰਮ ਵੇਖ ਲਿਆ
6: ਓਕੇ ਓਕੇ ਰੀਲ ਆ ਗਈ ਹੋਣੀ ਗਾਂ ਦੀ ਗਾਂ ਕੀ ਸੁਣਾਓਗੇ ਫਿਰ ਅੱਜ
9: ਇੱਕ ਬੁਜਾਰ ਕ੍ਰਿਸ਼ਨਾ ਵੀ ਜੀ ਲਈ
6: ਇੱਕ ਸਾਡੇ ਕੋ ਵੀ ਹੈਗੀ ਅੱਜ ਫਿਰ ਉਹ ਵੀ
8: ਬੁਝੋ ਯੈਸ ਯੈਸ ਯੈਸ
6: ਲੈਟਸ ਸੀ ਕੌਣ ਕਿਹਦੀ ਬੁਝਦਾ
8: ਚਲੋ ਗੁੱਡ
9: ਕ੍ਰਿਸ਼ਨਾ ਵੀ ਜੀ ਲਿਆ ਕੱਲੀ
8: ਅੱਛਾ ਚਲੋ ਕੋਈ ਗੱਲ ਨਹੀਂ
9: ਨਿੱਕੀ ਜੀ ਕੁੜੀ ਲੈ ਪਰਾਂਦਾ
8: ਓਏ ਯਾਰ ਲਵ ਯੂ ਮੇਰੇ ਬੱਚੇ ਇਹ ਸੂਈ ਧਾਗਾ
6: ਓ
9: ਹਾਂਜੀ
8: ਯਾ ਵੈਰੀ ਗੁੱਡ ਵੈਰੀ
6: ਇਹ ਹੋਈ ਤੇ ਉਹਦੀ ਹੈ ਵੀ ਜੀ ਨੂੰ ਤੁਸੀਂ ਹੋਈ ਪਾਤੀ
8: ਬੱਲੇ ਬੱਲੇ ਸ਼ਾਬਾ ਸ਼ਾਬਾ
6: ਹੈ ਤਮਨੀਤ
9: ਹਾਂਜੀ
6: ਇਹ ਹੋਈ ਤੇ ਆਉਂਦੀ ਹੈ ਉਹਨੂੰ ਤੇ ਹੋਈ ਤੁਸੀਂ ਪਾਤੀ ਹੈ
8: ਪਰ ਉਹ ਤਾਂ ਹਰ ਕਿਸੇ ਨਾਲ ਹੀ ਆ
6: ਆਹੋ
8: ਇਹ ਤਾਂ ਓਬਵੀਅਸਲੀ ਵਿਦ ਐਵਰੀਵਨ ਆ ਉਹਦੀ ਕੀ ਡਿਫਰੈਂਟ ਕੁਆਲਿਟੀ ਆ ਇਹ ਦੱਸੋ ਨਾ
6: ਸਟਾਈਲ ਦੱਸੋ ਸਟਾਈਲ
9: ਲੰਬੇ ਪੈਕੇ ਲੰਬੇ ਪੈਕੇ
6: ਉਹ ਸਾਰੇ ਤਾਂ ਆਪਾਂ ਵੀ ਲੰਬੇ ਪੈਕੇ ਸੋਨੇ ਆ ਕੋਈ ਸਟਾਈਲ ਦੱਸੋ ਦਾ ਕਿਹੜਾ
9: ਸਾਡੇ ਘਰੇ ਕੁੱਟਾ ਨਹੀਂ ਹੈਗਾ ਸਾਨੂੰ ਸਾਨੂੰ
8: ਉਹ ਤੁਹਾਡੇ ਜਿਹੜੇ ਰੀਜ਼ਨਿੰਗ ਸਕਿੱਲਸ ਹੈ ਨਾ ਲਾਈਫ 'ਚ ਤੁਸੀਂ ਮੈਂ ਲਿਖ ਕੇ ਦਿੰਨਾ
6: ਇਹ ਕੁੜੀ ਕਾਮਯਾਬ ਆ
8: ਬਹੁਤ ਕਾਮਯਾਬ
6: ਥੈਂਕ ਯੂ
8: ਵੈਰੀ ਗੁੱਡ
6: ਥੈਂਕ ਯੂ ਨੈਕਸਟ ਕਿਹਦੀ ਵਾਰੀ
8: ਅਮਾ ਵੀਰ ਜੀ
6: ਵੱਡਾ ਢਿੱਡ ਬਣਾ ਕੇ ਤੇ ਇਹਨਾਂ ਕੋਲੋਂ ਫਿਰ
9: ਆਪਾਂ ਸਾਹ ਚੜ ਗਿਆ
6: ਸੈਂਟਾ ਸਵੇਰੇ ਸਵੇਰੇ ਪੁਸ਼ਅਪ ਨੀ ਕਰਦਾ ਇਹ ਲੂੰਬੀ ਚੋਂ ਨਿਕਲਿਆ ਆਪਾਂ ਸਿੱਧਾ ਮਾਈਕ ਤੇ ਧਰਤਾ
8: ਏਦਾਂ ਹੀ ਹੋਇਆ ਏਦਾਂ ਹੀ ਹੋਇਆ
6: ਵੀਰ ਜੀ ਅਸੀਂ ਨਾ ਲੂੰਬੀ ਚ ਮਾਈਕ ਵਾੜਤਾ ਸਵੇਰੇ
8: ਬੜੇ ਟ੍ਰਿਕਸਚਰ ਨੇ
6: ਇੱਕ ਪੁਆਇੰਟ ਮਾਈਨਸ ਹੋ ਗਿਆ ਸਾਡਾ ਹੁਣ ਤੁਸੀਂ ਦੱਸੋ ਕੁੱਤਾ ਕਿੱਦਾਂ ਸੌਂਦਾ
8: ਤੁਹਾਡਾ
6: ਬਰਾਬਰ ਕਰੀਏ ਤੁਹਾਡਾ
9: ਜਦੋਂ ਉਹ ਗੰਦੀ ਹੁੰਦੀ ਚਿੱਟੀ ਹੁੰਦੀ ਜਦੋਂ ਉਹ ਕਾਲੀ ਜਦੋਂ ਉਹ ਗੰਦੀ ਜਦੋਂ ਸਾਫ਼ ਹੁੰਦੀ ਉਹ ਕਾਲੀ ਤੇ ਹਰੀ ਹੁੰਦੀ ਹੈ
6: ਕਾਲੀ ਜਾਂ ਹਰੀ ਹੁੰਦੀ ਹੈ ਓਕੇ
8: ਇਹ ਕੀਤਾ ਆਪਾਂ
6: ਹਾਂ ਕੀਤਾ ਯਾਰ ਇਹ ਬਹੁਤ ਪੜ੍ਹਨ ਲਿਖਣ ਵਾਲੇ ਬੱਚੇ ਆ
9: ਹਾਂਜੀ
8: ਇਸ ਲਈ ਬੱਚ ਕਵਰ ਹੋਇਆ
6: ਅਸੀਂ ਤਾਂ ਪੜ੍ਹਨ ਲਿਖਣ ਵਾਲੇ ਬੱਚੇ ਆ
8: ਹਾਂ
6: ਇਹ ਤੇ ਅਸੀਂ ਬਹੁਤ ਲਿਖਿਆ
8: ਸਾਡਾ ਬਲੈਕ ਬੋਰਡ ਕਿੱਥੇ ਆ ਉੱਥੇ ਉੱਥੇ ਤਾਂ ਨਹੀਂ ਲਿਖਿਆ
6: ਇਹੋ ਹੀ ਆ
8: ਲੈ ਮੈਂ ਤਾਂ
9: ਬਲੈਕ ਬੋਰਡ ਔਰ ਗ੍ਰੀਨ ਬੋਰਡ
6: ਔਰ ਇਹ ਨਿੱਕੀ ਮੈਡਮ ਸਾਨੂੰ ਪਾਉਂਦੀ ਹੈ ਬਾਜ਼ਾਰ ਤਾਂ
8: ਵਾਹ ਵਾਹ ਵਾਹ
6: ਥੈਂਕ ਯੂ
9: ਮੈਂ ਨਾਪ ਲ
4: ਨੇ ਟਾਪ ਕੀਤਾ
6: ਵੈਰੀ ਨਾਈਸ ਲੈਟ ਮੀ ਕਲੈਪ
8: ਵੈਰੀ ਗੁੱਡ ਕੰਗ੍ਰੈਟਸ
6: ਵੈਰੀ ਨਾਈਸ ਤੁਸੀਂ ਤਾਂ ਬਹੁਤ ਇੰਟੈਲੀਜੈਂਟ ਹੋ
4: ਹਾਂਜੀ
6: ਬਹੁਤ ਬੀਬੇ ਹੋ ਤੁਸੀਂ ਤੇ ਪਾਰਟੀ ਕਾਦੀ ਕਰਨੀ ਫਿਰ
4: Like
6: Dada. Like Dada, okay. Ah, Dada party nice. Karni, okay.
8: Dada hi tera party karni.
6: Chalo, theek hai phir.
4: Dada ka like gaddiya de hai ke.
6: Haan, okay. Nice.
4: Dada ka like gaddiya de hai
6: ke. Achha, gaddiya de truck. Gaddiya de thodi tade Dada buddu.
8: Gaddiya de malak ne.
6: Haan, gaddiya de te malak ne.
4: Nahi, Dada ka like gaddiya te truck te intelligent hai ke.
6: Gaddiya de haak ji bas intelligent.
8: Okay, okay, okay.
6: Chalo.
4: ਸਾਡਾ
6: ਵੀ ਠੀਕ ਆ ਕੀ ਕਰਦੇ ਸੀ ਅੰਡਾ ਖਾ ਰਹੇ ਯਾਰ ਸਾਨੂੰ ਕੋਈ ਟ੍ਰਿਕ ਦੱਸੋ ਆ ਦੀਦੀਆਂ ਨਾ ਸਾਨੂੰ ਟ੍ਰਿਕ ਕਰ ਜਾਂਦੀਆਂ ਰੋਜ਼ ਸਾਨੂੰ ਕੋਈ ਦੱਸੋ ਕੋਈ ਚੀਜ਼ ਕੋਈ ਨਾ ਤਰੀਕਾ ਦੱਸੋ
4: ਇਹ ਕੋਈ ਦਾ ਟ੍ਰਿਕ ਕਰੇ ਤੁਸੀਂ ਜਸਟ ਕਹਿ ਰਹੇ ਜਿਹਦੀ ਤਾਂ ਪਤਾ ਹੈ ਜਿਹਦੀ ਲਾਈਕ ਵੌਇਸ ਲੱਗਦੀ
6: ਹਾਂ ਹਾਂ
4: ਤੁਸੀਂ ਟ੍ਰਿਕ ਦੀ ਕਰਦਾ ਤੁਸੀਂ ਇਫ ਕੋਈ ਜਾ ਟ੍ਰਿਕ ਕਰਦਾ ਤੁਸੀਂ ਉਹਦੀ ਵੌਇਸ ਹੇਲ ਕਰਦੀ ਫਿਰ ਤੁਹਾਨੂੰ ਪਤਾ ਲੱਗ ਜੂਗਾ ਕਿ ਦੀ ਵੌਇਸ ਹੈ ਕਿ
6: ਤੁਹਾਡੇ ਕਹਿਣ ਦਾ ਮਤਲਬ ਵੀ ਅਕਲਮੰਦੀ ਨਾਲ ਪਹਿਲਾਂ ਧਿਆਨ ਨਾਲ ਸੁਣੋ
8: ਨਹੀਂ ਠੀਕ ਹੈ ਥੈਂਕ ਯੂ ਵੀਰ ਜੀ
6: ਕਰਾਂਗੇ ਆਪਾਂ ਕੱਲ ਕੁਝ
8: ਕੰਸਟਰਕਟਿਵ ਫੀਡਬੈਕ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ
6: ਕੀ ਸੁਣਾਓਗੇ ਫਿਰ ਅੱਜ
4: ਮੈਂ ਇੱਕ ਬੋਲੀ
6: ਹਾਂਜੀ
4: ਵਾਲੀ ਬੱਸੀ ਖੱਤਣ ਗਿਆ ਸੀ ਵਾਲੀ ਬੱਸੀ ਖੱਤਣ ਗਿਆ ਸੀ ਖੱਤੇ ਲੈਂਦਾ ਬਤਾਓ

0: ਸਰਦਾਰ ਜੀ ਜਿੰਦਾਬਾਦ, ਸਾਈਕਲ ਜਿੰਦਾਬਾਦ।
1: ਸਾਈਕਲ ਖਰਾਬ ਕਿਉਂ ਹੁੰਦਾ?
2: ਖਰਾਬ ਹੋ
0: ਜਾਂਦਾ? ਨਹੀਂ।
1: ਹਾਂ, ਸਾਈਕਲ ਕਿੱਦਾਂ ਸੌਂਦਾ?
2: ਓ ਹਾਂ, ਗੁੱਡ ਗੁੱਡ ਗੁੱਡ ਗੁੱਡ
0: ਕੁਐਸਚਨ।
1: ਸਾਈਕਲ ਸਟੈਂਡ ਤੇ ਲੱਗ ਕੇ ਸੌਂਦਾ।
2: ਟਰੱਕ ਖਰਾਬ ਹੋਏ,
1: ਅੱਛਾ
2: ਯਾਰ ਇਹ ਸਰਵਿਸਾਂ ਹੀ ਨਹੀਂ ਕਰਾਉਂਦੇ ਲੋਕੀ ਯਾਰ।
0: ਬੁੱਢੇ ਹੋ ਗਏ,
1: ਬੁੱਢੇ ਹੋ ਗਏ ਟਰੱਕ
2: ਵਿਚਾਰੇ।
1: ਨਹੀਂ ਪਰ ਵੀਰ ਜੀ, ਆ ਜਿਹੜਾ ਤੁਸੀਂ ਬੁੱਝਿਆ ਨਾ ਸਾਈਕਲ ਵਾਲਾ,
2: ਹਾਂ ਇਹ ਬੈਸਟ ਹੋ ਗਿਆ ਹੁਣ ਤੱਕ।
1: ਰੀਅਲੀ ਇੰਪ੍ਰੈਸ, ਤੁਹਾਡਾ ਗਿਫਟ ਬਣ ਗਿਆ
2: ਹੈ
1: ਵੀਰ ਜੀ ਨੂੰ, ਗਿਫਟ ਮਿਲੂਗਾ ਹੁਣ।
0: ਗੁੱਡ,
1: ਹਾਂ ਥੈਂਕ ਯੂ ਵੀਰ ਜੀ,
0: ਥੈਂਕ ਯੂ।
1: ਤੁਸੀਂ ਜਿੱਦਣ ਆਓਗੇ ਨਾ, ਫਿਰ ਤੁਸੀਂ ਮੈਨੂੰ ਚੇਤਾ ਕਰਾ ਕੇ ਆਇਓ, ਫਿਰ ਤੁਹਾਨੂੰ ਗਿਫਟ ਮਿਲੂਗਾ, ਠੀਕ ਹੈ?
0: ਓਕੇ,
1: ਵੈਰੀ ਨਾਈਸ, ਵੈਰੀ ਇੰਟੈਲੀਜੈਂਟ ਵੀਰ ਜੀ, ਥੈਂਕ ਯੂ, ਥੈਂਕ ਯੂ, ਥੈਂਕ ਯੂ
2: ਸਾਹਿਬ,
1: ਥੈਂਕ ਯੂ, ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਮੰਨਤ ਤੇ ਫਤਿਹ, ਕੀ ਹਾਲ ਹੈ ਤੁਹਾਡਾ? ਲੰਮੀ ਲਾਈਨ ਚ ਲੱਗ ਕੇ ਲੈਣਾ ਪਿਆ ਪ੍ਰਸ਼ਾਦ, ਇਸ ਕਰਕੇ ਲੇਟ ਹੋ ਗਏ।
0: ਅਸੀਂ ਨਾ ਰੋਜ ਲੰਗਰ ਹਾਲ ਦੇ ਵਿਚ ਗੁਰੂ ਘਰ ਪਾਣੀ ਵੀ ਪੀਂਦੇ ਹੁੰਦੇ ਆ, ਤੇ ਤਾਂ ਕਰਕੇ ਫਿਰ ਉਦੋਂ ਅਸੀਂ ਪਾਣੀ ਪੀ ਰਹੇ ਸੀਗੇ ਜਦੋਂ ਸਾਡੀ ਵਾਰੀ ਆ ਗਈ ਸੀ।
1: ਓਕੇ ਓਕੇ ਓਕੇ ਓਕੇ, ਗੁੱਡ ਗੁੱਡ,
2: ਟਾਈਮ ਲੱਗ ਜਾਂਦਾ, ਟਾਈਮ ਲੱਗ ਜਾਂਦਾ,
1: ਇਹ ਵੀ ਗੱਲ ਸਹੀ ਆ। ਕੀ ਸੁਣਾਓਗੇ ਫਿਰ ਅੱਜ?
0: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
2: ਓ ਲਿਆਓ ਜੀ ਲਿਆਓ ਚੁਟਕਲਾ, ਜ਼ਿੰਦਾਬਾਦ।
0: ਟੀਚਰ, ਮੈਥ ਵਿੱਚ ਪੱਪੂ ਦੇ 100 ਨੰਬਰਾਂ ਵਿੱਚੋਂ 28 ਨੰਬਰ ਆਇਆ, ਤੇ ਸਾਰੀ ਕਲਾਸ ਜ਼ੋਰ ਨਾਲ ਹੱਸਣ ਲੱਗ ਗਈ। ਤੇ ਟੀਚਰ ਤੇ ਉਹ ਸਾਰਿਆਂ ਨਾਲੋਂ ਵਧੀਆ ਵਾਲਾ, ਸਭ ਤੋਂ ਹਾਈ ਸਕੋਰ ਸੀਗਾ, ਤੇ ਬਾਕੀ ਸਾਰੀ ਕਲਾਸ ਕੱਚੀ ਹੋ ਗਈ।
2: ਇਹ ਤਾਂ ਟੀਚਰ ਹੀ ਬਦਲਣਾ ਚਾਹੀਦਾ ਬਾਈ, ਮੇਰੇ ਵਰਗਾ ਕੌਣ ਪੜ੍ਹਾਉਣ ਚਲੇ ਗਿਆ।
1: ਤੇ ਮੰਨ ਤੁਸੀਂ ਸਾਨੂੰ ਦੱਸੋ ਬਲੈਕ ਬੋਰਡ ਕਿੱਦਾਂ ਸੌਂਦਾ?
0: ਕੀ
1: ਬਲੈਕ ਬੋਰਡ ਕਿੱਦਾਂ ਸੌਂਦਾ? ਸੌਂਦਾ ਕਿੱਦਾਂ? ਡਸਟਰ ਤੇ ਜ਼ਿਰ ਰੱਖ ਕੇ।
2: ਇਹ ਤੇ ਪੂਰ ਸੀ, ਮਾੜੀ ਗੱਲ ਆ। ਦੇਖੋ
1: ਨਾ,
2: ਆਪਾਂ ਮੰਨਣਾ, ਆਪਾਂ ਨੀ ਮੰਨਣਾ। ਅੱਜ ਕੱਲ ਤਾਂ ਸਗੋਂ ਆ ਗਏ ਨਾ, ਇੱਥੇ ਸ਼ਾਇਦ ਸਕੂਲਾਂ ਚ ਹੁੰਦਾ ਹੈਗਾ ਨਾ, ਬਲੈਕ ਬੋਰਡ ਦਾ ਵੀ ਕਵਰ ਜਿਹਾ ਹੁੰਦਾ ਨਾ, ਬਲਾਈਂਡ ਜੀ ਚਾੜ ਦਿੰਦੇ ਬਲੈਕ ਬੋਰਡ ਤੇ ਵੀ। ਸਾਡੇ ਟਾਈਮ ਤਾਂ ਨਹੀਂ ਹੁੰਦਾ ਹੈਗਾ।
1: ਅੱਛਾ,
2: ਹਾਂ ਪਰ ਮੈਂ ਕਾਫੀ ਥਾਵਾਂ ਤੇ ਦੇਖਿਆ, ਜਾਂ ਫਿਰ ਫਿਲਮੀ ਬਲੈਕ ਬੋਰਡ ਹੀ ਆ ਵਿਚਾਰੇ ਜਿਹਨਾਂ ਨਾਲ ਬਲਾਈਂਡ ਟੱਕਰਦੀ ਆ ਅੱਜ ਵੀ।
1: ਹੋ ਸਕਦਾ ਭਾਈ,
2: ਹਨਾ
1: ਚੋਰੀ ਹੋ ਜਾਂਦੇ ਹੁਣ। ਥੈਂਕ ਯੂ ਮਨ, ਫਤਿਹ ਹੈਗਾ।
0: ਥੈਂਕ ਯੂ, ਫਤਿਹ ਨਾਲ ਵੀ ਗੱਲ ਕਰ ਲਓ।
1: ਹਾਂਜੀ ਹਾਂਜੀ
2: ਜੀ, ਕਰਾਓ।
0: ਸਤਿ ਸ੍ਰੀ ਅਕਾਲ ਅੰਕਲ ਜੀ ਨਾਲੇ ਵੀਰੇ ਜੀ।
1: ਸਤਿ ਸ੍ਰੀ ਅਕਾਲ, ਕੀ ਹਾਲ,
2: ਕਿਵੇਂ ਫਤਿਹ ਸਿੰਘ?
0: ਮੈਂ ਵਧੀਆ, ਤੁਸੀਂ ਕਿਵੇਂ ਹੋ?
1: ਆਪਾਂ ਠੀਕ ਆ,
2: ਬੈਸਟ ਬੈਸਟ।
1: ਤੁਸੀਂ ਸੁਣਾਓ
2: ਕੀ ਚੱਲਦਾ ਪਿਆ,
1: ਕਿੱਦਾਂ ਦੇਖ ਆ ਲਈ?
0: ਹਾਂਜੀ,
1: ਵੈਰੀ ਗੁੱਡ
2: ਗੁੱਡ ਗੁੱਡ।
0: ਇਥੋਂ ਪਤਾ ਮੇਰੇ ਕਲੱਬ ਚ ਮੈਂ ਕ੍ਰਿਕਟ ਦੀ ਟੀਮ ਚ ਚੁਣਿਆ ਗਿਆ।
1: ਓ ਬੱਲੇ,
2: ਵੈਰੀ ਗੁੱਡ,
1: ਕਿਆ ਬਾਤ ਹੈ,
2: ਕਿਆ ਬਾਤ ਹੈ ਸਾਡੇ ਕੋਹਲੀ ਸਾਹਿਬ,
1: ਵੈਰੀ ਨਾਈਸ। ਤੁਸੀਂ ਤੇ ਫਿਰ ਕਰੋਗੇ ਗੋਲ ਫਿਰ ਭੱਜ ਭੱਜ ਕੇ?
2: ਉਹ ਗੋਲ ਨੀ ਹੁੰਦਾ, ਬਾਸਕਟ ਹੁੰਦੀ ਉਹਦੇ ਅੰਦਰ।
1: ਅੱਛਾ, ਤੁਸੀਂ ਚੁਣੇ ਗਏ ਤੇ ਤੁਸੀਂ ਭੱਜੋ ਗੇ?
2: ਓਕੇ, ਨਹੀਂ ਤਾਂ ਮੁਝੇ ਚੁਣੇ ਗਏ ਫਿਰ ਭੱਜਣਾ
0: ਟੀਮ ਦੇ ਚਲੇ ਗਏ, ਤੇ ਜਦੋਂ ਆਪਾਂ ਮਾਰਦੇ ਆ ਉਹਨਾਂ ਦਾ ਨਾਮ ਹੁੰਦਾ ਰਨ।
2: ਅੱਛਾ, ਪਿੱਠੂ ਪਿੱਠੂ
1: ਯਾਰ, ਮਾਰਨ ਵਾਲੀ ਗੇਮ ਹੈ, ਲਾਈਕ ਨੀ ਕਰਦੇ।
2: ਸਾਨੂੰ ਪਤਾ,
1: ਤੁਸੀਂ ਕਹੋ ਵੀ ਕ੍ਰਿਕਟ ਖੇਡਣੀ ਮੈਂ, ਹੈਂ ਉਹੀ ਕਿਹਾ ਸੀ?
2: ਅੱਛਾ,
1: ਨਹੀਂ ਯਾਰ, ਤੁਸੀਂ ਕਿਹਾ ਮੈਂ ਚੁਣਿਆ ਗਿਆ ਵਾ।
0: ਸੁਣਾਓ
1: ਸੁਣਾਓ,
0: BYD company 1994 with China which shuru hui si BYD di shuruaat cars to nahi batteries to hui si BYD the Shark 6 Australia which plug in hybrid Utah.
2: ओके अच्छा
1: गुड गुड गुड गुड
2: क्या बात है फतेह सिंह नाइस वाली जानकारी पंजाबी जो तुसी मुहैया कराई है बहुत बहुत धन्यवाद थोड़ा
1: वेरी गुड
0: थैंक यू
1: फतेह फतेह कुत्ता कुत्ता किदा सोंदा
0: कुत्ता सोंदा दूध पी के
1: दूध पी के
2: ठीक है भाई गुड आंसर
1: दूध पी के वाह
0: रफ
1: स्लीपिंग वाले डॉगीज नहीं ना देखे तुसी
2: ओहो
1: तुसी स्ट्रगल नहीं वेखा कुत्तियां दा स्ट्रगल नहीं वेखा तुसी ओयला साहब तुसी आउंदे रहो की हाल चाल ने ਤੇਗ ਉਸ ਤੋਂ ਬਾਅਦ ਤੁਹਾਡੀ ਵਾਰੀ ਸਤਿ
3: ਸ੍ਰੀ ਅਕਾਲ ਜੀ
1: ਸਤਿ ਸ੍ਰੀ ਅਕਾਲ ਜੀ
2: ਸਤਿ ਸ੍ਰੀ ਅਕਾਲ
1: ਕੀ ਹਾਲ ਚਾਲ ਹੈ
2: ਕਿਵੇਂ ਆਉ
3: ਮੈਂ ਬਹੁਤ ਵਧੀਆ ਹੈ
1: ਓਕੇ ਗੁੱਡ ਵਧੀਆ ਚਾਹੀਦੇ ਹੋ
2: ਜਿਦ ਗੁੱਡ ਆ
3: ਵੈਰੀ ਗੁੱਡ ਤੁਸੀਂ ਕਿਵੇਂ ਹੋ
1: ਅਸੀਂ ਵੀ ਬਹੁਤ ਵਧੀਆ
2: ਚਲੀ ਜਾ ਰਿਹਾ ਯਾ ਜਿਦਾਂ
1: ਜਿਦਾਂ ਕਿਦਾਂ ਕੀ ਖਾਏ ਹੋ ਫਿਰ ਅੱਜ
3: ਆਇਸ਼ਾ ਮੈਂ ਦੁੱਧ ਤੇ ਰੋਟੀ ਖਾਜਾ ਸੀ
1: ਅੱਛਾ ਦੁੱਧ ਦੁੱਧ ਨਾਲ ਰੋਟੀ
2: ਓ ਨਾਈਸ ਦੁੱਧ ਨਾਲ
3: ਕਿਉਂ
1: ਦੁੱਧ ਕਿਉਂ
3: ਆਈ ਮੀਨ ਨਹੀਂ ਦੁੱਧ ਪਰੌਂਠਾ ਤੇ ਕਿਉਂ
1: ਅਸੀਂ ਦੁੱਧ ਪਰੌਂਠਾ ਤੇ ਕਿਉਂ
2: ਓ ਨਾਈਸ
1: ਓਕੇ ਵਾਹ ਗੁੱਡ ਗੁੱਡ ਗੁੱਡ ਯਾਰ ਬੜੀ ਪਹਿਲਵਾਨ ਵਾਲੀ ਡਾਈਟ ਖਾਂਦੇ ਤੇ
2: ਕੀ ਬਾਤ ਸਹੀ ਗੱਲ ਹੈ
1: ਹਾਂ ਕੀ ਸੁਣਾਓਗੇ ਫਿਰ ਅੱਜ
3: ਅੱਛਾ ਮੈਂ ਇੱਕ ਰਿਡਲ ਸੁਣਾਉਂਦਾ
1: ਹਾਂਜੀ
2: ਰਿਡਲ ਹੀ ਲਿਆ ਦੋ
3: ਹਾਂ ਕੀ ਮੇਰੇ ਕੋਲ ਕੋਈ ਜ਼ਿੰਦਗੀ ਹੈਗਾ ਨਹੀਂ ਪਰ ਮੈਂ ਮਰ ਸਕਦਾ ਮੈਂ ਕੀ ਹਾਂ
1: ਅੱਛਾ ਜ਼ਿੰਦਗੀ ਨਹੀਂ ਹੈਗੀ ਪਰ ਮੈਂ ਮਰ ਸਕਦਾ
2: ਕਾਫੀ ਹੈਵੀ ਹੋ ਗਿਆ ਸਵੇਰ
1: ਓਕੇ ਪਰ ਮੈਂ ਮਰ ਸਕਦਾ ਓਕੇ ਆਸ ਕੀ ਕੀ ਨਹੀਂ ਹੈਗੀ ਜ਼ਿੰਦਗੀ ਨਹੀਂ ਹੈਗੀ ਪਰ ਮੈਂ ਮਰ ਸਕਦਾ ਓਕੇ ਕਿਹੜੀ ਚੀਜ਼ ਆ ਭਾਈ ਜਿਹੜੀ ਮਰ ਜਾਂਦੀ ਆ ਹਾਂਜੀ ਜ਼ਿੰਦਗੀ ਨਹੀਂ ਹੈਗੀ ਪਰ ਫਿਰ ਵੀ ਮਰ ਜਾਂਦਾ ਕਮਾਲ ਹੈ ਯਾਰ ਚੱਲ ਹਾਰ ਗਏ ਯਾਰ
3: ਆਪਾਂ
1: ਬੈਟਰੀ
3: ਹਾਂ
1: ਇਹ ਕਦੋਂ ਕਿਹਾ ਸੀ
2: ਇਹ ਤਾਂ ਗੱਲ ਹੀ
1: ਨਹੀਂ ਇਹ ਤਾਂ ਕਿਹਾ ਹੀ ਨਹੀਂ
2: ਏਦਾਂ ਤਾਂ ਨਾ ਕਰੋ ਯਾਰ
3: ਲਾਸਟ ਇਅਰ ਕਿਹਾ ਸੀਗਾ
1: ਲਾਸਟ ਇਅਰ ਸਾਨੂੰ ਲਾਸਟ
2: ਕੀ ਖਾਦਾ
1: ਸਾਨੂੰ ਲਾਸਟ ਡੇ ਦਾ ਨਹੀਂ ਚੇਤਾ ਰਹਿੰਦਾ
3: ਲਾਸਟ ਮੰਥ
1: ਹੈ ਮੈਸੇਜ ਤੇ ਸਾਨੂੰ ਆਇਆ ਸੀ ਘਰ ਵਾਲਾ ਅਸੀਂ ਕਿਹਾ ਬੈਟਰੀ
2: ਡਾਰਕ ਜੋਕ
1: ਹੋਰ ਗੁਰਜੀਤ ਅੰਕਲ ਨੇ ਸਾਨੂੰ ਭੇਜਿਆ ਸੀ ਮੈਸੇਜ
2: ਅੱਛਾ
1: ਘਰ ਵਾਲਾ ਤੇ ਗੁਰਜੀਤ ਆਂਟੀ ਨੇ ਭੇਜਿਆ ਵਾ ਬੈਟਰੀ ਤੇ ਜਤਿੰਦਰ ਅੰਕਲ ਨੇ ਭੇਜਿਆ ਬੈਟਰੀ

0: ਬੰਦਾ ਰਿਡਲ ਸੁਣਾਉਂਦਾ ਉਹ ਖੁਸ਼ ਹੋ ਜਾਂਦਾ ਕਿ ਗੈਸ ਨਹੀਂ ਹੁੰਦਾ।
1: ਯਾਰ ਇਹ ਵੀ ਗੱਲ ਠੀਕ ਹੈ।
2: ਸੌਰੀ ਫॉर द ਪੂਰ ਐਕਸਪੀਰੀਅੰਸ ਟੁਡੇ।
1: ਫਿਰ ਮੈਨੂੰ ਖੁਸ਼ ਕਰੋ, ਕੁੱਤਾ ਕਿੱਦਾਂ ਸੌਂਦਾ?
0: ਪੈਕੇਟ
1: ਹੈ ਸਿਰਫ ਚਾਹੀਦਾ ਵੀ ਸੌਂਦਾ ਕਿੱਦਾਂ?
2: ਸਿੰਗਲ ਵਰਡ,
1: ਸਿੰਗਲ ਵਰਡ ਐਕਸਪਲੇਨੇਸ਼ਨ ਥੋੜੀ
2: ਡੈਸ਼ ਕਰਕੇ।
1: ਹੋਰ
2: ਡੈਸ਼ ਕੀ ਹੈ? ਬਲੈਂਕ।
1: ਤੁਸੀਂ ਤੇ ਲਾਫਟਰ ਥੈਰੇਪੀ ਦੇ ਰਿਚਰਡ ਬਣ ਚੱਲੇ ਜੇ
2: ਨਾ ਕੇ। ਹਾਂ ਇਹ ਤਾਂ ਕੁੱਤਿਆਂ ਦੀ ਫਿਤਰਤ ਜੁੜਦਾ ਨੀ ਵੈਸੇ।
1: ਯੂ ਕੈਨ ਸੇ You can say, doesn't matter, mama keh dindiyan main kuttya nala bechara bhulekhe ja। Thank you butu, thank you, thank you, have a nice day,
0: thank you,
1: bye, thank you, thank you Doral sahab, thoda ja ruk jo, halle mere ko call chuki nahi jani, te next sade na Yuvraj, te us to baad fir assis tuhadi wari, sat sri akaal Yuvraj, sat
3: sri akaal uncle ji te veer ji,
1: sat sri akaal
2: Yuvraj Singh, kivein ho
1: ji, theek thaak ho?
3: ਮੈਂ ਠੀਕ ਆ, ਤੁਹਾਡਾ ਕੀ ਹਾਲ ਆ?
1: ਸਾਡਾ ਵੀ ਬਹੁਤ ਵਧੀਆ, ਗੁੱਡ ਆ, ਓਕੇ ਆ, ਠੀਕ ਆ। ਤੁਸੀਂ ਦੱਸੋ ਕਿਵੇਂ ਚੱਲ ਰਹੀ ਜ਼ਿੰਦਗੀ?
3: ਮੇਰੀ ਜ਼ਿੰਦਗੀ ਵਧੀਆ ਵਾ, ਤੁਹਾਡੀ ਕਿਵੇਂ ਜ਼ਿੰਦਗੀ ਆ?
2: ਹਾਏ ਕੀ ਪੁੱਛਿਆ
1: ਕਵੇਂ ਯਾਰ,
2: ਛੋਟਾ ਬੱਚਾ ਜ਼ਿੰਦਗੀ ਬੋਲਦਾ ਕਿੰਨਾ ਪਿਆਰਾ ਲੱਗਦਾ।
1: ਵਿਆਹ ਵਰਿਆਂ ਨੂੰ ਏਦਾਂ ਨਹੀਂ ਪੁੱਛੀਦਾ, ਇਮੋਸ਼ਨਲ ਹੋ ਜਾਂਦੇ ਆ।
2: ਮਾਈ ਗੋਡ, ਭਾਬੀ ਸੁਣ ਰਹੇ ਹੋ ਪਲੀਜ਼, ਹੈਲੋ,
1: ਆਰ ਯੂ ਓਕੇ ਡੇ ਹੋ ਜਾਂਦਾ ਸਾਡਾ।
2: ਆਰ ਯੂ ਓਕੇ ਪਿਛਲੇ ਹਫ਼ਤੇ ਸੀ ਗਾਇਸ, ਪਿਛਲੇ ਹਫ਼ਤੇ ਸੀ ਸਾਡਾ ਕਾਦਾ। ਆਰ ਯੂ ਓਕੇ?
1: ਹਾਂ ਹਾਂਜੀ। ਕੀ ਸੁਣਾਓਗੇ ਫਿਰ?
3: ਮੈਂ ਇੱਕ ਚੁਟਕਲਾ ਸੁਣਾਵਾਂਗੀ।
1: ਸੁਣਾਓ।
3: ਇੱਕ ਵਾਰੀ ਪਤੀ ਆਸੇ ਪਤੀ ਨੂੰ ਕਹਿੰਦਾ ਵੀ ਮੇਰੇ ਨਾਲ ਬਾਹਰ ਲੜਿਆ ਨਾ ਕਰ, ਮੇਰਾ ਬੀਪੀ ਹਾਈ ਹੋ ਜਾਂਦਾ। ਤੇ ਫਿਰ ਪਤਨੀ ਕਹਿੰਦੀ ਮੈਂ ਕੀ ਕਰਾਂ, ਮੇਰੀ ਤਾਂ ਮਜਬੂਰੀ ਆ, ਕਿਉਂਕਿ ਜੇ ਮੈਂ ਲੜਾ ਨਾ ਤੁਹਾਡੇ ਨਾਲ ਫਿਰ ਮੇਰਾ ਬੀਪੀ ਲੋ ਹੋ
2: ਜਾਂਦਾ। ਕਿਸੇ ਦਾ ਤਾਂ ਹੁਣ ਦੇਖੋ ਸਿਹਤ ਠੀਕ ਰਹਿਣੀ ਚਾਹੀਦੀ ਹੈ।
1: ਇੱਕ ਦਿਨ ਨਾ ਮੈਂ ਕੋਈ ਰੀਲ ਵੇਖੀ, ਉਹਦੇ ਉੱਤੇ ਲਿਖਿਆ ਸੀ ਭਾਰਤੀ ਪਤਨੀਆਂ ਹਰ ਰੋਜ਼ ਥੋੜਾ ਥੋੜਾ ਜ਼ਹਿਰ ਦੇ ਕੇ ਮਾਰ ਰਹੀਆਂ ਨੇ ਆਪਣੇ ਘਰ ਵਾਲਿਆਂ ਨੂੰ, ਪਤੀਆਂ ਨੂੰ, ਏਦਾਂ ਸਮਥਿੰਗ ਹੈ ਨਾ।
2: ਬੱਲੇ,
1: ਮੈਂ ਯਾਰ ਕੀ ਚੀਜ਼ ਹੈ? ਫਿਰ ਮੈਂ ਪੜਿਆ, ਸੁਣਿਆ, ਥੈਂਕ ਯੂ ਬੁੱਤੂ, ਥੈਂਕ ਯੂ, ਹੈਵ ਅ ਨਾਈਸ ਡੇ। ਫਿਰ ਮੈਂ ਸੁਣਿਆ ਤੇ ਉਹ ਕਹਿੰਦਾ ਵੀ ਉਹ ਨਾ ਕਿਉਂਕਿ ਜਿੱਦਾਂ ਜਨੈਟਿਕਲੀ ਉਹਨਾਂ ਦੇ ਜਿੱਦਾਂ ਲੂਣ ਜ਼ਿਆਦਾ ਖਾਣ ਨੂੰ ਜੀ ਕਰਦਾ ਜਨਾਨੀਆਂ ਦੇ, ਮਤਲਬ ਲੋਜੀਕਲੀ ਠੀਕ ਸੀ ਉਹ ਜੋ ਵੀ ਉਹ ਕਹਿ ਰਹੇ, ਪਰ ਹੈਡਿੰਗ ਅੱਜ ਕੱਲ੍ਹ ਮਤਲਬ
2: ਇੱਦਾਂ
1: ਤੇ ਕਿਉਂਕਿ ਜਨਾਨੀਆਂ ਦਾ ਜਿਹੜਾ ਨਮਕ ਜ਼ਿਆਦਾ ਖਾਣ ਨੂੰ ਜੀ ਕਰਦਾ ਵਾ, ਉਹ ਜੇ ਘੱਟ ਖਾਣ ਤੇ ਉਹਨਾਂ ਦਾ ਲੋਅ ਹੋ ਜਾਂਦਾ ਹੈ ਨਾ ਬੀਪੀ, ਤੇ ਉਹ ਇਸ ਕਰਕੇ ਥੋੜਾ ਜਿਹਾ ਵੱਧ ਖਾਂਦੀਆਂ ਕਿਉਂਕਿ ਘਰ ਖਾਣਾ ਉਹ ਬਣਾਉਂਦੀਆਂ ਵਾ, ਇਸ ਕਰਕੇ ਉਹ ਸਾਰੀ ਉਮਰ ਉਹਨਾਂ ਨੂੰ ਵੀ ਵੱਧ ਖਵਾਉਂਦੀਆਂ ਰਹਿੰਦੀਆਂ ਵਾ, ਤੇ ਉਹਨਾਂ ਦਾ ਪਟਾਕਾ ਛੇਤੀ ਪੈ ਜਾਂਦਾ।
2: ਬੜਾ ਡਾਰਕ ਟਰਨ ਲੈਂਦੇ ਹੋਏ ਅੱਜ ਦਾ ਲਾਫਟਰ ਥੈਰੇਪੀ ਦਾ ਸ਼ੋਅ ਗਾਇਸ।
1: ਤੇ ਤੁਸੀਂ ਹਰਗੁਣ ਤੁਸੀਂ ਹੁਣ ਕਰ ਲਿਓ ਪੁੱਤ, ਤੇ ਅਸੀਸ ਤੁਸੀਂ ਆਉਂਦੇ ਰਹੋ। ਹੈਲੋ,
3: ਸਤਿ ਸ੍ਰੀ ਅਕਾਲ ਰਣਜੋਤ ਅੰਕਲ ਜੀ ਤੇ ਕ੍ਰਿਸ਼ਨਾ ਵੀ ਜੀ,
1: ਸਤਿ ਸ੍ਰੀ ਅਕਾਲ।
2: ਕਾਲ ਅਸੀਸ ਕੌਰ,
1: ਕੀ ਹਾਲ ਹੈ ਅਸੀਸ ਕੌਰ?
3: ਮੈਂ ਠੀਕ ਹਾਂ, ਤੁਸੀਂ ਕਿਵੇਂ ਹੋ?
1: ਮੈਂ ਵੀ ਠੀਕ ਹਾਂ ਅਸੀਸ। ਖੰਗ ਨਹੀਂ ਠੀਕ ਹੋਣ ਦੀ, ਕੀ ਖਾਵਾਂ ਮੈਂ?
3: ਅੰਡੀ ਲੌਂਗ।
1: ਹੈਂ,
2: ਲੌਂਗ?
1: ਲੌਂਗ ਖਾਵਾਂ? ਕਿੰਨਾ ਕੁ ਲੌਂਗ?
2: ਪਰ ਕਿੰਨਾ ਕੁ ਲੌਂਗ ਹੋਣਾ ਚਾਹੀਦਾ? 2 ਇੰਚ, 10 ਇੰਚ,
1: ਮੈਂ ਤੁਹਾਡੀ ਖੰਘ ਲੈ ਲਈ ਸੀ ਨਾ, ਮੈਂ ਕਿਹਾ ਬਾਬਾ ਜੀ ਅਸੀਸ ਕੌਰ ਨੂੰ ਠੀਕ ਕਰ ਦੋ, ਤੇ ਮੈਂ ਖੰਘ ਲੰਮੀ ਲੈ ਲੈਣਾ, ਤੇ ਉਹ ਹੁਣ ਹਟਣ ਨਹੀਂ ਡਈ। ਤੁਸੀਂ ਦੱਸੋ ਹੁਣ ਕੀ ਕਰੀਏ, ਕੋਈ ਹੈ ਬੰਦਾ ਅੱਗੇ ਦੇ ਦਈਏ ਕਿਸੇ ਨੂੰ? ਸਾਡੀ ਨੋਨੀਆ ਜੂਨੀਅਰ
2: ਜੂਨੀਅਰ ਦਾ
3: ਰੋਜ਼ ਪਾਣੀ ਨਾਲ, ਬਟ ਹੁਣ ਉਹ ਖਤਮ ਹੋ ਗਿਆ, ਮੰਮਾ ਹੋਰ ਬਣਾਉਣਗੇ।
1: ਅੱਛਾ, ਤੁਸੀਂ ਕਹੋ ਮੈਂ ਆਮਲਾ ਖਾ ਖਾ ਕੇ ਖਤਮ ਕਰਤਾ ਪਰ ਠੀਕ ਨਹੀਂ ਹੋਇਆ?
2: ਤੁਸੀਂ ਟਰਾਈ ਕਰਕੇ ਵੇਖ ਲਓ।
1: ਤੁਸੀਂ ਠੀਕ ਹੋ ਗਏ ਉਹਦਾ?
3: ਮੈਂ ਤਾਂ ਠੀਕ ਹੋ ਗਈ, ਲਾਈਕ ਜੇ ਤੂੰ ਆਮਲਾ ਖਾਣਗੇ ਤੇ ਪਾਣੀ ਪੀਣਗੇ, ਫਿਰ ਪਾਊਡਰ ਹੈ ਆਮਲਾ ਪਾਊਡਰ,

0: ਸਾਨੂੰ ਕਦੇ ਵੀ ਜ਼ੁਕਾਮ ਨਹੀਂ ਲੱਗੂ।
1: ਓਕੇ ਚਲੋ ਫਿਰ ਮੈਂ ਹੁਣ ਟਰਾਈ ਕਰੂੰਗਾ। ਥੈਂਕ ਯੂ ਅਸੀਸ, ਤੁਸੀਂ ਤਾਂ ਬਹੁਤ ਬੀਬੇ ਪੁੱਤ, ਤੁਸੀਂ ਤਾਂ ਡਾਕਟਰ ਬਣ ਗਏ। ਮੈਨੂੰ ਪਤਾ ਸੀ ਅਸੀਸ ਮੈਨੂੰ ਕੁਛ ਨਾ ਕੁਛ ਜ਼ਰੂਰ ਦੱਸੂਗੀ, ਮੈਂ ਤਾਂ ਹੀ ਪੁੱਛਿਆ।
0: ਮੈਨੂੰ ਕਦੇ ਕਦੇ ਨੋਜੀ ਆਉਂਦੀ, ਬਟ ਵੈਸੇ ਵੀ
1: ਨੱਕ ਲਾ ਕੇ ਘਰ ਧਾਰ ਆਉਣਾ ਉਹਨਾਂ ਤੇ ਫਿਰ ਠੀਕ ਹੋ ਜਾਂਦੀ। ਜਦੋਂ ਠੀਕ ਹੋ ਜਾਂਦਾ ਵਾ ਫਿਰ ਜਾ ਕੇ ਤੇ ਧੁੱਪੇ ਰੱਖਦੀ ਆ ਨਾ ਨੱਕ ਲਾ ਕੇ।
0: ਕਦੇ ਕਦੇ ਠੰਡ ਆਉਂਦੀ, ਠੰਡ ਹੁੰਦੀ ਫਿਰ
1: ਮੇਰੀ
0: ਬੋਟ ਫਲੋਟ ਹੋਈ
1: ਬੱਲੇ।
0: ਸਾਡੇ ਕੋਲ ਇਨਕੁਆਇਰੀ ਐਕਸਪੋ ਸੀ, ਸਕੂਲ ਤੋਂ ਬਾਅਦ ਤੁਸੀਂ ਜਿਮ ਚ ਜਾਣਾ, ਲਾਈਕ ਉੱਥੇ ਬਹੁਤ ਸਾਰੇ ਚੀਜ਼ਾਂ ਲਾਈਕ ਗੋਲਡਨ ਲੈਟਰ। ਸੋ ਲਾਈਕ ਤੁਹਾਡੇ ਕੋਲ ਇੱਕ ਪੇਪਰ ਹੁੰਦਾ ਵੀ ਫਾਈਂਡ ਦਾ ਟਾਈਨੀਐਸਟ ਟ੍ਰੈਜਰ, ਲਾਈਕ ਫਾਈਂਡ ਦਾ ਰੇਨਬੋ ਦਾ ਹੈਜ਼ ਆਲ ਦਾ ਕਲਰਸ ਇਨ ਇਟ, ਐਂਡ ਦੇ ਵਰ ਲਾਈਕ ਮੋਰ
1: ਪੰਜਾਬੀ
0: ਆਫਿਸ ਚ ਦੇ ਦੋ ਜੇ ਤੁਸੀਂ ਪ੍ਰਾਈਜ਼ ਲੈਣਾ।
1: ਵੈਰੀ ਨਾਈਸ, ਵੈਰੀ ਨਾਈਸ, ਗੁੱਡ
0: ਗੁੱਡ ਯਾਰ। ਨੈਕਸਟ
1: ਬੜੇ ਬੜੇ ਵੱਡੇ ਵੱਡੇ ਕੰਮ ਕਰਨ ਲੱਗ ਪਏ ਤੁਸੀਂ ਤੇ।
2: ਵਾਹ,
0: ਯੈਸ ਐਨਫ। ਮੈਂ 5 ਗੋਲਡਨ ਲੈਟਰਸ ਫਾਈਂਡ ਕੀਤੇ।
1: ਗੁੱਡ।
0: ਅ ਫਿਊ ਲਾਈਕ ਕੁਐਸਚਨਸ ਜੋ ਆਸਕ ਕਰ ਰਹੇ ਸੀ ਕਿਤੇ।
1: ਵੈਰੀ ਨਾਈਸ।
0: ਫਿਰ ਸਾਨੂੰ ਪੇਪਰ ਮਿਲਿਆ ਤੇ ਇੱਕ ਪੈਨਸਲ ਮਿਲੀ ਤਾਂ ਅਸੀਂ ਉਹਨੂੰ ਟਿਕ ਕਰ ਸਕਦੇ।
1: ਗੁੱਡ ਗੁੱਡ ਗੁੱਡ ਗੁੱਡ। ਮੈਂ ਨਾ ਤੁਹਾਡਾ ਨਾਮ
0: ਜਦੋਂ ਅਸੀਂ ਫਿਨਿਸ਼ ਆ ਵਾਪਸ ਪੈਨਸਲ ਪਾਣੀ।
1: ਨਾਈਸ। ਮੈਂ ਤੁਹਾਡਾ ਨਾਮ ਵੀ ਰეკਮੈਂਡ ਕਰਨ ਲੱਗਾ, ਨਵਾਂ ਕਹਿੰਦੇ ਟਾਈਟੈਨਿਕ ਜਹਾਜ਼ ਬਣਾਉਣਾ। ਮੈਂ ਕਹਿੰਦਾ ਵੀ ਆਹ ਕੁੜੀ ਨੇ ਬਣਾਉਂਦੀ ਜਿਹੜੀ ਡੁੱਬਦਾ ਨਹੀਂ ਆ।
2: ਓਏ
1: ਗੁੱਡ।
2: ਜੁਮਾਂਜੀ ਟੀਮ ਨੂੰ ਵੀ ਦੇ ਦਾਂਗੇ ਨਾ, ਟ੍ਰੈਜਰ ਹੰਟ ਵੀ ਆਉਂਦਾ ਇਹਨੂੰ, ਵਧੀਆ ਵਧੀਆ ਚੀਜ਼ਾਂ ਲੱਭਦੀ ਆ ਜੁਮਾਂਜੀ।
1: ਹਾਂਜੀ ਬੋਲੀ,
2: ਠੀਕ ਆ, ਆ ਵੀ ਠੀਕ ਆ।
1: ਕਿਦਾਂ ਦੀ ਬੋਲੀ, ਇੰਨੀ ਸੁਸਤੀ ਵਾਲੀ ਬੋਲੀ ਹੁੰਦੀ ਆ ਭਲਾ? ਦੁਬਾਰਾ ਸ਼ੁਰੂ ਕਰੋ, ਐਨਰਜੀ ਨਾਲ ਸ਼ੁਰੂ ਕਰੀ ਦੀ ਬੋਲੀ।
2: ਚੱਕਦੇ
1: ਅਸੀਸ ਕੌਰ ਐਂਡ ਕ੍ਰਿਸ਼ਨਾ, ਚੱਕਦੇ
2: ਨਾਰੇ ਨਾਰੇ ਨਾਰੇ ਨਾਰੇ ਨਾਰੇ ਨਾਰੇ
0: ਨਾਰੇ
2: ਸਾਡੇ ਨਾਲ।
1: ਥੈਂਕ ਯੂ ਅਸੀਸ। ਸੁਖਨ ਸਰਦਾਰ ਜੀ, ਸਤਿ ਸ੍ਰੀ ਅਕਾਲ ਸੁਖਨ ਜੀ। ਹੈਲੋ ਡਡਵਾਲ ਸਾਹਿਬ, ਕਿਆ ਹਾਲ ਚਾਲ ਤੁਹਾਡੇ? ਠੀਕ ਠਾਕ ਹੋ? ਆਵਾਜ਼ ਪੁੱਤ ਪਹਿਲਾਂ ਠੀਕ ਕਰ ਲਿਓ, ਤੁਹਾਡੀ ਆਵਾਜ਼ ਨਹੀਂ ਸਹੀ ਆਉਣ ਡਈ। ਥੈਂਕ ਯੂ। ਜਤਿੰਦਰ ਜੀ ਕਹਿੰਦੇ ਨੇ ਕਿ ਰਿਡਲ ਬੁੱਝੋ ਭਾਜੀ, ਕਹਿੰਦੇ ਕਿ ਮੈਂ ਬਿਨਾਂ ਪੈਰਾਂ ਦੇ ਤੁਰਦਾ ਹਾਂ, ਬਿਨਾਂ ਮੂੰਹ ਦੇ ਬੋਲਦਾ ਹਾਂ, ਮੇਰੇ ਕੋਲ ਸਰੀਰ ਨਹੀਂ, ਫਿਰ ਵੀ ਮੈਂ ਤੇਰੇ ਨਾਲ ਰਹਿੰਦਾ ਹਾਂ, ਤੂੰ ਮੈਨੂੰ ਫੜ ਨਹੀਂ ਸਕਦਾ, ਪਰ ਮੇਰੇ ਬਿਨਾਂ ਇੱਕ ਪਲ ਵੀ ਨਹੀਂ ਰਹਿ ਸਕਦਾ, ਦੱਸੋ ਕੌਣ?
2: ਇਹ ਤਾਂ ਬੜੀਆਂ ਚੀਜ਼ਾਂ ਹੋ ਸਕਦੀਆਂ।
1: ਹਾਂਜੀ,
2: ਕਾਫੀ ਚੀਜ਼ਾਂ।
1: ਚਲੋ ਬੁੱਝੋ ਫਿਰ ਕੌਣ ਹੈ। ਹਾਂਜੀ ਡਡਵਾਲ ਸਾਹਿਬ,
2: ਡਡਵਾਲ ਸਾਹਿਬ,
1: ਹੈਲੋ।
2: ਸਤਿ ਸ੍ਰੀ ਅਕਾਲ ਜੀ,
1: ਅੱਜ ਸੁਸਤੀ ਕਦੀ ਪਾਈ ਆ? ਉਹ ਸੁਸਤੀ ਪਾਈ ਫਿਰਦੇ ਹੋ, ਤੁਹਾਡੀ ਆਵਾਜ਼ ਵੀ ਨਹੀਂ ਸਹੀ ਆਉਣ ਡਈ ਅੱਜ ਆਏ ਦਿਨ ਹੈ ਗੱਡੀ ਤੇ ਚੱਲਣ ਡੇ ਹੋ ਤੁਸੀਂ, ਛਈਆਂ ਛਈਆਂ ਕਰਨ ਡੇ
0: ਜੇ?
1: ਹਾਂਜੀ ਝੂਟੇ ਲੈਣ ਡੇ ਹੋ?
2: ਤੁਹਾਡੀ ਮੌਜ ਆ ਯਾਰ,
1: ਓਏ ਹੋਏ
2: ਜੀ ਰਹੇ ਹੋ
1: ਯਾਰ,
2: ਗੱਲਾਂ ਬਾਤਾਂ ਨੇ
1: ਕਮਾਲ ਦੀ ਗੱਲ ਹੈ।
2: ਅਸੀਂ ਜਿੱਥੇ ਜਾਵਾਂਗੇ ਗੱਡੀ ਮੋੜਾਂਗੇ, ਸਾਰੇ ਦੇ ਸਾਰੇ ਸਿਗਨਲ ਤੋੜਾਂਗੇ।
1: ਸੁਖਨ ਡਡਵਾਲ,
2: ਕਿਆ ਬਾਤ, ਕਹਿ ਦੋ ਪਾਪਾ ਨੂੰ ਜਾਂ ਮੰਮੀ ਨੂੰ ਜਿਹੜੇ ਡਰਾਈਵ ਕਰ ਰਹੇ ਕਿ ਤੋੜਦੇ ਜਾਓ ਸਾਰੇ ਸਿਗਨਲ, ਅੱਜ ਅੱਜ ਯੈਸ ਆ ਪੂਰੇ।
1: ਹੋਰ
2: ਡਡਵਾਲ ਡਡਵਾਲ ਕਰਵਾ ਦੇਣੀ ਹਰ ਪਾਸੇ ਆਪਾਂ,
1: ਹੈ ਡਡਵਾਲ ਸਾਹਿਬ?
2: ਸਹੀ ਗੱਲ,
1: ਹਾਂਜੀ ਬੋਲੀ ਪਾਓ ਬੋਲੀ ਪਾਓ ਪਾਓ ਪਾਓ। ਹਾਂਜੀ
0: ਪਾਪਾ ਜੀ ਨੇ ਪਛੇਨ ਮਾਰੀ, ਰੋ ਪਈ ਸੀ, ਮੰਮੀ ਜੀ ਨੇ ਪੈਸੇ ਦਿੱਤੇ,
1: ਹੱਸ ਪਈ ਸੀ,
2: ਚੇੜ ਮਾਰੀ ਸੀ, ਪਚੇੜ
1: ਚੇੜ ਮਾਰੀ ਇਹਨੂੰ ਇੱਕ, ਥੈਂਕ ਯੂ, ਤਾਂ ਤੇ ਨਿੱਕੀ ਬਣ ਗਈ।
2: ਅੱਛਾ ਨਿੱਕੀ ਬਣ ਗਈ,
1: ਓ ਥੈਂਕ ਯੂ ਥੈਂਕ ਯੂ ਥੈਂਕ ਯੂ ਡਡਵਾਲ ਸਾਹਿਬ। ਟਿੰਗ ਟਿੰਗ ਟੈਂਗ ਟੈਂਗ ਟਿੰਗ ਟਿੰਗ, ਥੈਂਕ ਯੂ। ਹਸਣਾ ਨੀ ਆ,
0: ਸਤਿ
1: ਸ਼੍ਰੀ ਅਕਾਲ
2: ਜੀ, ਤੁਸੀਂ ਬੜੇ ਮਯੂਸ ਜੇ ਲੱਗ ਰਹੇ ਯਾਰ, ਕੋਈ ਗੱਲ ਨੀ,
1: ਕੀ ਹਾਲ ਹੈ ਸਾਹਿਬ? ਅੱਜ ਯਾਰ ਦੋਵਾਂ ਭਰਾਵਾਂ ਨੂੰ ਸੁਸਤੀ ਕਿਉਂ ਪਈ ਹੈ? ਪਹਿਲਾਂ ਮੈਂ ਪੁੱਛੋ, ਪਰੌਂਠਾ ਖਾ ਕੇ ਆਏ ਜੇ?
0: ਨਹੀਂ, ਕੱਲ ਸੱਟ ਲੱਗੀ ਸੀ।
1: ਹੋਏ ਕੀ ਹੋ ਗਿਆ
2: ਯਾਰ, ਕੀ ਹੋ ਗਿਆ ਜੀ?
0: ਗ੍ਰੇਡ 6 ਦਾ ਪੈਰ ਵੱਜ ਗਿਆ ਸੀ।
1: ਅੱਛਾ ਸਾਰੇ? ਅੱਛਾ ਕਿਸੇ ਬੱਚੇ ਦਾ?
0: ਹਾਂਜੀ।
1: ਖੇਡਦੇ ਸੀ?
0: ਰੇਸ ਕਰਨੇ ਸੀ।
1: ਓ ਤੇ ਠੀਕ ਹੋ, ਜ਼ਿਆਦਾ ਤੇ ਨਹੀਂ ਵੱਜੀ?
0: ਹਾਂਜੀ ਤੇ ਪੀੜ ਹੋਣ ਡਈ।
1: ਹਲੇ ਹੋਣ ਡਈ ਆ, ਉਹ ਕਿੱਥੇ ਵੱਜੀ ਆ, ਕਿੱਦਾਂ, ਕਿੰਨੀ ਕੁ ਵੱਜੀ ਆ?
0: ਪੱਟ ਤੇ।
1: ਪੱਟ ਤੇ, ਓਕੇ ਓਕੇ, ਫਿਰ ਉਹ ਖੱਲੀ ਪੈ ਗਈ ਹੋਣੀ ਆ।
0: ਠੀਕ ਆ।
2: ਹਾਂ ਪਾਣੀ ਪੀਓ ਵੱਧ ਤੋਂ ਵੱਧ, ਤੁਸੀਂ ਠੀਕ ਹੋ ਜਾਣਾ ਦੇਖ ਲੈਣਾ।
1: ਪਾਣੀ ਪੀਓ ਤੇ ਤੇਲ ਤੇਲ ਲਾਇਓ ਜਾ ਕੇ ਘਰ ਨਾ। ਠੀਕ ਆ, ਮਾਲਿਸ਼ ਕਰਾ ਲਿਓ, ਘੁੱਟ ਕੇ ਤੇ ਨਿਕਲ ਜਾਣੀ ਆ। ਠੀਕ,
0: ਖੰਗ ਲੱਗੀ ਆ?
1: ਹਾਂਜੀ
0: ਖੰਗ ਲੱਗੀ ਆ।
1: ਖੰਗ? ਹਾਂਜੀ ਹਾਂਜੀ,
2: ਖੰਗ ਜਾਂਦੀ ਨਹੀਂ ਇਹਨਾਂ ਦੀ।
1: ਡਾਕਟਰ ਸਾਹਿਬ ਤੁਸੀਂ ਦੱਸੋ ਕਿੱਦਾਂ ਹਟੂਗੀ?
0: ਚਿੱਟਾ ਸੁਹਾਗਾ ਨਾਲ ਤੇ ਹਨੀ ਪਾ ਕੇ ਨਾਲ ਹੀ ਠੀਕ ਹੋ ਜਾਂਦਾ ਵਾ।
1: ਹਾਂ
2: ਬੱਲੇ ਬੱਲੇ,
1: ਸਹੀ ਗੱਲ ਆ, ਵੀ ਗੁੱਡ ਆ ਹੈ ਨਾ। ਗੁੱਡ ਗੁੱਡ ਨਾਈਸ ਨਾਈਸ,
2: ਵਾਹ ਵਾਹ,
1: ਥੈਂਕ ਯੂ, ਸਾਡੇ ਤੇ ਨਿੱਕੇ ਨਿੱਕੇ ਡਾਕਟਰ ਬਣ ਗਏ ਆ।
2: ਕਿਆ ਬੱਲੇ, BMS ਜੋਗਾ ਦਾ ਕੰਮ ਹੋ ਹੀ ਗਿਆ ਹੈ।
1: ਹੋਰ ਥੈਂਕ ਯੂ ਪੁੱਤ, ਕੀ ਸੁਣਾਓਗੇ?
0: ਬੁਝਾਰਤ।
1: ਹਾਂਜੀ
2: ਲਿਆਓ ਜੀ ਲਿਆਓ।
0: ਉਹ ਕੀ ਆ, ਉਹਦੇ ਕੋਲ ਟੰਗ ਆ ਤੇ ਉਹ ਬੋਲਦਾ ਨਹੀਂ।
1: ਅੱਛਾ ਕੀ ਆ, ਤੇ ਉਹਦੇ ਕੋਲ ਟੰਗ ਆ ਤੇ ਉਹ ਬੋਲਦਾ ਨਹੀਂ ਆ?
0: ਹਾਂਜੀ।
1: ਬੂਟ?
2: ਹਾਂਜੀ
1: ਗੁੱਡ ਆ ਯਾਰ, ਤੁਸੀਂ ਦਿਲ ਰੱਖਣ ਨੂੰ ਕਹਿਤਾ ਕਿ ਹੈਗਾ ਏਦਾਂ ਹੀ?
2: ਹਾਂ ਸਹੀ ਗੱਲ,
1: ਏਦਾਂ ਹੀ ਆ,
2: ਏਦਾਂ ਹੀ ਦੇਖੋ।
1: ਓਕੇ
2: ਸਾਡੇ ਹਾਲਾਤ ਦੇਖੋ, ਸਾਨੂੰ ਯਕੀਨ ਨਹੀਂ ਹੋ ਰਿਹਾ ਸਹੀ ਬੋਲਦਾ।
1: ਥੈਂਕ ਯੂ
2: ਥੈਂਕ ਯੂ ਬਾਈ, ਥੈਂਕ ਯੂ
1: ਥੈਂਕ ਯੂ ਡਡਵਾਲ ਬ੍ਰੋਸ।
2: ਕਹਿੰਦੇ
1: ਕੁੱਤਾ ਸੌਂਦਾ ਕੰਮ ਕਰਕੇ ਤੇ ਕੁੱਤਾ ਸੌਂਦਾ ਕੁੱਟ ਖਾ ਕੇ।
2: ਬੱਲੇ ਯਾਰ, ਸਾਰੇ ਲੋਕ ਥੋੜੇ ਇਸ ਤਰ੍ਹਾਂ ਡਾਈਸੀ ਜੋਕਸ ਕਿਉਂ ਮਾਰ ਰਹੇ ਆ?
1: ਇਹ ਸਾਰੇ ਮਤਲਬ ਇਹ ਨਾ
2: ਤੰਗ ਪਰੇਸ਼ਾਨ ਜੇ ਜੋਕ ਨਿਕਲ ਕੇ ਆ ਰਿਹਾ।
1: ਇਹ ਗੱਲ ਖਿੱਚ ਕੇ ਨਾ ਮੈਨੂੰ ਐਂ ਲੱਗਦਾ ਵੀ ਜਿੱਦਾਂ ਹਸਬੈਂਡ ਜੀ ਵੱਲ ਨੂੰ ਖੜਨ ਡਏ ਆ ਨਾ, ਇੱਦਾਂ ਦੀਆਂ ਗੱਲਾਂ ਕਰ ਰਹੇ ਸਾਰੇ ਇਹ। ਕੁੱਤਾ ਸੌਂਦਾ ਕਾਰ ਥੱਲੇ
2: ਅਮਿਤਾਬ ਬੱਚਨ ਵਾਲੇ ਜਿਹੜੇ ਕੁੱਤੇ ਸੀਗੇ ਜਿਨ੍ਹਾਂ ਦੇ ਪਗਲੇ ਹੁੰਦੇ ਸੀ ਵਿਚਾਰੇ ਸਟਰਗਲ ਕੁੱਤੇ ਐਂਗਰੀ ਯੰਗ ਕੁੱਤੇ
1: ਨਾਲ ਪਤਲੇ ਹੁੰਦੇ ਸੀ ਨਾ ਉਹ ਕਾਰ ਥੱਲੇ ਆ ਵੀ ਜਾਂਦੇ ਸੀ
2: ਕਈ ਤਾਂ ਅੱਜ ਕੱਲ੍ਹ ਬੜੇ ਨਿਸ਼ੰਗ ਹੋ ਗਏ ਉੱਤੇ ਵੀ ਸੌ ਜਾਂਦੇ ਛੱਤ ਦੇ
1: ਲੈ ਵਾਹ ਕੁੱਤੇ ਫਿਰ ਉਹ
2: ਬੜੀਆਂ ਛੱਤਾਂ ਬਹਿ ਗਈਆਂ ਹੁਣ ਅੱਜ ਕੱਲ੍ਹ ਤੇ
1: ਵਾਹ ਕਮਾਲ ਕਰ ਛੱਡੀ ਬੜੇ ਕੂਲੀ ਟਾਈਪ ਕੁੱਤੇ ਵੀਰਵਾਰ ਦੇ ਦਿਨ ਦੀਆਂ ਸ਼ੁਭਕਾਮਨਾਵਾਂ ਸਭ ਖੁਸ਼ ਤੰਦਰੁਸਤ ਚੜ੍ਹਦੀ ਕਲਾ 'ਚ ਰਹੋ ਰਜਿੰਦਰ ਬਾਬਾ ਜੀ ਧੰਨਵਾਦ ਤੁਹਾਡਾ ਰਾਕੇਸ਼ ਕੁਮਾਰ ਜੀ ਕਹਿੰਦੇ ਨੇ ਕਿ ਸਭ ਦੀਆਂ ਮਨੋਕਾਮਨਾਵਾਂ ਉਭਰੀਆਂ ਹੋਣ ਤੰਦਰੁਸਤੀ ਬਣੀ ਰਹੇ ਚੜ੍ਹਦੀ ਕਲਾ ਬਣੀ ਰਹੇ ਅਤੇ ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ ਬਹੁਤ ਮਿਹਰਬਾਨੀ ਜੀ ਪਰਥ ਤੋਂ ਪਾਉਂਦੇ ਨੇ ਸਾਂਝਾ ਹਰਮਨ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਅਤੇ ਤੰਦਰੁਸਤੀ ਬਖਸ਼ੇ ਅਤੇ ਹਰਦੀਪ ਕੌਰ ਜੀ ਕਹਿੰਦੇ ਨੇ ਕਿ ਬਰਥਡੇ ਵਿਸ਼ਿਜ਼ ਅੱਜ ਸਾਡੇ ਕਹਿੰਦੇ ਗ੍ਰੈਂਡ ਸਨ ਰਿਆਨ ਦਾ 13ਵਾਂ ਜਨਮਦਿਨ ਆ ਪਲੀਜ਼ ਵਿਸ਼ ਕਰ ਦਿਓ ਹਾਂਜੀ ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ ਹੈਪੀ ਬਰਥਡੇ ਟੂ

0: ਯਾਰ ਇਹਨਾਂ ਨੂੰ ਮੈਂ ਬਸੰਤ ਲਾਲ ਕਹਿ ਉਹ ਬੇਸਣ ਲਾਲ ਆਪਣੇ ਕੋਲੋਂ ਕਹਿ ਰਹੇ
1: ਨੇ ਤੁਹਾਨੂੰ ਮੌਸਮ ਤੋਂ ਬਦਲ ਕੇ ਆਦਮੀ ਮੌਸਮ ਨੀ ਰਹਿਣਾ
0: ਆਪਣੇ ਕੋਲੋਂ ਕਹਿ ਰਹੇ ਬੇਸਣ ਮੈਂ ਨੀ
1: ਇਹ ਤਾਂ ਗੱਲ ਨੀ ਹੋਈ ਯਾਰ
0: ਹਾਂਜੀ ਵਧਾਈਆਂ ਜੀ ਵਧਾਈਆਂ
2: ਡਾਕਟਰ ਖਦਲਾਣ
0: ਖੁਜਲਾਣ ਡਾਕਟਰ ਕੋ ਖੁਜਲਾ
2: ਇੱਕ ਸੂਰ ਤੁਹਾਡਾ ਵੀ ਅੱਜ ਨਾ ਬੁਝਾਰਤੀ ਦੀ ਹੋਈ ਪਾਈ ਹੈ ਸਾਰਿਆਂ ਨੂੰ ਉਹਦੇ ਨਾਲ ਲਾਣਾ ਵੀ
0: ਹਾਂ ਯਾਰ ਆ ਵੀ ਹੋ ਸਕਦਾ ਕੁੱਤਾ ਸੌਂਦਾ ਖੁਰਕ ਕੇ
1: ਹਾਂ ਆ ਗੱਲ ਹੀ ਖਤਮ ਹੋ ਗਈ
0: ਆ ਵੀ ਹੋ ਸਕਦਾ ਨਾ
1: ਆਪ ਹੀ ਸ਼ੁਰੂ ਹੋਇਆ ਆਪ ਹੀ ਮੁਕਾਤਾ
2: ਨਹੀਂ ਉਹ ਕਹਿੰਦੇ ਮੈਂ ਡਾਕਟਰ ਆਪਣਾ ਕਿੱਥੇ ਲੈ ਭਾਬੀ ਕਹਿੰਦੇ ਕਿੱਥੇ ਚੱਲੇ ਹੋ ਕਹਿੰਦੇ ਮੈਂ ਅੱਖਾਂ ਖਾਣ ਚੱਲਾ ਡਾਕਟਰ ਨੂੰ
1: ਟੀਚਰ
2: ਨੇ ਪੁੱਛਿਆ ਵੀ ਆਪਣਾ ਵੀ ਆਪਣੇ ਘੜੀ ਚ ਆਪਣਾ 11:30 ਵਜੇ ਹੋਣਾ ਤੇ ਛੋਟੀ ਸੂਈ ਤੇ ਵੱਡੀ ਸੂਈ ਕਿੱਥੇ ਹੋਏਗੀ
0: ਨੈਪਲਨ ਕਲੀਅਰ ਕੀਤਾ ਨੈਪਲਨ ਚ ਟੌਪ ਕੀਤਾ
1: ਕਿਆ ਬਾਤ ਅੱਛਾ ਤਾਂ ਹੀ ਫਿਰ ਇੱਥੇ ਆਉਣ ਦਾ ਮੂਡ ਬਣਿਆ ਹੋਣਾ
0: ਹੋਰ
1: ਨਹੀਂ ਨਹੀਂ ਗੁੱਡ ਗੁੱਡ ਗੁੱਡ ਵੈਰੀ ਗੁੱਡ
2: ਛੇਵੀਂ ਤੱਕ ਨੈਪੀ ਪਾਈ ਹੁੰਦੀ
0: ਨੈਪੀਆਂ ਤੋਂ ਕਿੱਥੇ ਹੁੰਦੀਆਂ ਸੀ ਕਹੋ ਵੀ 6 ਮਹੀਨੇ ਤੱਕ ਖਲਾਰਾ ਪਾ ਛੱਡਦੇ ਸੀ ਨੈਪੀਆਂ ਲੱਭਣ
1: ਆ ਰਿਹਾ ਪਾਰ
0: ਹੋਰ ਕੀ ਯਮਾ ਪੋਤੜਾ ਬੋਏ
1: ਪੋਤੜਾ ਬੋਏ ਓ ਯਾਰ
0: ਲਾਚਾ ਬਣਾ ਕੇ ਬੰਨ ਲੈਂਦੇ ਆ ਇਹਨਾਂ ਕਹੋ
1: ਅੰਗਰੇ ਤੁਹਾਨੂੰ ਗੋਰੇ ਤੋਂ ਵਿਸ਼ਵੀ ਤੱਕ ਕਰਾਤੀ ਹੈ ਕਿ ਨਹੀਂ
0: ਬਹੁਤ ਬਹੁਤ ਵਧਾਈਆਂ ਆਨੰਦ ਮਾਣੋ ਤੁਸੀਂ ਅੱਜ ਦੇ ਦਿਨ ਦਾ ਜ਼ਿੰਦਗੀ ਦਾ ਚੜ੍ਹਦੀ ਕਲਾ ਚ ਰਹੋ ਹਾਂਜੀ ਬਸੰਤ ਸੈਮੀ ਸਾਹਿਬ ਕੀ ਹਾਲ ਚਾਲ ਨੇ
3: ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ
0: ਹਾਂਜੀ ਬਹੁਤ ਵਧੀਆ ਜੀ ਬਹੁਤ ਵਧੀਆ ਤੁਸੀਂ ਦੱਸੋ
3: ਵਧੀਆ ਵਧੀਆ ਤੁਸੀਂ ਵੇਲੋ
0: ਅੰਗਰੇਜ਼ੀ
3: ਗਾਣਾ ਬਸੰਤ ਲਾਲ ਜੀ ਦਾ ਸੇਵ ਹੈ ਸੀਰੀ ਨੂੰ ਕਿਹੋ ਸੀਰੀ ਕੋਲ ਬਸੰਤ ਲਾਲ ਉਹ ਵੀ ਬੇਸਣ ਵਾਲੀ ਕਹਿੰਦੀ ਅੱਗੋ
1: ਇਹ ਤੇ ਹੈ ਕੇਸ ਕਰ ਸਕਦੇ ਤੁਸੀਂ ਬਸੰਤ ਜੀ ਤੁਹਾਡੇ ਸਾਹਮਣੇ ਮਿਲੀਅਨ ਡਾਲਰ ਓਪਰਚੁਨਿਟੀ ਲਾਏ ਅਰਾਊਂਡ ਕਰ ਰਹੀ ਹੈ ਸਾਡੇ ਭਰਾ ਦਾ ਨਾਂ ਹੀ ਨੀ ਸਹੀ ਲੈ ਰਿਹਾ ਵੈਰੀ ਵੈਰੀ
3: ਬਸੰਤ ਬੇਸਣ ਲਾਲ ਭਰਾ ਦੇਣਾ ਆਪਣਾ ਨਾ ਲਾਲ ਜੀ ਨੇ ਨਾ ਕੱਲ ਕਿਹਾ ਵੀ ਇੱਕ ਮੱਖੀ ਨਾ ਲਾਲ ਜੀ ਤੇ ਬਹਿ ਕੇ ਉੱਡ ਗਈ
0: ਅੱਛਾ ਕਿਹੜੀ
3: ਕੋਈ ਲਾ ਲੋ
0: ਮੋਟੀ ਨਿੱਕੀ ਮਤਲਬ ਉਹਦਾ ਇਮੇਜਿਨੇਸ਼ਨ ਨਹੀਂ ਨਾ ਸਹੀ ਬਣਨੀ ਤੁਸੀਂ ਦੱਸੋ
3: ਯਾਰ ਆ ਜਿਹੜੀ ਆਮ ਹੁੰਦੀ ਘਰਾਂ ਚ ਹੁੰਦੀ ਆ
0: ਆਮ ਘਰਾਂ ਚ ਹੁੰਦੀ ਆ ਇੱਥੇ
3: ਹਾਂ
0: ਮੋਟੀ ਜੀ ਜਿਹੜੀ ਢੀਠ ਹੁੰਦੀ ਜਿਹੜੀ ਫੜ ਕੇ ਤਾਂ
3: ਅੱਛਾ ਢੀਠ ਮੱਖੀ ਹੁੰਦੀ ਨਾ
0: ਢੀਠ ਮੱਖੀ ਓਕੇ
3: ਹਾਂ ਲਾਲ ਜੀ ਤੇ ਬਹਿ ਕੇ ਉੱਡ ਗਈ ਨਾ ਜਾ ਕੇ ਆਪਣੇ ਪੈਰ ਪੂੰਜਦੀ ਫਿਰੇ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਇਹ ਹੈ ਆਸਟ੍ਰੇਲੀਆ ਦਾ ਨੰਬਰ 1 ਰੇਡੀਓ ਸਟੇਸ਼ਨ ਰੇਡੀਓ ਹਾਂਜੀ
4: ਰੇਡੀਓ ਹਾਂਜੀ
5: ਰੇਡੀਓ ਹਾਂਜੀ 1674। ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਏਗਾ, ਚੜ੍ਹਦੀ ਕਲਾ 'ਚ ਹੋ ਗਈ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੇ ਵਿਚਾਰ ਦਾ। ਕਹਿੰਦੇ ਨੇ ਇੱਕ ਵਾਰੀ ਦੋ ਸ਼ਿਕਾਰੀ ਸ਼ਿਕਾਰ ਦੇ ਉੱਤੇ ਨਿਕਲੇ। ਅੱਜ ਉਹਨਾਂ ਦੇ ਕੁਛ ਹੱਥ ਨਹੀਂ ਲੱਗਿਆ, ਹੌਲੀ ਹੌਲੀ ਦਿਨ ਢਲਣ ਲੱਗਾ। ਇੱਕ ਸ਼ਿਕਾਰੀ ਨੇ ਸਲਾਹ ਦਿੱਤੀ, ਜਾਨਵਰ ਅਕਸਰ ਹੀ ਪਾਣੀ ਵੱਲ ਨੂੰ ਜਾਂਦੇ ਨੇ, ਸ਼ਾਮ ਦਾ ਸਮਾਂ ਹੋਵੇ ਨਾ ਆਪਾਂ ਨਦੀ ਵੱਲ ਨੂੰ ਨਿਕਲੀਏ, ਨਦੀ ਦੇ ਕਿਨਾਰੇ ਸਾਨੂੰ ਜ਼ਰੂਰ ਕੁਛ ਮਿਲ ਜੂਗਾ। ਦੋਵਾਂ ਨੇ ਨਦੀ ਵੱਲ ਨੂੰ ਚਾਲੇ ਪਾਏ। ਨਦੀ ਦੇ ਕਿਨਾਰੇ ਪਹੁੰਚ ਕੇ ਹਾਲੇ ਕੁਝ ਦਿਖਿਆ ਨਹੀਂ ਜਾਨਵਰ, ਜੋ ਚਾਹੁੰਦੇ ਸੀ ਉਹ ਨਹੀਂ ਮਿਲਿਆ। ਇੱਧਰ ਉੱਧਰ ਨਿਗਾਹ ਘੁਮਾਉਂਦਿਆਂ ਇੱਕ ਸ਼ਿਕਾਰੀ ਨੇ ਦੂਜੇ ਨੂੰ ਕਿਹਾ, ਓਏ ਉਹ ਵੇਖ, ਇਸ ਵੇਲੇ ਨਦੀ ਦੇ ਕਿਨਾਰੇ ਕਿਹੜੇ ਦੋ ਲੋਕ ਬੈਠੇ ਆ। ਇੱਕ ਕਿਨਾਰੇ ਤੋਂ ਦੂਸਰੇ ਕਿਨਾਰੇ ਧਿਆਨ ਮਾਰਿਆ, ਦੂਸਰਾ ਗੋਹ ਦੇ ਨਾਲ ਵੇਖ ਕੇ ਕਹਿਣ ਲੱਗਾ, ਹਾਂ ਬੈਠਾ ਤੇ ਹੈ ਪਰ ਇੱਕ ਆਦਮੀ ਆ, ਦੋ ਨਹੀਂ। ਦੂਸਰੇ ਨੇ ਫਿਰ ਦੁਬਾਰਾ ਮੱਥੇ ਤੇ ਆਪਣੇ ਹੱਥ ਟਿਕਾਇਆ, ਫੋਕਸ ਬਣਾਇਆ ਤੇ ਫਿਰ ਕਹਿਣ ਲੱਗਾ, ਨਹੀਂ ਧਿਆਨ ਦੇ ਨਾਲ ਵੇਖ, ਗੋਹ ਦੇ ਨਾਲ ਵੇਖ, ਦੋ ਆਦਮੀ ਬੈਠੇ ਨੇ। ਪਹਿਲੇ ਨੇ ਫਿਰ ਯਤਨ ਕੀਤਾ, ਨਹੀਂ ਇੱਕ ਹੀ ਆਦਮੀ ਆ। ਉਹ ਵੇਖ ਨਦੀ ਦੇ ਵਿੱਚ, ਪਾਣੀ ਦੇ ਵਿੱਚ ਉਹਦਾ ਪਰਛਾਵਾਂ ਜਿਹਾ ਵੀ ਪੈਂਦਾ। ਹਾਂ ਪਰ ਪਰਛਾਵੇਂ ਵੀ ਦੋ ਪੈਂਦੇ ਨੇ ਤੇ ਬੰਦੇ ਵੀ ਦੋ ਨੇ, ਸ਼ਾਇਦ ਉਹ ਭੁੱਲ ਗਏ ਸੀ ਕਿ ਹੁਣ ਉਹ ਕਿਹੜੇ ਕੰਮ ਆਏ। ਗੱਲ ਭਾਵੇਂ ਨਿੱਕੀ ਜਿਹੀ ਹੋਵੇ ਤੇ ਭਾਵੇਂ ਵੱਡੀ, ਜਦੋਂ ਸਾਨੂੰ ਕੋਈ ਝੂਠਾ ਕਰਾਰ ਦੇਣ ਲੱਗਦਾ ਤੇ ਸਾਨੂੰ ਪਸੰਦ ਨਹੀਂ ਆਉਂਦਾ, ਹਾਲਾਂਕਿ ਗੱਲ ਕੋਈ ਬਹੁਤੀ ਖਾਸ ਨਹੀਂ ਹੁੰਦੀ, ਪਰ ਫਿਰ ਵੀ ਜੋ ਅਸੀਂ ਵੇਖ ਰਹੇ ਹਾਂ, ਜੋ ਸਾਡੀਆਂ ਅੱਖਾਂ ਵੇਖ ਰਹੀਆਂ, ਜੋ ਸਾਡਾ ਮਨ ਕਹਿੰਦਾ, ਜੋ ਸਾਡੀ ਬੁੱਧੀ ਕਹਿੰਦੀ ਆ, ਜੋ ਸਾਡਾ ਗਿਆਨ ਕਹਿੰਦਾ, ਅਸੀਂ ਚਾਹੁੰਦੇ ਹਾਂ ਕਿ ਦੂਸਰੇ ਉਹ ਮੰਨਣ। ਦੋਵਾਂ ਦੀ ਇੱਕ ਦੂਸਰੇ ਦੇ ਮੰਨਣ ਦੇ ਵਿੱਚ ਗੱਲ ਨਹੀਂ ਆਉਂਦੀ, ਬਾਕੀ ਸਾਰਾ ਕੁਝ ਛੱਡ ਛਡਾ ਕੇ ਹੁਣ ਇਸੇ ਚੀਜ਼ ਦੇ ਉੱਤੇ ਬਹਿਸ ਚੱਲ ਰਹੀ ਹੈ। ਥੋੜ੍ਹਾ ਕੋਲੋਂ ਹੋ ਕੇ ਵੇਖਣ ਦੀ ਕੋਸ਼ਿਸ਼ ਕੀਤੀ, ਪਰ ਬਹਿਸ ਉੱਥੇ ਦੀ ਉੱਥੇ ਰਹੀ। ਇੱਕ ਜਣਾ ਕਵੇ ਇੱਕ ਆ, ਦੂਸਰਾ ਕਵੇ ਦੋ ਨੇ, ਆਪਣੇ ਵਾਲੀ ਥਾਂ ਦੇ ਉੱਤੇ ਆਵਾਜ਼ ਮਾਰੇ, ਇੱਥੋਂ ਵੇਖ, ਉੱਚਾ ਹੋ ਕੇ ਵੇਖ, ਨੀਵਾਂ ਹੋ ਕੇ ਵੇਖ, ਪਰ ਸਮੱਸਿਆ ਉੱਥੇ ਦੀ ਉੱਥੇ, ਬੰਦੇ ਇੱਕ ਨੇ ਕਿ ਦੋ ਨੇ। ਤੋਂ ਉਹਨੇ ਹੋੜ ਲੱਗ ਕੇ ਜਾ ਕੇ ਵੇਖਣ ਦੀ ਕੋਸ਼ਿਸ਼ ਕੀਤੀ, ਪਰ ਸਮੱਸਿਆ ਉੱਥੇ ਦੀ ਉੱਥੇ। ਕਹਿੰਦੇ ਨੇ ਕਿ ਅਕਸਰ ਹੀ ਜਦੋਂ ਬਹਿਸ ਨਾ ਨਿਬੜਦੀ ਜਾਵੇ, ਤੁਸੀਂ ਕਾਲੀ ਦੇ ਵਿੱਚ ਹੋ, ਦਿਨ ਢਲ ਰਿਹਾ ਹੋਵੇ, ਤੁਸੀਂ ਹੋਰ ਕਿਸੇ ਜ਼ਰੂਰੀ ਕੰਮ ਜਾਣਾ ਹੋਵੇ, ਤਾਂ ਫਿਰ ਤੁਸੀਂ ਵੇਖਦੇ ਹੋ ਕਿ ਕਈ ਵਾਰੀ ਦੋਵਾਂ ਦੇ ਵਿੱਚੋਂ ਇੱਕ ਗੱਲ ਨਿਬੇੜਨ ਦੀ ਵੀ ਕੋਸ਼ਿਸ਼ ਕਰਦਾ। ਇੱਕ ਨੇ ਥੋੜ੍ਹੀ ਜਿਹੀ ਜ਼ਬਾਨ ਨੱਪ ਲਈ, ਅਤੇ ਵੈਸੇ ਵੀ ਜਦੋਂ ਦੋ ਜਣਿਆਂ 'ਚ ਬਹਿਸ ਹੁੰਦੀ ਹੈ ਤਾਂ ਇੱਕ ਜਣੇ ਨੂੰ ਅਕਸਰ ਹੀ ਆਦਤ ਹੁੰਦੀ ਹੈ, ਉਹ ਥੋੜ੍ਹਾ ਜਿਹਾ ਉੱਚੀ ਬੋਲ ਕੇ ਆਪਣੇ ਆਪ ਨੂੰ ਹੋਰ ਸੱਚਾ ਸਾਬਤ ਕਰਨ ਦੀ ਕੋਸ਼ਿਸ਼ ਕਰਦਾ। ਸੋ ਜਿਹਨੂੰ ਇੱਕ ਦਿਖ ਰਿਹਾ ਸੀ ਨਾ, ਉਹਨੇ ਦੋ ਦਿਖਣ ਵਾਲੇ ਨੂੰ ਨੱਪ ਲਿਆ। ਇਹ ਨਹੀਂ ਕਿ ਦੂਸਰਾ ਹਾਰ ਮੰਨ ਗਿਆ ਜਾਂ ਦੂਸਰੇ ਨੂੰ ਵੀ ਇੱਕ ਦਿਖਣ ਸ਼ੁਰੂ ਹੋ ਗਿਆ, ਬਸ ਉਹਦੀ ਆਵਾਜ਼ ਹੌਲੀ ਹੌਲੀ ਤੇਜ਼ ਹੁੰਦੀ ਜਾ ਰਹੀ। ਬਹਿਸ ਕਰਨਾ ਉਹਨੇ ਜ਼ਰੂਰੀ ਨਹੀਂ ਸਮਝਿਆ, ਹਾਂ ਜਾਂ ਨਾ 'ਚ ਕੋਈ ਜਵਾਬ ਨਹੀਂ ਦਿੱਤਾ, ਅਤੇ ਦੂਸਰੇ ਨੂੰ ਲੱਗਾ ਕਿ ਇਹਨੇ ਵਾਕਈ ਸੱਚ ਮੰਨ ਲਿਆ। ਪਰ ਇੱਥੇ ਮੈਨੇ ਗੱਲ ਇਹ ਰੱਖਦੀ ਆ ਕਿ ਦੋ ਵਿਅਕਤੀ ਸੀ ਕੌਣ, ਇਹ ਕਿਹੜੀ ਚੀਜ਼ ਤੋਂ ਬਹਿਸ ਚੱਲ ਰਹੀ ਹੈ। ਅਸਲ 'ਚ ਕਹਾਣੀ ਇਹ ਸੀ ਕਿ ਦੋ ਬੰਦੇ ਜਿਹੜੇ ਬੈਠੇ ਸੀ, ਇੱਕ ਸੀ ਭਲਾ ਅਤੇ ਇੱਕ ਸੀ ਬੁਰਾ। ਇਹ ਸਾਡੇ ਅੰਦਰ ਦੀਆਂ ਅਵਸਥਾਵਾਂ ਨੇ, ਕਹਿੰਦੇ ਨੇ ਕਿ ਸਾਡੇ ਅੰਦਰ ਹੀ ਨੇਕੀ ਅਤੇ ਬਦੀ ਬੈਠੀ ਹੈ। एक शिकारी नूं भला भी नज़र आउंदा ही ते नाल बुरा भी नज़र आ रहा है, पर एक नूं नज़र आउंदा ही सिर्फ बुरा, उहदा अंदर भला नहीं सी वेखना चाहुंदा सी। दोवें सच्चे, दोवां दी गल दे विच असर सी, पर तुहाडे अंदर दी अवस्था तुहानूं बाहरों जो अखां दिंदी है जां एक अक्स दिंदी है तुसीं उही वेखदे हो। बंदा उही हुंदा, किसे नूं उहदे विच भला नज़र आउंदा, दूसरे नूं बुरा लगदा। जो आप हौली हौली बहुत ज़्यादा बुरा कर बैंने जां हमेशा आप बुरा ही किसे दा सोचदे हां, ते जां फिर इदां कह लो भला सिर्फ अपने आप दा सोचदे हां, ते हौली हौली वह अवस्था आउंदी है जदों तुहानूं भला दिखणों ही अड़ जांदा, तुहानूं चंगियाई दिखणों ही अड़ जांदी है। एक समां हुंदा है जदों तुहानूं झोले जे पैंदे आ, जदों तुहाड़ा मन तुहानूं अंदरों अंदर ही झंझोड़दा, तुसीं बुरा करन लगदे हो, तुहानूं रोकदा, तुहानूं दसदा है कि तू गलत करन लगा, तुहाडे हथ कंबदे आ, बाहरों कोई तुहानूं कवे ना कवे, तुहाडा अंदर तुहानूं एक बार फिर कहिंदा कि सोच ला, सोच ला जो तू करन लगा कि वह ठीक है, कि वह किसी के हित दे विच है, उहदा बुरा तो नहीं। पर जदों तुसीं बहुत ज़्यादा लगातार ही किसी का बुरा करन लग पैंदे हो, जदों तुहाडा फायदा हर थां दे उत्ते हावी हो जाता, तुहानूं सिर्फ अपना आप नज़र आउंदा, तो फिर एक स्टेज इदां दी आउंदी आ भला तुहाडे अखों परोखे हो जाता, हुंदा उत्थे ही आ, किसी होर नूं नज़र आ रहा हुंदा वो पर तुहानूं दिखणों हट जाता। आस करदे हां कि कहानी विचला मनोरथ तुसीं जरूर समझे होगे। ये कहानी जिहड़ी लिखी है खलील जिब्रान होरां ने, पंजाबी दे विच अनुवाद करदिआं जां इहनूं कहिंदिआं कोई गलती उच नीच होई होवे तो उहदे लई माफ़ी चाहुंदा। आस करदा कि अज दी कहानी विचों आपां जरूर वधिया कुछ सीखे होवांगे, ते अपने अंदर दे भले नूं आपां जरूर जिउंदा रखांगे, अपने आप नूं आपां इस काबल करांगे कि सानूं इह दोवें ही दिखदे रहिण, ते जां फिर जे एक दिखे ते सिर्फ भला दिखे बुरा ना दिखे।
3: ਇਹ ਹੈ ਆਸਟ੍ਰੇਲੀਆ ਦਾ ਨੰਬਰ 1 ਰੇਡੀਓ ਸਟੇਸ਼ਨ ਰੇਡੀਓ ਹਾਂਜੀ ਰੇਡੀਓ ਹਾਂਜੀ
4: ਰੇਡੀਓ ਹਾਂਜੀ 1674 AM

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: Hi man, I'm Saiko Mirbai from Manipur, Commonwealth champion, gold medalist. Sunte rahiye radio Hanji.
3: Bale bale bale.
2: Bale bale bale.

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
2: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿੱਲਡ ਵੀਜ਼ਾ PR US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
2: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au

0: लग गया ना पता फिर केड़ा रेडियो बजदा। हांजी हांजी हांजी हांजी
1: हांजी हांजी रेडियो हांजी रेडियो हांजी 1674 AM 24/7 इंडियन रेडियो सिडनी का अपना इंडियन रेडियो स्टेशन।
2: हांजी हांजी ओए हांजी हांजी
3: हांजी रेडियो
4: रेडियो हाँ जी 1674 AM दे उत्ते तुहाडा सारयां दा स्वागत जी। मैं गौतम कपिल और प्रोग्राम एक देश पंजाब की गल की चाहे लैके होए हैं हाजर। प्रोग्राम दे विच प्रीतम सिंह रुपाल होरी साडे नाल पंजाब पंजाबीयत दी बारे गल्लां करदे हैगे ने ते किसे दिन विशेष दे नाल जुड़ी हुई गल हुंदी है पर इह तां इस महीने दे विच ही दो तरीका हैगियां और इक्को ही शख्स दे नाल जुड़ियां हुई हैं दो तरीका ने और उहनां दे बारे गल करांगे अगे चल के। पर पहलां आओ स्वागत करदे हां प्रीतम भाजी दा। भाई सति श्री अकाल जी। जी आयां नूं जी।
5: ਸਤਿ ਸ੍ਰੀ ਅਕਾਲ ਗੌਤਮ ਜੀ। ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ
4: ਜੀ। ਬਹੁਤ ਧੰਨਵਾਦ ਭਾਅ ਜੀ। ਔਰ ਪੰਜਾਬੀਅਤ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤੇ ਅਸੀਂ ਪੰਜਾਬੀ ਦੇ ਵਿੱਚ ਇੱਕ ਜਦੋਂ ਇੱਕ ਕੁਛ ਇੱਕ ਅੱਖਰ ਵਰਤਦੇ ਹਾਂ ਜਿਹੜੇ ਬੜੇ ਇੱਜ਼ਤ ਦੇ ਨਾਲ ਬੜੇ ਸਤਿਕਾਰ ਦੇ ਨਾਲ ਵਰਤਦੇ ਹਾਂ ਜਿਵੇਂ ਉਹਨਾਂ ਦੇ ਵਿੱਚੋਂ ਮੈਂ ਤੁਹਾਨੂੰ ਸ਼ੁਰੂਆਤ ਦੇ ਵਿੱਚ ਕਿਹਾ ਕਿ ਪ੍ਰੀਤਮ ਭਾਅ ਜੀ। ਸੋ ਭਾਅ ਜੀ ਜਿਹੜਾ ਇੱਕ ਆਪਾਂ ਅੱਖਰ ਵਰਤਦੇ ਹੈਗੇ ਹਾਂ ਅਤੇ ਭੱਬੇ ਨੂੰ ਕੰਨਾ ਆੜੇ ਦੇ ਨਾਲ ਭਾਅ ਯਾਨੀ ਕਿ ਵੱਡਾ ਭਰਾ ਉਹ ਕਿਸੇ ਵਿਅਕਤੀ ਵਿਸ਼ੇਸ਼ ਦੇ ਨਾਲ ਹੀ ਜੁੜ ਜਾਵੇ ਤੇ ਫਿਰ ਇਹਦਾ ਮਤਲਬ ਇਹ ਦੇਖਣਾ ਬਣਦਾ ਹੈ ਕਿ ਉਸ ਦਾ ਕਿਰਦਾਰ ਸਮਾਜ ਦੇ ਵਿੱਚ ਕਿੰਨਾ ਉੱਚਾ ਹੋ ਗਿਆ। ਪੰਜਾਬ ਦੀ ਵਿੱਚ ਤਰਕਸ਼ੀਲ ਦੀ ਇੱਕ ਲਹਿਰ ਚੱਲੀ ਸੀ, ਨਕਸਲਵਾੜੀ ਲਹਿਰ ਚੱਲੀ, ਪਹਿਲਾਂ ਆਜ਼ਾਦੀ ਦੀ ਫਿਰ ਨਕਸਲਵਾੜੀ ਲਹਿਰ ਚੱਲੀ ਤੇ ਫਿਰ ਉਸੇ ਦਰਮਿਆਨ ਤਰਕਸ਼ੀਲ ਲਹਿਰ ਵੀ ਚੱਲੀ। ਉਸ ਦਰਮਿਆਨ ਪੰਜਾਬ ਦੇ ਵਿੱਚ ਥਾਂ ਥਾਂ ਦੇ ਉੱਤੇ ਨੁੱਕੜ ਨਾਟਕ ਹੁੰਦੇ ਸੀਗੇ ਔਰ ਉਹਨਾਂ ਦੇ ਵਿੱਚੋਂ ਇੱਕ ਲੇਖਕ, ਇੱਕ ਕਲਾਕਾਰ, ਇੱਕ ਇੰਜੀਨੀਅਰ, ਇੱਕ ਪੱਤਰਕਾਰ, ਇੱਕ ਹਰਫਨ ਮੌਲਾ ਸ਼ਖਸੀਅਤ ਸਟੇਜ ਦੀ ਨਿਕਲ ਕੇ ਸਾਹਮਣੇ ਆਉਂਦੀ ਹੈ ਉਹਨੇ ਗੁਰਸ਼ਰਨ ਸਿੰਘ। ਜਨਮ 16 ਸਪਤੰਬਰ ਨੂੰ ਹੁੰਦਾ ਅਤੇ ਉਹਨਾਂ ਦਾ ਦੇਹਾਂਤ 27 ਸਤੰਬਰ ਨੂੰ। ਸੋ ਮਹੀਨਾ ਜਿਹੜਾ ਸਪਤੰਬਰ ਦਾ ਉਹਨਾਂ ਦੇ ਨਾਲ ਹੀ ਜੁੜਿਆ ਹੋਇਆ। ਸੋ ਉਸ ਉੱਘੇ ਰੰਗਕਰਮੀ ਦੀ ਆਪਾਂ ਗੱਲ ਕਰਨੀ ਹੈ ਪਰ ਕਿਉਂਕਿ ਤੁਸੀਂ ਚੰਡੀਗੜ੍ਹ ਦੇ ਵਿੱਚ ਉਹਨਾਂ ਨੇ ਵੀ ਬੜਾ ਸਮਾਂ ਗੁਜ਼ਾਰਿਆ ਹੈਗਾ ਅਤੇ ਤੁਸੀਂ ਵੀ ਗੁਜ਼ਾਰੇ ਅਤੇ ਮੈਂ ਟੀਵੀ ਡਰਾਮਿਆਂ ਦੇ ਨਾਲ ਤੁਸੀਂ ਵੀ ਜੁੜੇ ਰਹੇ ਹੈਗੇ ਹੋ ਅਤੇ ਕਿਸ ਕਿਸਮ ਦੀ ਸ਼ਖਸੀਅਤ ਸੀ ਭਾਅ ਜੀ ਗੁਰਸ਼ਰਨ ਸਿੰਘ ਹੋਰਾਂ ਦੀ ਔਰ ਇਹ ਨਾਮ ਦੇ ਪਿੱਛੇ ਕੀ ਗੁੱਤੀ ਸੀ ਜੇ ਇਹ ਵੀ ਦੱਸ ਸਕਦੇ ਹੋ?
5: ਨਹੀਂ ਦੇਖੋ ਅਸਲ ਦੇ ਵਿੱਚ ਬਹੁਤ ਘੱਟ ਇਹੋ ਜਿਹੇ ਜਿਹੜੇ ਹੈਗੇ ਇਨਸਾਨ ਆ ਜਾਂ ਏਦਾਂ ਦੀਆਂ ਹਸਤੀਆਂ ਏਦਾਂ ਦੀਆਂ ਸ਼ਖਸੀਅਤਾਂ ਪੈਦਾ ਹੁੰਦੀਆਂ ਜਿਨ੍ਹਾਂ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਇੱਕ ਹਰ ਤਰ੍ਹਾਂ ਦੇ ਜਿਹੜੀ ਕੁਆਲਿਟੀ ਇਹ ਹੋਵੇ ਕਿ ਉਹ ਕਿਸੇ ਵੀ ਤਰੀਕੇ ਦੇ ਨਾਲ ਉਹ ਆਪਣੇ ਆਵਾਮ ਨੂੰ ਪ੍ਰਭਾਵਿਤ ਕਰ ਸਕਣ ਜਾਂ ਪ੍ਰਭਾਵਿਤ ਤਾਂ ਚਲੋ ਹੋਰ ਤਰੀਕੇ ਵੀ ਲੋਕ ਬਹੁਤ ਹੁੰਦੇ ਆ ਤੇ ਉਹਨਾਂ ਦੇ ਹੱਕਾਂ ਲਈ ਹਿੱਤਾਂ ਲਈ ਤੇ ਇਹ ਸਾਰੀਆਂ ਗੱਲਾਂ ਸੋਸ਼ਲ ਕਾਜ ਲਈ ਇਹ ਬਹੁਤ ਘੱਟ ਲੋਕ ਹੁੰਦੇ ਆ। ਇਹ ਗੁਰਸ਼ਰਨ ਭਾਜੀ ਦੇ ਹਿੱਸੇ ਜਿਹੜੀ ਹੈ ਇਹ ਗੱਲ ਉਹ ਆਈ ਹੈ ਤੇ ਭਾਜੀ ਦਾ ਤਾਂ ਇਹ ਹੈ ਕਿ ਉਹਨਾਂ ਨੂੰ ਕਿਉਂਕਿ ਸ਼ੁਰੂ ਤੋਂ ਹੀ ਜਦੋਂ ਤੋਂ ਉਹਨਾਂ ਨੇ ਲੋਕ ਰੰਗਮੰਚ ਸ਼ੁਰੂ ਕੀਤਾ ਤੇ ਜਿਹੜੇ ਉਹਨਾਂ ਦੇ ਕਲਾਕਾਰ ਸੀ ਉਹ ਸਾਰੇ ਉਹ ਭਾਜੀ ਕਹਿ ਕੇ ਜਿਹੜੇ ਸੀ ਉਹ ਬੁਲਾਉਂਦੇ ਸੀ, ਸੰਬੋਧਨ ਕਰਦੇ ਸੀ ਤੇ ਉੱਥੋਂ ਹੀ ਇੰਨਾ ਜਿਹੜਾ ਸੀ ਉਹਨਾਂ ਦਾ ਨਾਂ ਹੌਲੀ ਹੌਲੀ ਹੌਲੀ ਜਿਹੜਾ ਏਦਾਂ ਉਹ ਪਾਪੂਲਰ ਹੋ ਗਿਆ। ਇਹਦੇ ਚ ਕੋਈ ਸ਼ੱਕ ਨਹੀਂ ਕਿ ਗੁਰਸ਼ਰਨ ਸਿੰਘ ਇੱਕ ਅੱਛੇ ਸਿੱਖ ਜਿਹੜਾ ਸੀ ਘਰਾਣੇ ਚ ਪੈਦਾ ਹੋਏ ਤੇ ਮੁਲਤਾਨ ਦਾ ਜਿਹੜਾ ਉੱਧਰ ਹੁਣ ਪਾਕਿਸਤਾਨ ਚ ਰਹੇਗਾ ਇਲਾਕਾ ਉੱਥੋਂ ਦਾ ਉਹਨਾਂ ਦਾ ਜਨਮ ਸੀਗਾ 16 ਸਤੰਬਰ 1929 ਨੂੰ ਜਿਹੜੇ ਉਹ ਜਨਮੇ ਤੇ ਤਕਸੀਮ ਵੇਲੇ ਜਿਹੜੇ ਸੀ ਉਹ ਇੱਧਰ ਆ ਗਏ ਤੇ ਇਹ ਹੋਇਆ ਕਿ ਜਦੋਂ ਉਹਨਾਂ ਦੀ ਸਟੱਡੀ ਉਹਨਾਂ ਨੇ MSc ਕੈਮਿਸਟਰੀ ਕੀਤੀ ਅਸਲ ਦੇ ਵਿੱਚ ਜ਼ਹੀਨ ਸੀ ਉਹ ਪੜ੍ਹਨ ਦੇ ਵਿੱਚ ਵੀ ਤੇ ਪਰ ਇਹ ਵੀ ਜ਼ਹੀਨ ਹੋਰ ਵੀ ਬਹੁਤ ਲੋਕ ਹੁੰਦੇ ਆ ਪਰ ਲੋਕਾਂ ਦੇ ਲੇਖੇ ਕਿੰਨਾ ਕੁ ਲੱਗਦਾ ਇਹ ਬਹੁਤ ਜਿਹੜੀ ਘੱਟ ਹੁੰਦੀ ਹੈ ਗੱਲ ਇਹ ਗੁਰਸ਼ਰਨ ਭਾਜੀ ਦੀ ਜਿਹੜੀ ਇਹ ਗੱਲ ਹਿੱਸੇ ਆਈ ਤੇ ਉਹ ਜਿਹੜਾ ਸੀ ਇੱਧਰ ਸਾਰਾ ਸੈੱਟ ਹੋ ਗਿਆ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੇ ਜੱਦੀ ਪੁਸ਼ਤੀ ਘਰ ਗੁਰੂ ਖਾਲਸਾ ਨਿਵਾਸ ਉਹਨਾਂ ਦੇ ਆਪਣੇ ਪਰਿਵਾਰ ਦਾ ਜਿਹੜਾ ਘਰ ਹੈਗਾ ਉਹ ਰੱਖਿਆ ਹੋਇਆ ਜਿਹੜਾ ਉਹਨਾਂ ਦਾ ਤੇ ਉਹ ਅਜੇ ਵੀ ਇੰਟੈਕਟ ਹੈਗਾ ਉਹ ਬਾਅਦ ਚ ਜਿਹੜਾ ਟਰੱਸਟ ਬਣਿਆ ਉਹ ਟਰੱਸਟ ਦੇ ਕੋਲੇ ਹੈ ਤੇ ਉਸ ਤੋਂ ਬਾਅਦ ਜਦੋਂ ਉਹ MSc ਕਰਨ ਤੋਂ ਬਾਅਦ ਤੇ ਉਹਨਾਂ ਨੂੰ ਇੱਕ ਜਿਹੜਾ ਸੀਗਾ ਇੱਕ ਐਨਾਲਿਸਿਸ ਦੇ ਮਾਹਰ ਦੇ ਤੌਰ ਤੇ ਜਿਹੜਾ ਜਿਹੜਾ ਸੀਗਾ ਪੰਜਾਬ ਸਰਕਾਰ ਦੇ ਵਿੱਚ ਨੌਕਰੀ ਉਹਨਾਂ ਨੇ ਪ੍ਰਾਪਤ ਕੀਤੀ ਇਰੀਗੇਸ਼ਨ ਡਿਪਾਰਟਮੈਂਟ ਦੇ ਵਿੱਚ, ਨਹਿਰੀ ਮਹਿਕਮੇ ਚ। ਤੇ ਨਹਿਰੀ ਮਹਿਕਮੇ ਦੇ ਵਿੱਚ ਕਿਉਂਕਿ ਉਦੋਂ ਹੀ ਜਿਹੜਾ ਸੀਗਾ ਇਹ ਭਾਖੜਾ ਜਿਹੜਾ ਪ੍ਰੋਜੈਕਟ ਸੀ ਭਾਖੜਾ ਡੈਮ ਵਾਲਾ ਇਹ ਸ਼ੁਰੂ ਹੋਇਆ, ਤੇ ਉਹਨਾਂ ਦੀ ਡਿਊਟੀ ਵੀ ਉੱਥੇ ਜਿਹੜੀ ਉਹ ਲੱਗੀ। ਤੇ ਕਿਉਂਕਿ ਜਿਹੜਾ BBMB ਹੈ ਤਾਂ ਬਹੁਤ ਬਾਅਦ ਚ ਬਣਦਾ, ਜਦੋਂ 1966 ਤੱਕ ਪੰਜਾਬ ਦੀ ਦੁਬਾਰਾ ਜਿਹੜੀ ਆ ਉਹ ਟਾਈਫਿਕੇਸ਼ਨ ਹੁੰਦੀ ਹੈ। ਤੇ ਅਦਰਵਾਈਜ਼ ਤਾਂ ਇਹ ਸਾਰਾ ਜਿਹੜਾ ਪ੍ਰੋਜੈਕਟ ਸੀਗਾ ਪੰਜਾਬ ਦੇ ਇਹ ਇਰੀਗੇਸ਼ਨ ਡਿਪਾਰਟਮੈਂਟ ਕੋਲੇ ਤੇ ਬਿਜਲੀ ਮਹਿਕਮੇ ਕੋਲੇ ਸੀਗਾ ਪਹਿਲਾਂ, ਤੇ ਉਹਨਾਂ ਉਹ ਇਰੀਗੇਸ਼ਨ ਡਿਪਾਰਟਮੈਂਟ ਦੇ ਵਿੱਚ ਇੰਪਲਾਈ ਸੀ। ਤੇ ਉੱਥੇ ਉਹ ਨਾਟਕਕਾਰ ਕਿਵੇਂ ਬਣਦੇ ਇਹਦੇ ਚ ਬੜੀ ਇੱਕ ਕਮਾਲ ਦੀ ਘਟਨਾ ਹੈਗੀ, ਕਿਉਂਕਿ ਹੋਰ ਬਹੁਤ ਸਾਰੀਆਂ ਉਹਨਾਂ ਦੀਆਂ ਜ਼ਿੰਦਗੀ ਦੀਆਂ ਛੋਟੀਆਂ ਛੋਟੀਆਂ ਘਟਨਾਵਾਂ ਨੇ, ਪਰ ਜਿਹੜੀ ਵੱਡੀ ਘਟਨਾ ਇਹ ਹੈ ਕਿ ਜਦੋਂ 1958 ਦੇ ਵਿੱਚ ਉਦਘਾਟਨ ਹੋਣਾ ਸੀਗਾ ਡੈਮ ਦਾ, ਤੇ ਪੰਡਿਤ ਜਵਾਹਰ ਲਾਲ ਨਹਿਰੂ ਨੇ ਆਉਣਾ ਸੀ, ਤੇ ਉਸ ਵੇਲੇ ਜਿਹੜੇ USSR ਸੀਗਾ ਉਦੋਂ USSR ਦੇ ਜੋ ਰਾਸ਼ਟਰਪਤੀ ਸੀ ਪ੍ਰੈਜੀਡੈਂਟ ਸੀਗੇ ਮਿਸਟਰ ਖੁਸ਼ਚੋਵ, ਉਹਨਾਂ ਨੇ ਆਉਣਾ ਸੀ। ਤੇ ਉਦੋਂ ਇੱਕ ਫਿਰ ਉੱਥੇ ਵੱਡਾ ਕਲਚਰ ਇਵੈਂਟ ਜਿਹੜਾ ਉੱਥੇ ਰੱਖਿਆ ਗਿਆ ਉਹਨਾਂ ਦੀ ਆਓ ਭਗਤ ਵਾਸਤੇ। ਹੁਣ ਮਸਲਾ ਇਹ ਸੀ ਕਿਉਂਕਿ ਉਸ ਕਲਚਰ ਇਵੈਂਟ ਦੇ ਵਿੱਚ ਉਸ ਵੇਲੇ ਜਿਹੜੇ ਨਾਮੀ ਕਲਾਕਾਰ ਸੀਗੇ ਆਪਣੇ ਦੇਸ਼ ਦੇ, ਤੇ ਜਿਹਦੇ ਚ ਕਲਾਸੀਕਲ ਦੇ ਵੀ ਸੀ, ਫੋਕ ਦੇ ਵੀ ਸੀ, ਸਾਰੇ ਤਰ੍ਹਾਂ ਦੇ, ਜਿਹਦੇ ਚ ਗੋਪੀ ਕ੍ਰਿਸ਼ਨ ਜੀ ਮਹਾਰਾਜ ਤੇ ਫਿਰ ਜਾਮਨੀ ਕ੍ਰਿਸ਼ਨਾ ਮੂਰਤੀ, ਪੰਡਿਤ ਬਿਰਜੂ ਮਹਾਰਾਜ ਜਿਹੜੇ ਵੱਡੇ ਨਾਂ ਸੀ, ਤੇ ਪੰਜਾਬ ਦੇ ਵਿੱਚੋਂ ਫੋਕ ਦੇ ਵਿੱਚੋਂ ਲਾਲ ਚੰਦ ਜਮਲਾ ਜੱਟ, ਬੀਬੀ ਸੁਰਿੰਦਰ ਕੌਰ, ਇਹਨਾਂ ਨੇ ਉੱਥੇ ਜਿਹੜਾ ਸੀ ਉਹ ਪਰਫਾਰਮ ਕਰਨਾ ਸੀ। ਤੇ ਗੁਰਸ਼ਰਨ ਸਿੰਘ ਹੋਰਾਂ ਨੇ ਕਿਹਾ ਕਿਉਂਕਿ ਇਹ ਇਹਨਾਂ ਨੂੰ ਇੰਚਾਰਜ ਬਣਾਇਆ ਗਿਆ ਉਸ ਕਲਚਰ ਇਵੈਂਟ ਦੇ, ਤੇ ਇਹ ਉਦਾਂ ਦੀ ਐਕਟੀਵਿਟੀ ਸ਼ੁਰੂ ਤੋਂ ਥੋੜਾ ਜਿਹਾ ਰੱਖਦੇ ਸੀਗੇ ਮਸ, ਇਹਨਾਂ ਨੇ ਰਿਕੁਐਸਟ ਕੀਤੀ ਸਰਕਾਰ ਨੂੰ ਤੇ ਇਹ ਭਾਖੜਾ ਡੈਮ ਦੀ ਜਿਹੜੀ ਮੈਨੇਜਮੈਂਟ ਸੀ ਉਹਨਾਂ ਨੂੰ ਕਿ ਜਿਹੜਾ ਇਹ ਇਵੈਂਟ ਤਾਂ ਹੋਣਾ, ਵੀ ਵਰਕਰ ਵੀ ਚਾਹੁੰਦੇ ਆ ਵੀ ਠੀਕ ਹੈ ਉੱਥੇ ਉਸ ਮੌਕੇ ਤੇ ਵਰਕਰ ਨਹੀਂ ਸ਼ਾਮਲ ਹੋ ਸਕਦੇ ਵੱਡੀਆਂ ਹਸਤੀਆਂ ਤੇ, ਪਰ ਉਹਨੂੰ ਪਹਿਲਾਂ ਉਹਨਾਂ ਨੂੰ ਇੱਕ ਇਹਦੀ ਫੁੱਲ ਡਰੈਸ ਰਿਹਰਸਲ ਕੀਤੀ ਜਾਵੇ ਤੇ ਉਹ ਉਹਨਾਂ ਨੂੰ ਮੌਕਾ ਦਿੱਤਾ ਜਾਵੇ ਉਹ ਦਿਖਾਉਣ ਦਾ। ਤੇ ਉਹਨਾਂ ਦੀ ਜਿਹੜੀ ਸੀ ਇਹ ਰਿਕੁਐਸਟ ਬੇਨਤੀ ਉਹ ਰੱਦ ਕਰ ਦਿੱਤੀ ਗਈ, ਤੇ ਉਹਨੂੰ ਕਹਿ ਕੇ ਨਹੀਂ ਇਹਦੇ ਨਾਲ ਟਾਈਮ ਵੀ ਵੇਸਟ ਹੋਊਗਾ ਤੇ ਇਹਦੇ ਨਾਲ ਇਹ ਬੜਾ ਮੁਸ਼ਕਲ ਹੈ ਕਿ ਪਹਿਲਾਂ ਸਾਰੇ ਇੱਕ ਰਿਹਰਸਲ ਕਰਨ ਫਿਰ ਪਰਫਾਰਮ ਕਰਨ, ਇੱਦਾਂ ਦੀ ਜਿਹੜੀ ਉਹ ਗੱਲਬਾਤ ਹੈ। ਹਾਲਾਂਕਿ ਰਿਹਰਸਲ ਤਾਂ ਕਰਨੀ ਸੀ ਫਿਰ ਵੀ, ਤੇ ਫਿਰ ਉਹਨਾਂ ਨੇ ਉੱਥੋਂ ਜਿਹੜਾ ਖੁੰਦ ਖਾ ਕੇ ਅਸਲ ਜਿਹੜੇ ਇੱਕ ਟਰਨਿੰਗ ਪੁਆਇੰਟ ਆ ਉਹਨਾਂ ਦੇ ਇੱਕ ਨਾਟਕਕਾਰ ਬਣਨ ਦਾ ਤੇ ਜਾਂ ਇੱਕ ਆਵਾਮ ਦੇ ਲੀਡਰ ਆਗੂ ਬਣਨ ਦਾ ਉਹ ਉਹੀ ਹੈ। ਤੇ ਕਿਉਂਕਿ ਉਹਨਾਂ ਦੇ ਅੰਦਰ ਤਾਂ ਉਹ ਸਾਰੀ ਗੱਲ ਪਈ ਸੀ ਜਿਹੜੀ ਲੋਕਾਂ ਦੇ ਹਿੱਤ ਦੇ ਵਿੱਚ, ਮਾਨਵਤਾ ਦੇ ਹਿੱਤ ਦੇ ਵਿੱਚ, ਤੇ ਉਹ ਜਿਹੜੀ ਸੀ ਉਹ ਸਾਰੀ ਇਹਦੇ ਦੌਰਾਨ ਉਹ ਧੁਖਦੀ ਰਹੀ ਗੱਲ। ਤੇ ਜਦੋਂ ਗੱਲ ਧੁਖਦੀ ਰਹੀ ਤੇ ਉਹਨਾਂ ਨੇ ਫਿਰ ਅਲੱਗ ਇਵੈਂਟ ਜਿਹੜਾ ਸੀਗੇ ਆਰਗੇਨਾਈਜ਼ ਕੀਤਾ ਹੋਰ ਦਿਨ, ਜਦੋਂ ਸਾਰਾ ਕੁਛ ਹੋ ਗਿਆ ਤੇ ਉਹ ਸਾਰਾ ਕੁਛ ਉਹ ਕਰਕੇ ਜਿਹੜਾ ਸੀ ਉਹ ਰਹੇ। ਤੇ ਇਹ ਹੋਇਆ ਕੀ ਕਿ ਜਦੋਂ ਉਹ ਉੱਥੇ ਜਿਹੜਾ ਉਹਨਾਂ ਦਾ ਮਹਿਕਮਾ ਸੀ ਅਸਲ ਦੇ ਵਿੱਚ ਗੁਰਸ਼ਰਨ ਭਾਜੀ ਦਾ, ਕਿਉਂਕਿ ਉਹਨਾਂ ਨੇ ਇਹ ਗੱਲਾਂ ਆਪ ਕੀਤੀਆਂ ਮੇਰੇ ਨਾਲ, ਤੇ ਉਹ ਜਿਹੜੇ ਸੀ ਉੱਥੇ ਇੱਕ ਤਰੀਕੇ ਦਾ ਉਹਨਾਂ ਕੋਲੇ ਸੈਂਪਲ ਆਉਂਦੇ ਸੀਗੇ ਸੀਮੈਂਟ ਦਾ, ਕਿਉਂਕਿ ਉਹ ਅਨੈਲਿਸਿਸ ਕਰਦੇ ਸੀ ਕਿ ਇਹਦੀ ਮਜ਼ਬੂਤੀ ਕਿੰਨੀ ਕੁ ਹੈ, ਕਿਉਂਕਿ ਉਹ ਕੈਮਿਸਟਰੀ ਦੇ ਬੰਦੇ ਸੀ ਤੇ ਉਹਨਾਂ ਦੀ ਨੌਕਰੀ ਜਿਹੜੀ ਜੋਬ ਵੀ ਇਹੀ ਸੀ ਉੱਥੇ, ਤੇ ਇੱਕ ਐਕਸਪਰਟ ਦੇ ਤੌਰ ਤੇ ਉਹਨਾਂ ਕੋਲੇ ਬਲੌਕ ਬਣ ਕੇ ਆਉਂਦੇ ਸੀਗੇ ਇੱਕ ਤਰ੍ਹਾਂ ਦੇ ਸੀਮੈਂਟ ਦੇ, ਉਹਦੀ ਪਰਖ ਵਾਸਤੇ ਲੈਬੋਰਟਰੀ ਦੇ ਵਿੱਚ, ਤੇ ਉਹ ਫਿਰ ਉਹਦੀ ਟੈਸਟ ਕਰਕੇ ਕਿ ਉਹਦੀ ਕਿਉਂਕਿ ਡੈਮ ਬਣ ਰਿਹਾ ਸੀਗਾ, ਡੈਮ ਚੋਂ ਸਾਰਾ ਸੀਮੈਂਟ ਯੂਜ਼ ਹੋਣਾ ਸੀ ਤੇ ਉਹਦੀ ਤਾਕਤ ਉਹਦੀ ਸਟਰੈਂਥ ਦੇਖਣ ਵਾਸਤੇ ਉਹ ਜਦੋਂ ਬਲੌਕ ਬਣ ਕੇ ਆਉਂਦੇ ਸੀ ਉਹ ਫਿਰ ਉਹਦਾ ਟੈਸਟ ਕਰਕੇ ਅੱਗੇ ਰਿਪੋਰਟ ਭੇਜ ਦਿੰਦੇ ਤੇ ਉਹ ਉੱਥੇ ਸੁੱਟ ਦਿੰਦੇ। ਤੇ ਕਿਉਂਕਿ ਉਹ ਡੇਲੀ ਇਹ ਕੰਮ ਹੁੰਦਾ ਸੀ, ਜਦੋਂ ਨਵਾਂ ਲੋਟ ਖੁੱਲਦਾ ਸੀ ਸੀਮੈਂਟ ਦਾ ਬੈਚ ਖੁੱਲਦਾ ਸੀ ਸਾਰੇ ਦਾ ਟੈਸਟ ਪਹਿਲਾਂ ਜ਼ਰੂਰੀ ਹੁੰਦਾ ਸੀ, ਤੇ ਉਹਨਾਂ ਕੋਲੇ ਉਹ ਨਾ ਬਹੁਤ ਸਾਰੇ ਬਲੌਕ ਵੱਡੇ ਵੱਡੇ ਜਿਹੜੇ ਮਤਲਬ ਕਿ ਇੱਟ ਦੇ ਸਾਈਜ਼ ਤੋਂ ਵੀ ਵੱਡੇ ਸੀ, ਤੇ ਉਹ ਜਦੋਂ ਇਕੱਠੇ ਹੋ ਗਏ ਉਹਨਾਂ ਨੇ ਸੋਚਿਆ ਕਿ ਇੱਥੇ ਆਪਾਂ ਇਹਦੀ ਸਟੇਜ ਬਣਾ ਲਈ ਜਾਵੇ। ਉਹ ਸਟੇਜ ਅਜੇ ਵੀ ਗੌਤਮ ਜੀ ਪ੍ਰੋਟੈਕਟ ਉੱਥੇ ਹੈਗੀ ਹੈ, ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਜਿਹੜਾ ਏਰੀਆ ਨਾ ਜਿਹਦੇ ਚ ਸਤਲੁਜ ਸਦਨ ਭਾਖੜਾ ਸਦਨ ਬਣੇ ਹੋਏ ਆ, ਉੱਥੇ ਥੋੜਾ ਥੀਏਟਰ ਅਜੇ ਵੀ ਹੈਗਾ। ਤੇ ਉਹ ਫਿਰ ਉਹਨਾਂ ਨੇ ਜਿਹੜਾ ਸੀਗਾ ਉਹ ਇੱਕ ਤਰੀਕੇ ਦਾ ਉਹਨੂੰ ਥੜਾ ਹੀ ਉਹਦਾ ਨਾਂ ਦਿੱਤਾ, ਤੇ ਉਦੋਂ ਬਾਅਦ ਉਹਨਾਂ ਨੇ ਆਪਣੇ ਰੰਗ ਮੰਚ ਨੂੰ ਵੀ ਥੜਾ ਥੀਏਟਰ ਹੀ ਕਿਹਾ, ਥੜਾ ਰੰਗ ਮੰਚ ਕਿਹਾ। ਤੇ ਉੱਥੋਂ ਅਸਲ ਦੇ ਵਿੱਚ ਸ਼ੁਰੂਆਤ ਹੁੰਦੀ ਹੈ, ਉੱਥੋਂ ਹੀ ਉਹਨਾਂ ਨੇ ਉੱਥੋਂ ਵਰਕਰਾਂ ਦੇ ਨਾਲ ਹੀ ਸਭ ਤੋਂ ਪਹਿਲਾਂ ਉਹਨਾਂ ਨੇ ਨਾਟਕ ਤਿਆਰ ਕੀਤਾ। ਤੇ ਫਿਰ ਇਹਦੇ ਦੌਰਾਨ ਫਿਰ ਉਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਜਾ ਕੇ ਜਿੱਥੇ ਉਹਨਾਂ ਦਾ ਆਪਣਾ ਜੱਦੀ ਪੁਸ਼ਤੀ ਸੀ ਉੱਥੇ ਉਹਨਾਂ ਨੇ ਅੰਮ੍ਰਿਤਸਰ ਨਾਟਕ ਕਲਾ ਕੇਂਦਰ ਨਾਂ ਦੀ ਸੰਸਥਾ ਬਣਾਈ ਜਿਹੜੀ ਬਾਅਦ ਦੇ ਵਿੱਚ ਅੰਮ੍ਰਿਤਸਰ ਸਕੂਲ ਆਫ ਡਰਾਮਾ ਦੇ ਨਾਂ ਤੇ ਫਿਰ ਪਾਪੂਲਰ ਹੋਈ ਜ਼ਿਆਦਾ। ਤੇ ਇਨ ਬਿਟਵੀਨ ਕਿਉਂਕਿ ਉਹਨਾਂ ਨੇ ਜਿਹੜੀ ਸੀ ਉਹ ਨੌਕਰੀ ਤਾਂ ਛੇਤੀ ਉਹਨਾਂ ਦੇ ਉੱਥੇ ਕੋਈ ਗੱਲ ਤੁਕ ਬਣੀ ਨੀ ਤੇ ਉਹ ਨੌਕਰੀ ਛੱਡਤੀ। ਇੱਕ ਕਾਰਨ ਉਹਦਾ ਇਹ ਵੀ ਸੀ ਜਦੋਂ ਐਮਰਜੈਂਸੀ ਲੱਗੀ 1975 ਦੇ ਵਿੱਚ ਉਦੋਂ ਪਹਿਲਾਂ ਕਿਉਂਕਿ ਉਹ ਏਦਾਂ ਦੀਆਂ ਲੈਫਟ ਐਕਟੀਵਿਟੀ ਦੇ ਵਿੱਚ ਆ ਚੁੱਕੇ ਸੀਗੇ ਤੇ ਉਹਨਾਂ ਦੀ ਗ੍ਰਿਫਤਾਰੀ ਹੋਈ ਸਾਰਾ ਕੁਛ ਉਹ ਵੀ ਇੱਕ ਜਿਹੜਾ ਕਾਰਨ ਬਣਿਆ ਤੇ ਉਸ ਤੋਂ ਬਾਅਦ ਦੁਬਾਰਾ ਜਿਹੜੀ ਉਹਨਾਂ ਨੇ ਨੌਕਰੀ ਫਿਰ ਕੀਤੀ ਨੀ ਤੇ ਉਹ ਨਾਟਕ ਨੂੰ ਸਮਰਪਿਤ ਹੋ ਗਏ। ਹੁਣ ਮਸਲਾ ਇਹ ਸੀ ਕੱਲਾ ਉਹ ਨਾਟਕ ਤੱਕ ਨਹੀਂ ਸੀ ਉਹਨਾਂ ਦਾ ਮਸਲਾ, ਉਹਨਾਂ ਦਾ ਮਸਲਾ ਨਾਟਕ ਤੋਂ ਵੀ ਵੱਧ ਆਮ ਲੋਕਾਂ ਨਾਲ ਉਹਨਾਂ ਦਾ ਇੱਕ ਸਰੋਕਾਰ ਜ਼ਿਆਦਾ ਸੀ ਕਿਉਂਕਿ ਨਾਲ ਨਾਲ ਜਿੱਦਾਂ ਤੁਸੀਂ ਪੱਤਰਕਾਰ ਸਾਰੀ ਗੱਲ ਕੀਤੀ ਹੈ ਬਿਲਕੁਲ ਠੀਕ ਹੈ, ਉਹਨਾਂ ਨੇ ਨਾਟਕ ਵੀ ਖੁਦ ਲਿਖੇ, ਨਾਟਕ ਤਿਆਰ ਵੀ ਖੁਦ ਕਰਵਾਏ, ਖੇਡੇ ਵੀ ਖੁਦ ਤੇ ਨਾਲ ਉਹਨਾਂ ਨੇ ਇੱਕ ਪਬਲੀਕੇਸ਼ਨ ਸ਼ੁਰੂ ਕੀਤੀ ਬਲਰਾਜ ਸਾਹਨੀ ਦੇ ਨਾਂ ਤੇ, ਬਲਰਾਜ ਸਾਹਨੀ ਯਾਦਗਾਰ ਪ੍ਰਕਾਸ਼ਨ ਤੇ ਬਲਰਾਜ ਸਾਹਨੀ ਯਾਦਗਾਰ ਪ੍ਰਕਾਸ਼ਨ ਹਾਂ ਤੇ ਨਾਲ ਹੀ ਉਹਨਾਂ ਨੇ ਜਿਹੜਾ ਸੀ ਉਹ ਅੰਮ੍ਰਿਤਸਰ ਤੁਹਾਨੂੰ ਦੱਸਿਆ ਕਿ ਅੰਮ੍ਰਿਤਸਰ ਕਲਾ ਕੇਂਦਰ ਦੇ ਨਾਂ ਤੇ ਉਹਨਾਂ ਨੇ ਇਹ ਨਾਟਕ ਮੰਡਲੀ ਸ਼ੁਰੂ ਕੀਤੀ ਤੇ ਨਾਲ ਉਹਨਾਂ ਨੇ ਇੱਕ ਪੇਪਰ ਸ਼ੁਰੂ ਕੀਤਾ ਮੰਥਲੀ ਜਿਹਦਾ ਨਾਂ ਸੀ ਸਮਤਾ ਤੇ ਜਿਹੜੇ ਆਰਟੀਕਲ ਜਾਂ ਹੋਰ ਉਸ ਵੇਲੇ ਕਵਿਤਾਵਾਂ ਜਿਹੜੇ ਰੈਡੀਕਲ ਵਿਚਾਰਧਾਰਾ ਦੇ ਹੋਰ ਉਹ ਸਭ ਤੋਂ ਵੱਧ ਸਮਤਾ ਛਾਪਦਾ ਸੀ, ਕਹਾਣੀਆਂ ਕਵਿਤਾਵਾਂ ਸਮਤਾ ਚ ਛਪੀਆਂ ਜਿਹੜੀਆਂ ਦੂਜੇ ਕੰਟੈਂਪਰੇਰੀ ਲਿਟਰੇਰੀ ਮੈਗਜ਼ੀਨ ਦੇ ਵਿੱਚ ਨਹੀਂ ਛਪਦੀਆਂ ਸੀ, ਹਾਲਾਂਕਿ ਉਹ ਵੀ ਲਿਟਰੇਰੀ ਮੈਗਜ਼ੀਨ ਸੀਗਾ ਤੇ ਕਿਤਾਬਾਂ ਦੇ ਵਿੱਚ ਜਿਹੜੀ ਉਹਨਾਂ ਨੇ ਬਲਰਾਜ ਸਾਹਨੀ ਨੇ ਪ੍ਰਕਾਸ਼ਨ ਬਣਾਈ ਸੰਤ ਰਾਮ ਅਦਾਸੀ ਨੂੰ ਸਭ ਤੋਂ ਪਹਿਲਾਂ ਉਹਨਾਂ ਨੇ ਛਾਪਿਆ, ਪਾਸ਼ ਨੂੰ ਉਹਨਾਂ ਨੇ ਛਾਪਿਆ, ਪਾਸ਼ ਜਿਹੜੀਆਂ ਪਹਿਲੀਆਂ ਕਿਤਾਬਾਂ ਨੇ ਉੜਦੇ ਬਾਜ਼ਾਂ ਮਗਰ ਲੋਹਾ ਕੁੱਟ ਤੇ ਲੋਕ ਕਥਾ ਸੋਰੀ ਲੋਹਾ ਕੁੱਟ ਨੇ ਤੇ ਇਹ ਜਿਹੜੀਆਂ ਕਿਤਾਬਾਂ ਨੇ ਇਹ ਵੀ ਗੁਰਸ਼ਰਨ ਭਾਜੀ ਨੇ ਛਾਪੀਆਂ ਕਿਉਂਕਿ ਨਾਲ ਨਾਲ ਉਹ ਇੰਨੇ ਕੰਮ ਕਰਦੇ ਸੀ ਸਮਝ ਨੀ ਸਕਦੀ ਕਿ ਉਹ ਸੌਂਦੇ ਕਿਹੜੇ ਵੇਲੇ ਆਰਾਮ ਕਿਹੜੇ ਵੇਲੇ ਕਰਦੇ, ਨਾਲ ਨਾਲ ਨਾਟਕ ਤਿਆਰ ਕਰਦੇ ਸੀ। ਫਿਰ ਉਹ ਹੌਲੀ ਹੌਲੀ ਜਿਹੜੀ ਹੈ ਉਹਨਾਂ ਦੀ ਜਿਹੜੀ ਸੀ ਨਾਟਕ ਵਾਲਾ ਜਿਹੜਾ ਸੀ ਉਹ ਇੰਨਾ ਜ਼ਿਆਦਾ ਹੋ ਗਿਆ ਕਿਉਂਕਿ ਚਲੋ ਅੰਮ੍ਰਿਤਸਰ ਦੇ ਇਲਾਕੇ ਚ ਉੱਧਰ ਤਾਂ ਜਾਣਾ ਜਾਣਾ ਸੀ, ਪੂਰੇ ਪੰਜਾਬ ਦੇ ਵਿੱਚ ਜਿਹੜਾ ਸੀ ਉਹ ਫਿਰ ਫੈਲ ਗਿਆ ਤੇ ਫਿਰ ਉੱਥੋਂ ਹੀ ਉਹਨਾਂ ਦਾ ਨਾਂ ਗੁਰਸ਼ਰਨ ਭਾਜੀ। ਤੇ ਉਹਨਾਂ ਨੇ ਹਰ ਤਰ੍ਹਾਂ ਦਾ ਨਾਟਕ ਕੀਤਾ ਕਿਉਂਕਿ ਪੰਜਾਬੀ ਨੁੱਕੜ ਨਾਟਕ ਦਾ ਤਾਂ ਕਹਿੰਦੇ ਹੋ ਕਿ ਉਹ ਸ਼ੁਰੂ ਹੀ ਉਹਨਾਂ ਨੇ ਕੀਤਾ ਸਟੇਟ ਪਲੇ, ਤਾਂ ਪਹਿਲਾਂ ਇਸ ਰੂਪ ਚ ਸਟਰੀਟ ਪਲੇ ਇੱਥੇ ਉਹ ਹੈ ਹੀ ਨੀ ਸੀ, ਠੀਕ ਹੈ ਫੋਕ ਥੀਏਟਰ ਇੱਥੇ ਹੈਗਾ ਸੀ ਜਿਵੇਂ ਭੰਡ ਨਕਲੀ ਵਗੈਰਾ, ਪਰ ਉਹ ਏਦਾਂ ਦਾ ਨੀ ਸੀ ਜਿਹੜਾ ਕਿਸੇ ਵਿਚਾਰਧਾਰਾ ਨੂੰ ਲੈ ਕੇ ਚੱਲਿਆ ਹੋਵੇ। ਤੇ ਉਹ ਉਹਨਾਂ ਨੇ ਜਿਹੜਾ ਸੀ ਉਹਦੀ ਸ਼ੁਰੂਆਤ ਗੁਰਸ਼ਰਨ ਸਿੰਘ ਨੇ ਕੀਤੀ, ਫਿਰ ਉਸ ਤੋਂ ਲੈ ਕੇ ਤੇ ਆਮ ਸਟੇਜ ਦੇ ਜਿਹੜਾ ਥੀਏਟਰ ਤੋਂ ਲੈ ਕੇ ਲਾਈਟ ਆਊਟ ਸੌਂਗ ਤੱਕ ਤੇ ਬਹੁਤ ਹੀ ਕਮਾਲ ਦੇ ਜਿਹੜੇ ਨਾਟਕ ਵੱਡੀ ਟੈਕਨੋਲੋਜੀ ਵੱਡੇ ਸੈੱਟ ਨੂੰ ਲੈ ਕੇ, ਜਿਵੇਂ ਜਦੋਂ ਉਹਨਾਂ ਨੇ ਧਮਕ ਨਗਾਰੇ ਦੀ ਲਿਖਿਆ, ਧਮਕ ਨਗਾਰੇ ਦੀ ਨਾਟਕ ਜਿਹੜਾ ਸੀ ਨੈਸ਼ਨਲ ਸਕੂਲ ਆਫ ਡਰਾਮਾ ਦੇ ਡਾਇਰੈਕਟਰ ਸੀਗੇ ਬੰਸੀ ਕੌਲ, ਤੇ ਬੰਸੀ ਕੌਲ ਨੇ ਇੱਕ ਵਰਕਸ਼ਾਪ ਚ ਤਿਆਰ ਕਰਾਇਆ ਜਿਹੜਾ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੇ ਵਰਕਸ਼ਾਪ ਲਾਈ ਤੇ ਉਸ ਉਹਦੇ ਸੈੱਟ ਤਿਆਰ ਕੀਤੇ ਸਾਰਾ ਕੁਛ। ਤੇ ਕਿਉਂਕਿ ਅਕਸਰ ਕਈ ਵਾਰੀ ਗੁਰਸ਼ਰਨ ਸਿੰਘ ਨੂੰ ਕਿਹਾ ਜਾਂਦਾ ਸੀ ਕਿ ਇਹ ਤਾਂ ਥੜਿਆਂ ਤੇ ਜਾਂ ਗੱਡੇ ਜੋੜ ਕੇ ਨਾਟਕ ਕਰਨ ਵਾਲੇ ਆ, ਇਹਨਾਂ ਨੂੰ ਰੰਗ ਮੰਚ ਦੀ ਤਕਨੀਕ ਜਾਂ ਹੋਰ ਉਹ ਪਤਾ ਨੀ, ਏਦਾਂ ਵੀ ਕਹਿ ਜਾਂਦੇ ਸੀ ਕਈ ਵਿਰੋਧੀ, ਤੇ ਪਰ ਨਹੀਂ ਉਹਨਾਂ ਨੇ ਹਰ ਤਰ੍ਹਾਂ ਦਾ ਜਿਹੜਾ ਸੀ ਉਹਨਾਂ ਨੇ ਉਹ ਨਾਟਕ ਜਿਹੜਾ ਸੀ ਉਹ ਤਿਆਰ ਕੀਤਾ। ਤੇ ਲਿਖਤ ਦੇ ਵਿੱਚ 200 ਤੋਂ ਵੱਧ ਉਹਨਾਂ ਨੇ ਨਾਟਕ ਜਿਹੜੇ ਲਿਖੇ ਆ ਜਿਹੜੇ ਰਿਕਾਰਡ ਤੇ ਆ, ਤੇ ਹਾਲਾਂਕਿ ਹੋਰ ਵੀ ਜਿਹੜੇ ਕਈ ਚੀਜ਼ਾਂ ਏਦਾਂ ਵਿਸਰ ਵੀ ਗਈਆਂ ਕਿਉਂਕਿ ਬਹੁਤ ਛੇਤੀ ਰਿਐਕਟ ਕਰਦੇ ਜਦੋਂ, ਕਿਉਂਕਿ ਉਹਨਾਂ ਕੋਲ ਪੋਲੀਟੀਕਲ ਈਡੀਅਮ ਸੀਗਾ ਤੇ ਉਸ ਪੋਲੀਟੀਕਲ ਈਡੀਅਮ ਦੇ ਵਿੱਚ ਬਹੁਤ ਛੇਤੀ ਨਾਟਕ ਲਿਖ ਦਿੰਦੇ ਸੀ ਜੋ ਵੀ ਕੋਈ ਘਟਨਾ ਵਾਪਰਦੀ, ਜੋ ਦਿੱਲੀ ਦੇ ਵਿੱਚ ਸਿੱਖ ਵਿਰੋਧੀ ਕਤਲੇਆਮ ਜਿਹੜਾ ਹੋਇਆ ਉਹਦੇ ਤੇ ਉਹਨਾਂ ਨੇ ਉਹਦੇ ਅਜੇ ਉਹ ਸਿਵੇਵਿਨ ਸੀ ਠੰਡੇ ਉਹਨਾਂ ਨੇ ਨਾਟਕ ਲਿਖਤਾ ਸੀ ਬਾਬਾ ਬੋਲਦਾ ਹੈ, ਤੇ ਉਹਦੇ ਚ ਬੜਾ ਤਿੱਖਾ ਉਹਦੇ ਤੇ ਜਿਹੜਾ ਹੈ ਪ੍ਰਤੀਕਰਮ ਬੜਾ ਤਿੱਖਾ ਪੋਲੀਟੀਕਲ ਕਟਾਕਸ਼ ਕੀਤਾ, ਸਿੱਧਾ ਕਾਂਗਰਸ ਤੇ ਨਾਂ ਲੈ ਕੇ ਕੀਤਾ। ਤੇ ਇਹ ਬਹੁਤ ਘੱਟ ਸਾਹਿਤਕਾਰਾਂ ਦੇ ਜਾਂ ਇਹਨਾਂ ਦੇ ਹਿੱਸੇ ਹੈ ਇਹ ਗੱਲ ਕਿ ਤੁਸੀਂ ਸਿੱਧਾ ਜਿਹੜਾ ਹੈਗਾ ਅਟੈਕ ਜਾਂ ਸਿੱਧਾ ਵਿਅੰਗ ਜਿਹੜਾ ਤੁਸੀਂ ਕਰਨ ਦੀ ਗੱਲ। ਇਸੇ ਤਰ੍ਹਾਂ ਪੰਜਾਬ ਦੇ ਉੱਪਰ ਉਹਨਾਂ ਨੇ ਕਈ ਜਿਹੜੇ ਨਾਟਕ ਲਿਖੇ ਜਦੋਂ ਪਹਿਲਾਂ ਧਰਮ ਯੁੱਧ ਮੋਰਚੇ ਤੋਂ ਬਾਅਦ ਉਹਨਾਂ ਨੇ ਇੱਕ ਨਾਟਕ ਲਿਖਿਆ ਧਰਮ ਯੁੱਧ ਮੋਰਚੇ ਦੌਰਾਨ ਹੀ ਇੱਕ ਮੋਰਚਾ ਇੱਕ ਮੰਜੀ ਤੇ ਹਵਾ ਚ ਲਟਕਦੇ ਲੋਕ ਕਿ ਜਿਹੜਾ ਸੀ ਕੱਲਾ ਇਹ ਧਰਮ ਯੁੱਧ ਨਹੀਂ ਤੇ ਹੋਰ ਵੀ ਸਮੱਸਿਆਵਾਂ ਲੋਕਾਂ ਦੀਆਂ ਹੈਗੀਆਂ ਉਹਦੇ ਚ ਉਹ ਮਸਲਾ ਜਿਹੜਾ ਉਠਾਇਆ ਗਿਆ ਜਿਹਦਾ ਵਿਰੋਧ ਵੀ ਹੋਇਆ ਕੁਛ ਜਿਹੜੇ ਮਿਲੀਟੈਂਟ ਸੀ ਉਹਨਾਂ ਧਿਰਾਂ ਵੱਲੋਂ ਵੀ ਵਿਰੋਧ ਹੋਇਆ ਇਸੇ ਤਰ੍ਹਾਂ ਫਿਰ ਉਹਨਾਂ ਦਾ ਦਾਸਤਾਨ ਨੇ ਪੰਜਾਬ ਤੱਕ ਦੂਰਦਰਸ਼ਨ ਤੇ ਵੀ ਜਿਹੜਾ ਚੱਲਿਆ ਤੇ ਇਸੇ ਤਰ੍ਹਾਂ ਬਾਬਾ ਬੋਲਦਾ ਹੈ ਤੇ ਇਸੇ ਤਰੀਕੇ ਦੇ ਨਾਲ ਹੀ ਜਿਹੜਾ ਉਹਨਾਂ ਦਾ ਇੱਕ ਨਾਟਕ ਜਿਹੜਾ ਬਾਅਦ ਦੇ ਵਿੱਚ ਕਾਫੀ ਪਾਪੂਲਰ ਹੋਇਆ ਉਹ ਵੀ ਤੇ ਉਹ ਸੀ ਚੰਡੀਗੜ੍ਹ ਪੁਆੜੇ ਦੀ ਜੜ ਜਦੋਂ ਸੁਰਜੀਤ ਸਿੰਘ ਬਰਨਾਲੇ ਦੀ ਸਰਕਾਰ ਬਣ ਗਈ ਸੀ ਉਦੋਂ ਬਾਅਦ ਇਹ ਨਾਟਕ ਉਹਨਾਂ ਨੇ ਤਿਆਰ ਕਰਕੇ ਖੇਡਿਆ ਤੇ ਇਸੇ ਤਰ੍ਹਾਂ ਇੱਕ ਨਾਟਕ ਸੀ ਉਹਨਾਂ ਦਾ ਛੋਟਾ ਜਿਹਾ ਕਰਫਿਊ ਤੇ ਉਦੋਂ ਕਰਫਿਊ ਬੜੇ ਲੱਗਦੇ ਸੀ ਤੇ ਫਿਰ ਉਹਨਾਂ ਨੇ ਕੋਈ ਵੀ ਜਿਹੜੀ ਟੌਪ ਦੀ ਜਿਹੜੀ ਰਚਨਾ ਉਹ ਛੱਡੀ ਨੀ ਜਿਹਦੇ ਤੇ ਉਹਨਾਂ ਨੇ ਨਾਟਕ ਨਾ ਬਣਾਇਆ ਜਾਵੇ ਇੱਕ ਵਾਰੀ ਦੋ ਤਿੰਨ ਜਿਹੜੀਆਂ ਕਹਾਣੀਆਂ ਜੋੜ ਕੇ ਉਹਨਾਂ ਦੇ ਉੱਤੇ ਉਹਨਾਂ ਨੇ ਇੱਕ ਨਾਟਕ ਤਿਆਰ ਕੀਤਾ ਜਿਹੜੇ ਪੁਲਿਸ ਦੀਆਂ ਵਧੀਕੀਆਂ ਦੇ ਖਿਲਾਫ਼ ਪੁਲਿਸ ਦੀਆਂ ਜ਼ਿਆਦਤੀਆਂ ਦੇ ਖਿਲਾਫ਼ ਉਹ ਇਹ ਨੀ ਸੀਗੇ ਇਕੱਲਾ ਟੈਰਰਿਜ਼ਮ ਦੇ ਖਿਲਾਫ਼ ਸੀ ਜਾਂ ਜਿਹੜਾ ਪੁਲਿਸ ਦਾ ਟੈਰਰ ਸੀ ਉਹਦੇ ਖਿਲਾਫ਼ ਵੀ ਬਹੁਤ ਲਿਖਦੇ ਸੀ ਬੋਲਦੇ ਸੀ ਜਾ ਕੇ ਸਟੇਜਾਂ ਤੇ ਉਹ ਜਿਹੜੀ ਸੀ ਉਹ ਨਾਟਕ ਅਜੀਤ ਕੌਰ ਦੀ ਕਹਾਣੀ ਹੈ ਕੁੱਤੇ ਤੇ ਉਹਨੂੰ ਬੇਸ ਬਣਾ ਕੇ ਜਿਹੜਾ ਸੀ ਉਹ ਲਿਖਿਆ ਤੇ ਹੋਰ ਵੀ ਜਿੰਨੇ ਵੀ ਕੋਈ ਸਮੇਂ ਸਮੇਂ ਜਿਹੜਾ ਏਦਾਂ ਦਾ ਫਿਕਸ਼ਨ ਆਉਂਦਾ ਰਿਹਾ ਲਿਟਰੇਚਰ ਆਉਂਦਾ ਭਾਵੇਂ ਕਹਾਣੀਆਂ ਸੀ ਭਾਵੇਂ ਨਾਵਲ ਸੀ ਉਹਨਾਂ ਨੇ ਉਹਦੀ ਅਡੈਪਟੇਸ਼ਨ ਕਰਕੇ ਤੇ ਉਹਨਾਂ ਦੇ ਉੱਤੇ ਨਾਟਕ ਤਿਆਰ ਕੀਤੇ ਇਹੀ ਕਾਰਨ ਹੈ ਕਿ 200 ਤੋਂ ਵੱਧ ਜਿਹੜੇ ਹੈਗੇ ਉਹਨਾਂ ਦੇ ਟਾਈਟਲ ਹੈਗੇ ਆ ਤੇ ਸ਼ੁਰੂਆਤ ਉਹਨਾਂ ਨੇ ਕੁਛ ਉਹਨਾਂ ਨੇ ਇੱਦਾਂ ਦੇ ਇਤਿਹਾਸਕ ਨਾਟਕ ਲਿਖੇ ਜਿਨ੍ਹਾਂ ਦਾ ਜੋ ਅਜੇ ਤੱਕ ਵੀ ਖੇਡ ਜਾਂਦੇ ਆ ਇਕੱਲੇ ਇੱਥੇ ਇੰਡੀਆ ਚ ਨਹੀਂ ਬਾਹਰਲੇ ਮੁਲਕਾਂ ਦੇ ਵਿੱਚ ਵੀ ਖੇਡਦੇ ਆ ਉਹਨਾਂ ਦੇ ਵਿੱਚ ਉਹ ਨਾਟਕ ਬੜੇ ਪਾਪੂਲਰ ਆ ਇੰਡੀਅਨ ਦੇ ਪੱਖੋਂ ਵੀ ਹਿਸਟਰੀ ਦੇ ਪੱਖੋਂ ਵੀ ਤੇ ਹਿਸਟਰੀ ਦੇ ਸਹੀ ਪਰਸਪੈਕਟਿਵ ਦੇ ਪੱਖੋਂ ਵੀ ਜਿਵੇਂ ਇਹ ਲਹੂ ਕਿਸ ਦਾ ਹੈ ਜਿਹੜੀ ਭਾਈ ਲਾਲੋ ਤੇ ਮਲਕ ਭਾਗੋ ਵਾਲੀ ਜਿਹੜੀ ਸਾਖੀ ਆ ਉਹਨੂੰ ਮੁੱਖ ਰੱਖ ਕੇ ਲਿਖਿਆ ਇਸੇ ਤਰ੍ਹਾਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਦੇਖ ਕੇ ਉਹਨਾਂ ਨੇ ਲਿਖਿਆ ਕਿ ਵਕੂੜੇ ਟੁੱਟੇ ਪਾਲ ਤੇ ਇਸੇ ਤਰ੍ਹਾਂ ਮਸੰਦਪੁਰਾ ਸਾਹਿਬ ਜਦੋਂ ਇੱਥੇ ਚੱਲੀ ਸੀ ਮਸੰਦਾਂ ਦਾ ਫਿਰ ਜਿਹੜਾ ਬਾਅਦ ਚ ਜਿਹੜਾ ਹੈ ਜਦੋਂ ਗੁਰੂ ਗੋਬਿੰਦ ਸਿੰਘ ਨੇ ਵੀ ਮਸੰਦਾਂ ਦਾ ਬਹੁਤ ਤਿੱਖਾ ਵਿਰੋਧ ਕੀਤਾ ਉਹਨਾਂ ਨੂੰ ਸਜਾਵਾਂ ਵੀ ਦਿੱਤੀਆਂ ਉਸ ਘਟਨਾ ਨੂੰ ਲੈ ਕੇ ਵੀ ਜਿਹੜਾ ਹੈ ਉਹਨਾਂ ਨੇ ਫਿਰ ਉਹ ਮਸੰਦਾਂ ਦੇ ਉੱਪਰ ਵੀ ਇੱਕ ਜਿਹੜਾ ਉਹ ਨਾਟਕ ਲਿਖਿਆ ਪਰਖ ਉਹਦਾ ਨਾਮ ਸੀਗਾ ਤੇ ਸੋ ਇਸ ਤਰੀਕੇ ਦੀ ਦਾ ਉਹਨਾਂ ਨੇ ਫਿਰ ਚਾਂਦਨੀ ਚੌਕ ਤੋਂ ਸਰਹੰਦ ਤੱਕ ਤੇ ਜਿਹੜੇ ਇਤਿਹਾਸਕ ਜਿਹੜੇ ਹੁਣ ਤੱਕ ਵੀ ਖੇਡੇ ਜਾਂਦੇ ਆ ਉਹਨਾਂ ਨੇ ਕੋਈ ਪੱਖ ਜਿਹੜਾ ਸੀ ਉਹ ਛੱਡਿਆ ਨਹੀਂ ਜਿਸ ਤੇ ਉਹਨਾਂ ਨੇ ਕੋਈ ਨਾਟਕ ਤਿਆਰ ਨਾ ਕੀਤਾ ਹੋਵੇ ਤੇ ਖੇਡਿਆ ਨਾ ਹੋਵੇ ਦੂਜੀ ਇੱਕ ਗੌਤਮ ਜੀ ਜਿਹੜੀ ਮਹੱਤਵਪੂਰਨ ਗੱਲ ਉਹ ਹੈ ਕਿ ਉਹਨਾਂ ਨੇ ਇਕੱਲੇ ਨਾਟਕ ਖੇਡੇ ਨੀ ਤੇ ਉਹ ਨਾਟਕ ਜੀਵੇ ਵੀ ਤੇ ਸਮਾਜਿਕ ਤੇ ਸਿਆਸੀ ਜੀਵਨ ਦੇ ਵਿੱਚ ਸਿੱਧਾ ਜਾ ਕੇ ਦਖਲ ਦਿੱਤਾ ਦੋ ਤਿੰਨ ਮਾਮਲਿਆਂ ਦੇ ਵਿੱਚੋਂ ਬੜੇ ਜਿਹੜੇ ਸੀਗੇ ਉਹ ਜਿਸ ਤੇ ਉਹ ਬੜੇ ਸਟ੍ਰਿਕਟ ਸੀਗੇ ਮਤਲਬ ਕਿ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਜਜ਼ਬਾਤੀ ਵੀ ਸੀ ਤੇ ਉਹਦੇ ਤੇ ਉਹ ਬਿਲਕੁਲ ਇਹ ਸੀ ਕਿ ਇਸ ਗੱਲ ਤੇ ਖੜੇ ਸੀ ਇੱਕ ਤਾਂ ਇਹ ਸੀ ਕਿ ਜਿਹੜਾ ਸਮਾਜਿਕ ਵਿਤਕਰਾ ਪਿੰਡਾਂ ਦੇ ਵਿੱਚ ਇੰਨਾ ਕਿਉਂ ਹੈ ਉਹ ਜ਼ਿਆਦਾ ਸੰਬੋਧਨ ਕਰਦੇ ਸੀ ਜਿਹੜੇ ਵਿਹੜਿਆਂ ਦੇ ਵਿੱਚ ਲੋਕ ਰਹਿੰਦੇ ਆ ਉਹਨਾਂ ਨੂੰ ਤੇ ਸਮਾਜਿਕ ਤੌਰ ਤੇ ਵੀ ਜਦੋਂ ਉਹ ਕਿਤੇ ਕੁਛ ਲਿਖਦੇ ਸੀ ਕੋਈ ਆਰਟੀਕਲ ਜਾਂ ਉਹ ਆਪਣੇ ਨਾਟਕਾਂ ਦੇ ਪ੍ਰੋਗਰਾਮ ਤੋਂ ਪਹਿਲਾਂ ਸਪੀਚ ਭਾਸ਼ਣ ਜ਼ਰੂਰ ਦਿੰਦੇ ਸੀ ਉਹਦੇ ਚ ਫਿਰ ਬੋਲਦੇ ਸੀ ਵੀ ਥੋੜਾ ਇੰਨਾ ਮਾੜਾ ਹਾਲ ਕਿਉਂ ਹੈ ਬਾਕੀਆਂ ਦੇ ਮੁਕਾਬਲੇ ਜਾਂ ਪਿੰਡਾਂ ਦੇ ਲੋਕਾਂ ਦਾ ਇੰਨਾ ਮਾੜਾ ਹਾਲ ਕਿਉਂ ਹੈ ਕਿਸਾਨੀ ਦਾ ਇੰਨਾ ਮਾੜਾ ਹਾਲ ਕਿਉਂ ਇਸ ਗੱਲ ਤੇ ਉਹ ਜਿਹੜੇ ਬੁਨਿਆਦੀ ਹੱਕਾਂ ਬਾਰੇ ਜਿਹੜੀ ਸੀ ਉਹ ਗੱਲ ਅਕਸਰ ਕਰਦੇ ਭਾਵੇਂ ਨੁੱਕੜ ਨਾਟਕ ਹੁੰਦੇ ਸੀ ਤੇ ਇਸ ਕਰਕੇ ਵੀ ਉਹਨਾਂ ਦਾ ਸਤਿਕਾਰ ਬਹੁਤ ਜ਼ਿਆਦਾ ਸੀ ਨਾਟਕ ਤਾਂ ਉਹਨਾਂ ਦਾ ਜਿਹੜਾ ਪ੍ਰਭਾਵ ਛੱਡਦੇ ਸੀ ਜਿਹੜਾ ਉਹਨਾਂ ਦਾ ਭਾਸ਼ਣ ਹੁੰਦਾ ਸੀ ਲੈਕਚਰ ਹੁੰਦਾ ਸੀ ਉਸ ਤੋਂ ਵੱਧ ਇੰਪੋਰਟੈਂਟ ਹੁੰਦਾ ਸੀ ਫਿਰ ਉਹ ਹਰ ਵਰਗ ਦੇ ਵਿੱਚ ਭਾਵੇਂ ਸਟੂਡੈਂਟ ਹੋਣ ਭਾਵੇਂ ਪਿੰਡਾਂ ਦੇ ਲੋਕ ਹੋਣ ਭਾਵੇਂ ਸ਼ਹਿਰਾਂ ਦੇ ਕੋਈ ਮਜ਼ਦੂਰ ਹੋਣ ਪੱਲੇਦਾਰ ਹੋਣ ਤੇ ਛੋਟੇ ਦੁਕਾਨਦਾਰ ਹੋਣ ਸਾਰਿਆਂ ਚ ਜਿਹੜੇ ਸੀ ਬਹੁਤ ਹਰਮਨ ਪਿਆਰੇ ਸੀ ਇਹ ਉਹਨਾਂ ਦਾ ਇਹ ਪੱਖ ਹੈ ਪਰ ਕਲਾ ਦੇ ਪਿੱਛੋਂ ਜੇ ਦੂਜੇ ਪਾਸੇ ਉਹਨਾਂ ਨੂੰ ਦੇਖਿਆ ਜਾਵੇ ਉਹਨਾਂ ਨੇ ਫਿਲਮਾਂ ਚ ਵੀ ਕੰਮ ਕੀਤਾ ਜਿਹੜਾ ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਪਤਾ ਨੀ 1973 ਦੇ ਵਿੱਚ ਇੱਕ ਫਿਲਮ ਬਣੀ ਸੀ ਮਨਜੀਤੇ ਜਗਜੀਤ ਤੇ ਮਨਜੀਤੇ ਜਗਜੀਤ ਬੜੀ ਆਪਣੇ ਵੇਲੇ ਦੀ ਮਸ਼ਹੂਰ ਫਿਲਮ ਸੀ ਸੁਨੀਲ ਦੱਤ ਉਹਦੇ ਨਾਇਕ ਸੀ ਉਹ ਤੇ ਉਦੋਂ ਉਹਨਾਂ ਨੇ ਉਹਦੇ ਚ ਪਾਰਟ ਕੀਤਾ ਜਿਹੜੀ ਨਾਇਕ ਹੈ ਉਹਦੇ ਪਿਤਾ ਦਾ ਕੰਮ ਕੀਤਾ ਪਾਠ ਕੀਤਾ ਤੇ ਇਸ ਤਰ੍ਹਾਂ ਮਟਿਆਰ ਫਿਲਮ ਚ ਉਹਨਾਂ ਨੇ ਪਾਠ ਕੀਤਾ ਸੂਰਮਾ ਭਗਤ ਭਾਬੋ ਤੇ ਇਸ ਤਰ੍ਹਾਂ ਦੀਆਂ ਉਹਨਾਂ ਨੇ ਕਈ ਫਿਲਮਾਂ ਚ ਵੀ ਜਿਹੜਾ ਸੀ ਇੱਕ ਫਿਲਮ ਇੱਕ ਕਲਾਕਾਰ ਦੇ ਤੌਰ ਤੇ ਕੰਮ ਕੀਤਾ ਤੇ ਦੂਰਦਰਸ਼ਨ ਤੇ ਖੈਰ ਬਹੁਤ ਸਾਰੇ ਨਾਟਕ ਖੇਡੇ ਪਰ ਉਹਨਾਂ ਦੇ ਦੋ ਲੜੀਵਾਰ ਦਾਸਤਾਨ ਨੇ ਪੰਜਾਬ ਤੇ ਭਾਈ ਮੰਨਾ ਸਿੰਘ ਇਹ ਬੜੇ ਮਸ਼ਹੂਰ ਨੇ ਬਾਅਦ ਚ ਫਿਰ ਉਹਨਾਂ ਦਾ ਨਾਮ ਭਾਈ ਮੰਨਾ ਸਿੰਘ ਹੀ ਟਿਕ ਗਿਆ ਸੀ ਬਹੁਤ ਸਾਰੇ ਆਮ ਲੋਕ ਜਿਹੜੇ ਸੀ ਉਹ ਫਿਰ ਭਾਈ ਮੰਨਾ ਸਿੰਘ ਹੀ ਦੇ ਨਾਂ ਨਾਲ ਜਾਣਦੇ ਗੁਰਸ਼ਰਨ ਸਿੰਘ ਕਈ ਵਾਰੀ ਬ੍ਰੈਕਟ ਦੇ ਵਿੱਚ ਪ੍ਰਬੰਧਕ ਲਿਖ ਵੀ ਦਿੰਦੇ ਸੀ ਜੋ ਕਿ ਪ੍ਰੋਗਰਾਮ ਕਰਨ ਵਾਸਤੇ ਆਪਣੇ ਇਸ਼ਤਿਹਾਰਾਂ ਚ ਕਿ ਭਾਈ ਮੰਨਾ ਸਿੰਘ ਆ ਰਹੇ ਨੇ ਤੇ ਸੋ ਇੱਕ ਪਬਲਿਸ਼ਰ ਇੱਕ ਪੱਤਰਕਾਰ ਇੱਕ ਨਾਟਕਕਾਰ ਇੱਕ ਸੋਸ਼ਲ ਐਕਟੀਵਿਸਟ ਇਹ ਬਹੁਤ ਸਾਰੇ ਗੁਣ ਜਿਹੜੇ ਸੀ ਉਹਨਾਂ ਨੇ ਸੀ ਤੇ ਫਿਰ ਇੱਕ ਫਿਲਮ ਕਲਾਕਾਰ ਤੇ ਉਹਨਾਂ ਨੂੰ ਜਿਹੜਾ ਸੀ ਸਭ ਤੋਂ ਪਹਿਲਾਂ ਸੰਗੀਤ ਨਾਟਕ ਅਕੈਡਮੀ ਜਿਹੜਾ ਨੈਸ਼ਨਲ ਅਕੈਡਮੀ ਦਾ ਅਵਾਰਡ ਉਹਨਾਂ ਨੂੰ ਮਿਲਿਆ 1993 ਦੇ ਵਿੱਚ ਇਸੇ ਤਰ੍ਹਾਂ ਫਿਰ ਕਾਲੀਦਾਸ ਅਵਾਰਡ ਬਹੁਤ ਵੱਡਾ ਅਵਾਰਡ ਹੈ ਉਹ ਵੀ ਸਨਮਾਨ ਕਾਲੀਦਾਸ ਸਨਮਾਨ ਉਹਨਾਂ ਨੂੰ ਮਿਲਿਆ ਪੰਜਾਬ ਸੰਗੀਤ ਨਾਟਕ ਅਕਾਦਮੀ ਦਾ ਵੀ ਉਹਨਾਂ ਨੂੰ ਅਵਾਰਡ ਮਿਲਿਆ ਤੇ ਸਭ ਤੋਂ ਵੱਧ ਉਹ ਸਮਝਿਆ ਕਿ ਦੋ ਬਹੁਤ ਵੱਡੇ ਪ੍ਰੋਗਰਾਮ ਉਹਨਾਂ ਦੇ ਸਨਮਾਨ ਦੇ ਵਿੱਚ ਜਿਹੜੇ ਹੋਏ ਉਹ ਉਹਨਾਂ ਨੂੰ ਇਹ ਸਮਝਦੇ ਸੀ ਕਿ ਉਹ ਉਹਨਾਂ ਦਾ ਸਭ ਤੋਂ ਵੱਡਾ ਅਵਾਰਡ ਹੈ ਇੱਕ ਤਾਂ ਬਰਨਾਲਾ ਦੀ ਦਾਣਾ ਮੰਡੀ ਦੇ ਵਿੱਚ ਇੱਕ ਸਮਾਗਮ ਹੋਇਆ ਜਿੱਥੇ ਉਹਨਾਂ ਨੂੰ ਲੋਕ ਨਾਇਕ ਦਾ ਜਿਹੜਾ ਸੀ ਉਹ ਇੱਕ ਅਵਾਰਡ ਦਿੱਤਾ ਗਿਆ ਤੇ ਇਸੇ ਤਰ੍ਹਾਂ ਜਿਹੜਾ ਸੀਗਾ ਮੋਗਾ ਜ਼ਿਲ੍ਹੇ ਦੇ ਵਿੱਚ ਤੇ ਘੋਲੀਆ ਕਲਾਂ ਇੱਕ ਪ੍ਰੋਗਰਾਮ ਹੋਇਆ ਜਿੱਥੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਉਹਨੂੰ ਉਸ ਕਹਿੰਦੇ ਕਿ ਉਹ ਬਹੁਤ ਵੱਡਾ ਜਿਹੜਾ ਸੀ ਉਹ ਪੁਰਸਕਾਰ ਜਿਹੜਾ ਸੀ ਤੇ ਸੋ ਬਾਅਦ ਦੇ ਵਿੱਚ ਉਹ ਸ਼ਿਫਟ ਹੋ ਗਏ ਸੀ ਚੰਡੀਗੜ੍ਹ ਫਿਰ ਉਹਨਾਂ ਨੇ ਚੰਡੀਗੜ੍ਹ ਜਿਹੜਾ ਸੀਗਾ ਉਹੀ ਜਿਹੜਾ ਅੰਮ੍ਰਿਤਸਰ ਸਕੂਲ ਆਫ ਡਰਾਮਾ ਦੀ ਥਾਂ ਤੇ ਉਹਨਾਂ ਨੇ ਚੰਡੀਗੜ੍ਹ ਸਕੂਲ ਆਫ ਡਰਾਮਾ ਕੀਤਾ ਤੇ ਜਦੋਂ ਪੰਜਾਬ ਦੇ ਹਾਲਾਤ ਬਹੁਤ ਖਰਾਬ ਹੋ ਗਏ ਸੀ 1987-88 ਤੋਂ ਬਾਅਦ ਤੇ ਉਦੋਂ ਫਿਰ ਉਹਨਾਂ ਨੇ ਚੰਡੀਗੜ੍ਹੋਂ ਹੀ ਓਪਰੇਟ ਕੀਤਾ ਤੇ ਚੰਡੀਗੜ੍ਹ ਉਹ 1990-91 ਦੇ ਵਿੱਚ ਤਾਂ ਉਹ ਚੰਡੀਗੜ੍ਹ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਵੀ ਰਹੇ ਤੇ ਉਹਨਾਂ ਦੇ ਨਾਲ ਡਾਕਟਰ ਆਤਮਜੀਤ ਜਿਹੜੇ ਸੀਗੇ ਉਹ ਸਕੱਤਰ ਸੀਗੇ ਸੰਗੀਤ ਨਾਟਕ ਅਕਾਦਮੀ ਦੇ ਤੇ ਉਦੋਂ ਵੀ ਉਹਨਾਂ ਨੇ ਬਹੁਤ ਕੰਮ ਕੀਤਾ ਅਕੈਡਮੀ ਵੱਲੋਂ ਤੇ ਖਾਸ ਕਰਕੇ ਜਿਹੜਾ ਹੈ ਪਿੰਡਾਂ ਦੇ ਤੱਕ ਅਕੈਡਮੀ ਨੂੰ ਲੈ ਕੇ ਗਏ ਪੰਜਾਬ ਦੀ ਅਕੈਡਮੀ ਇਹ ਕਹਿ ਕੇ ਕਿ ਪੰਜਾਬ ਦੀ ਅਕੈਡਮੀਆਂ ਨੂੰ ਪੰਜਾਬ ਚ ਜਿਹੜਾ ਹੈਗਾ ਉਹ ਕੰਮ ਕਰਨਾ ਚਾਹੀਦਾ ਬਿਲਕੁਲ ਇਹ ਗੱਲ ਉਹਨਾਂ ਦੀ ਇਹ ਸਹੀ ਸੀ ਤੇ ਉਦੋਂ ਹੀ ਜਿਹੜੀ ਅਕੈਡਮੀ ਇੱਥੋਂ ਨਿਕਲੀ ਤੇ ਤਾਂ ਕਿ ਪੰਜਾਬ ਚ ਹੁਣ ਤੱਕ ਜਿਹੜਾ ਉਹ ਕੰਮ ਕਰ ਰਹੀ ਹੈ ਤੇ ਇਸ ਤਰ੍ਹਾਂ ਦੇ ਜਿਹੜੇ ਸੀ ਉਹ ਕੰਮ ਕੀਤੇ ਤੇ ਜਦੋਂ ਵੀ ਆਪਾਂ ਭਾਵੇਂ ਇਪਟਾ ਹੋਵੇ ਭਾਵੇਂ ਨੈਸ਼ਨਲ ਲੈਵਲ ਦੀਆਂ ਜਿਹੜੀਆਂ ਨੇ ਜਾਂ ਇੰਟਰਨੈਸ਼ਨਲ ਲੈਵਲ ਦੀਆਂ ਜਿਹੜੀਆਂ ਜਾਗਰੂਕ ਜਥੇਬੰਦੀਆਂ ਨੇ ਕਲਚਰ ਦੇ ਵਿੱਚ ਤੇ ਉੱਥੇ ਜੇ ਨਾਂ ਇੰਡੀਆ ਦੇ ਵਿੱਚੋਂ ਕਹੇ ਦਾ ਤੇ ਸਭ ਤੋਂ ਵੱਡਾ ਨਾਂ ਜਿਹੜਾ ਹੈਗਾ ਗੁਰਸ਼ਰਨ ਭਾਜੀ ਦਾ ਹੀ ਹੈ ਗੁਰਸ਼ਰਨ ਸਿੰਘ ਦਾ ਨਾਂ ਹੀ ਹੈ ਹਾਂਜੀ
4: ਵਾਕਈ ਔਰ ਮੇਰੇ ਯਾਦ ਹੈ ਕਿ ਜਦੋਂ ਚੰਡੀਗੜ੍ਹ ਰਹਿੰਦੇ ਸੀ ਤੇ ਟੈਗੋਰ ਥੀਏਟਰ ਦੇ ਵਿੱਚ ਜਦੋਂ ਜਾਣਾ ਤਾਂ ਕਹਿਣਾ ਕਿ ਭਾਜੀ ਦਾ ਪਲੇ ਹੈਗਾ ਤੇ ਜੇ ਆਮ ਤੌਰ ਦੇ ਉੱਤੇ ਦੂਜੇ ਪਲੇ ਹੁੰਦੇ ਸੀਗੇ ਤਾਂ ਇੱਕ ਫਰਕ ਦਿਖਦਾ ਸੀਗਾ ਲੋਕ ਵੀ ਜਿਹੜੇ ਸਪੈਕਟੇਟਰਸ ਵੀ ਆਉਂਦੇ ਸੀ ਉਹ ਵੀ ਦੇਖਣ ਦੇ ਲਈ ਇਸ ਰਿਸਪੈਕਟ ਦੇ ਨਾਲ ਕਿ ਜੇ ਭਾਜੀ ਗੁਰਸ਼ਰਨ ਸਿੰਘ ਹੋਰਾਂ ਨੇ ਡਾਇਰੈਕਟ ਕੀਤਾ ਹੈਗਾ ਨਾਟਕ ਤਾਂ ਵਾਕਈ ਕੁਛ ਹੋਏਗਾ ਉਹਦੇ ਵਿੱਚ ਪਰ ਭਾਜੀ ਮੇਰਾ ਸਵਾਲ ਇੱਥੇ ਇਹ ਹੈ ਅਖੀਰ ਦੇ ਵਿੱਚ ਜਾਣ ਤੋਂ ਪਹਿਲਾਂ ਕਿ ਭਾਜੀ ਗੁਰਸ਼ਰਨ ਸਿੰਘ ਹੋਰ ਜਿੰਨਾ ਚਿਰ ਕਰਦੇ ਰਹੇ ਨਾਟਕ ਉਨਾ ਚਿਰ ਰੰਗਮੰਚ ਵੀ ਜਿਉਂਦਾ ਰਿਹਾ ਹੁਣ ਉਹ ਜਿਹੜੀ ਰੂਹ ਜੀ ਨਜ਼ਰ ਨਹੀਂ ਆਉਂਦੀ ਹੈਗੀ ਨਾ ਹੀ ਤਾਂ ਦੇਖਣ ਵਾਲਿਆਂ 'ਚ ਅਤੇ ਨਾ ਹੀ ਜਿਹੜੇ ਰੰਗਮੰਚ ਜਿਹੜੀ ਸਟੇਜ ਵੀ ਹੈਗੀ ਹੈ ਉਹ ਵੀ ਹੁਣ ਉਨੀ ਮਹਿਕੀ ਮਹਿਕੀ ਨਹੀਂ ਲੱਗਦੀ ਹੈਗੀ ਘੱਟੋ ਘੱਟ ਚੰਡੀਗੜ੍ਹ ਦੇ ਵਿੱਚ ਤਾਂ ਨਹੀਂ ਇੱਦਾਂ ਲੱਗਦਾ ਹੈਗਾ ਕੋਈ ਫਰਕ ਆਇਆ ਹੈਗਾ ਰੰਗਮੰਚ ਦੇ ਇਸ ਕਿਉਂਕਿ ਬਦਲ ਰਿਹਾ ਦੌਰ ਹੈਗਾ ਲੋਕ ਟਿਕਟ ਲੈ ਕੇ ਸਿਨੇਮੇ ਜ਼ਰੂਰ ਚਲੇ ਜਾਣਗੇ ਪਰ ਨਾਟਕ ਦੇਖਣ ਦੇ ਲਈ ਬੜਾ ਜਿਹੜਾ ਹੈਗਾ ਉਹਦੇ 'ਚ ਬੜੇ ਕਿਸਮ ਦੇ ਅਪਵਾਦ ਜਿਹੜੇ ਨੇ ਆ ਜਾਂਦੇ ਨੇ ਉਹ ਉਸ ਤਰੀਕੇ ਦੇ ਨਾਲ ਨਹੀਂ ਜਾਇਆ ਜਾਂਦਾ ਹੈਗਾ ਅੱਗੇ ਦੂਰਦਰਸ਼ਨ ਦੀ ਵੀ ਤੁਸੀਂ ਗੱਲ ਕੀਤੀ ਦੂਰਦਰਸ਼ਨ 'ਤੇ ਵੀ ਬੜੇ ਨਾਟਕ ਜਿਹੜੇ ਸੀ ਆਉਂਦੇ ਹੁੰਦੇ ਸੀ ਹੁਣ ਤਾਂ ਖੈਰ ਸੈਟੇਲਾਈਟ ਚੈਨਲ ਨਾਟਕ ਦਿਖਾਉਂਦੇ ਵੀ ਨਹੀਂ ਪਰ ਉਹ ਜਿਹੜੇ ਸੋਪ ਓਪੇਰਾਜ਼ ਨੇ ਉਹ ਡਿਫਰੈਂਟ ਹੈਗੇ ਨੇ ਇਸ ਕਿਸਮ ਦੇ ਨਾਟਕ ਇਸ ਕਿਸਮ ਦਾ ਜਿਹੜਾ ਮੰਚਨ ਹੈ ਉਹ ਹੁਣ ਨਹੀਂ ਦਿਖ ਰਿਹਾ ਹੈਗਾ ਫਰਕ ਆ ਗਿਆ ਲੱਗਦਾ
5: ਦੇਖੋ ਇੱਕ ਗੱਲ ਬਿਲਕੁਲ ਸਾਫ਼ ਹੈ ਆਪਣਾ ਗੌਤਮ ਜੀ ਭਾਵੇਂ ਕਈ ਵਾਰੀ ਕਈਆਂ ਨੂੰ ਚੰਗੀ ਵੀ ਨਹੀਂ ਲੱਗਦੀ ਜਿਹੜੇ ਨਵੇਂ ਨਿਰਦੇਸ਼ਕ ਨੇ ਜਾਂ ਜਿਵੇਂ ਨਵੇਂ ਨਾਟਕਕਾਰ ਨੇ ਜਿਹੜਾ ਆਵਾਮੀ ਨਾਟਕ ਦਾ ਜਾਂ ਇਹ ਸੀ ਉਹ ਯੁੱਗ ਗੁਰਸ਼ਰਨ ਭਾਜੀ ਦੇ ਜਾਣ ਨਾਲ ਉਦੋਂ ਬਾਅਦ ਅਜਮੇਰ ਸਿੰਘ ਔਲਖ ਦੇ ਜਾਣ ਨਾਲ ਇੱਕ ਤਰੀਕੇ ਨਾਲ ਖਤਮ ਹੀ ਹੋ ਗਿਆ ਹੁਣ ਜਿਹੜਾ ਨਾਟਕ ਹੈ ਉਹ ਬੜਾ ਸੀਮਿਤ ਹੋ ਗਿਆ ਇੱਕ ਤਾਂ ਇਹ ਹੈ ਕਿ ਜਿਹੜੇ ਕੁਛ ਡਾਇਰੈਕਟਰ ਨੇ ਉਹ ਆਪਣੇ ਤਜਰਬੇ ਕਰਦੇ ਨੇ ਤੇ ਕੁਛ ਨਵੀਆਂ ਨਵੀਆਂ ਗੱਲਾਂ ਨੂੰ ਲੈ ਕੇ ਕਰਦਾ। ਠੀਕ ਹੈ ਓਨੇ ਕੁ ਲੋਕ ਆ ਜਾਂਦੇ ਨੇ, ਉਹ ਵਾਹਵਾ ਤਾੜੀਆਂ ਵੀ ਪਾ ਜਾਂਦੇ ਨੇ, ਪਰ ਆਮ ਲੋਕਾਂ ਚ ਹੁਣ ਉਹ ਥੀਏਟਰ ਨਹੀਂ ਹੈ। ਪਿੰਡਾਂ ਚ ਉਵੇਂ ਨਹੀਂ ਕਿ ਪੰਜ ਪੰਜ ਦਸ ਦਸ ਹਜ਼ਾਰ ਦਾ ਇਕੱਠ ਹੋਵੇ ਉੱਥੇ ਜਾ ਕੇ ਲੋਕ ਨਾਟਕ ਦੇਖਣ, ਨਾਟਕ ਨਾ ਨਾਟਕ ਖੇਡਦੇ ਨੇ ਇਸ ਤਰ੍ਹਾਂ ਲੋਕ ਨਾ ਵੇਖਦੇ ਆ, ਕਿਉਂਕਿ ਦੋਨੇ ਇਹ ਨਾਟਕਕਾਰ ਵੱਡੇ ਨਾਟਕਕਾਰ ਲੋਕਾਂ ਦੇ ਨਾਟਕਕਾਰ ਸੀਗੇ। ਹੁਣ ਬਾਕੀ ਕਈ ਤਾਂ ਇਹ ਕਰਦੇ ਆ ਕਿ ਇੱਕੋ ਹੀ ਬੰਦਾ ਨਾਟਕ ਕਰ ਜਾਂਦਾ ਹੈ ਸਟੇਜ ਤੇ, ਉਹ ਉਹਨਾਂ ਦੀ ਆਪਣੀਆਂ ਲਿਮਿਟੇਸ਼ਨ ਨੇ। ਉਹਨਾਂ ਨੂੰ ਇਹ ਹੈ ਕਿ ਬਾਹਰ ਜੇ ਅਸੀਂ ਵਿਦੇਸ਼ਾਂ ਜਾਣਾ ਤਾਂ ਉੱਥੇ ਜਿਹੜੀ ਹੈ ਐਡੀ ਵੱਡੀ ਟੀਮ ਨੂੰ ਖਰਚਾ ਚੁੱਕਣਾ ਔਖਾ, ਇਸ ਕਰਕੇ ਉਹ ਇਕੱਲੇ ਤਿਆਰ ਕਰ ਲੈਂਦੇ। ਇੱਥੇ ਡਾਕਟਰ ਸਾਹਿਬ ਸਿੰਘ ਕਰ ਰਹੇ ਹੈ, ਆਤਮਜੀਤ ਸਿੰਘ ਵੀ ਹੁਣ ਕਈ ਵਾਰੀ ਇਹ ਕਰਦੇ ਆ ਕਿ ਮੈਂ ਨਾਟਕ ਦਾ ਪਾਠ ਕਰਦਾ, ਪਰ ਉਹ ਕਰਦੇ ਸਟੇਜ ਤੇ ਉਹਦੀ ਇੱਕ ਪਰਫਾਰਮੈਂਸ ਹੀ ਨੇ, ਕਦੇ ਉੱਥੇ ਬੈਠ ਕੇ ਕਦੇ ਖੜ ਕੇ ਪੜ੍ਹਨ ਲੱਗ ਗਏ। ਤੇ ਸੋ ਇਸ ਤਰ੍ਹਾਂ ਦੇ ਨਵੇਂ ਨਵੇਂ ਤਜਰਬੇ ਸ਼ੁਰੂ ਜਿਹੜੇ ਉਹ ਹੋ ਗਏ ਨੇ, ਤੇ ਪਰ ਆਮ ਲੋਕਾਂ ਦੇ ਨਾਲੋਂ ਥੀਏਟਰ ਰੱਖਦਾ ਹੁਣ ਮੈਨੂੰ ਟੁੱਟਿਆ ਹੋਇਆ ਜਾਪਦਾ।
4: ਵਾਕਈ ਬਹੁਤ ਧੰਨਵਾਦ ਪ੍ਰੀਤਮ ਜੀ ਸਾਡੇ ਨਾਲ ਸਾਂਝ ਪਾਉਣ ਦੇ ਲਈ, ਔਰ ਭਾਜੀ ਗੁਰਸ਼ਰਨ ਸਿੰਘ ਹੋਰਾਂ ਦੇ ਜੀਵਨ ਦੇ ਉੱਤੇ ਇੰਨੀਆਂ ਸੋਹਣੀਆਂ ਗੱਲਾਂ ਕੀਤੀਆਂ, ਸ਼ੁਕਰੀਆ ਤੁਹਾਡਾ।
5: ਧੰਨਵਾਦ।
4: ਸੋ ਇਹ ਸੀ ਪ੍ਰੀਤਮ ਸਿੰਘ ਰੁਪਾਲ ਜੀ ਸਾਡੇ ਇਸ ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਕੀਚ ਇਹਦੇ ਵਿੱਚ। ਅੱਜ ਦੇ ਦਿਨ ਇੰਨਾ ਹੀ, ਜਿੱਦਾਂ ਭਾਜੀ ਗੁਰਸ਼ਰਨ ਸਿੰਘ ਹੋਰਾਂ ਦੀ ਸ਼ਖਸੀਅਤ ਦੇ ਨਾਲ ਉਹਨਾਂ ਨੇ ਜਾਣੂ ਕਰਾਇਆ ਕਿੱਦਾਂ ਜਿਹੜਾ ਨੌਕਰੀ ਤੋਂ ਨਾਟਕ ਦੇ ਵੱਲ ਆਉਂਦੇ ਹੈਗੇ ਨੇ, ਕਿੱਦਾਂ ਉਹ ਜਿਹੜਾ ਭਾਖੜਾ ਡੈਮ ਦੀ ਜਿਹੜੀ ਭਾਖੜਾ ਨੰਗਲ ਦੇ ਵਿੱਚ ਜਿੱਥੇ ਸਿਮੈਂਟ ਦੀ ਲੈਬੋਰਟਰੀ ਦੇ ਵਿੱਚ ਨੌਕਰੀ ਕਰਦੇ ਹੋਏ ਆ, ਤਾਂ ਫਿਰ ਉੱਥੋਂ ਨਾਟਕ ਮੰਚਨ ਸ਼ੁਰੂ ਕਰਦੇ ਹੋਇਆ ਇੱਕ ਹੌਕਾ ਉਹਨਾਂ ਨੇ ਉਸ ਦੌਰ ਦੇ ਵਿੱਚ ਦਿੱਤਾ ਜਦੋਂ ਬਹੁਤ ਜ਼ਿਆਦਾ ਲੋੜ ਸੀ, ਕਿਸੇ ਨਾ ਕਿਸੇ ਇੱਕ ਐਸੇ ਨਾਇਕ ਦੀ ਲੋੜ ਪੈ ਜਾਂਦੀ ਹੈਗੀ ਹੈ ਜਦੋਂ ਉਹਨਾਂ ਨੇ ਨੁੱਕੜ ਨਾਟਕ ਕੀਤੇ ਔਰ ਪ੍ਰਾਚੀਨ ਲੋਕ ਕਲਾ ਦੇ ਵਿੱਚ ਢਾਲ ਕੇ ਆਪਣੇ ਸੁਨੇਹੇ ਜਿਹੜੇ ਸੀਗੇ ਉਹ ਆਮ ਲੋਕਾਈ ਤੱਕ ਪਹੁੰਚਾਏ, ਅਤੇ ਫਿਰ ਕਿੱਦਾਂ ਆਪਣੀ ਡਰਾਮਾ ਪਾਰਟੀ ਉਹਨਾਂ ਨੇ ਕ੍ਰੀਏਟ ਕੀਤੀ। ਅਤੇ ਡਾਕਟਰ ਸਾਹਿਬ ਸਿੰਘ ਹੋਰਾਂ ਦੀ, ਕੇਵਲ ਧਾਲੀਵਾਲ ਹੋਰਾਂ ਦੀ, ਇਹ ਨਾਮਵਰ ਕਲਾਕਾਰ ਜਿਹੜੇ ਆ ਨਾਟਕਕਾਰ ਜਿਹੜੇ ਨੇ ਭਾਈ ਗੁਰਸ਼ਾਨ ਸਿੰਘ ਹੋਰਾਂ ਨੇ ਖੜ੍ਹੇ ਕੀਤੇ, ਪੈਦਾ ਕੀਤੇ ਇੱਕ ਤਰੀਕੇ ਦੇ ਨਾਲ, ਅਤੇ ਫਿਰ ਕਿਸ ਤਰੀਕੇ ਦੇ ਨਾਲ ਉਹ ਸੰਪਾਦਨਾ ਦੇ ਵੱਲ ਆਉਂਦੇ ਨੇ, ਪ੍ਰਕਾਸ਼ਨ ਦੇ ਵੱਲ ਆਉਂਦੇ ਹੈਗੇ ਨੇ। ਬਲਰਾਜ ਸਾਹਨੀ ਹੋਰਾਂ ਦੀਆਂ ਪੁਸਤਕਾਂ ਦਾ ਜ਼ਿਕਰ ਭਾਜੀ ਹੋਰਾਂ ਨੇ ਦੱਸਿਆ, ਅਤੇ ਇੱਕ ਰੰਗਕਰਮੀ ਦੇ ਤੌਰ ਦੇ ਉੱਤੇ ਹੀ ਨਹੀਂ ਬਲਕਿ ਇੱਕ ਸਮਾਜ ਦੇ ਵਿੱਚ ਇੱਕ ਐਸੀ ਸ਼ਖਸੀਅਤ ਦੇ ਤੌਰ ਦੇ ਉੱਤੇ ਵੀ ਉਹਨਾਂ ਨੂੰ ਜਾਣਿਆ ਜਾਂਦਾ ਕਿ ਜਿਹੜੀ ਗੱਲ ਕਹਿ ਦਿੱਤੀ ਹੈ ਉਸ ਦੇ ਵਿੱਚ ਉਹਨਾਂ ਦੇ ਅਸੂਲ ਜਿਹੜੇ ਨੇ ਉਹ ਸਾਫ਼ ਝਲਕਦੇ ਨੇ। ਅਤੇ ਨਾਟਕਾਂ ਦਾ ਜਿੱਥੇ ਤੱਕ ਜ਼ਿਕਰ ਹੈ, ਤੁਸੀਂ ਕੋਈ ਨਾਟਕ ਦੇਖਿਆ ਹੋਵੇ ਭਾਜੀ ਗੁਰਸ਼ਰਨ ਸਿੰਘ ਹੋਰਾਂ ਦਾ, ਡਾਇਰੈਕਟ ਕੀਤਾ ਬਾਬਾ ਬੋਲਦਾ ਸੀਸ ਧਲੀ ਅਤੇ ਚਾਂਦਨੀ ਚੌਂਕ ਤੋਂ ਸਰਹੰਦ ਤੱਕ, ਟੁੰਡਾ ਹੌਲਦਾਰ, ਸੁਰਮੇ ਦੀ ਸਿਰਜਣਾ, ਤੱਤੀ ਤਵੀ, ਜਾਂ ਚੰਡੀਗੜ੍ਹ ਪੁਆੜੇ ਦੀ ਜੜ੍ਹ, ਹਿੱਟ ਲਿਸਟ, ਇਨਕਲਾਬ ਜ਼ਿੰਦਾਬਾਦ, ਨਿਕਰ ਰਾਜ, ਲਾਰੇ, ਠੱਗੀ, ਸ਼ਹੀਦ, ਇਨਕਲਾਬ ਦੇ ਰਾਹ 'ਤੇ, ਜਾਂ ਕਿਸੇ ਵੀ ਕਿਸਮ ਦਾ ਕੋਈ ਨਾਟਕ ਜੇ ਤੁਸੀਂ ਕੋਈ ਦੇਖਿਆ ਹੋਵੇ ਉਹਨਾਂ ਦੇ ਡਾਇਰੈਕਟ ਕੀਤੇ ਹੋਏ ਉਹਨਾਂ ਦੇ ਮੰਚਨ ਦੇ ਵਿੱਚ, ਤਾਂ ਦੱਸਿਓ ਜ਼ਰੂਰ। ਫਿਲਹਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਦਿਓ ਇਜਾਜ਼ਤਾਂ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM।
3: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ, ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ। IME ਐਡਵਾਈਜ਼ਰ।
6: ਥਿੰਕਿੰਗ ਆਫ ਬਿਲਡਿੰਗ ਯੋਰ ਡ੍ਰੀਮ ਹੋਮ? ਮੇਕ ਇਟ ਟਰੂਲੀ ਗ੍ਰੈਂਡ ਵਿਦ ਕੈਪਲਨ ਹੋਮਸ ਅਲਟੀਮੇਟ ਪ੍ਰੋਸਪੈਰਿਟੀ ਪੈਕੇਜ। ਗੈਟ ਟੌਪ 10 ਗ੍ਰੈਂਡ ਅਪਗ੍ਰੇਡਸ ਇਨ ਵਨ ਅਨਬੀਟੇਬਲ ਪੈਕੇਜ ਪ੍ਰਾਈਸ, ਇਨਕਲੂਡਿੰਗ 3 meter ਗਰਾਊਂਡ ਫਲੋਰ ਸੀਲਿੰਗਸ, 2.7 meter ਟੌਪ ਫਲੋਰ ਸੀਲਿੰਗਸ, ਲਾਰਜ ਪੋਰਸਲਿਨ ਟਾਈਲਸ, ਪ੍ਰੀਮੀਅਮ ਟਿੰਬਰ ਲੁੱਕ ਫਲੋਰਿੰਗ, ਗ੍ਰਾਂਡ ਫੀਚਰ ਡੋਰਸ, ਸਟਾਈਲਿਸ਼ ਬਲੈਕ ਫਿਨਿਸ਼ਸ, ਐਂਡ ਸਮਾਰਟ ਕੀਲੈਸ ਐਂਟਰੀ, ਪਲੱਸ ਅ ਲਾਈਫ ਟਾਈਮ ਸਟਰਕਚਰਲ ਗਾਰੰਟੀ। ਲਿਮਿਟਡ ਟਾਈਮ ਓਨਲੀ, ਵਿਜ਼ਿਟ ਕੈਪਲਨ ਹੋਮਸ ਆਨਲਾਈਨ ਔਰ ਵਨ ਆਫ ਆਰ ਡਿਸਪਲੇ ਹੋਮਸ ਇਨ ਸਿਡਨੀ। TNC ਸਪਲਾਈ, ਲਾਇਸੈਂਸ 184812।
7: ਸਤਿ ਸ਼੍ਰੀ ਅਕਾਲ, ਮੈਂ ਦਿਨੇਸ਼ ਸ਼ੇਰਗਿੱਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

19 ਸਾਲ ਪਹਿਲਾਂ ਦੀ ਗੱਲ ਹੈ। ਸੁਖਜੀਤ ਆਪਣਾ ਸੂਟਕੇਸ ਲੈ ਕੇ ਏਅਰਪੋਰਟ ਤੋਂ ਬਾਹਰ ਆ ਰਹੀ, ਪੂਰਾ ਭਰਿਆ ਵੀ ਨਹੀਂ, ਇੱਦਾਂ ਲੱਗਦਾ ਸੀ ਜਿੱਦਾਂ ਬਹੁਤਾ ਕੁਛ ਪਾਉਣ ਨੂੰ ਵਿੱਚ ਹੈ ਵੀ ਨਹੀਂ ਸੀ, ਪਰ ਸੁਪਨੇ ਬਹੁਤ ਸਾਰੇ। ਇਸ ਤੋਂ ਇਲਾਵਾ ਵਿੱਚ ਕੁਛ ਕੱਪੜੇ, ਕੁਛ ਹੋਰ ਜ਼ਰੂਰੀ ਸਮਾਨ, ਬਾਬਾ ਜੀ ਦੀ ਫੋਟੋ, ਪਰ ਉਹਦੀਆਂ ਅੱਖਾਂ ਖਾਲੀ ਨਹੀਂ ਸੀ, ਟੈਚੀ ਭਾਵੇਂ ਅੱਧ ਪਚੱਧਾ, ਪਰ ਅੱਖਾਂ ਦੇ ਵਿੱਚ ਢੇਰ ਸਾਰੇ ਸੁਪਨੇ, ਆਪਣੀ ਮਿੱਟੀ, ਆਪਣੇ ਲੋਕ, ਆਪਣਾ ਘਰ, ਉਹ ਸਭ ਕੁਛ ਪਿੱਛੇ ਛੱਡ ਕੇ ਆਸਟ੍ਰੇਲੀਆ ਪਹੁੰਚ ਗਈ ਸੀ। ਇੱਕ ਨਵੇਂ ਦੇਸ਼, ਇੱਕ ਨਵੀਂ ਧਰਤੀ ਉੱਤੇ, ਜਿੱਥੇ ਲੋਕ ਵੀ ਨਵੇਂ ਸੀ, ਭਾਸ਼ਾ ਵੀ ਨਵੀਂ, ਚਿਹਰੇ ਨਵੇਂ, ਸਭ ਕੁਛ ਨਵਾਂ ਨਵਾਂ, ਸਾਫ ਸਾਫ, ਇੱਦਾਂ ਲੱਗਦਾ ਜਿੱਦਾਂ ਕੁਦਰਤ ਨੇ ਆਪ ਫੜ ਕੇ ਧੋਤਾ ਹੋਵੇ। ਕਿਸੇ ਪਾਸੇ ਕੋਈ ਗੰਦਗੀ ਨਹੀਂ। ਸਭ ਤੋਂ ਵੱਡੀ ਗੱਲ, ਕੋਈ ਵੀ ਨਹੀਂ ਸੀ ਜਾਣਦਾ ਉਹਨੂੰ। ਜਹਾਜ਼ ਦੇ ਵਿੱਚੋਂ ਉਤਰੇ ਤਾਂ ਇੱਕ ਪਲ ਦੇ ਲਈ ਉਹਨੇ ਚਾਰ ਚੁਫੇਰੇ ਵੇਖਿਆ, ਜਿੱਦਾਂ ਉਹ ਅਣਜਾਣ ਰਸਤਿਆਂ ਦੇ ਵਿੱਚੋਂ ਆਪਣਾ ਰਾਹ ਲੱਭ ਰਹੀ ਹੋਵੇ, ਜਿੱਦਾਂ ਉਹ ਆਪਣੇ ਧੁੰਦਲੇ ਜਿਹੇ ਭਵਿੱਖ ਦੇ ਵਿੱਚੋਂ ਕੁਝ ਨਾ ਕੁਝ ਵੇਖਣ ਦੀ ਕੋਸ਼ਿਸ਼ ਕਰ ਰਹੀ ਹੋਵੇ। ਮਨ ਦੇ ਵਿੱਚ ਸਿਰਫ ਇੱਕ ਸਵਾਲ ਸੀ, ਕੀ ਮੈਂ ਸਰਵਾਈਵ ਕਰ ਲੂੰਗੀ, ਕੀ ਮੈਂ ਇਕੱਲੀ ਇੱਥੇ ਰਹਿ ਲੂੰਗੀ, ਕੀ ਮੈਂ ਇਹਨਾਂ ਲੋਕਾਂ ਦੀ ਭਾਸ਼ਾ ਬੋਲ ਪਾਊਂਗੀ, ਕੀ ਮੈਂ ਸਾਰਾ ਕੁਛ ਕਰ ਸਕੂੰਗੀ। ਸੱਚ ਪੁੱਛਾਂ ਤਾਂ ਉਦੋਂ ਕੁਛ ਨਹੀਂ ਸੀ ਪਤਾ, ਉਦੋਂ ਸਿਰਫ ਇੰਨਾ ਪਤਾ ਸੀ ਕਿ ਉਹ ਇਕੱਲੀ ਨਹੀਂ ਆਈ। ਜਹਾਜ਼ ਦੇ ਵਿੱਚ 3 ਸਾਥੀ ਮਿਲੇ ਸੀ ਉਹਨੂੰ। ਪਹਿਲਾ ਸਾਥੀ ਬੋਲਿਆ, ਤੂੰ ਕੋ ਡਰਦੀ ਹੈ, ਤੂੰ ਆਪਣੇ ਆਪ ਦੇ ਉੱਤੇ ਯਕੀਨ ਕਿਉਂ ਨਹੀਂ ਰੱਖਦੀ, ਤੇਰੇ ਅੰਦਰ ਤਾਂ ਬੜੀ ਤਾਕਤ ਆ, ਤੈਨੂੰ ਹਲੇ ਤੱਕ ਅੰਦਾਜ਼ਾ ਹੀ ਨਹੀਂ ਆ ਤੇਰੇ ਅੰਦਰ ਕੀ ਹੈ, ਤੈਨੂੰ ਪਤਾ ਹੀ ਨਹੀਂ ਆ, ਤੈਨੂੰ ਆਪਣੇ ਆਪ ਦਾ ਖੁਦ ਦਾ ਹੀ ਨਹੀਂ ਪਤਾ, ਐਵੇਂ ਕਿਉਂ ਮੰਡ ਲਾਉਣੀ ਹੈ। ਪਹਿਲੇ ਸਾਥੀ ਦਾ ਨਾਂ ਸੀ ਆਤਮ ਵਿਸ਼ਵਾਸ। ਥੋੜ੍ਹਾ ਜਿਹਾ ਆਪਣੇ ਆਪ ਦੇ ਉੱਤੇ ਭਰੋਸਾ ਬਣਿਆ। ਉਧਰੋਂ ਦੂਜੇ ਸਾਥੀ ਨੇ ਆਵਾਜ਼ ਮਾਰੀ, ਕੀ ਗੱਲ, ਕੀ ਸੋਚੀ ਜਾਂਦੀ ਹੈ,